ਪਤਿਹ ਨਿਕਟ ਨ ਆਵੈ ਬਿਸ਼ਨ ਭਗਤ ਕੀ ਏ ਫਲ ਹੋਈ ਆਦ ਬਿਆਦ ਛਵੈ ਸਕੈ ਨ ਕੋਈ ਸੰਮਤ ਸਤਰੈ ਸਾਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ।

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨੇ ਆ ਰਿਹਾ

ਅਨਨ ਪਿਆਰੇ ਸੇਵਕ ਭਾਈ ਹਰ ਸੇਵਕ ਸਿੰਘ ਦੇ ਸਿਰ ਤੇ ਮੇਰਾ ਪਥ ਰਾਖੇ ਸਤਿਗੁਰੂ ਜੀ ਆਪ ਜੀ ਨੇ ਸ੍ਰੀ ਸਹਿਜ ਪਾਠ ਜੀ ਦੇ ਜਾਪ ਕਰਵਾਏ ਹਨ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਢਾਡੀ ਵਾਰਾਂ ਰਾਹੀਂ ਹਰ ਜਸ ਸਰਵਣ ਕਰਵਾਉਂਦਿਆਂ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਉਂਦਿਆਂ ਸ੍ਰੀ ਸਹਿਜ ਪਾਠ ਸੰਪੂਰਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਸੋ ਦਾ ਰਹਿ ਰਾਜ ਸਾਹਿਬ ਜੀ ਦਾ ਜਾਪ ਕਰਦਿਆਂ ਹੋਈਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ

ਅਰਜ ਦੇ ਸਵਾਰ ਸਤਿਗੁਰ ਸੱਚ ਸਾਖੀਆ ਮਹਾਂਵਾਕਾਂ ਦੇ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ ਪਰਿਵਾਰ ਨੂੰ ਚਿੰਤਾ ਤੋਂ ਮੁਕਤ ਕਰਨਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਘਰ ਵਿੱਚ ਸੁੱਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਪ੍ਰਦੀਪ ਸਿੰਘ ਜਸਕਰਨ ਸਿੰਘ ਤਰਨਵੀਰ ਕੌਰ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਿਰਪਾ ਕਰਨੀ ਅੰਗ ਸੰਗ ਸਹਾਇਕ ਹੋਣਾ ਜਗ ਜੋਗ ਜੋਤ ਸਿੰਘ ਪਿਤਾ ਮਾਤਾ ਰਮਨਪ੍ਰੀਤ ਕੌਰ ਬੇਟਾ ਮਾਧੋ ਸਿੰਘ ਸਤਿਗੁਰੂ ਜੀ ਹਸਪਤਾਲ ਵਿੱਚੋਂ ਛੁੱਟੀ ਮਿਲੀ ਹੈ ਬੱਚੇ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਸ਼ੁਕਰਾਨੇ ਦੀ ਅਰਦਾਸ ਕਰਦੇ ਹਨ ਕਿਰਪਾ ਕਰਨੀ ਅੰਗ ਸੰਗ ਸਹਾਇਕ ਹੋਣਾ ਚੜ੍ਹਦੀਆਂ ਕਲਾ ਕਰਨੀਆਂ ਅੰਜਨ ਦੀਪ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਦੀ

ਘਰ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ। ਅੰਗ ਸੰਗ ਸਹਾਇਕ ਹੋਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਸਾਹਿਬ ਪਾਠ ਜੀ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆ ਸੁੰਦਰ ਔਰ ਮਾਲਾ ਸਾਹਿਬ ਆਪ ਜੀ ਨੂੰ ਭੇਟ ਕੀਤਾ ਗਿਆ। ਅੰਗੀਕਾਰ ਕਰੋ ਲੋਕ ਪਰਲੋਕ ਵਿੱਚ ਪੜਦੇ ਕੱਜਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ।

ਨਸ਼ਿਆਂ ਦੇ ਵਿੱਚ ਰੋੜਨ ਦਾ ਪੂਰਾ ਪੂਰਾ ਯਤਨ ਕੀਤਾ। ਕਿਰਪਾ ਕਰਕੇ ਮਹਾਰਾਜ ਇਹਨਾਂ ਲੁਟੇਰਿਆਂ ਠੱਗਾਂ ਤੋਂ ਆਪ ਜੀ ਆਪਣੇ ਪੰਜਾਬ ਨੂੰ ਬਚਾਓ, ਚੜ੍ਹਦੀਆਂ ਕਲਾ ਕਰੋ, ਖਾਲਸਾ ਰਾਜ ਬਹਾਲ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਅੱਜ ਹੋਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ। ਕਰੀ ਭਾਗ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ। ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਸ਼ਕੇ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ, ਉਪਰੰਤ ਦੀਵਾਨ ਸਜਾਉਣ ਦੀ

ਹੇ ਗੁਰੂ ਜੀ ਕੀ ਫਤਿਹ। ਸਤਿਗੁਰੂ ਜੀਆਂ ਨੇ ਬੇਅੰਤ ਕਿਰਪਾ ਕੀਤੀ ਹੈ। ਸ਼ਹੀਦਾਂ ਦੀ ਯਾਦ ਵਿੱਚ ਮਹੀਨਾਵਾਰੀ ਸ੍ਰੀ ਸਾਹਿਬ ਪਾਠ ਦੇ ਭੋਗ, ਰਹਿ ਰਾਜ ਸਾਹਿਬ ਜੀ ਅੰਮ੍ਰਿਤ ਗੁਰਬਾਣੀ ਕੀਰਤਨ ਕਥਾ ਦੀਆਂ ਦਾਤਾਂ ਬਖਸ਼ ਕੇ ਨਵਾਜਿਆ ਹੈ। ਹੁਣ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਦੇ ਰਾਗੀ ਜਥੇ ਤਵਾਰ ਤਿਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਦੇ ਰਸ ਪੰਨੇ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਸਾਵਣ ਸਰਸੀ ਕੰਮਣੀ ਚਰਨ ਕਮਲ ਸਿੰਘ ਪਿਆਰ, ਅੱਜ ਸਤਸੰਗ ਜੀ ਸਾਉਣ ਮਹੀਨੇ ਦੀ ਪਾਵਨ ਸੰਕ੍ਰਾਂਤ ਦਾ ਦਿਹਾੜਾ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਬੇਅੰਤ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ। ਮਹਾਰਾਜ ਕਿਰਪਾ ਕਰਨ ਸੰਗਤਾਂ ਦੀਆਂ ਭੇਟਾਵਾਂ ਰਸਤਾਂ ਦਰ ਪ੍ਰਵਾਨ ਕਰਨ। ਚੜ੍ਹਿਆ ਹੋਇਆ ਮਹੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ, ਦਰੋਂ ਕਰੋਂ ਗੁਰਸਿੱਖੀ ਨਾਮਦਾਨ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਫਲਾ ਕਰਨ। ਉਹਦੇ ਨਾਲ ਹੀ ਅੱਜ ਪੰਥ ਦੀ ਮਹਾਨ ਸ਼ਖਸੀਅਤ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਵਿਸ਼ੇਸ਼ ਤੌਰ ਦੇ ਉੱਪਰ ਸਵੇਰ ਤੋਂ ਹੀ ਦੀਵਾਨ ਸੱਜ ਰਹੇ ਨੇ। ਸ੍ਰੀ ਅਖੰਡ ਪਾਠ ਸਾਹਿਬ ਸਾਧ ਸੰਗਤ ਜੀ ਉਹ ਕੱਲ੍ਹ ਨੂੰ ਆਰੰਭ ਹੋਣਗੇ। ਐਤਵਾਰ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਸੱਜਣਗੇ। ਸਾਧ ਸੰਗਤ ਜੀ ਉਹ ਜੋ ਹਰ ਸਾਲ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੀਰੀ ਪੀਰੀ ਦਿਵਸ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾਂਦੇ ਨੇ। ਅੱਜ ਤੋਂ ਸਮਾਗਮਾਂ ਦੀ ਲੜੀ ਆਰੰਭ ਹੈ। ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਜ ਪਹਿਲੇ ਦਿਨ ਦੇ ਕਥਾ ਦਰਬਾਰ ਦੀ ਆਰੰਭਤਾ ਕਰਨ ਜਾ ਰਹੇ ਨੇ ਗਿਆਨੀ ਬਲਵਿੰਦਰ ਸਿੰਘ ਜੀ, ਮੋਖ ਗ੍ਰੰਥੀ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਫਿਰੋਜ਼ਪੁਰ ਵਾਲੇ। ਸੋ ਸਾਧ ਸਿੰਘ ਜੀ ਉਹਨਾਂ ਦੇ ਪਾਸੋਂ ਕਥਾ ਵਿਚਾਰ ਸੁਣ ਕਰਕੇ ਲਾਹੇ ਪ੍ਰਾਪਤ ਕਰੀਏ। ਕੱਲ੍ਹ ਨੂੰ ਵੀ ਕਥਾ ਦਰਬਾਰ ਹੈ, ਪਰਸੋਂ ਤੋਂ ਲੈ ਕੇ 22 ਤਰੀਕ ਤੱਕ ਢਾਡੀ ਅਤੇ ਕਵੀਸ਼ਰ ਦਰਬਾਰ ਹਨ। 23 ਤਰੀਕ ਤੋਂ ਲੈ

ਹੋਏਗਾ। ਸਾਰੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰੋ ਜੀ। ਆਓ ਕਥਾ ਵਿਚਾਰ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

صاحب جی پنج پیالے پنج پیر

ਬਡ ਜੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸਨ ਹਾਰੀ, ਆਗਮ ਅਗੋਚਰ ਸਤਿਗੁਰੂ ਬੋਲੇ, ਮੁਖ ਤੇ ਸੁਣੋ ਸੰਸਾਰੀ।

ਸਤਿਗੁਰਾਂ ਦੀ ਸਾਜੀ ਔਰ ਸਤਿਗੁਰਾਂ ਦੀ ਨਵਾਜੀ, ਸਤਿਗੁਰੂ ਜੀ ਦਾ ਖਾਸ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀ, ਆਪ ਜੀ ਸੰਧਿਆ ਦੇ ਸਮੇਂ ਸੋਦਰ ਰਹਿ ਰਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ, ਉਪਰੰਤ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਤਿਗੁਰੂ ਜੀ ਦੇ ਘਰ ਦੇ ਮਹਾਨ ਕੀਰਤਨੀਏ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦੇ ਪਾਸੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਆਓ ਖਾਲਸਾ ਜੀ, ਸਾਲਾਨਾ ਸਮਾਗਮ ਦੀਆਂ ਆਰੰਭਤਾ ਹੋਣ ਲੱਗੀ ਹੈ, ਜੋ ਕਿ ਅੱਜ ਅਤੇ ਕੱਲ੍ਹ ਦਿਨ ਕਥਾ ਦਰਬਾਰ ਦਾ ਦਿਨ ਹੈ। ਮੀਰੀ ਪੀਰੀ ਨਗਰ ਕੀਰਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੰਬੰਧ ਦੇ ਅੰਦਰ 1 ਅਗਸਤ ਨੂੰ ਹੋਵੇਗਾ। ਆਓ ਖਾਲਸਾ ਜੀ, ਉਹਨਾਂ ਤੋਂ ਪਹਿਲਾਂ ਕਥਾ ਦਰਬਾਰ, ਕਵੀਸ਼ਰੀ ਦਰਬਾਰ, ਢਾਡੀ ਦਰਬਾਰ, 31 ਰਾਗਾਂ ਦੇ ਮਿਸ਼ਰਤ ਆਧਾਰ 'ਤੇ 31 ਰਾਗਾਂ ਦੇ ਕੀਰਤਨ ਦਰਬਾਰ ਹੋਣ ਵਾਸਤੇ ਜਾ ਰਹੇ ਹਨ। ਸਾਲਾਨਾ ਸਮਾਗਮ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਹਨ। ਸੰਗਤਾਂ ਵੱਡੀ ਆਮਦ ਦੇ ਵਿੱਚ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਰਹੀਆਂ ਹਨ। ਜਿੱਥੇ ਅੱਜ ਸਾਉਣ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ, ਉੱਥੇ ਅੱਜ ਪੰਥ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਅੰਮ੍ਰਿਤ ਵੇਲੇ ਮੈਂ ਕਥਾ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਸਾਰਾ ਪ੍ਰਸੰਗ ਆਪ ਜੀ ਦੇ ਸਨਮੁੱਖ ਰੱਖਿਆ, ਆਪ ਜੀ ਨੇ ਘਰਾਂ ਦੇ ਵਿੱਚ ਸਰਵਣ ਕੀਤਾ ਹੋਵੇਗਾ। ਆਓ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਲੜੀ ਆਪਾਂ ਪ੍ਰਾਰੰਭ ਕਰਦੇ ਹਾਂ। ਜਿੰਨੀਆਂ ਸਭ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸੱਜ ਕਰਕੇ ਬੈਠੀਆਂ ਹਨ, ਇੱਕ ਵਾਰ ਕਹਿਣ ਦੇ ਸਾਰੀਆਂ ਸੰਗਤਾਂ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ, ਅੱਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ, ਜਿਨ੍ਹਾਂ ਨੂੰ ਭੱਟਾਂ ਨੇ ਸਵਈਆਂ ਦੇ ਵਿੱਚ ਮੁਖਾਤਬ ਹੋ ਕੇ ਬਚਨ ਕਹੇ ਹਨ। ਜਬ ਲਉ ਨਹੀਂ ਭਾਗ ਲਲਾਰ ਉਦੈ, ਤਬ ਲਉ ਭ੍ਰਮ ਤੇ ਫਿਰ ਤੇ ਬਹੁਤ ਆਇਓ, ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨੀ ਰੇ ਪਛਤਾਇਓ, ਤਤ ਵਿਚਾਰ ਜਹਿ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਵਿਵਾਹ ਕਾਰਜ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਨਾਲ ਮਾਓਂ ਪਿੰਡ ਫਲੌਰ ਦੇ ਬਿਲਕੁਲ ਨਜ਼ਦੀਕ ਹੈ, ਮਹਾਰਾਜ ਜੀ ਦਾ ਵਿਵਾਹ ਕਾਰਜ ਹੋਇਆ ਹੈ। ਲੰਬਾ ਸਮਾਂ ਹੋ ਗਿਆ ਹੈ, ਘਰ ਦੇ ਵਿੱਚ ਕੋਈ ਸੰਤਾਨ ਪੈਦਾ ਨਹੀਂ ਹੋਈ। ਮਾਤਾ ਗੰਗਾ ਜੀ ਰੋਜ਼ ਦਰ ਰੋਜ਼ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਨ। ਹੇ ਜਗਤ ਦੇ ਸਵਾਮੀ ਸਤਿਗੁਰੂ ਜੀ, ਤੁਸੀਂ ਸੰਸਾਰ ਦੀਆਂ ਝੋਲੀਆਂ ਭਰਦੇ ਹੋ, ਪਰ ਸਤਿਗੁਰੂ ਜੀ ਆਪਣੇ ਘਰ ਦੇ ਵੱਲ ਵੀ ਕਿਰਪਾ ਕਰੋ, ਮਹਾਰਾਜ ਮੇਰੀ ਝੋਲੀ ਵੀ ਭਰ ਜਾਵੇ। ਸਤਿਗੁਰੂ ਮਹਾਰਾਜ ਜੀ ਤੂਸ਼ਣ ਹੋ ਜਾਂਦੇ ਹਨ, ਕੁਝ ਸਮੇਂ ਨੇ ਕਰਵਟ ਲਿਆ। ਧੰਨ ਮਾਤਾ ਗੰਗਾ ਜੀ ਆਪਣੇ ਮਹਿਲਾਂ ਦੇ ਵਿੱਚ ਬਿਰਾਜਮਾਨ ਸਨ, ਤੇ ਬਾਬਾ ਪਿਰਥੀ ਚੰਦ ਜੀ ਦੀ ਘਰਵਾਲੀ ਨੇ ਕੁਝ ਤਾਣੇ ਮੇਣੇ ਮਾਰਨਾ ਕੀਤੇ। ਕਹਿੰਦੇ ਉਸ ਸਮੇਂ ਮਾਤਾ ਕਰਮੋ ਨੇ ਇਹ ਸ਼ਬਦ ਕਹੇ ਹਨ, ਮਾਤਾ ਗੰਗਾ ਜੀ ਨੇ ਘਰ ਦੇ ਜਿੰਨੇ ਦਸ਼ਾਲੇ ਸਨ, ਘਰ ਦੇ ਜਿਹੜੇ ਬਸਤਰ ਸਨ,
ਉਹ ਸਲਾਬੇ ਗਏ ਬਾਰਿਸ਼ ਦੇ ਕਾਰਨ, ਉਹਨਾਂ ਨੂੰ ਧੁੱਪ ਦੇ ਵਿੱਚ ਸੁੱਕਣੇ ਪਾਇਆ। ਕਰਮੋਂ ਦੇ ਤਾਨੇ ਮੇਣੇ ਸਨ ਕਿ ਇਹਨਾਂ ਦੇ ਘਰ ਵਿੱਚ ਕਿਹੜਾ ਕੋਈ ਸੰਤਾਨ ਹੋਣੀ ਹੈ। ਇਹ ਗੁਰੂ ਘਰ ਦੀ ਜਿੰਨੀ ਵੀ ਜਾਇਦਾਦ ਹੈ, ਗੁਰੂ ਘਰ ਦੀ ਜਿੰਨੀ ਨਿੱਜੀ ਪ੍ਰਾਪਰਟੀ ਹੈ, ਇਹਦਾ ਸਾਰਾ ਵਾਰਸ ਮੇਰਾ ਪੁੱਤਰ ਮਿਹਰਵਾਨ ਹੀ ਬਣੇਗਾ। ਜਦੋਂ ਇਹ ਸ਼ਬਦ ਕਹੇ ਹਨ, ਮਾਤਾ ਗੰਗਾ ਜੀ ਦੇ ਸ਼ਬਦ, ਮਾਤਾ ਗੰਗਾ ਜੀ ਨੂੰ ਇਹ ਸ਼ਬਦ ਕਰਮੋਂ ਦੇ ਸੀਨੇ ਦੇ ਵਿੱਚ ਜਾ ਵੱਜੇ ਹਨ। ਤਕਾਲਾਂ ਦੇ ਸਮੇਂ, ਰਾਤ ਦੇ ਸਮੇਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਮਹਿਲਾਂ ਦੇ ਵਿੱਚ ਆਏ ਹਨ। ਮਾਤਾ ਗੰਗਾ ਜੀ ਦੇ ਚਿਹਰੇ 'ਤੇ ਬੜੀ ਭਾਰੀ ਉਦਾਸੀ ਹੈ, ਉਪਰਾਮਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ, ਗੰਗਾ, ਚਿਹਰੇ 'ਤੇ ਬੜੀ ਭਾਰੀ ਉਪਰਾਮਤਾ ਹੈ, ਇਹਦਾ ਕਾਰਨ ਕੀ ਹੈ? ਮਹਾਰਾਜ, ਮੈਂ ਰੋਜ਼ ਦਰ ਰੋਜ਼ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੀ ਹਾਂ ਕਿ ਮੇਰੇ 'ਤੇ ਵੀ ਭਾਗ ਸੁਲੱਖਣੇ ਹੋ ਜਾਣ, ਮੇਰੇ 'ਤੇ ਵੀ ਕਿਰਪਾ ਕਰੋ। ਜਿਵੇਂ ਸੰਸਾਰ ਦੀ ਲੁਕਾਈ 'ਤੇ ਕਿਰਪਾ ਕਰਕੇ ਮਹਾਰਾਜ ਉਹਨਾਂ ਨੂੰ ਦੁੱਧ 'ਤੇ ਪੁੱਤ ਦਿੰਦੇ ਹੋਣਾ, ਅਤੇ ਆਪਣੇ ਘਰ ਦੇ ਵਿੱਚ ਵੀ ਬਰਕਤ ਆਵੇ। ਮਹਾਰਾਜ ਜੀ ਦਇਆ ਦੇ ਘਰ ਦੇ ਵਿੱਚ ਆਏ ਹਨ। ਮਹਾਰਾਜ ਜੀ ਨੇ ਕਿਹਾ, ਗੰਗਾ, ਇੱਥੋਂ ਕਈ ਕੋਹ ਚਲੇ ਜਾ, ਇੱਕ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹ ਖੇਤੀ ਕਰ ਰਹੇ ਹਨ, ਉਹਨਾਂ ਤੋਂ ਬਚਨ ਲੈ ਕੇ ਆ, ਅਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨਗੇ। ਮਾਤਾ ਗੰਗਾ ਜੀ ਰੱਥਾਂ 'ਤੇ ਸਵਾਰ ਹੋ ਕਰਕੇ ਉਸੇ ਤਰ੍ਹਾਂ ਨਾਲ ਗੋਲੀਆਂ ਦਾਸੀਆਂ ਲੈ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਵਾਰ ਮੰਗਣ ਵਾਸਤੇ ਗਈ ਹੈ ਪੁੱਤਰ ਦਾ। ਬਾਬਾ ਬੁੱਢਾ ਸਾਹਿਬ ਜੀ ਖੇਤੀ ਕਰ ਰਹੇ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸੇਵਕ ਨੂੰ ਪੁੱਛਿਆ ਹੈ, ਸੇਵਕ, ਇੰਨੇ ਰੱਥਾਂ ਦੇ ਪਿੱਛੇ ਧੂੜ ਉੱਡਦੀ ਆ ਰਹੀ ਹੈ, ਇਹ ਕਿਹਦੇ ਰੱਥ ਆ ਰਹੇ ਹਨ? ਅਤੇ ਸੇਵਕ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸਿਆ, ਮਹਾਰਾਜ, ਐਂ ਪ੍ਰਤੀਕ ਹੁੰਦਾ ਹੈ ਜਿਵੇਂ ਗੁਰੂ ਕੇ ਮਹਿਲ ਆ ਰਹੇ ਹੋਣ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ, ਗੁਰੂ ਕੇ ਮਹਿਲਾਂ ਨੂੰ ਕਿੱਧਰੋਂ ਭਾਜੜਾਂ ਪੈ ਗਈਆਂ ਹਨ ਕਿ ਉਹਨਾਂ ਨੂੰ ਸਾਡੇ ਕੋਲੇ ਆਉਣਾ ਪੈ ਰਿਹਾ ਹੈ। ਮਾਤਾ ਗੰਗਾ ਜੀ ਰੱਥ ਤੋਂ ਥੱਲੇ ਉਤਰੇ ਹਨ, ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਅਤੇ ਸੇਵਕ ਨੇ ਸਾਰੀ ਗੱਲ ਦੱਸੀ, ਮਾਤਾ ਜੀ, ਤੁਸੀਂ ਤਾਂ ਪੁੱਤਰ ਦਾ ਵਾਰ ਲੈਣ ਵਾਸਤੇ ਆ ਰਹੇ ਹੋ ਨਾ। ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਮੁਖਾਰ ਬਿੰਦ ਦੇ ਵਿੱਚੋਂ ਕੁਝ ਹੋਰ ਹੀ ਸ਼ਬਦ ਕਹਿ ਦਿੱਤੇ ਹਨ। ਮਾਤਾ ਜੀ ਉਦਾਸ ਹੋ ਗਈ, ਉਪਰਾਮ ਹੋ ਗਈ। ਮਾਤਾ ਜੀ ਨੇ ਵਰ ਕੀ ਮੰਗਣਾ ਸੀਗਾ? ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਹੋਰ ਹੀ ਬਚਨ ਕਰ ਦਿੱਤੇ ਹਨ। ਉਦਾਸ ਹੋ ਕੇ ਘਰ ਦੇ ਵਿੱਚ ਦੁਬਾਰਾ ਆ ਗਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪੁੱਛਿਆ ਹੈ, ਗੰਗਾ, ਬਾਬਾ ਬੁੱਢਾ ਸਾਹਿਬ ਜੀ ਨੇ ਕੀ ਵਾਰ ਦਿੱਤਾ ਹੈ? ਸਤਿਗੁਰੂ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਇਹ ਵਾਰ ਦਿੱਤਾ ਹੈ ਕਿ ਗੁਰੂ ਕਿਆਂ ਨੂੰ ਭਾਜੜਾਂ ਕਿੱਥੋਂ ਪੈ ਗਈਆਂ ਹਨ, ਉਹਨਾਂ ਦੀ ਕੀ ਮਜਬੂਰੀ ਬਣ ਗਈ ਸਾਡੇ ਕੋਲੇ ਆਉਣ ਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੁਸ਼ਕਰਾ ਪਏ ਹਨ, ਹੱਸ ਪਏ ਹਨ। ਮਹਾਰਾਜ ਜੀ ਕਹਿੰਦੇ, ਗੰਗਾ, ਤੁਸੀਂ ਉਸ ਮਹਾਂਪੁਰਖ ਦੇ ਕੋਲੇ ਕਿਵੇਂ ਗਏ ਸਨ? ਤੁਹਾਡਾ ਕੀ ਵਿਧੀ ਵਿਧਾਨ ਸੀ ਜਾਣ ਦਾ? ਮੈਂ ਤਾਂ ਇਸ ਤਰ੍ਹਾਂ ਗਈ ਸੀਗੀ, ਜਦੋਂ ਸਾਧੂ ਮਹਾਂਪੁਰਖ ਨੂੰ ਮਿਲਣ ਵਾਸਤੇ ਜਾਈਦਾ ਨਾ, ਬੜੇ ਨਿਮਰਤਾ ਦੇ ਨਾਲ ਜਾਈਦਾ ਹੈ, ਬੜੇ ਪ੍ਰੇਮ ਦੇ ਨਾਲ ਜਾਈਦਾ, ਵਿਖਾਵਾ ਨਹੀਂ ਕਰੀਦਾ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਜਾਣਾ ਹੈ। ਮਿੱਸੇ ਪ੍ਰਸ਼ਾਦੇ ਤਿਆਰ ਕਰੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਜਪਜੀ ਸਾਹਿਬ ਜੀ ਦੇ ਨਾਲ ਪਾਠ ਕਰੋ, ਮਿੱਸੇ ਪ੍ਰਸ਼ਾਦੇ ਨਾਲ, ਪਿਆਜ਼ ਨਾਲ, ਜੋ ਜ਼ਿਮੀਦਾਰ ਲੋਕ ਛਕਦੇ ਹਨ ਲੱਸੀ ਵਗੈਰਾ, ਉਹ ਲੈ ਕੇ ਜਾਵੋ, ਅਤੇ ਬਾਬਾ ਜੀ ਨੂੰ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਾਓ, ਫਿਰ ਬਾਬਾ ਜੀ ਵਰ ਦੇਣਗੇ। ਅਗਲਾ ਦਿਨ ਹੋਇਆ, ਖਾਲਸਾ ਜੀ, ਮਾਤਾ ਗੰਗਾ ਜੀ ਨੇ ਕੁਝ ਛੋਲਿਆਂ ਨੂੰ ਪੀਣਾ ਕੀਤਾ, ਕੁਝ ਕਣਕ ਦੇ ਦਾਣਿਆਂ ਨੂੰ ਪੀਣਾ ਕੀਤਾ, ਉਹਨੂੰ ਆਪਸ ਵਿੱਚ ਦੀ ਮਿਲਾ ਕੇ ਮਿੱਸੇ ਪ੍ਰਸ਼ਾਦੇ ਬਣਾਏ, ਨਾਲ ਲੱਸੀ ਲੜਕਣਾ ਕੀਤੀ, ਨਾਲ ਪਿਆਜ਼ ਵਗੈਰਾ ਲਿਆ, ਆਪਣੇ ਸੀਸ ਦੇ ਉੱਪਰ ਲੈ ਕਰਕੇ ਪ੍ਰਸ਼ਾਦਾ, ਕਈ ਕੋਹ ਨੰਗੇ ਪੈਰੀ ਚੱਲਦੀ, ਨਾਲ ਦੋ ਉਦਾਸੀਆਂ ਨੂੰ ਲਿਆ ਹੈ। ਦਾਸੀਆਂ ਨੂੰ ਲੈ ਕੇ ਮਾਤਾ ਜੀ ਕਈ ਕੋਹ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ
ਬੀੜ ਸਾਹਿਬ ਪਹੁੰਚਦੇ ਹਨ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਹੈ। ਨਗਰ ਦਾ ਨਾਮ ਹੈ ਠੱਠਾ ਸਾਹਿਬ, ਕੋਲੇ ਝਬਾਲ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਪਹੁੰਚਦੇ ਹਨ। ਮਾਤਾ ਗੰਗਾ ਜੀ ਕਦੇ ਤੁਰੇ ਨਹੀਂ ਸਨ, ਮਾਤਾ ਗੰਗਾ ਜੀ ਦੇ ਚਰਨਾਂ ਦੇ ਵਿੱਚ ਛਾਲੇ ਪੈ ਗਏ ਤੁਰ ਤੁਰ ਕੇ। ਗਰਮੀ ਦੇ ਦਿਨ ਹਨ, ਖਾਲਸਾ ਜੀ ਮਾਤਾ ਗੰਗਾ ਜੀ ਨੇ ਫਿਰ ਵੀ ਸਤਿਗੁਰੂ ਜੀ ਦਾ ਸਿਮਰਨ ਕਰਦਿਆਂ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਦੇਖਿਆ ਹੈ ਅਤੇ ਅਦਬ ਦੇ ਨਾਲ ਉੱਠੇ ਹਨ। ਮਾਤਾ ਜੀ ਬੜੀ ਭੁੱਖ ਲੱਗੀ ਸੀਗੀ ਅਤੇ ਮਾਂ ਨੂੰ ਪੁੱਤ ਦਾ ਬੜਾ ਫਿਕਰ ਹੁੰਦਾ ਹੈ, ਤੁਸੀਂ ਮੇਰੇ ਵਾਸਤੇ ਪ੍ਰਸ਼ਾਦਾ ਲੈ ਕੇ ਆਇਓ। ਮਾਤਾ ਜੀ ਲਿਆਓ ਛਕੀਏ। ਵਿਦਵਾਨਾਂ ਨੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਖੇਤ ਦੇ ਵਿੱਚ ਬੈਠ ਕੇ ਹੀ ਵੱਟ ਦੇ ਉੱਪਰ ਮਾਤਾ ਜੀ ਦੇ ਸੀਸ ਤੋਂ ਪ੍ਰਸ਼ਾਦਾ ਉਤਾਰਿਆ। ਲੱਸੀ ਵਾਲਾ ਚਟੂਰਾ ਜਿਹੜਾ ਸੀ, ਕੁੱਜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਉਤਾਰਿਆ। ਬਾਬਾ ਜੀ ਨੇ ਦੋ ਮੋਟੇ ਮੋਟੇ ਪ੍ਰਸ਼ਾਦੇ ਆਪਣੇ ਹੱਥ ਦੇ ਉੱਪਰ ਰੱਖੇ ਹਨ। ਪਿਆਜ ਲੈ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਹਥੇਲੀ ਦੇ ਨਾਲ ਭੰਨਿਆ। ਥੋੜ੍ਹੀ ਜਿਹੀ ਬਰਸਾਤ ਹੋਈ, ਬੱਦਲ ਗਰਜਿਆ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਆਕਾਸ਼ ਦੇ ਵੱਲ ਵੇਖਿਆ ਹੈ ਤੇ ਬਚਨ ਕਰ ਰਹੇ ਹਨ। ਮਾਤਾ ਜੀ, ਤੁਹਾਡੇ ਉਧਰ ਤੋਂ ਇਹੋ ਜਿਹਾ ਮਹਾਂਬਲੀ ਸੂਰਬੀਰ ਯੋਧਾ ਪ੍ਰਗਟ ਹੋਵੇਗਾ ਜਿਵੇਂ ਅਸੀਂ ਆਪਣੇ ਹੱਥਾਂ ਦੇ ਨਾਲ ਪਿਆਜ ਤੋੜ ਦਿੱਤਾ ਨਾ, ਉਹ ਤੁਰਕਾਂ ਦਾ ਜਾਲਮੀ ਲੋਕਾਂ ਦੇ ਸਿਰ ਭੰਨ ਦੇਵੇਗਾ। ਬਸ ਇਹ ਬਚਨ ਕਹਿਣ ਦੀ ਦੇਰ ਸੀਗੀ, ਮਾਤਾ ਗੰਗਾ ਜੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ, ਬ੍ਰਹਮ ਗਿਆਨੀ ਦਾ ਬਚਨ ਅਟਲ ਹੁੰਦਾ ਹੈ। ਗੁਰਬਾਣੀ ਦੇ ਵਿੱਚ ਬਚਨ ਆਉਂਦਾ, ਗਿਰ ਬਸਦਾ ਜਲ ਪਵਣ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਭਾਵ ਧਰਤੀ ਆਪਣਾ ਸੁਭਾਅ ਬਦਲ ਸਕਦੀ ਹੈ, ਆਕਾਸ਼ ਆਪਣਾ ਸੁਭਾਅ ਬਦਲ ਸਕਦਾ ਹੈ, ਸੂਰਜ ਆਪਣਾ ਸੁਭਾਅ ਬਦਲ ਸਕਦਾ ਹੈ, ਸੂਰਜ ਗਰਮ ਹੈ, ਸੂਰਜ ਠੰਡਾ ਹੋ ਸਕਦਾ ਹੈ, ਚੰਦਰਮਾ ਆਪਣਾ ਸੁਭਾਅ ਬਦਲ ਕੇ ਗਰਮ ਹੋ ਸਕਦਾ ਹੈ, ਧਰਤੀ ਆਪਣਾ ਸੁਭਾਅ ਬਦਲ ਸਕਦੀ ਹੈ। ਪਰ ਜਿਹੜਾ ਬ੍ਰਹਮ ਗਿਆਨੀ ਦੇ ਮੁੱਖ ਦੇ ਵਿੱਚੋਂ ਨਿਕਲਿਆ ਹੋਇਆ ਬਚਨ ਹੁੰਦਾ ਨਾ, ਉਹ ਨਹੀਂ ਕਦੇ ਬਦਲਿਆ ਜਾ ਸਕਦਾ, ਉਹ ਅਟਲ ਰਹਿੰਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ। ਧੰਨ ਮਾਤਾ ਗੰਗਾ ਜੀ ਨੇ ਵਰ ਲਿਆ ਪੁੱਤਰ ਦਾ, ਬੜੀ ਪ੍ਰਸੰਨ ਹੋਈ ਹੈ, ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ। ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਹਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਆ ਕੇ ਮਿਲੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਗੰਗਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀ ਬਚਨ ਕੀਤੇ ਹਨ? ਤੇ ਬੜੀ ਪ੍ਰਸੰਨਤਾ ਦੇ ਸਹਿਤ ਮਾਤਾ ਗੰਗਾ ਜੀ ਬੋਲੀ, ਸਤਿਗੁਰੂ ਮੇਰੇ ਸਵਾਮੀ ਮਾਲਕ, ਮੇਰੇ ਪਤੀ ਪਰਮੇਸ਼ਰ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬਾਲਕ ਦਾ ਵਰ ਦਿੱਤਾ ਹੈ ਕਿ ਤੁਹਾਡੇ ਘਰ ਵਿੱਚ ਅਜਿਹਾ ਪੁੱਤਰ ਪੈਦਾ ਹੋਵੇਗਾ ਜਿਹੜਾ ਜ਼ੁਲਮ ਕਰਨ ਵਾਲੇ ਜ਼ਾਲਮੀ ਲੋਕ ਨੇ ਉਹਨਾਂ ਦੇ ਸਿਰ ਭੰਨ ਦੇਵੇਗਾ। ਖਾਲਸਾ ਜੀ ਪ੍ਰਸੰਨਤਾ ਦੇ ਸਹਿਤ ਹੋ ਗਏ। ਨਿਤਾ ਪ੍ਰਤੀ ਮਾਤਾ ਗੰਗਾ ਜੀ ਹੁਣ ਆਸਾ ਦੇ ਵਿੱਚ ਬੱਝੀ ਹੋਈ ਹੈ ਕਿ ਸਮਾਂ ਕਦੋਂ ਆਵੇਗਾ ਜਦੋਂ ਸਾਡੇ ਘਰ ਦੇ ਵਿੱਚ ਵੀ ਮਹਾਂਪੁਰਖ ਦੇ ਬਚਨ ਪੂਰੇ ਹੋਣਗੇ। ਖਾਲਸਾ ਜੀ ਮਾਤਾ ਗੰਗਾ ਜੀ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਬਿਰਾਜਮਾਨ ਹਨ। ਇੰਨੇ ਨੂੰ ਜਿਹੜਾ ਬਾਬਾ ਪ੍ਰਿਥੀ ਚੰਦ ਹੈ, ਉਹਨੇ ਆਪਣੇ ਮਿੱਤਰ ਸੁਲਹੀ ਦੇ ਨਾਲ ਸਲਾਹ ਕੀਤੀ ਹੈ ਕਿ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਖਤਮ ਕੀਤਾ ਜਾਏ ਤੇ ਮੈਂ ਗੁਰਤਾ ਗੱਦੀ ਤੇ ਮੈਨੂੰ ਬਹਾ ਦਿੱਤਾ ਜਾਏ। ਮੈਂ ਗੁਰੂ ਘਰ ਦੇ ਖਜ਼ਾਨੇ ਦੇ ਵਿੱਚੋਂ ਮੈਂ ਤੁਹਾਨੂੰ ਕੁਝ ਖਜ਼ਾਨਾ ਦਿਆ ਕਰਾਂਗਾ ਤੇ ਬਾਬਾ ਪ੍ਰਿਥੀ ਚੰਦ ਦਾ ਮਸ਼ਵਰਾ ਸੁਣ ਕੇ ਸੁਲਹੀ ਖਾਂ, ਜਿਹੜਾ ਪ੍ਰਿਥੀ ਚੰਦ ਦਾ ਮਿੱਤਰ ਹੈ, ਉਹਨੇ ਚੜ੍ਹਾਈ ਕਰ ਦਿੱਤੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਕੜ ਕੇ ਫੜ ਕੇ ਲੈ ਕੇ ਆਵਾਂਗਾ, ਮੈਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਾਰ ਦੇਵਾਂਗਾ। ਇਸ ਤਰ੍ਹਾਂ ਦੀ ਸੁਲਹੀ ਖਾਂ ਨੇ ਵਿਉਂਤ ਕੀਤੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਪਤਾ ਚੱਲਿਆ, ਸੰਗਤਾਂ ਨੇ ਆ ਕੇ ਬੇਨਤੀ ਕੀਤੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੂਰਖ ਪ੍ਰਾਣੀ ਆ ਰਿਹਾ ਹੈ, ਉਹਦਾ ਕੋਈ ਪਤਾ ਨਹੀਂ ਉਹਨੇ ਕੀ ਕਰਨਾ ਹੈ।
ਸੰਗਤਾਂ ਦੀ ਬੇਨਤੀ ਮੰਨਦੇ ਹੋਏ ਸਤਿਗੁਰੂ ਜੀ ਆਪ ਜੀ ਕੁਝ ਸਮਾਂ ਅੰਮ੍ਰਿਤਸਰ ਸਾਹਿਬ ਤੋਂ ਪਾਸੇ ਚਲੇ ਜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸ਼ਕਰਾ ਪਏ ਹਨ। ਮਹਾਰਾਜ ਜੀ ਕਹਿੰਦੇ, ਸੰਗਤ ਜੀ ਤੁਸੀਂ ਕਿਉਂ ਘਬਰਾ ਰਹੇ ਹਨ? ਜਿਹੜਾ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਨਾ, ਉਹ ਇੱਥੇ ਪਹੁੰਚੇਗਾ ਹੀ ਨਹੀਂ। ਮਹਾਰਾਜ ਜੀ ਕਹਿੰਦੇ, ਉਹਦੀ ਮ੍ਰਿਤੂ ਤਾਂ ਪਹਿਲਾਂ ਹੀ ਤੈਅ ਕੀਤੀ ਹੋਈ ਹੈ ਪਰਮਾਤਮਾ ਨੇ। ਸੰਗਤ ਨੇ ਫਿਰ ਵੀ ਬੇਨਤੀ ਕੀਤੀ, ਸਜੂਰ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਕਿਰਪਾ ਕਰੋ, ਕੁਝ ਸਮਾਂ ਪਾਸੇ ਚਲੇ ਜਾਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ, ਮਹਾਰਾਜ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਕੀ ਵਡਾਲੀ ਚਲੇ ਗਏ ਹਨ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਉੱਥੇ ਪਹੁੰਚ ਗਏ ਹਨ। ਪਿੱਛੋਂ ਸੁਲਹੀ ਖਾਂ ਚੜ੍ਹ ਕੇ ਆਇਆ ਅੰਮ੍ਰਿਤਸਰ ਸਾਹਿਬ। ਇੱਥੇ ਬਾਬਾ ਪਿਰਥੀ ਚੰਦ ਨੇ ਸ਼ਬਦ ਕਹੇ, ਕਹਿੰਦਾ, ਸੁਲਹੀ ਖਾਂ ਦੇਖ, ਮੇਰਾ ਭਰਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇਥੋਂ ਡਰਦਾ ਹੋਇਆ ਉਹ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਚਲੇ ਗਿਆ ਹੈ। ਆ ਮੇਰੇ ਆਵੇ ਲੱਗੇ ਹੋਏ ਹਨ, ਪੱਠੇ ਲੱਗੇ ਹੋਏ ਹਨ, ਮੈਂ ਇਹਨਾਂ ਆਵਿਆਂ ਨੂੰ ਇਹਨਾਂ ਪੱਠਿਆਂ ਨੂੰ ਤੈਨੂੰ ਦਿਖਾਉਣਾ ਹਾਂ, ਮੇਰੀਆਂ ਇੱਟਾਂ ਦਾ ਕਾਰੋਬਾਰ ਕੀਤਾ ਹੋਇਆ ਹੈ। ਉਸ ਸਮੇਂ ਪਿਰਥੀ ਚੰਦ ਨੇ ਸੁਲਹੀ ਖਾਂ ਨੂੰ ਨਾਲ ਲੈ ਕੇ ਨਾ ਆਪਣੀਆਂ ਇਹ ਜਿਹੜੀਆਂ ਇੱਟਾਂ ਦਾ ਆਵਾ ਲੱਗਾ ਸੀਗਾ ਉਹਨੂੰ ਦਿਖਾਉਣ ਵਾਸਤੇ ਗਿਆ। ਪਿਰਥੀ ਚੰਦ ਨਾਲ ਸੁਲਹੀ ਖਾਂ ਦੇ ਹੈ। ਸੁਲਹੀ ਖਾਂ ਦੇ ਹੱਥ ਦੇ ਵਿੱਚ ਬੜਾ ਭਾਰਾ ਜਿਹੜਾ ਗਡਾਸਾ ਪਕੜਿਆ ਹੋਇਆ ਹੈ, ਬੜਾ ਹੰਕਾਰ ਇਸ ਨੂੰ ਚੜਿਆ ਹੈ। ਕਈ ਮਟਕੇ ਇਸਨੇ ਸ਼ਰਾਬ ਦੇ ਪੀਤੇ ਹਨ ਤੇ ਇਹਦੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਵੀ ਹੰਕਾਰ ਦੀ ਬਦਬੋ ਆ ਰਹੀ ਹੈ। ਇਹ ਜਿਹੜਾ ਸੁਲਹੀ ਖਾਂ ਸੀਗਾ ਇਹ ਮੱਚਦੇ ਹੋਏ ਆਵੇ ਤੇ ਚੜ੍ਹ ਗਿਆ ਘੋੜੇ ਨੂੰ ਨਾਲ ਲੈ ਕਰਕੇ। ਇਹਨੂੰ ਪਤਾ ਨਹੀਂ ਸੀ ਇਹਨੇ ਸ਼ਰਾਬ ਪੀਤੀ ਹੋਈ ਸੀਗੀ। ਆਖਰ ਹੇਠਾਂ ਜਿਹੜੀ ਕੋਲਿਆਂ ਦੀ ਭੁੱਬਲ ਪਈ ਹੋਈ ਸੀ ਉਹ ਕੋਲਿਆਂ ਦੀ ਭੁੱਬਲ ਦੇ ਵਿੱਚ ਜਦੋਂ ਸੁਲਹੀ ਖਾਂ ਦੇ ਘੋੜੇ ਨੇ ਆਪਣੇ ਪੈਰ ਟਿਕਾਏ ਨਾ ਤੇ ਘੋੜਾ ਇੱਕੇ ਵਾਰ ਤਰਬਕਿਆ ਹੈ ਬਹੁਤ ਜ਼ਿਆਦਾ। ਸੁਲਹੀ ਖਾਂ ਨੂੰ ਪਿੱਛੇ ਸੱਟ ਦਿੱਤਾ ਹੈ। ਸੁਲਹੀ ਖਾਂ ਨੂੰ ਅਜਿਹੀ ਉਸਨੇ ਸੱਟ ਮਾਰੀ ਹੈ। ਸੁਲਹੀ ਖਾਂ ਘੋੜੇ ਤੋਂ ਡਿੱਗਦਾ ਡਿੱਗਦਾ ਜਿਹੜਾ ਇਹਦਾ ਗਡਾਸਾ ਸੀ ਇਹਦੇ ਸਿਰ ਦੇ ਵਿੱਚ ਵੱਜਿਆ ਹੈ ਤੇ ਇਹਦਾ ਸਰੀਰ ਜਾ ਕੇ ਆਵੇ ਦੇ ਵਿੱਚ ਡਿੱਗ ਪਿਆ ਜਿੱਥੇ ਅੱਗ ਮੱਚ ਰਹੀ ਸੀਗੀ। ਇਹ ਸੁਲਹੀ ਖਾਂ ਉੱਥੇ ਹੀ ਮਰ ਗਿਆ ਹੈ। ਗੁਰਬਾਣੀ ਵਿੱਚ ਵੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗਾ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਹੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੂਆ ਮੂਆ ਨਾਪਾਕ। ਨਾਪਾਕ ਕਹਿੰਦੇ ਨੇ ਅਪਵਿੱਤਰ ਨੂੰ, ਪਲੀਤ ਹੋਣ ਨੂੰ, ਕਿਉਂਕਿ ਇਸਲਾਮ ਧਰਮ ਦੇ ਵਿੱਚ ਜਿਹੜਾ ਸੜ ਕੇ ਮਰ ਜਾਂਦਾ ਹੈ ਨਾ ਤੇ ਇਸਲਾਮੀ ਲੋਕ ਕਹਿੰਦੇ ਉਹ ਬੰਦਾ ਦੋਜਕਾਂ ਦੇ ਵਿੱਚ ਜਾਂਦਾ ਹੈ। ਇਸ ਕਰਕੇ ਸੁਲਹੀ ਖਾਂ ਨੂੰ ਪਾਕ ਹੋ ਕੇ ਮਰਿਆ, ਅਪਵਿੱਤਰ ਹੋ ਕੇ ਮਰਿਆ, ਪਲੀਤ ਹੋ ਕੇ ਮਰਿਆ ਹੈ। ਇਧਰੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਕੀ ਵਡਾਲੀ ਦੇ ਵਿੱਚ ਹੈ। ਸਮੇਂ ਨੇ ਕਰਵਟ ਲਿਆ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਸਮਾਂ ਆਇਆ ਹੈ। ਮਹਾਰਾਜ ਜੀ ਦਾ ਹਾੜ ਬਦੀ ਇੱਕ ਨੂੰ 1632 ਸਮਤ 1594 ਈਸਵੀ ਨੂੰ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਦੇ ਵਿੱਚ ਹੁੰਦਾ ਹੈ। ਅਸੀਂ ਪੰਗਤੀ ਪੜ੍ਹਦੇ ਹਾਂ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ ਤਿੰਨਾ ਲਏ ਛਡਾਏ। ਉਹ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਹਨ, ਮਾਤਾ ਗੰਗਾ ਜੀ ਧੰਨ ਹਨ, ਜਿਸ ਮਾਤਾ ਗੰਗਾ ਜੀ ਦੇ ਉਧਰ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਹਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਹਜੇ ਮਹਾਰਾਜ ਜੀ ਦੀ ਉਮਰ 1-2 ਦਿਨਾਂ ਦੀ ਸੀਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਸੁਨੇਹਾ ਭੇਜਿਆ ਹੈ। ਬਾਬਾ ਬੁੱਢਾ ਸਾਹਿਬ ਜੀ ਆਪਣੇ ਸੇਵਕਾਂ ਦੇ ਸਮੇਤ ਗੁਰੂ ਕੀ ਵਡਾਲੀ ਚੱਲ ਕੇ ਆਏ ਹਨ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੀ ਵਡਾਲੀ ਆਏ, ਮਾਤਾ ਗੰਗਾ ਜੀ ਨੂੰ ਪਤਾ ਲੱਗਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸੱਦੇ ਦੇ ਉੱਪਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਏ ਹਨ। ਮਾਤਾ ਗੰਗਾ ਜੀ ਨੇ ਹਜੇ ਸਤਿਗੁਰੂ ਜੀ ਦੀ

ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਉਪਰੰਤ ਮਹਾਰਾਜ ਜੀ ਨੇ ਉਚਾਰਿਆ ਹੋਇਆ ਸ਼ਬਦ ਹੈ। ਜਦੋਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਰੀਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਗੋਦ ਦੇ ਵਿੱਚ ਰੱਖਿਆ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਦੇਸ਼ ਦਿੱਤੇ ਹਨ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇਸ ਬੱਚੇ ਦਾ ਨਾਮ ਕਰਨ ਕਰੋ, ਇਸ ਬਾਲਕ ਦਾ ਨਾਮ ਰੱਖਣਾ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਸਤਿਗੁਰੂ ਜੀ ਆਪ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ, ਆਪ ਜੀ ਨਾਮ ਕਰਨ ਕਰੋ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੁਬਾਰਾ ਆਪਣੀ ਮੁਖਾਰ ਬਿੰਦ ਦੇ ਵਿੱਚੋਂ ਸ਼ਬਦ ਕਹੇ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕੇ ਹੁਣ ਤੱਕ ਤੁਸੀਂ ਗੁਰੂ ਸਾਹਿਬਾਨ ਹੋ ਤੇ ਗੁਰਤਾ ਗੱਦੀ ਦਾ ਤਿਲਕ ਦਿੰਦੇ ਆ ਰਹੇ ਹੋ, ਆਪ ਜੀ ਇਸ ਬਾਲਕ ਦਾ ਨਾਮ ਕਰਨ ਕਰੋ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਗੋਦ ਦੇ ਵਿੱਚ ਸਤਿਗੁਰੂ ਜੀ ਨੂੰ ਚੱਕਿਆ ਹੈ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲ ਦੇਖਿਆ ਹੈ। ਮਹਾਰਾਜ ਜੀ ਨੇ ਆਪਣੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਮੁਖਾਰ ਬਿੰਦ ਦੇ ਵਿੱਚੋਂ ਇਸ ਬਾਲਕ ਦਾ ਨਾਮ ਹਰਗੋਬਿੰਦ ਸਾਹਿਬ ਰੱਖਿਆ ਹੈ। ਇਹ ਵਿਚਾਰ ਤੋਂ ਉਪਰੰਤ ਮੈਂ ਕਈ ਵਾਰ ਅਰਥ ਕਰਦਾ ਹੁੰਦਾ, ਵਾਸਤਵਤ ਦੇ ਵਿੱਚ ਮੇਰੀ ਏਡੀ ਉਕਾਂਤ ਨਹੀਂ ਗੀ, ਮੈਂ ਏਡਾ ਵੱਡਾ ਕੋਈ ਗਿਆਨੀ ਨਹੀਂ ਗਾ, ਮੈਂ ਏਡਾ ਵੱਡਾ ਕੋਈ ਵਿਦਵਾਨ ਕਥਾ ਵਾਚਕ ਨਹੀਂ ਕਿ ਜਿਹੜਾ ਮਹਾਰਾਜ ਸਾਹਿਬ ਜੀ ਦੇ ਨਾਮ ਦੀ ਵਿਆਖਿਆ ਕਰ ਸਕਾਂ। ਪਰ ਅਸੀਂ ਆਨੰਦ ਲੈਣ ਵਾਸਤੇ ਗ੍ਰੰਥਾਂ ਦੇ ਵਿੱਚੋਂ ਇਸ ਪ੍ਰਕਾਰ ਪੜ੍ਹਦੇ ਹਾਂ ਕਿ ਹਰ ਤੋਂ ਭਾਵ ਹੁੰਦਾ ਹੈ ਪਾਪਾਂ ਨੂੰ ਨਾਸ਼ ਕਰਨ ਵਾਲਾ, ਹਰ ਹਰੰਤੀ ਪਾਪਾਨੀ ਦੁਸ਼ਟ ਚਿੱਤ ਪੀ ਸਿਮਰਤਾ, ਇੱਕ ਸੁਰਤੀ ਆਉਂਦੀ ਸੰਸਕ੍ਰਿਤ ਦੀ, ਉਹ ਹਰੀ ਪਰਮਾਤਮਾ ਜਿਹੜਾ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਤੇ ਗੋਬਿੰਦ ਦਾ ਅਰਥ ਵਿਦਵਾਨਾਂ ਨੇ ਲਿਖਿਆ, ਜਿਹੜਾ ਧਰਤੀ ਤੇ ਜੀਵਾਂ ਦੀ ਬਿੰਦ ਰੱਖਿਆ ਕਰਦਾ ਉਹਦਾ ਨਾਮ ਗੋਬਿੰਦ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਕਰਨ ਕੀਤਾ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੁਹਾਡੇ ਬਾਲਕ ਦਾ ਅੱਜ ਤੋਂ ਨਾਮ ਹਰਗੋਬਿੰਦ ਸਾਹਿਬ ਹੈ, ਇਹ ਪਾਪਾਂ ਦਾ ਨਾਸ਼ ਕਰੇਗਾ ਤੇ ਧਰਤੀ ਤੇ ਜੀਵਾਂ ਦੀ ਰੱਖਿਆ ਕਰੇਗਾ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਕਰਨ ਕੀਤਾ, ਹੌਲੀ ਹੌਲੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਰੀਰ ਵੱਧਦਾ ਜਾ ਰਿਹਾ ਹੈ। ਇਧਰੋਂ ਬਾਬਾ ਪਿਰਥੀ ਚੰਦ ਦੇ ਮਨ ਦੇ ਵਿੱਚ ਬੜੀ ਭਾਰੀ ਈਰਖਾ ਪੈਦਾ ਹੋ ਗਈ, ਮਾਤਾ ਕਰਮੋ ਦੇ ਵੀ ਮਨ ਦੇ ਵਿੱਚ ਈਰਖਾ ਪੈਦਾ ਹੋ ਗਈ। ਬਾਬਾ ਪਿਰਥੀ ਚੰਦ ਸੋਚਦਾ ਹੈ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਤਾਂ ਮੈਂ ਖਤਮ ਨਹੀਂ ਕਰ ਸਕਿਆ, ਇਹਨਾਂ ਦੇ ਬੱਚੇ ਨੂੰ, ਇਹਨਾਂ ਦੇ ਬਾਲਕ ਨੂੰ ਮੈਂ ਖਤਮ ਕਰ ਸਕਾਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਕਈ ਪ੍ਰਕਾਰ ਦੇ ਹਮਲੇ ਕੀਤੇ ਗਏ ਬਾਬਾ ਪਿਰਥੀ ਚੰਦ ਦੇ ਵੱਲੋਂ। ਪਹਿਲਾ ਹਮਲਾ ਸੀਗਾ, ਇੱਕ ਦਾਈ ਦਾ ਨਾਮ ਸੀ ਸੋਭੀ, ਉਹ ਸੋਭੀ ਨਾਮ ਦਾਈ ਨੂੰ 500 ਰੁਪਇਆ ਦਿੱਤਾ ਹੈ ਕਿ ਤੂੰ ਜਾ ਕਰਕੇ ਜ਼ਹਿਰ ਲਾ ਕਰਕੇ ਆਪਣੇ ਅਸਤਰਾਂ ਨੂੰ ਇਸ ਬਾਲਕ ਦੇ ਕੋਲੇ ਜਾ ਤੇ ਜਾ ਕਰਕੇ ਇਸ ਬਾਲਕ ਦੇ ਮੁੱਖ ਦੇ ਵਿੱਚ ਪਾਈ ਤੇ ਇਹ ਬਾਲਕ ਦੀ ਮ੍ਰਿਤੂ ਹੋ ਜਾਵੇਗੀ। ਇਹ ਸੋਭੀ ਨਾਮ ਜਿਹੜੀ ਦਾਈ ਸੀਗੀ, ਇਹ ਮਾਤਾ ਗੰਗਾ ਜੀ ਦੇ ਕੋਲੇ ਗਈ ਹੈ। ਮਾਤਾ ਗੰਗਾ ਜੀ ਨੂੰ ਜਾ ਕੇ ਕਹਿਣ ਲੱਗੀ, ਗੰਗਾ ਜਿਹੜਾ ਬਾਲਕ ਮੇਰਾ ਸੀਰ ਚੁੰਘ ਲੈਂਦਾ ਹੈ ਨਾ, ਉਹ ਬਾਲਕ ਦੀ ਵੱਡੀ ਆਜੂ ਹੁੰਦੀ ਹੈ, ਇਸ ਕਰਕੇ ਤੇਰੇ ਘਰ ਦੇ ਵਿੱਚ ਲੰਬੇ ਸਮੇਂ ਤੋਂ ਪੁੱਤਰ ਨੇ ਪੈਦਾ ਜਨਮ ਲਿਆ ਹੈ, ਪ੍ਰਕਾਸ਼ ਹੋਇਆ ਹੈ, ਤੇ ਤੁਸੀਂ ਮੇਰਾ ਕੁਝ ਸੀਰ ਇਸ ਬਾਲਕ ਨੂੰ ਚੰਘਾ ਦਿਓ ਤੇ ਇਹ ਬਾਲਕ ਦੀ ਵੱਡੀ ਆਰਜਾ ਹੋਵੇਗੀ। ਮਮਤਾ ਹੁੰਦੀ ਹੋਈ ਮਾਂ ਸਮਝਦੀ, ਕੌਣ ਨੀ ਮਾਂ ਕਹਿੰਦੀ ਮੇਰੇ ਬਾਲਕ ਦੀ ਵੱਡੀ ਉਮਰ ਹੋਏ। ਮਾਤਾ ਗੰਗਾ ਨੇ ਇਸ ਸੋਭੀ ਨਾਮੀ ਦਾਈ ਦੀ ਝੋਲੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਇਸ ਦਾਈ ਦਾ ਸੀਰ ਲੈਣ ਲੱਗੇ, ਇਸ ਦਾਈ ਦੇ ਲਾਈ ਹੋਈ ਜ਼ਹਿਰ ਇੰਨੀ ਇਹਦੇ ਸਰੀਰ ਨੂੰ ਚੜ ਗਈ ਹੈ ਕਿ ਉਸੇ ਸਮੇਂ ਇਸ ਦਾਈ ਦੀ ਮ੍ਰਿਤੂ ਹੋ ਗਈ ਹੈ, ਇਹਦੀ ਮੌਤ ਹੋ ਜਾਣਾ ਕੀਤੀ ਹੈ। ਮਾਤਾ ਗੰਗਾ ਜੀ ਨੂੰ ਪਤਾ ਲੱਗਾ ਤੇ ਮਾਤਾ ਗੰਗਾ ਜੀ ਭੱਜ ਕੇ ਆਈ ਹੈ, ਬਾਲਕ ਨੂੰ ਆਪਣੀ ਗੋਦ ਦੇ ਵਿੱਚ ਲਿਆ ਹੈ। ਖਾਲਸਾ ਜੀ ਇਹਦੇ ਹਜੇ ਮੂਰਛਤਾ ਸੀਗੀ, ਕੁਝ ਸਮਾਂ ਬੋਲ ਰਹੀ ਸੀਗੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਮਰਦੀ ਨੂੰ ਪੁੱਛਣਾ ਕੀਤਾ ਕਿ ਤੈਨੂੰ ਕਿਹਨੇ ਭੇਜਿਆ ਹੈ। ਇਹਨੇ ਕਹਿਣ ਲੱਗੀ, ਸਤਿਗੁਰੂ ਜੀ ਮੈਨੂੰ ਪਿਰਥੀ ਚੰਦ ਤੁਹਾਡੇ ਭਰਾ ਨੇ ਭੇਜਿਆ, 500 ਰੁਪਇਆ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਖਤਮ ਕਰਨ ਵਾਸਤੇ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ, ਬ੍ਰਹਮ ਗਿਆਨੀ ਮਹਾਂ

0: ਪੁਰਖਾਂ ਦੇ ਬਚਨਾਂ ਦੇ ਦੁਆਰਾ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਕਦੇ ਮਰ ਨਹੀਂ ਸਕਦਾ। ਦੂਸਰਾ ਹਮਲਾ, ਬਾਬਾ ਪਿਰਥੀ ਚੰਦ ਨੇ ਇੱਕ ਸਪੇਰੇ ਨੂੰ ਕੁਝ ਮਾਇਆ ਦਿੱਤੀ ਕਿ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਖੇਡ ਰਹੇ ਹਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਸੱਪ ਛੱਡ ਦੇਵੀਂ, ਆਪੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੱਪ ਡੰਗ ਦੇਵੇਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੂਰਛਤਾ ਮ੍ਰਿਤੂ ਹੋ ਜਾਵੇਗੀ। ਇਹ ਸਪੇਰਾ ਵੀ ਮਾਇਆ ਲੈ ਕਰਕੇ ਸਤਿਗੁਰੂ ਜੀ ਦੇ ਕੋਲੇ ਗਿਆ। ਇਹਨੇ ਆਪਣਾ ਸੱਪ ਛੱਡਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕੁਝ ਸਮਾਂ ਸੱਪ ਖੇਡਦਾ ਰਿਹਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਪ ਦੇ ਸਰੀਰ ਨੂੰ ਪਕੜਿਆ ਹੈ ਤੇ ਸੱਪ ਨੂੰ ਉੱਥੇ ਹੀ ਮਾਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ। ਤੀਸਰਾ, ਮਹਾਰਾਜ ਜੀ ਦੇ ਉੱਪਰ ਬੜਾ ਭਾਰੀ ਕਸ਼ਟ ਹੋਇਆ। ਉਦੋਂ ਚੇਚਕ ਦੀ ਬਿਮਾਰੀ ਸਾਰੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਫੈਲ ਚੁੱਕੀ ਸੀਗੀ। ਇਹ ਚੇਚਕ ਦੀ ਬਿਮਾਰੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਉੱਪਰ ਵੀ ਨਿਕਲ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਲੰਬਾ ਸਮਾਂ ਇਹ ਚੇਚਕ ਦੀ ਬਿਮਾਰੀ ਰਹੀ। ਸਰੀਰ ਦੇ ਉੱਪਰ ਜਿਹੜੇ ਛਾਲੇ ਸਨ ਉਹ ਫੈਲ ਜਾਣਾ ਕੀਤੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਵੱਡੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ। ਮਹਾਰਾਜ ਪਾਤਸ਼ਾਹ ਜੀ ਇਹ ਕੌਤਕ ਵਰਤਾ ਰਹੇ ਸਨ। ਉਹ ਚੇਚਕ ਦੀ ਬਿਮਾਰੀ ਤੋਂ ਵੀ ਛੁਟਕਾਰਾ ਹੋ ਗਿਆ। ਹੁਣ ਬਾਬਾ ਪਿਰਥੀ ਚੰਦ ਜੀ ਬਾਜ ਨਹੀਂ ਆ ਰਹੇ। ਬਾਬਾ ਪਿਰਥੀ ਚੰਦ ਜੀ ਦੇ ਮਨ ਦੇ ਵਿੱਚ ਹੈ ਕਿਵੇਂ ਨਾ ਕਿਵੇਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬਚਪਨ ਦੇ ਵਿੱਚ ਹੀ ਖਤਮ ਕੀਤਾ ਜਾਏ। ਜੇ ਵੱਡੇ ਹੋ ਜਾਣਗੇ ਤੇ ਇਹ ਸਾਡੇ ਉੱਤੇ ਬੜੇ ਭਾਰੂ ਪੈਣਗੇ। ਉਹ ਸਮੇਂ ਇੱਕ ਬ੍ਰਾਹਮਣ ਨੂੰ ਖਰੀਦਿਆ 500 ਰੁਪਏ ਦੇ ਵਿੱਚ। ਇਹ ਬ੍ਰਾਹਮਣ ਨੂੰ ਖਰੀਦ ਕੇ ਤੇ ਬਾਬਾ ਪਿਰਥੀ ਚੰਦ ਨੇ ਇਹਨੂੰ ਆਪਣੇ ਕੋਲੋਂ ਜ਼ਹਿਰ ਦਿੱਤੀ ਹੈ ਤੇ ਜ਼ਹਿਰ ਦੇ ਕੇ ਕਿਹਾ ਵੀ ਤੁਸੀਂ ਜਿਹੜਾ ਹੈ ਉਹ ਆਪਣੇ ਪੱਗ ਦੇ ਵਿੱਚ ਪਾ ਲੈਣਾ ਕਰੋ। ਇਹ ਬ੍ਰਾਹਮਣ ਰੋਜ਼ ਰੋਜ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੀ ਸੇਵਾ ਕਰਦਾ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਦੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰੋਜ਼ ਦਰ ਰੋਜ਼ ਦਹੀਂ ਵੀ ਖਵਾਉਂਦਾ ਸੀਗਾ। ਤੇ ਇਸ ਪਿਰਥੀ ਚੰਦ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਨ ਵਾਸਤੇ ਬ੍ਰਾਹਮਣ ਨੂੰ ਮਾਇਆ ਦਾ ਲਾਲਚ ਦੇ ਕੇ ਖਰੀਦਣਾ ਕੀਤਾ। ਉਸ ਬ੍ਰਾਹਮਣ ਨੂੰ 500 ਟਕਾ ਦਿੱਤਾ, ਕੁਝ ਜ਼ਹਿਰ ਦਿੱਤੀ ਬਾਬਾ ਪਿਰਥੀ ਚੰਦ ਨੇ। ਅੱਜ ਜਦੋਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦਹੀਂ ਛਕਾਵੋਗੇ ਨਾ ਤੇ ਉਸ ਸਮੇਂ ਇਹ ਵਿੱਚ ਜ਼ਹਿਰ ਪਾ ਦਿਓ ਜੇ ਤੇ ਸਤਿਗੁਰੂ ਜੀ ਦੀ ਮ੍ਰਿਤੂ ਹੋ ਜਾਵੇਗੀ। ਉਹ ਬ੍ਰਾਹਮਣ ਨੇ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਖਡਾਵਾ ਸੀਗਾ ਤੇ ਖਡਾਉਂਦਾ ਖਡਾਉਂਦਾ ਚੁਬਾਰੇ ਦੇ ਵਿੱਚ ਲੈ ਗਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜ਼ਬਰਦਸਤੀ ਜ਼ਹਿਰ ਛਕਾਉਣ ਲੱਗਾ। ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਉਂ ਲਿਖਿਆ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਹੀਂ ਨਹੀਂ ਨਾ ਛਕ ਰਹੇ ਸਨ, ਇਸ ਬ੍ਰਾਹਮਣ ਨੇ ਮਹਾਰਾਜ ਜੀ ਦੀ ਛਾਤੀ ਦੇ ਉੱਪਰ ਗੋਡਾ ਰੱਖਿਆ ਹੈ। ਉਸ ਸਮੇਂ ਕਹਿੰਦੇ ਜਦੋਂ ਧੱਕੇ ਨਾਲ ਮੁੱਖ ਦੇ ਵਿੱਚ ਦਹੀਂ ਪਾਉਣ ਲੱਗਾ ਨਾ, ਮਹਾਰਾਜ ਜੀ ਦੇ ਰੋਣ ਦੀ ਆਵਾਜ਼ ਆਈ ਹੈ। ਮਾਤਾ ਗੰਗਾ ਜੀ ਭੱਜ ਕੇ ਗਈ ਹੀ ਹੈ। ਇਹ ਬ੍ਰਾਹਮਣ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਥੱਲੇ ਪਾ ਕੇ ਛਾਤੀ ਤੇ ਗੋਡਾ ਰੱਖ ਕੇ ਮਹਾਰਾਜ ਜੀ ਦੇ ਮੁੱਖ ਦੇ ਵਿੱਚ ਜ਼ਬਰਦਸਤੀ ਦਹੀਂ ਪਾ ਰਿਹਾ ਸੀਗਾ। ਮਾਤਾ ਗੰਗਾ ਜੀ ਨੇ ਦੇਖਿਆ। ਮਾਤਾ ਜੀ ਕਹਿਣ ਲੱਗੇ, ਬ੍ਰਾਹਮਣ ਤੈਨੂੰ ਕੀ ਹੋਇਆ ਹੈ? ਮਾਤਾ ਜੀ ਇਹ ਦਹੀਂ ਨਹੀਂ ਛਕ ਰਿਹਾ ਬਾਲਕ। ਉਸ ਸਮੇਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲੇ ਬਚਨ ਪਹੁੰਚ ਗਿਆ, ਸਾਰੀ ਸੰਗਤ ਇਕੱਠੀ ਹੋ ਗਈ ਹੈ। ਮਹਾਰਾਜ ਜੀ ਦੇ ਕੋਲੇ ਉਹ ਦਹੀਂ ਵੀ ਲੈ ਕੇ ਸਿੱਖ ਚਲੇ ਗਏ, ਬ੍ਰਾਹਮਣ ਨੂੰ ਵੀ ਨਾਲ ਲੈ ਕੇ ਚਲੇ ਗਏ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਬ੍ਰਾਹਮਣ ਤੂੰ ਕਿਉਂ ਇਸ ਤਰ੍ਹਾਂ ਬਾਲਕ ਦੇ ਨਾਲ ਕਰ ਰਿਹਾ ਸੀ? ਮਹਾਰਾਜ ਮੈਂ ਰੋਜ਼ ਦਹੀਂ ਖਵਾਉਣਾ ਹਾਂ, ਅੱਜ ਵੀ ਦਹੀਂ ਇਹ ਸ਼ੱਕ ਨਹੀਂ ਸਨ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਨੇ ਬਚਨ ਕਹੇ ਹਨ। ਕਹਿਣ ਲੱਗੇ, ਹੇ ਬ੍ਰਾਹਮਣ ਇਹ ਦਹੀਂ ਹੁਣ ਤੂੰ ਆਪ ਛਕਣਾ ਕਰ। ਕਹਿੰਦਾ, ਮਹਾਰਾਜ ਮੈਂ ਨਹੀਂ ਇਹ ਦਹੀਂ ਛਕ ਸਕਦਾ, ਕਿਉਂਕਿ ਬ੍ਰਾਹਮਣ ਨੂੰ ਪਤਾ ਸੀ ਕਿ ਇਸ ਦਹੀਂ ਦੇ ਵਿੱਚ ਮੈਂ ਜ਼ਹਿਰ ਪਾਈ ਹੋਈ ਹੈ। ਮਹਾਰਾਜ ਜੀ ਜਿਸ ਪਲੰਗੇ ਤੇ ਵਿਆਹ ਕਰਦੇ ਸਨ ਨਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਸ ਪਲੰਗੇ ਦੇ ਹੇਠ ਮਹਾਰਾਜ ਜੀ ਦੇ ਕੋਲੇ ਇੱਕ ਕੁੱਤਾ ਆ ਕੇ ਬੈਠ ਜਾਂਦਾ ਸੀ, ਕੁੱਕਰ ਆ ਕੇ ਬੈਠ ਜਾਂਦਾ ਸੀ। ਮਹਾਰਾਜ ਜੀ ਦੇ ਨਾਲ ਬੜਾ ਪਿਆਰ ਕਰਦਾ ਹੁੰਦਾ ਸੀਗਾ। ਮਹਾਰਾਜ ਜੀ ਨੇ ਇਹ ਦਹੀਂ ਵਾਲਾ ਕਮੰਡਲ ਆਪਣੇ ਕਰ ਕਮਲਾਂ ਦੇ ਵਿੱਚ ਲਿਆ। ਮਹਾਰਾਜ ਜੀ ਨੇ ਉਸ ਕੁੱਕਰ ਦੇ ਵੱਲ ਇਸ਼ਾਰਾ ਕੀਤਾ। ਮਹਾਰਾਜ ਜੀ ਕਹਿੰਦੇ, ਕੁੱਕਰ ਤੂੰ ਦਹੀਂ ਛਕ ਲੈਣਾ ਕਰ। ਉਹ ਕੁੱਕਰ ਨੇ ਸਿਰ ਮਾਰ ਦਿੱਤਾ। ਕਹਿੰਦਾ, ਮਹਾਰਾਜ ਮੈਂ ਇਹ ਦਹੀਂ ਨਹੀਂ ਛਕਣਾ। ਮਹਾਰਾਜ ਜੀ ਨੇ ਫਿਰ ਉੱਚੀ ਆਵਾਜ਼ ਦੇ ਵਿੱਚ ਕਿਹਾ, महाराज जी कहिंदे तैनू इस जिंदगी तों मुक्त कर देंगे, इस कुकर दी जिंदगी तों मुक्त करके तेरी जिंदगी नू असी सचखंड लैके जावांगे। कहिंदे जदों महाराज जी ने यह बचन भरी संगत दे विच कहे ना, यह कुकर ने उस समय जिहड़ा दही दा कमंडल छक लिया, देखदियां देखदियां ही इस कुकर दी मृत्यु हो गई, यह मौत हो गई। महाराज जी इस ब्राह्मण दे वल देख रहे हन। महाराज गुरु अर्जन देव साहब जी महाराज जी ने कहा, ब्राह्मण तू ये भैड़ा ककर्म क्यों कर रहा सीगा? ते इस ब्राह्मण कहन लगा, महाराज जी तुहाडे भरा बाबा पिरथी चंद ने मैनू माया दित्ती सीगी, माया करके मैं गुरु हरगोबिंद साहब जी नू खत्म कर रहा सीगा। धन गुरु अर्जन देव साहब जी महाराज जी ने इस ब्राह्मण दे वल वेख्या, इहदे पेट दे विच सूल होया, ਇਹ ਉੱਥੇ ਹੀ ਡਿੱਗ ਪਿਆ ਹੈ। ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ, ਸਤਿਗੁਰਾਂ ਦੇ ਬਚਨ ਆਉਂਦੇ ਨੇ, ਬ੍ਰਾਹਮਣ ਮੂਆ, ਬ੍ਰਾਹਮਣ ਦੁਸ਼ਟ ਮੂਆ, ਤੇ ਇਹ ਜਿਹੜਾ ਬ੍ਰਾਹਮਣ ਦੁਸ਼ਟ ਸੀ ਇਹ ਮਰ ਗਿਆ, ਹੋਇਆ ਕਿ ਇਹਦੇ ਅੰਦਰ ਸੂਲ ਪੈਦਾ ਹੋ ਗਿਆ, ਇਹਦੇ ਸਰੀਰ ਦੇ ਵਿੱਚ ਦਰਦ ਪੈਦਾ ਹੋ ਗਿਆ। ਭਾਵ ਕਿ ਇਹ ਬ੍ਰਾਹਮਣ ਵੇਖਦਿਆਂ ਵੇਖਦਿਆਂ ਹੀ ਭਰੀ ਸੰਗਤ ਦੇ ਵਿੱਚ ਇਹਨੇ ਆਪਣਾ ਸਰੀਰ ਤਿਆਗ ਦਿੱਤਾ। ਜਦੋਂ ਬਾਬਾ ਪਿਰਥੀ ਚੰਦ ਨੂੰ ਇਹ ਗੱਲ ਪਤਾ ਲੱਗੀ ਨਾ ਕਿ ਮੇਰਾ ਨਾਮ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਿਹੜਾ ਹੈ ਉਹ ਬ੍ਰਾਹਮਣ ਨੇ ਲੈ ਦਿੱਤਾ ਹੈ, ਉਸ ਸਮੇਂ ਇਹਦਾ ਪਹਿਲਾਂ ਹੀ ਇਸ ਨੂੰ ਕਈ ਵੱਡੇ ਪਿੰਡਾਂ ਦੀ ਜਗੀਰ ਪਾਕਿਸਤਾਨ ਲਾਹੌਰ ਦੇ ਵਿੱਚ ਦਿੱਤੀ ਹੋਈ ਸੀ, ਹੇਅਰ ਪਿੰਡ। ਇੱਥੇ ਪਿਰਥੀ ਚੰਦ ਦਾ ਵਿਵਾਹ ਕਾਰਜ ਵੀ ਹੋਇਆ ਸੀ, ਸਹੁਰਾ ਪਿੰਡ ਵੀ ਸੀਗਾ। ਇਹ ਆਪਣੇ ਪਰਿਵਾਰ ਨੂੰ ਨਾਲ ਲੈ ਕਰਕੇ ਹੇਅਰ ਪਿੰਡ ਪਹੁੰਚ ਗਿਆ ਹੈ, ਉੱਥੇ ਰਹਿਣ ਲੱਗ ਪਿਆ। ਇਧਰੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਵਾਧਾ ਹੋ ਰਿਹਾ ਹੈ, ਜਿਵੇਂ ਜਿਵੇਂ ਖਾਲਸਾ ਜੀ ਪੂਰਨ ਮਰਸ਼ੀ ਦਾ ਚੰਦਰਮਾ ਵੱਧਦਾ ਨਾ, ਤਿਵੇਂ ਤਿਵੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਵੱਧਦਾ ਜਾ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਵੇਂ ਜੁਬਾ ਅਵਸਥਾ ਦੇ ਵਿੱਚ ਆਏ ਹਨ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਖਾਲਸਾ ਜੀ ਜਿਹੜਾ ਹੈ ਸੁੰਦਰਤਾ ਪ੍ਰੇਮ ਪਿਆਰ ਪ੍ਰੇਮ ਦੀ ਝਲਕ ਵੱਧਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਚੰਦੂ ਦੇ ਕੁਝ ਜਿਹੜੇ ਬੰਦੇ ਹਨ ਉਹ ਆਏ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਆ ਕੇ ਕਹਿਣ ਲੱਗੇ, ਮਹਾਰਾਜ ਤੁਹਾਡੇ ਪੁੱਤਰ ਦੇ ਨਾਲ ਅਸੀਂ ਚੰਦੂ ਦੀ ਲੜਕੀ ਦੀ ਸਗਾਈ ਕਰਨੀ ਹੈ। ਤੇ ਉਸ ਸਮੇਂ ਚੰਦੂ ਨੇ ਵੀ ਇਹ ਸ਼ਬਦ ਕਹੇ ਸਨ ਕਿ ਤੁਸੀਂ ਕਿੱਥੋਂ ਇੱਕ ਜਿਹੜੀ ਹੈ ਚਬਾਰੇ ਦੀ ਇੱਟ ਇਹ ਮੋਰੀ ਨੂੰ ਲਾ ਦਿੱਤੀ ਹੈ। ਦਿੱਲੀ ਦੀਆਂ ਸੰਗਤਾਂ ਨੇ ਪ੍ਰੇਮ ਦੇ ਨਾਲ ਚਿੱਠੀ ਲਿਖੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ, ਮਹਾਰਾਜ ਜੀ ਇਹ ਜਿਹੜਾ ਦੁਸ਼ਟ ਚੰਦੂ ਹੈ ਨਾ ਮਹਾਰਾਜ, ਇਹਦੀ ਲੜਕੀ ਦਾ ਕਦੇ ਵੀ ਨਾਤਾ ਨਹੀਂ ਲੈਣਾ ਪਿਆ, ਇਹ ਦੁਸ਼ਟ ਹੈ, ਇਹ ਗੁਰੂ ਘਰ ਨੂੰ ਮੋਰੀ ਕਹਿੰਦਾ ਹੈ, ਆਪਣੇ ਆਪ ਨੂੰ ਚਬਾਰਾ ਕਹਿੰਦਾ ਹੈ, ਆਪਣੇ ਆਪ ਨੂੰ ਹੰਕਾਰ ਦੇ ਬੀਜ ਦੇ ਵਿੱਚ ਬੋਇਆ ਹੋਇਆ ਹੈ। ਇਹਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਭਾਈ ਪਾਰੋ ਜੀ ਦਾ ਪੁੱਤਰ ਆਇਆ ਹੈ ਚੱਲ ਕੇ। ਭਾਈ ਪਾਰੋ ਜੀ ਬ੍ਰਹਮ ਗਿਆਨੀ ਮਹਾਂਪੁਰਖ ਸਨ, ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਕੀਤੀ। ਇਹ ਡੱਲੇ ਦਾ ਰਹਿਣ ਵਾਲਾ ਸੀ, ਇਹਦਾ ਨਾਮ ਨਾਰਾਇਣ ਦਾਸ ਸੀਗਾ। ਇਹ ਨਾਰਾਇਣ ਦਾਸ ਭਾਈ ਪਾਰੋ ਜੀ ਦਾ ਪੁੱਤਰ ਮਹਾਰਾਜ ਜੀ ਦੇ ਕੋਲੇ ਆਇਆ, ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਹੈ। ਇਹਨੇ ਅਰਜੋਈ ਕੀਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੇਰੀ ਲੜਕੀ ਜਵਾਨ ਹੈ, ਤੇ ਮਹਾਰਾਜ ਆਪ ਜੀ ਕਿਰਪਾ ਕਰੋ, ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਦੇ ਸਾਹਿਬਜ਼ਾਦੇ ਦੇ ਨਾਲ ਮੈਂ ਆਪਣੀ ਲੜਕੀ ਦੀ ਸਗਾਈ ਕਰਨਾ ਚਾਹੁੰਦਾ ਹਾਂ, ਮੇਰੀ ਲੜਕੀ ਦਾ ਨਾਮ ਦਮੋਦਰੀ ਹੈ, ਧੰਨ ਮਾਤਾ ਦਮੋਦਰੀ ਜੀ। ਤੇ ਉਸ ਸਮੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿਣ ਲੱਗੇ, ਨਾਰਾਇਣ ਦਾਸ ਤੁਹਾਡੀ ਕੁੱਲ ਤਾਂ ਪਹਿਲਾਂ ਹੀ ਬੜੀ ਉੱਚੀ ਤੇ ਸੁੱਚੀ ਹੈ, ਤੁਸੀਂ ਬ੍ਰਹਮ ਗਿਆਨੀ ਭਾਈ ਪਾਰੋ ਜੀ ਦੇ ਪੋਤਰੇ ਹਨ, ਤੁਸੀਂ ਵਿਆਹ ਕਾਰਜ ਦੀਆਂ ਤਿਆਰੀਆਂ ਕਰੋ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਵਾਹ ਕਾਰਜ ਧੰਨ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ। ਮਾਤਾ ਦਮੋਦਰੀ ਜੀ ਦੇ ਉਦਰ ਤੋਂ ਦੋ ਪੁੱਤਰ ਤੇ ਇੱਕ ਧੀ ਦਾ ਜਿਹੜਾ ਹੈ ਉਹ ਜਨਮ ਹੋਇਆ। ਮਾਤਾ ਦਮੋਦਰੀ ਜੀ ਦੇ ਉਦਰ ਤੋਂ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਬਾਬਾ ਅਣੀ ਰਾਏ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਧੰਨ ਬੀਬੀ ਵੀਰੋ ਜੀ ਦਾ ਪ੍ਰਕਾਸ਼ ਹੁੰਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਦੂਸਰਾ ਵਿਵਾਹ ਕਾਰਜ, ਖਾਲਸਾ ਜੀ ਬਾਬਾ ਹਰੀ ਚੰਦ ਜੀ ਆਏ ਹਨ ਜੋ ਕਿ ਬਟਾਲੇ ਦੇ ਰਹਿਣ ਵਾਲੇ ਸਨ, ਬਾਬੇ ਬਕਾਲੇ ਦੇ ਰਹਿਣ ਵਾਲੇ ਸਨ। ਉਹਨਾਂ ਨੇ ਆ ਕੇ ਬਾਬੇ ਬਕਾਲੇ ਤੋਂ ਬਾਬਾ ਹਰੀ ਚੰਦ ਜੀ ਨੇ ਬੇਨਤੀ ਕੀਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੇਰੀ ਸੁਤਾ ਜਵਾਨ ਹੈ ਤੇ ਆਪ ਜੀ ਕਿਰਪਾ ਕਰੋ। ਤੇ ਖਾਲਸਾ ਜੀ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਧੰਨ ਧੰਨ ਬਾਬਾ ਹਰੀ ਚੰਦ ਜੀ ਦੀ ਬੇਨਤੀ ਨੂੰ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਦੂਸਰਾ ਵਿਵਾਹ ਕਾਰਜ ਹੁੰਦਾ ਹੈ ਬਾਬੇ ਬਕਾਲੇ ਦੀ ਧਰਤੀ ਤੇ। ਉਸ ਸਾਡੀ ਮਾਤਾ ਜੀ ਦਾ ਨਾਮ ਬੜੇ ਅਦਬ ਦੇ ਨਾਲ ਅਸੀਂ ਮਾਤਾ ਨਾਨਕੀ ਜੀ ਲੈਂਦੇ ਹਾਂ। ਮਾਤਾ ਨਾਨਕੀ ਜੀ ਦੇ ਉਦਰ ਤੋਂ ਦੋ ਪੁੱਤਰਾਂ ਦਾ ਪ੍ਰਕਾਸ਼ ਹੁੰਦਾ ਹੈ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੇ ਧੰਨ ਧੰਨ ਬਾਬਾ ਅਟਲ ਰਾਏ ਜੀ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਤੀਸਰਾ ਵਿਵਾਹ ਕਾਰਜ ਹੈ, ਇਹ ਮੰਡਿਆਲੇ ਦੀ ਰਹਿਣ ਵਾਲਾ ਭਾਈ ਦਇਆ ਰਾਮ ਜੀ ਮਹਾਰਾਜ ਜੀ ਦੇ ਕੋਲੇ ਚੱਲ ਕੇ ਆਇਆ ਹੈ ਤੇ ਆ ਕੇ ਇਸਨੇ ਵੀ ਬੇਨਤੀ ਕੀਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੀ ਸੁਤਾ ਜਵਾਨ ਹੈ ਤੇ ਆਪ ਜੀ ਕਿਰਪਾ ਕਰੋ। ਮੰਡਿਆਲੇ ਦਾ ਰਹਿਣ ਵਾਲਾ ਜਿਹੜਾ ਦਇਆ ਰਾਮ ਸੀ, ਜਦੋਂ ਇਸਨੇ ਬੇਨਤੀ ਕੀਤੀ ਤੀਸਰਾ ਵਿਵਾਹ ਕਾਰਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮਾਤਾ ਮਰਵਾਈ ਜੀ ਦੇ ਨਾਲ ਹੁੰਦਾ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਤਿੰਨ ਵਿਵਾਹ ਕਾਰਜ ਸਨ। ਪਹਿਲੇ ਮਾਤਾ ਦਾਮੋਦਰੀ ਜੀ, ਜਿਨ੍ਹਾਂ ਨੇ ਆਪਣਾ ਕਾਲ ਚਲਾਣਾ ਭਾਈ ਕੀ ਡਰੋਲੀ ਦੇ ਵਿੱਚ ਜਾ ਕੇ ਕੀਤਾ। ਦੂਸਰੇ ਮਹਾਰਾਜ ਜੀ ਦੇ ਮਹਿਲ ਸਨ ਮਾਤਾ ਨਾਨਕੀ ਜੀ ਤੇ, ਜਿਨ੍ਹਾਂ ਦੀ ਨਾਮ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਵਸਾਇਆ ਗੁਰੂ ਕਾ ਚੱਕ ਸਨ 1665 ਈਸਵੀ ਨੂੰ। ਤੀਸਰੇ ਮਹਾਰਾਜ ਜੀ ਦੇ ਮਹਿਲ ਸਨ ਸਾਡੇ ਸਤਿਕਾਰਯੋਗ ਮਾਤਾ ਮਰਵਾਈ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਤੇ ਇੱਕ ਧੀ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਾਬਾ ਅਣੀ ਰਾਏ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟਲ ਰਾਏ ਜੀ, ਇਸੇ ਤਰ੍ਹਾਂ ਕਰਕੇ ਖਾਲਸਾ ਜੀ। ਇੱਕ ਧੀ ਸੀ ਜਿਹਦਾ ਨਾਮ ਅਸੀਂ ਅਦਬ ਦੇ ਨਾਲ ਲੈਂਦੇ ਹਾਂ, ਧੰਨ ਧੰਨ ਬੀਬੀ ਵੀਰੋ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਈ ਨਗਰ ਵਸਾਏ ਜਿਨ੍ਹਾਂ ਦਾ ਇਤਿਹਾਸਕਾਰਾਂ ਨੇ ਕਿਹਾ ਹੈ। ਲੋਹਗੜ੍ਹ ਦਾ ਕਿਲ੍ਹਾ ਮਹਾਰਾਜ ਜੀ ਨੇ ਆਪਣੇ ਹੱਥੀ ਬਣਾਇਆ ਜੋ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਹੈ, ਜਿੱਥੇ ਪਹਿਲੀ ਜੰਗ ਜਿਹੜੀ ਮੁਗਲ ਸਖਾਣ ਦੇ ਨਾਲ ਹੁੰਦੀ ਹੈ। ਇਹ ਮੁਗਲ ਸਖਾਂ 7000 ਫੌਜਾਂ ਨੂੰ ਲੈ ਕਰਕੇ ਜਦੋਂ ਆਉਂਦਾ ਹੈ, ਉਦੋਂ ਬੀਬੀ ਵੀਰੋ ਜੀ ਦੀ ਜਿਹੜੀ ਸ਼ਾਦੀ ਹੈ, ਸਗਾਈ ਹੈ, ਉਹ ਖਾਲਸਾ ਜੀ ਬਾਬਾ ਸਾਧੂ ਜੀ ਦੇ ਨਾਲ ਹੋ ਰਹੀ ਸੀ। ਬਾਬਾ ਸਾਧੂ ਜੀ ਬਾਬਾ ਧਰਮਦਾਸ ਦੇ ਪੁੱਤਰ ਸਨ। ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਦੋਵੇਂ ਪਿਓ ਤੇ ਪੁੱਤਰ ਮੱਥਾ ਟੇਕਣ ਵਾਸਤੇ ਆਏ ਹਨ। ਇਹਨਾਂ ਦੇ ਜਿਹੜੇ ਵਸਤਰ ਹਨ ਉਹ ਮਿੱਟੀ ਦੇ ਨਾਲ ਲਿਬੜੇ ਹੋਏ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪੁੱਛਿਆ, ਮਹਾਰਾਜ ਜੀ ਕਹਿੰਦੇ ਕਿੱਥੋਂ ਆਏ ਹਨ? ਤੇ ਸੰਗਤ ਦੇ ਵਿੱਚ ਬੈਠੇ ਹੋਏ ਬਾਬਾ ਧਰਮਦਾਸ ਨੇ ਦੱਸਿਆ, ਮਹਾਰਾਜ ਮੇਰਾ ਨਾਮ ਧਰਮਦਾਸ ਹੈ, ਅਸੀਂ ਕਿਰਤੀ ਸਿੱਖ ਹੁੰਦੇ ਹਾਂ, ਇਹ ਮੇਰਾ ਪੁੱਤਰ ਹੈ, ਇਹਦਾ ਨਾਮ ਸਾਧੂ ਹੈ, ਸਾਧੂ ਰਾਮ ਕਹਿ ਲਵੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਅਸੀਂ ਬੜੇ ਪ੍ਰਸੰਨ ਹੋਏ ਹਾਂ, ਤੇਰੇ ਪੁੱਤਰ ਦੇ ਨਾਲ ਅਸੀਂ ਆਪਣੀ ਧੀ ਦਾ ਨਾਤਾ ਜੋੜਨਾ ਚਾਹੁੰਦੇ ਹਾਂ। ਬਾਬਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਕਹਿਣ ਲੱਗੇ ਬਾਬਾ ਧਰਮਦਾਸ ਜੀ, ਸਤਿਗੁਰੂ ਜੀ ਅਸੀਂ ਤੁਹਾਡੇ ਬਰਾਬਰ ਦੇ ਨਹੀਂ ਹਨ, ਅਸੀਂ ਕਿਰਤੀ ਹਨ, ਖੇਤਾਂ ਵਿੱਚ ਕੰਮ ਕਰਨ ਵਾਲੇ ਹਾਂ, ਤੇ ਇਸ ਕਰਕੇ ਸਤਿਗੁਰੂ ਜੀ ਆਪ ਜੀ ਸ਼ਹਿਣ ਸ਼ਾਹ ਹੋ। ਤੇ ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਨਹੀਂ ਤੁਸੀਂ ਅੱਜ ਤੋਂ ਸਾਡੇ ਸੰਬੰਧੀ ਹੋ। ਤੇ ਉਸ ਸਮੇਂ ਮਹਾਰਾਜ ਜੀ ਨੇ ਹੁਕਮ ਕੀਤਾ ਮਾਤਾ ਦਾਮੋਦਰੀ ਜੀ ਹੋਣਾ ਨੂੰ, ਮਾਤਾ ਨਾਨਕੀ ਜੀ ਹੋਣਾ ਨੂੰ, ਵੀ ਬੜੀ ਸ਼ੀਘਰਤਾ ਦੇ ਨਾਲ ਤੁਸੀਂ ਬੀਬੀ ਵੀਰੋ ਜੀ ਨੂੰ ਲੈ ਕੇ ਆਓ। ਬੀਬੀ ਵੀਰੋ ਜੀ ਨੂੰ ਲੈ ਕੇ ਆਏ ਤੇ ਉਸ ਸਮੇਂ ਬਾਬਾ ਗੁਰਮੁਖ ਬਾਬਾ ਜੀ ਦੇ ਪੁੱਤਰ ਦੇ ਨਾਲ, ਬਾਬਾ ਸਾਧੂ ਜੀ ਦੇ ਨਾਲ ਨਾ। ਤੇ ਖਾਲਸਾ ਜੀ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਧੀ ਬੀਬੀ ਵੀਰੋ ਜੀ ਦਾ ਵਿਵਾਹ ਕਾਰਜ ਰੱਖ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਕਿਲ੍ਹਾ ਜਦੋਂ ਬਣਾਇਆ, ਇਸ ਨੂੰ ਲੋਹਗੜ੍ਹ ਦਾ ਕਿਲ੍ਹਾ ਕਹਿੰਦੇ ਆ। ਇਹ ਪਹਿਲੀ ਜੰਗ ਮਹਾਰਾਜ ਜੀ ਨੇ ਕੀਤੀ ਸੀ ਮੁਗਲ ਸਖਾਣ ਦੇ ਨਾਲ। ਇਹ 7000 ਫੌਜਾਂ ਲੈ ਕੇ ਆਇਆ ਸੀਗਾ। ਉਹਨਾਂ ਸਮਿਆਂ ਦੇ ਵਿੱਚ ਬੀਬੀ ਵੀਰੋ ਜੀ ਦੀ ਵੀ ਬਰਾਤ ਆ ਰਹੀ ਸੀਗੀ। ਅਗਲੇ ਪ੍ਰਸੰਗ ਆਪਾਂ ਕੱਲ੍ਹ ਦੇ ਅਧਿਆਏ ਦੇ ਵਿੱਚ ਪੜ੍ਹਾਂਗੇ ਸੁਣਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸਿੱਖ ਸੰਗਤਾਂ, ਮੀਰੀ ਪੀਰੀ ਨਗਰ ਕੀਰਤਨ, ਜੋ ਸਲਾਨਾ ਸਮਾਗਮ ਹੋ ਰਹੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਯਾਦ ਦੇ ਵਿੱਚ ਮਹਾਰਾਜ ਜੀ ਦਾ ਇਤਿਹਾਸ ਸੁਣਾਉਂਦਿਆਂ ਪਾਸੋਂ ਨੇਕਾਂ ਪ੍ਰਕਾਰ ਦੀਆਂ ਸ਼ੁਸ਼ਮ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੇ ਰਾਗੀ ਢਾਡੀ ਕਥਾ ਵਾਚਕ ਮਹਾਰਾਜ ਜੀ ਦੀ ਸੰਗਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ। ਬਖਸ਼ ਦੇਣਾ ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਗੱਜ ਕੇ ਫਤਿਹ ਦੀ ਸਾਂਝ ਪਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਬਲਵਿੰਦਰ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਪਾਵਨ ਪਵਿੱਤਰ ਗੁਰ ਇਤਿਹਾਸ ਕਥਾ ਵਿਚਾਰ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਆਪ ਸੰਗਤ ਨੂੰ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ। ਜੋ ਸਾਧ ਸੰਗਤ ਜੀ ਅੱਜ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ, ਜੋ ਹਰ ਸਾਲ ਗੁਰੂ ਘਰ ਵਿਖੇ ਪਿਛਲੇ ਕਈ ਸਾਲਾਂ ਤੋਂ ਮੀਰੀ ਪੀਰੀ ਦਿਹਾੜਾ ਵੱਡੇ ਪੱਧਰ ਦੇ ਉੱਪਰ ਮਨਾਇਆ ਜਾਂਦਾ ਹੈ। ਅੱਜ 16 ਜੁਲਾਈ ਤੋਂ ਸਮਾਗਮਾਂ ਦੀ ਲੜੀ ਆਰੰਭ ਹੋਈ ਹੈ। ਇਹ ਲੜੀ ਸਮਾਗਮਾਂ ਦੀ 2 ਅਗਸਤ ਤੱਕ ਇਸੇ ਤਰ੍ਹਾਂ ਨਿਰੰਤਰ ਚੱਲੇਗੀ। ਕੱਲ੍ਹ ਨੂੰ ਵੀ ਸ਼ਾਮ ਨੂੰ ਕਥਾ ਦਰਬਾਰ ਹੈ। ਪਰਸੋਂ ਤੋਂ ਲੈ ਕੇ 22 ਜੁਲਾਈ ਤੱਕ ਢਾਡੀ ਅਤੇ ਕਵੀਸ਼ਰ ਦਰਬਾਰ ਹਨ। 23 ਤਰੀਕ ਤੋਂ ਕੀਰਤਨ ਦਰਬਾਰ ਸ਼ਾਮ 6 ਤੋਂ 9 ਪ੍ਰਾਰੰਭ ਹੋ ਜਾਣਗੇ। 28, 29, 30 ਜੁਲਾਈ ਨੂੰ 31 ਰਾਗ ਦੇ ਆਧਾਰ ਤੇ ਰਾਗ ਦਰਬਾਰ ਸਜੇਗਾ। 1 ਅਗਸਤ ਨੂੰ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸਮੁੱਚੇ ਹੀ ਸਮਾਗਮਾਂ ਵਿੱਚ ਆਪ ਵੀ ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਕਥਾ ਵਿਚਾਰ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹਾਜ਼ਰੀਆਂ ਲਵਾਉਂਦੇ ਆ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, ਆਪਣਿਆਂ ਚਰਨਾਂ ਦੀ ਸ਼ਰਨ ਬਖਸ਼ੀ ਹੈ। ਸਲਾਨਾ ਮੀਰੀ ਪੀਰੀ ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਬੰਧਕ ਸਾਹਿਬਾਨਾਂ ਵੱਲੋਂ ਬੜੇ ਸੁਚੱਜੇ ਢੰਗ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਸਮਾਗਮਾਂ ਦੀ ਆਰੰਭਤਾ ਕੀਤੀ ਹੈ। ਜਿਵੇਂ 18 ਤੋਂ ਲੈ ਕਰਕੇ 23 ਤਰੀਕ ਤੱਕ ਢਾਡੀ ਕਵੀਸ਼ਰ ਦਰਬਾਰ ਸਜਣਾ ਹੈ, 23 ਤੋਂ ਲੈ ਕੇ 2 ਤਰੀਕ ਤੱਕ ਅੰਮ੍ਰਿਤ ਰਸ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਣਾ ਹੈ। ਉਦਾਂ ਹੀ ਅੱਜ ਅਤੇ ਕੱਲ੍ਹ ਨੂੰ 16 ਅਤੇ 17 ਤਰੀਕ ਨੂੰ ਕਥਾ ਦਰਬਾਰ ਆਰੰਭ ਨੇ। ਦਰਬਾਰ ਤੇ ਸੰਗਤ ਜੀ ਉਹ ਹੁੰਦਾ ਹੈ ਜਿੱਥੇ ਬਹੁਤਾਤ ਲੋਕਾਂ ਦੀ ਗਿਣਤੀ ਹੋਵੇ। ਇੱਥੇ ਬਾਦਸ਼ਾਹ ਜਹਾਂਗੀਰ ਦਾ, ਬਾਦਸ਼ਾਹ ਔਰੰਗਜ਼ੇਬ ਦਾ ਦਰਬਾਰ ਵੀ ਸਜਦਾ ਰਹਿਆ ਹੈ। ਬਸ ਇੰਨਾ ਫਰਕ ਹੈ, ਇੱਕ ਸੱਚ ਦਾ ਦਰਬਾਰ ਹੈ, ਇੱਕ ਝੂਠ ਦਾ ਦਰਬਾਰ ਹੈ। ਇੱਕ ਦਰਬਾਰ ਵਿੱਚ ਬੈਠੇ ਲੋਕ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੀਆਂ ਬਾਤਾਂ ਪਾਉਂਦੇ ਨੇ, ਇੱਕ ਦਰਬਾਰ ਦੇ ਅੰਦਰ ਬੈਠੇ ਲੋਕ ਸੰਸਾਰੀ ਝੂਠੇ ਪਦਾਰਥ, ਨਾਸ਼ਵੰਤ ਪਦਾਰਥਾਂ ਦੀਆਂ ਗੱਲਾਂ ਕਰਦੇ ਨੇ। ਦਰਬਾਰ ਤੇ ਇਹ ਹੈ, ਫਿਰ ਕਥਾ ਕੀ ਹੈ? ਕਥਾ ਦਾ ਭਾਵ ਅਰਥ ਕੀ ਹੈ? ਗੁਰੂ ਨਾਨਕ ਦੇ ਘਰ ਅੰਦਰ ਦੋ ਪ੍ਰਕਾਰ ਦੀਆਂ ਕਥਾ ਨੇ, ਇੱਕ ਸ਼ਬਦ ਦੀ ਕਥਾ ਹੈ, ਇੱਕ ਇਤਿਹਾਸ ਦੀ ਕਥਾ ਹੈ। ਜਾਂ ਇੱਦਾਂ ਕਹਿ ਲਈਏ ਵੀ ਸ਼ਬਦ ਦੀ ਕਥਾ ਮਨ ਦੀ ਕਥਾ ਹੈ, ਇਤਿਹਾਸ ਦੀ ਕਥਾ ਤਨ ਦੀ ਕਥਾ ਹੈ। ਹੋਰ ਵਿਖਿਆਣ ਕਰ ਲਈਏ, ਜਿਹੜੀ ਸ਼ਬਦ ਦੀ ਕਥਾ ਹੈ ਉਹ ਨਿਰਗੁਣ ਸਰੂਪ ਦੀ ਕਥਾ ਹੈ, ਜੋ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ। ਰੂਪ ਨਾ ਰੇਖ ਨਾ ਰੰਗ ਕਿਸ, ਤ੍ਰਿਹਗੁਣ ਤੇ ਪ੍ਰਭ ਭਿੰਨ। ਸ਼ਬਦ ਦੀ ਕਥਾ ਨਿਰਗੁਣ ਸਰੂਪ ਦੀ ਕਥਾ ਹੈ, ਇਤਿਹਾਸ ਦੀ ਕਥਾ ਸਰਗੁਣ ਸਰੂਪ ਦੀ ਕਥਾ ਹੈ, ਜੋ ਇਹਨਾਂ ਅੱਖਾਂ ਦੇ ਨਾਲ ਦਿਸਦਾ ਹੈ। ਪਰ ਕਥਾ ਦਾ ਭਾਵ ਅਰਥ ਕੀ ਹੈ? ਦੋ ਪ੍ਰਕਾਰ ਦੇ ਗਿਆਨੀ ਹੁੰਦੇ ਨੇ, ਇੱਕ ਵਕਤਾ ਗਿਆਨੀ ਹੈ, ਇੱਕ ਸਰੋਤਾ ਗਿਆਨੀ ਹੈ। ਕਥਾ ਕਰਨ ਵਾਲਾ, ਕਥਾ ਸੁਣਨ ਵਾਲਾ, ਦੋਵੇਂ ਹੀ ਗਿਆਨੀ ਨੇ। ਗਿਆਨੀ ਤੋਂ ਭਾਵ ਜਿਨ੍ਹਾਂ ਨੂੰ ਗਿਆਨ ਹੋਵੇ, ਜਿਨ੍ਹਾਂ ਨੂੰ ਸੰਸਾਰ ਦਾ ਜੀਵਨ ਦਾ ਗਿਆਨ ਹੋਵੇ, ਸੋ ਕਹੀਏ ਗਿਆਨੀ। ਜਿਨ੍ਹਾਂ ਨੂੰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਹੋ ਜਾਵੇ, ਬ੍ਰਹਮ ਦਾ ਗਿਆਨ ਹੋ ਜਾਵੇ, ਸੋ ਕਹੀਏ ਬ੍ਰਹਮ ਗਿਆਨੀ। ਪਰ ਸਾਨੂੰ ਕੋਈ ਨਾਸਤਕ ਬੰਦਾ ਇਹ ਸਵਾਲ ਕਰ ਦੇਵੇ ਵੀ ਕਿੱਥੋਂ ਆਇਆ ਏ, ਸਾਡੇ ਵੀ ਬਚਨ ਹੁੰਦੇ, ਕਥਾ ਕਰਕੇ ਆਏ ਹਾਂ, ਤੁਹਾਡੇ ਬੋਲ ਹੋਵਣਗੇ, ਕਥਾ ਸੁਣ ਕੇ ਆਏ ਹਾਂ। ਅੱਗੇ ਸਵਾਲ ਵਧਾ ਕੇ ਆਖੇ ਵੀ ਚੱਲ ਮੈਂ ਵੀ ਚਲਿਆ ਜਾਵਾਂਗਾ ਕਥਾ ਸੁਣਨ ਲਈ, ਪਰ ਮੈਨੂੰ ਇਹ ਤੇ ਦੱਸ ਕਥਾ ਦਾ ਭਾਵ ਕੀ ਹੈ, ਕਥਾ ਦਾ ਮਤਲਬ ਕੀ ਹੈ। ਜੇਕਰ ਅਸੀਂ ਸਾਲਾਂ ਬੱਧੀ ਸਤਸੰਗਤ ਕਰਕੇ, ਕਥਾ ਕਰਕੇ ਜਾਂ ਕਥਾ ਸੁਣ ਕੇ ਇਹੀ ਸਮਝਾ ਨਾ ਸਕੇ, ਫਿਰ ਕੀਤੀ ਹੋਈ ਤੇ ਸੁਣੀ ਹੋਈ ਨਿਸਫਲ ਹੈ ਉਹਦੀ ਨਿਗਾਹ ਦੇ ਅੰਦਰ। ਕਥਾ ਦੋ ਸ਼ਬਦਾਂ ਦਾ ਸੁਮੇਲ ਹੈ, ਗੁਰਮੁਖੀ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਕਾ ਦਾ ਅਰਥ ਸੰਸਕ੍ਰਿਤ ਦੇ ਅੰਦਰ ਪ੍ਰਕਾਸ਼ ਕੀਤਾ ਹੈ, ਲਾਈਟ ਕੀਤਾ ਹੈ, ਚਾਨਣ ਕੀਤਾ ਹੈ। ਜਾਂ ਕਾ ਦਾ ਅਰਥ ਕਈ ਗ੍ਰੰਥਾਂ ਦੇ ਅੰਦਰ ਵਿਦਵਾਨਾਂ ਨੇ ਸ਼ਬਦ ਕੀਤਾ ਹੈ, ਧੁਨੀ ਕੀਤਾ ਹੈ, ਸਾਊਂਡ ਕੀਤਾ ਹੈ। ਥਾਂ ਦਾ ਅਰਥ ਹੁੰਦਾ ਹੈ ਥਾਂ, ਟਿਕਾਣਾ। ਕਥਾ ਤੋਂ ਭਾਵ ਹੈ ਜਿੱਥੇ ਗਿਆਨ ਦੀ ਧੁਨੀ ਪ੍ਰਗਟ ਹੁੰਦੀ ਹੋਵੇ, ਜਿੱਥੇ ਗਿਆਨ ਦਾ ਸ਼ਬਦ ਪ੍ਰਗਟ ਹੁੰਦਾ ਹੋਵੇ, ਗਿਆਨ ਦੀ ਰੋਸ਼ਨੀ ਹੋਵੇ, ਉਹ ਥਾਂ ਕਹੀਏ ਕਥਾ। ਔਰ ਐਸਾ ਚਾਨਣ ਜਿਹੜਾ ਜੀਵਨ ਦੇ ਅੰਦਰ ਚਾਨਣ ਕਰਦਾ ਹੋਵੇ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਿਹੜਾ ਅੰਦਰ ਚਾਨਣ ਕਰੇ, ਐਸੀ ਗੁਰੂ ਦੀ ਮੱਤ, ਐਸਾ ਗੁਰੂ ਦਾ ਗਿਆਨ, ਐਸਾ ਗੁਰੂ ਦਾ ਜੀਵਨ, ਜੀ ਤੋਂ ਸਿਹਤ ਲੈ ਕਰਕੇ ਜੀਵਨ ਸੁਧਰ ਜਾਵੇ, ਸੋ ਕਹੀਏ ਕਥਾ। ਔਰ ਅੱਜ ਕਥਾ ਦਰਬਾਰ ਦਾ ਪਹਿਲਾ ਦਿਨ ਹੈ। ਦਾਸ ਤੋਂ ਪਹਿਲੇ ਗਿਆਨੀ ਜੀ ਹੁਣਾਂ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਪਾਤਸ਼ਾਹ ਦੇ ਜੀਵਨ ਦੀ ਤਸਵੀਰ ਖਿੱਚ ਦਿੱਤੀ ਹੈ। ਮੀਰੀ ਪੀਰੀ ਨਗਰ ਕੀਰਤਨ ਹੈ। ਮੀਰੀ ਤੇ ਪੀਰੀ ਤੋਂ ਭਾਵ ਕੀ ਹੈ? ਮੀਰੀ ਦਾ ਅਰਥ ਹੁੰਦਾ ਹੈ ਰਾਜਨੀਤੀ, ਪੀਰੀ ਦਾ ਅਰਥ ਹੁੰਦਾ ਹੈ ਧਰਮ। ਪਾਤਸ਼ਾਹ ਤੋਂ ਪਹਿਲਾਂ ਸੰਸਾਰ ਦੇ ਅੰਦਰ ਮੀਰੀ ਵੀ ਸੀ, ਪੀਰੀ ਵੀ ਸੀ, ਪਰ ਫਰਕ ਇਹ ਸੀ ਵੀ ਜਿਨ੍ਹਾਂ ਕੋਲ ਕੱਲੀ ਮੀਰੀ ਸੀ ਉਹ ਕੱਲੇ ਮੀਰਜ਼ਾਦੇ ਸਨ, ਜਿਨ੍ਹਾਂ ਕੋਲ ਕੱਲੀ ਪੀਰੀ ਸੀ ਉਹ ਕੱਲੇ ਧਰਮੀ ਸੀ। ਇਸਲਾਮ ਧਰਮ ਦੇ ਬਾਨੀ ਮੁਹੰਮਦ ਸਾਹਿਬ ਦਾ ਕਥਨ ਹੈ ਕਿ ਜਿਸ ਰਾਜ ਦੇ ਅੰਦਰ ਧਰਮ ਦੀ ਅੰਸ਼ ਨਹੀਂ ਉਹ ਰਾਜ ਜ਼ਾਲਮ ਹੋ ਜਾਂਦਾ ਹੈ, ਜ਼ੁਲਮ ਕਮਾਉਂਦਾ ਹੈ। ਤੇ ਜਿਸ ਧਰਮ ਦੇ ਅੰਦਰ ਰਾਜਨੀਤੀ ਦੀ ਅੰਸ਼ ਨਹੀਂ ਉਹ ਧਰਮੀ ਲੋਕ ਕਾਇਰ ਹੋ ਜਾਂਦੇ ਨੇ, ਡਰਪੋਕ ਹੋ ਜਾਂਦੇ ਨੇ। ਅੱਜ ਕੋਈ ਰਾਜਨੀਤਿਕਾਂ ਦੀ ਕਮੀ ਤੇ ਹੈ ਨਹੀਂ, ਬੜੇ ਸਿੱਖ ਚਿਹਰੇ ਨੇ, ਬੜੇ ਅੰਮ੍ਰਿਤਧਾਰੀ ਵੀ ਹੋਵਣਗੇ, ਪਰ ਕਾਇਰ ਬਣ ਚੁੱਕੇ ਨੇ, ਬੁੱਝਦਿਲ ਬਣ ਚੁੱਕੇ ਨੇ, ਕਿਉਂਕਿ ਉਹਨਾਂ ਨੇ ਕੱਲੀ ਮੀਰੀ ਨੂੰ ਹੀ ਹਿਰਦੇ ਵਿੱਚ ਵਸਾ ਲਿਆ ਹੈ, ਪੀਰੀ ਧਰਮ ਨੂੰ ਭੁੱਲ ਗਏ ਨੇ। ਪਰ ਇੱਥੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਦੋਵੇਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਨੇ, ਮੀਰੀ ਵੀ ਔਰ ਪੀਰੀ ਵੀ। ਦਰਅਸਲ ਪੰਚਮ ਪਾਤਸ਼ਾਹ ਲਾਹੌਰ ਜਾਂਦੇ ਨੇ ਸ਼ਹਾਦਤ ਤੋਂ ਪਹਿਲਾਂ, ਬਾਬਾ ਬਿਧੀ ਚੰਦ ਜੀ ਬੇਨਤੀ ਕਰਦੇ ਨੇ, ਪਾਤਸ਼ਾਹ ਅਸੀਂ ਕਿਉਂ ਤਸੀਹੇ ਝੱਲ ਰਹੇ ਹਾਂ, ਤੁਸੀਂ ਹੁਕਮ ਕਰੋ ਅਸੀਂ ਹਥਿਆਰਬੰਦ ਜੰਗ ਲੜੀਏ, ਅਸੀਂ ਹਥਿਆਰ ਪਹਿਣ ਕੇ ਜੰਗ ਕਿਉਂ ਨਹੀਂ ਲੜਦੇ? ਤੇ ਮੀਰੀ ਪੀਰੀ ਦੇ ਮਾਲਕ ਪਿਤਾ ਦੇ ਬਚਨ ਸਨ ਗੁਰੂ ਅਰਜਨ ਦੇਵ ਜੀਆਂ ਦੇ, ਬਾਬਾ ਬਿਧੀ ਚੰਦ ਜੀ ਜਿਸ ਦਿਨ ਅਸੀਂ ਹਥਿਆਰ ਧਾਰਨ ਕਰ ਲਏ, ਹਥਿਆਰ ਚੁੱਕ ਲਏ, ਉਸ ਦਿਨ ਸਾਡੇ ਸਾਹਮਣੇ ਪੀਰਾਂ ਦੀ ਪੀਰੀ ਤੇ ਮੀਰਾਂ ਦੀ ਮੀਰੀ ਟਿਕ ਨਹੀਂ ਸਕੇਗੀ। ਪਰ ਤਾਂ ਹੀ ਭਾਈ ਗੁਰਦਾਸ ਜੀਆਂ ਨੇ ਇਹ ਬਚਨ ਕੀਤੇ ਨੇ, ਪੰਜ ਪਿਆਲੇ ਦਇਆ ਧਰਮ ਧੀਰਜ ਦੇ ਸ਼ੁਭ ਗੁਣਾਂ ਦੇ ਪੰਜ ਪਿਆਲੇ ਤੇ ਪੰਜ ਪੀਰ ਪਹਿਲੀਆਂ ਪੰਜ ਪਾਤਸ਼ਾਹੀਆਂ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਹੁਣ ਭਾਰੀ ਸਤਿਗੁਰੂ ਜੀ ਬੈਠ ਗਏ ਨੇ, ਕਿਉਂ? ਮੀਰੀ ਤੇ ਪੀਰੀ ਇਕੱਠੀਆਂ ਕਰ ਲਈਆਂ ਨੇ। ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਜਿਵੇਂ ਬਸਤਰ ਬਦਲਣ ਦੇ ਨਾਲ ਮਨੁੱਖ ਨਹੀਂ ਬਦਲਦਾ, ਹੁਣ ਇਹ ਬਸਤਰ ਪਹਿਨੇ ਰਾਤਰੀ ਨੂੰ ਹੋਰ ਪਹਿਨ ਲੈਂਦੇ ਆ, ਬਸਤਰ ਬਦਲਦੇ ਨੇ, ਬੰਦਾ ਨਹੀਂ ਬਦਲਦਾ, ਏਦਾਂ ਕੇਵਲ ਸਰੀਰ ਰੂਪੀ ਚੋਲਾ ਬਦਲਿਆ ਹੈ। ਸੋਚ ਉਹੀ ਹੈ, ਸਿਧਾਂਤ ਉਹੀ ਹੈ, ਜੋਤ ਉਹੀ ਹੈ। ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆ ਰੂਪ ਦਿਖਾਵਣ ਵਾਰੋ ਵਾਰੀ। ਇਹ ਜਿਹੜੀ ਸੋਢੀਆਂ ਦੀ ਵੰਸ਼ ਚੱਲ ਪਈ ਆ, ਹੁਣ ਵਾਰੋ ਵਾਰੀ ਆਪਣੇ ਰੂਪ ਦਿਖਾਵਣਗੇ। ਫਿਰ ਹੁਣ ਕੈਸਾ ਆਇਆ ਹੈ, ਦਲ ਭੰਜਣ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ। ਐਸਾ ਹੁਣ ਗੁਰਤਾ ਗੱਦੀ ਤੇ ਸੁਭਾਏ ਮਾਨ ਹੋ ਗਿਆ ਹੈ। ਗੁਰੂ ਅਰਜਨ ਦੇਵ ਜੀਆਂ ਦੀ ਲਾਹੌਰ ਦੇ ਅੰਦਰ ਸ਼ਹਾਦਤ ਹੁੰਦੀ ਹੈ। ਭਾਈ ਜੇਠੇ ਵਰਗੇ, ਪੈੜੇ ਵਰਗੇ, ਬਾਬਾ ਬਿਧੀ ਚੰਦ ਵਰਗੇ ਵਾਪਸ ਲਾਹੌਰੋਂ ਆਉਂਦੇ ਨੇ। ਛੋਟੀ ਉਮਰ ਦੇ ਅੰਦਰ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਜੀ ਪੁੱਛਦੇ, ਸਾਡੇ ਪਿਤਾ ਜੀ ਨਜ਼ਰ ਨਹੀਂ ਆਉਂਦੇ, ਗਏ ਤੇ ਤੁਹਾਡੇ ਨਾਲ ਸਨ। ਹਿਰਦੇ ਦੇ ਅੰਦਰ ਹੌਂਕੇ ਬੈਰਾਗ ਰਾਹੀਂ ਨਿਕਲੇ ਨੇ, ਅੱਖਾਂ ਚੋਂ ਹੰਝੂ ਬਣ ਕੇ ਬੇਨਤੀ ਕੀਤੀ, ਪਾਤਸ਼ਾਹ ਸਮੇਂ ਦੀ ਸਰਕਾਰ ਨੇ ਤੁਹਾਡੇ ਪਿਤਾ ਨੂੰ ਲਾਹੌਰ ਦੇ ਅੰਦਰ ਸ਼ਹੀਦ ਕਰ ਦਿੱਤਾ ਹੈ ਤੇ ਉੱਥੇ ਹੀ ਪਾਤਸ਼ਾਹ ਨੇ ਇਹ ਬੋਲ ਬੋਲ ਦਿੱਤੇ ਸਨ, ਜਿਹੜਾ ਪੁੱਤਰ ਆਪਣੇ ਪਿਤਾ ਦੇ ਕਤਲ ਦਾ ਬਦਲਾ ਨਾ ਲੈ ਸਕੇ ਉਹ ਪੁੱਤਰ ਅਖਵਾਉਣ ਦਾ ਹੱਕਦਾਰ ਨਹੀਂ ਹੁੰਦਾ। ਸਮਾਂ ਆਵੇਗਾ, ਦਿੱਲੀ ਤਖ਼ਤ ਤੋਂ ਉੱਚਾ ਤਖ਼ਤ ਵੀ ਰਚਾਂਗੇ, ਫੌਜਾਂ ਵੀ ਰੱਖਾਂਗੇ, ਗੁਰੂ ਨਾਨਕ ਦੇ ਘਰ ਦੇ ਦੋਖੀਆਂ ਨੂੰ ਦਿੱਲੀ ਤੋਂ ਨੱਕ 'ਚ ਨਕੇਲ ਪਾ ਕੇ ਧੂ ਕੇ ਲੈ ਕੇ ਆਵਾਂਗੇ। ਫਿਰ ਐਸਾ ਹੀ ਹੋਇਆ। ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਸੱਚੇ ਸਤਿਗੁਰੂ ਜੀ ਤਖ਼ਤ ਬਿਰਾਜੇ ਨੇ ਸੰਗਤ ਜੀ, ਔਰ ਜਿਸ ਵੇਲੇ ਸ਼ਿਕਾਰ ਖੇਡਦੇ ਫਿਰਦੇ ਨੇ, ਮੁਗਲਾਂ ਦਾ ਜਿਹੜਾ ਬਾਜ ਹੈ ਪਾਤਸ਼ਾਹ ਦੇ ਕੋਲ ਆਉਂਦਾ ਹੈ, ਮਹਾਰਾਜ ਉਸ ਨੂੰ ਪਕੜਦੇ ਨੇ, ਜਿਹੜੇ ਉਹਨਾਂ ਦੇ ਸਿਪਾਹੀ ਲੱਭਦੇ ਲੱਭਦੇ ਆਉਂਦੇ, ਆਖਣ ਲੱਗਦੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਡਾ ਬਾਜ ਵਾਪਸ ਦੇ ਦੇਵੋ। ਬੇਨਤੀ ਕਰਕੇ ਮੰਗਦੇ ਤੇ ਗੱਲ ਹੋਰ ਸੀ, ਅੱਗੋਂ ਆਖਦੇ ਜੇ ਨਾ ਦਿੱਤਾ ਤਾਂ ਪਾਤਸ਼ਾਹ ਨੇ ਪੁੱਛਿਆ ਫੇਰ ਦਿੱਲੀ ਦਰਬਾਰ ਵਿੱਚ ਜਾ ਕੇ ਸ਼ਿਕਾਇਤਾਂ ਕਰਾਂਗੇ, ਫਿਰ ਅਸੀਂ ਖੋਹ ਕੇ ਲੈ ਜਾਵਾਂਗੇ। ਕੁਝ ਗੁਰਸਿੱਖਾਂ ਨੇ ਆਖਿਆ ਵੀ ਸੀ ਮਹਾਰਾਜ ਕਾਹਨੂੰ ਗੱਲ ਵਧਾਉਣੀ ਹੈ, ਇਹਨਾਂ ਦਾ ਬਾਜ ਮੋੜ ਦਈਏ, ਪਾਤਸ਼ਾਹ ਦੇ ਬੋਲ ਸਨ, ਇਨਕਾ ਬਾਜ ਨਹੀਂ ਹਮ ਦੇਨਾ, ਇਨ ਤੇ ਤਾਜ ਰਾਜ ਸਭ ਲੈਣਾ। ਭਾਈ ਸਿੱਖੋ, ਅੱਜ ਇਹਨਾਂ ਦਾ ਰੋਬ ਅਧੀਨਗੀ ਮੰਨ ਕਰਕੇ ਜੇ ਅਸੀਂ ਇਹਨਾਂ ਦਾ ਬਾਜ ਮੋੜ ਦਿੱਤਾ ਤੇ ਇਹਨਾਂ ਦਾ ਤਾਜ ਤੇ ਰਾਜ ਕਿਵੇਂ ਮਾਣਾਂਗੇ। 1631 ਦੇ ਅੰਦਰ ਪਾਤਸ਼ਾਹ ਇਹ ਬੋਲ ਬੋਲਦੇ ਨੇ ਤੇ ਵੇਖੋ 1710 ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਉਸੇ ਰਾਜ ਭਾਗ ਤੇ ਬੈਠਦੇ ਨੇ, ਉਸੇ ਰਾਜ ਭਾਗ ਨੂੰ ਮਾਣਦੇ ਨੇ। ਇਹ ਬੋਲ ਪਾਤਸ਼ਾਹ ਨੇ ਐਵੇਂ ਨਹੀਂ ਬੋਲੇ ਸਨ, ਇਨਕਾ ਬਾਜ ਨਹੀਂ ਹਮ ਦੇਨਾ, ਇਨ ਤੇ ਤਾਜ ਰਾਜ ਸਭ ਲੈਨਾ। ਅਸੀਂ ਤੇ ਸਿੱਖੋ ਇਹਨਾਂ ਦੇ ਤਾਜ ਵੀ ਖੋਹ ਲੈਣੇ ਨੇ, ਇਹਨਾਂ ਦੇ ਰਾਜ ਵੀ ਖੋਹ ਲੈਣੇ ਨੇ, ਜਿਹੜੇ ਜ਼ੁਲਮ ਕਮਾਉਂਦੇ ਨੇ ਤੁਸੀਂ ਬਾਜ ਦੀ ਗੱਲ ਕਰਦੇ ਹੋ। ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਜੀ ਦੋ ਤਲਵਾਰਾਂ ਪਹਿਣ ਕੇ ਤਖ਼ਤ ਤੇ ਬੈਠ ਗਏ। ਅੱਜ ਹੁਕਮ ਸੁਣਾਇਆ ਹੈ, ਗੁਰਸਿੱਖੋ ਤੁਹਾਡੀਆਂ ਦੇਗਾਂ ਰਸਤਾਂ ਬਸਤਾਂ ਸਭ ਪ੍ਰਵਾਨ ਨੇ, ਪਰ ਗੁਰੂ ਨਾਨਕ ਦੇ ਘਰ ਅੰਦਰ ਅੱਜ ਤੋਂ ਜੰਗੀ ਘੋੜੇ, ਮਾਰੂ ਹਥਿਆਰ ਤੇ ਆਪਣੀਆਂ ਜਵਾਨੀਆਂ ਲੇਖੇ ਲਾਵੋ। ਜਦੋਂ ਐਸੇ ਬੋਲ ਗੂੰਜੇ ਨੇ ਤੇ ਦਿੱਲੀ ਦਰਬਾਰ ਤੱਕ ਚਿੱਠੀਆਂ ਪਹੁੰਚੀਆਂ ਨੇ, ਬਾਦਸ਼ਾਹ ਜਹਾਂਗੀਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕੀ ਆ ਵੀ ਇਹ ਕੀ ਵਰਤਾਰਾ ਵਰਤ ਗਿਆ ਏ। ਗੁਰੂ ਨਾਨਕ ਦੇ ਘਰ ਵਿੱਚ ਐਸੀਆਂ ਗੱਲਾਂ, ਦਿੱਲੀ ਤਖ਼ਤ ਦੇ ਬਰਾਬਰ ਉੱਚਾ ਤਖ਼ਤ ਰਚ ਲਿਆ ਹੈ, ਤਖ਼ਤ ਦੋਵੇਂ ਨੇ ਸੰਗਤ ਜੀ, ਅਕਾਲ ਤਖ਼ਤ ਗਿਆਨ ਦਾ ਤਖ਼ਤ ਹੈ, ਰੋਸ਼ਨੀ ਦਾ ਤਖ਼ਤ ਹੈ, ਤੇ ਦਿੱਲੀ ਦਾ ਤਖ਼ਤ ਝੂਠ ਦਾ ਤਖ਼ਤ ਹੈ, ਉੱਲੂ ਬੈਠੇ ਨੇ। 84 ਲੱਖ ਜੂਨ ਰਾਤ ਨੂੰ ਸੌਂਦੀ ਹੈ, ਇੱਕ ਕੱਟ ਸਵੇਰ ਉੱਠਣ ਦੀ ਉਡੀਕ ਕਰਦੀ ਹੈ, ਉਹਨਾਂ ਦੇ ਵਿੱਚ ਇੱਕ ਉੱਲੂ ਨੇ, ਸੂਰਜ ਚੜਿਆ ਵੇਖ ਕੇ ਉੱਲੂ ਘਬਰਾਵੇ। ਦਿੱਲੀ ਤਖ਼ਤ ਤੇ ਬੈਠੇ ਉੱਲੂਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਰੋਸ਼ਨੀ ਹੈ ਅੰਨਿਆ ਕਰਦੀ ਹੈ, ਤੇ ਉੱਲੂ ਅਕਸਰ ਸਲਾਹਾਂ ਕਰਦੇ ਨੇ ਵੀ ਸੂਰਜ ਨੂੰ ਨਿਬੇੜ ਦਈਏ, ਢੱਕ ਦਈਏ, ਮਾਰ ਦਈਏ। ਇਸ ਲਈ ਬਾਰ ਬਾਰ ਤਖ਼ਤ ਸਾਹਿਬ ਦੇ ਉੱਪਰ ਹਮਲੇ ਹੁੰਦੇ। ਫਿਰ ਸੰਗਤ ਜੀ, ਮੀਰੀ ਪੀਰੀ ਦੇ ਮਾਲਕ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਿਸ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸਰੋਵਰ ਦੀ ਸੇਵਾ ਕਰਵਾਈ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਵਰਗਿਆਂ ਨੇ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਇਹ ਖੁਦਾਈ ਦੀ ਮਿੱਟੀ, ਜਿਹੜੀ ਮਿੱਟੀ ਪੁੱਟਦੇ ਹਾਂ ਇਹਨੂੰ ਕਿਹੜੇ ਪਾਸੇ ਸੁੱਟਣਾ ਹੈ, ਤੇ ਪਾਤਸ਼ਾਹ ਨੇ ਲਹਿੰਦੀ ਵਾਲੇ ਪਾਸੇ ਹੱਥ ਕਰਕੇ ਆਖਿਆ ਸੀ ਸਾਹਮਣੇ ਸੁੱਟ ਦੇਵੋ, ਵੱਡਾ ਢੇਰ ਲੱਗਿਆ ਹੈ। ਪੁੱਛਿਆ ਮਹਾਰਾਜ ਚਾਰਾ ਪਾਸਾ ਖਾਲੀ ਸੀ, ਕਿਤੇ ਵੀ ਸੁੱਟ ਸਕਦੇ ਸੀ, ਇੱਥੇ ਹੀ ਕਿਉਂ? ਬਾਬਾ ਬੁੱਢਾ ਸਾਹਿਬ ਜੀ, ਸਮਾਂ ਆਵੇਗਾ, ਹਰਿਮੰਦਰ ਸਾਹਿਬ ਦੀ ਭਗਤੀ ਚੋਂ ਇੱਕ ਸ਼ਕਤੀ ਪ੍ਰਗਟ ਹੋਵੇਗੀ, ਅਕਾਲ ਦਾ ਤਖ਼ਤ ਸਿਰਜਿਆ ਜਾਵੇਗਾ, ਤਾਂ ਹੀ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਪੌੜੀਆਂ ਚੜ੍ਹਦੀਆਂ ਨੇ ਥਾਂ ਉੱਚਾ ਹੈ। ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸਾਰੀ ਮਿੱਟੀ ਦਾ ਢੇਰ ਉੱਥੇ ਸੀ। ਫਿਰ ਜਿੱਥੇ ਹੁਣ ਸੰਗਤ ਜੀ, ਮੀਰੀ ਤੇ ਪੀਰੀ ਦੀ ਗੱਲ ਹੈ, ਜਿਹੜੀ ਮੀਰੀ ਹੈ ਰਾਜਨੀਤੀ ਹੈ, ਇਹ ਪੈਰ ਦੀ ਜੁੱਤੀ ਹੈ, ਪੀਰੀ ਜਿਹੜਾ ਧਰਮ ਹੈ ਸਿਰ ਦੀ ਪੱਗ ਹੈ। ਅਜੋਕੇ ਸਮੇਂ ਦੇ ਸਿੱਖਾਂ ਨੇ ਪੈਰ ਦੀ ਜੁੱਤੀ ਸਿਰ ਤੇ ਰੱਖ ਲਈ ਹੈ ਭਾਈ ਤੇ ਸਿਰ ਦੀ ਪੱਗ ਆਪਣੇ ਪੈਰਾਂ ਨਾਲ ਲਵੇਟੀ ਫਿਰਦੇ ਨੇ ਭਾਵ ਰਾਜਨੀਤੀ ਨੂੰ ਸਿਰ ਤੇ ਚੁੱਕੀ ਫਿਰਦੇ ਨੇ ਔਰ ਸੰਗਤ ਜੀ ਧਰਮ ਨੂੰ ਪੈਰਾਂ ਵਿੱਚ ਸੁੱਟੀ ਫਿਰਦੇ ਨੇ। ਕਿਸੇ ਨੇ ਪੁੱਛਿਆ ਸੀ ਅਸੀਂ ਸੁਣਿਆ ਹੈ ਤੁਹਾਡਾ ਰਾਜ ਰਿਹਾ ਹੈ, ਆਖਣ ਲੱਗੇ ਬਿਲਕੁਲ ਸਾਡਾ ਰਾਜ ਰਿਹਾ ਹੈ। ਫਿਰ ਉਹ ਰਾਜ ਹੁਣ ਕਿੱਥੇ ਹੈ? ਉਹ ਰਾਜ ਦਿੱਲੀ ਦਰਬਾਰ ਕੋਲੇ ਗਹਿਣੇ ਰੱਖ ਦਿੱਤਾ ਹੈ। ਆਖਣ ਵਾਲੇ ਨੇ ਆਖਿਆ ਫਿਰ ਗਹਿਣੇ ਪਈ ਚੀਜ਼ ਤੇ ਛੁਡਾਈ ਜਾ ਸਕਦੀ ਹੈ, ਛੁਡਾ ਲਵੋ। ਸਾਡੇ ਲੋਕਾਂ ਨੇ, ਸਾਡੇ ਲੀਡਰਾਂ ਨੇ ਸਾਡੇ ਰਾਜ ਨੂੰ ਕੁਝ ਚੌਧਰਾਂ ਦੀ ਖਾਤਰ, ਕੁਰਸੀਆਂ ਦੀ ਖਾਤਰ ਦਿੱਲੀ ਦਰਬਾਰ ਕੋਲੇ ਗਹਿਣੇ ਰੱਖ ਦਿੱਤਾ ਹੈ। ਫਿਰ ਗਹਿਣੇ ਪਈ ਚੀਜ਼ ਛੁਡਾ ਲਵੋ। ਗਹਿਣੇ ਪਈ ਚੀਜ਼ ਭਾਈ ਉਦੋਂ ਛੁੱਟਦੀ ਹੈ ਜਦੋਂ ਉਹਦਾ ਗਹਿਣਾ ਮੋੜਿਆ ਜਾਵੇ। ਸਾਡੇ ਕੁਰਸੀਆਂ ਮੋੜਦੇ ਨਹੀਂ ਤੇ ਰਾਜ ਕਿੱਥੋਂ ਪ੍ਰਾਪਤ ਹੋਣਾ? ਸਾਡੇ ਚੌਧਰਾਂ ਮੋੜਦੇ ਨਹੀਂ ਤੇ ਰਾਜ ਭਾਗ ਕਿੱਥੋਂ ਪ੍ਰਾਪਤ ਹੋਣਾ ਹੈ? ਹੁਣ ਵੇਖੋ ਰਾਜਨੀਤੀ ਤੇ ਧਰਮ ਦਾ ਕੀ ਭਾਵ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਾਨੋ ਪੀਰੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਹੈ, ਰਾਜ ਤਖ਼ਤ ਹੈ। ਪਰ ਮਨ ਵਿੱਚ ਇਹ ਵੀ ਖਿਆਲ ਆਉਂਦਾ ਹੈ ਫਿਰ ਹਰਿਮੰਦਰ ਸਾਹਿਬ ਤੇ ਨੀਵਾਂ ਹੈ, ਅਕਾਲ ਤਖ਼ਤ ਸਾਹਿਬ ਉੱਚਾ ਹੈ, ਇਹ ਤੇ ਧਰਮ ਨੀਵਾਂ ਹੈ, ਫਿਰ ਸ਼ਕਤੀ ਜਿਹੜੀ ਰਾਜਨੀਤੀ ਉੱਚੀ ਹੋਈ। ਪਰ ਨਹੀਂ ਸੰਗਤ ਜੀ, ਪਾਤਸ਼ਾਹ ਨੇ ਇਹਦੇ ਅੰਦਰ ਵੀ ਬੜੇ ਭੇਦ ਰੱਖੇ ਨੇ। ਭਾਵੇਂ ਚਾਰ ਸ਼ਫੇਰਾ ਖੁੱਲ੍ਹਾ ਪਿਆ ਸੀ, ਕਿਤੇ ਵੀ ਮਹਾਰਾਜ ਤਖ਼ਤ ਸਾਹਿਬ ਦੀ ਸਿਰਜਣਾ ਕਰ ਸਕਦੇ ਸੀ, ਕਿਤੇ ਵੀ ਸਰੋਵਰ ਦੀ ਮਿੱਟੀ ਸੁਟਵਾ ਸਕਦੇ ਸੀ, ਪਰ ਪਾਤਸ਼ਾਹ ਨੇ ਧਰਮ ਦਿਆਂ ਚਰਨਾਂ ਵਿੱਚ ਹੀ ਰਾਜਨੀਤੀ ਰੱਖੀ ਹੈ। ਵੀ ਰਾਜਨੀਤੀ ਪੈਰ ਨੇ, ਦਰਸ਼ਨੀ ਦਿਉੜੀ ਹਰਿਮੰਦਰ ਸਾਹਿਬ ਦੇ ਚਰਨ ਨੇ, ਉਹਦੇ ਸਨਮੁਖ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਪਰ ਭੇਦ ਕਿੱਡਾ ਹੈ! ਸੱਚਖੰਡ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਤਾਬਿਆ ਵਿੱਚ ਬੈਠੀਏ, ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਨਹੀਂ ਹੋਵਣਗੇ। ਅਕਾਲ ਤਖ਼ਤ ਸਾਹਿਬ ਪਾਤਸ਼ਾਹ ਦੇ ਹਜ਼ੂਰ ਬੈਠੀਏ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ। ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਤਖ਼ਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ, ਤਖ਼ਤ ਤੇ ਬੈਠਿਆਂ ਨੂੰ ਹਰਿਮੰਦਰ ਦੇ ਦਰਸ਼ਨ ਹੁੰਦੇ ਨੇ। ਭਾਵ ਸੀ ਸਿੱਖਾ ਯਾਦ ਰੱਖੀ, ਜਦੋਂ ਗੁਰੂ ਦੇ ਕੋਲ ਬੈਠੇ ਤੈਨੂੰ ਆਪਣਾ ਅਹੁਦਾ, ਆਪਣਾ ਤਖ਼ਤ ਯਾਦ ਨਾ ਰਹੇ, ਤੈਨੂੰ ਦਿਸੇ ਨਾ। ਪਰ ਜਦੋਂ ਤੂੰ ਤਖ਼ਤ ਤੇ ਬੈਠੇ ਤੈਨੂੰ ਗੁਰੂ ਵਿਸਰੇ ਨਾ, ਤੈਨੂੰ ਗੁਰੂ ਸਨਮੁਖ ਨਜ਼ਰ ਆਵੇ। ਐਡਾ ਭੇਦ ਪਾਤਸ਼ਾਹ ਨੇ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਅੰਦਰ ਛਪਾ ਰੱਖਿਆ ਹੈ। ਇੱਧਰ ਮੀਰੀ ਪੀਰੀ ਦੇ ਮਾਲਕ ਹੁਣ ਉਸੇ ਤਖ਼ਤ ਤੇ ਬੈਠੇ ਨੇ ਤੇ ਦਿੱਲੀ ਦਰਬਾਰ ਦੀਆਂ ਛਾਤੀਆਂ ਥੜ ਥੜ ਵੱਜੀਆਂ ਨੇ। ਇੱਕ ਸੂਈਆ ਕੱਲਿਆ ਹੈ, ਜਾ ਕੇ ਪਤਾ ਕਰੋ ਕਿ ਉੱਥੇ ਕੀ ਖੇਡ ਬਣ ਰਹੀ ਹੈ। ਪੰਜ ਬ੍ਰਾਹਮਣ, ਚਾਰ ਬ੍ਰਾਹਮਣ ਵਿਦਵਾਨ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਪੰਜਾਬ ਦੀ ਧਰਤੀ ਹਰਿਮੰਦਰ ਸਾਹਿਬ ਤੇ ਪਹੁੰਚਦੇ ਨੇ। ਮੀਰੀ ਪੀਰੀ ਦੇ ਮਾਲਕ ਸ਼ਾਸਤਰਾਂ ਨਾਲ ਸਨੱਧਬੱਧ ਹੋ ਕਰਕੇ ਬੈਠੇ ਨੇ। ਪਾਤਸ਼ਾਹ ਦੇ ਹਜ਼ੂਰ ਗੁਰਸਿੱਖ ਬੈਠੇ ਨੇ, ਜਿਨ੍ਹਾਂ ਨੇ ਜਵਾਨੀਆਂ ਧਰਮ ਦੇ ਉੱਪਰੋਂ ਵਾਰਨੀਆਂ ਨੇ। ਹੱਥਾਂ ਵਿੱਚ ਤੇਗੇ ਨੇ, ਬਰਸ਼ੇ ਨੇ, ਹਥਿਆਰ ਨੇ। ਘੋੜਿਆਂ ਦੀ ਹੰਕਾਰ ਹੈ, ਸ਼ਸਤਰਾਂ ਦੀ ਟਨਕਾਰ ਹੈ, ਸ਼ਬਦ ਦੀ ਧੁਨੀ ਹੈ। ਮਰਜੀਵੜੇ ਮਰਜੀਵੜਿਆਂ ਦੀਆਂ ਵਾਰਾਂ ਗਾ ਰਹੇ ਨੇ। ਬ੍ਰਾਹਮਣ ਆਏ, ਸਾਹਮਣੇ ਦਰਸ਼ਨ ਕੀਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ। ਜਿਵੇਂ ਸੂਰਜ ਵੱਲ ਵੇਖਿਆ ਨਹੀਂ ਜਾਂਦਾ, ਏਦਾਂ ਨੀਵੀ ਪੈ ਗਈ ਹੈ। ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਵਿੱਚ ਆ ਕੇ ਬੈਠੇ ਮਹਾਰਾਜ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖਦੇ ਨੇ। ਪਾਤਸ਼ਾਹ ਦੇ ਦੋ ਤਲਵਾਰਾਂ ਗਾਤਰੇ ਝੂਲਦੀਆਂ ਨੇ। ਮਹਾਰਾਜ ਜੀਆਂ ਦੇ ਸੀਸ ਦੇ ਉੱਪਰ ਸੁੰਦਰ ਦਮਾਲਾ, ਦਮਾਲੇ ਤੇ ਕਲਗੀ ਹੈ। ਗੁੱਟ ਤੇ ਬੈਠਾ ਬਾਜ ਉੱਡੂ ਉੱਡੂ ਕਰਦਾ ਸੋਭਾ ਪਾਉਂਦਾ ਹੈ। ਦੋਨੇ ਹੱਥ ਜੋੜ ਲਏ, ਮਹਾਰਾਜ ਆਪ ਜੀਆਂ ਨੂੰ ਕੁਝ ਪ੍ਰਸ਼ਨ ਕਰਨ ਲਈ ਆਏ ਹਾਂ। ਮਹਾਰਾਜ ਜੀਆਂ ਨੇ ਆਖਿਆ, ਭਾਈ ਆਖੋ, ਕੀ ਪੁੱਛਣ ਲਈ ਆਏ ਹੋ? ਆਖਣ ਲੱਗੇ, ਮਹਾਰਾਜ ਪਹਿਲੀਆਂ ਪੰਜਾਂ ਪਾਤਸ਼ਾਹੀਆਂ ਨੇ ਇਹਨਾਂ ਹੱਥਾਂ ਵਿੱਚ ਮਾਲਾ ਹੀ ਪਕੜੀ ਹੈ, ਜਿਨ੍ਹਾਂ ਹੱਥਾਂ ਵਿੱਚ ਤੁਸੀਂ ਸ਼ਸਤਰ ਪਕੜ ਲਏ ਨੇ। ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ, ਇਹ ਨੀਤੀ ਕਿਉਂ ਅਪਣਾਈ? ਸਾਧੂਆਂ ਨੂੰ, ਫਕੀਰਾਂ ਨੂੰ, ਨਾਮ ਜਪਣ ਵਾਲਿਆਂ ਨੂੰ ਇਹ ਸ਼ਸਤਰ ਸੋਭਦੇ ਨਹੀਂ। ਕਿਸੇ ਸਮੇਂ ਮਹਾਤਮਾ ਬੁੱਧ ਨੇ ਵੀ ਆਖਿਆ ਸੀ ਵੀ ਸ਼ਸਤਰਾਂ ਦੀ ਲੋੜ ਨਹੀਂ, ਕੇਵਲ ਮਾਲਾ ਫੇਰੋ। ਦਿੱਲੀ ਤੋਂ ਚੜ੍ਹ ਕੇ ਆਏ ਸਾਰਿਆਂ ਦੇ ਹੱਥ ਵੱਢ ਕੇ ਲੈ ਗਏ, ਗਲ ਵੱਢ ਕੇ ਲੈ ਗਏ, ਮਲੀਆ ਮੇਟ ਕਰ ਗਏ। ਭਾਵ ਧਰਮ ਸ਼ਸਤਰ ਤੋਂ ਬਿਨਾਂ ਹੀਣਾ ਹੈ ਤੇ ਸੰਗਤ ਜੀ ਰਾਜ ਧਰਮ ਤੋਂ ਬਿਨਾਂ ਹੀਣਾ ਹੈ। ਮੀਰੀ ਪੀਰ ਦੇ ਮਾਲਕ ਨੂੰ ਆ ਕੇ ਪ੍ਰਸ਼ਨ ਕੀਤਾ, ਮਹਾਰਾਜ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੇ ਤੇ ਸ਼ਸਤਰ ਪਹਿਨੇ ਨਹੀਂ, ਆਪ ਜੀਆਂ ਨੇ ਸ਼ਸਤਰ ਕਿਉਂ ਪਹਿਣ ਲਏ? ਪਾਤਸ਼ਾਹ ਜੀ ਹਜੇ ਕੁਝ ਬੋਲੇ ਨਹੀਂ। ਮਹਾਰਾਜ ਜੀਆਂ ਦੇ ਪਿਛਲੇ ਪਾਸੇ ਖਲੋਤਾ ਸੁਥਰੇ ਸਾਹ ਚੌਰ ਸਾਹਿਬ ਕਰ ਰਿਹਾ ਸੀ, ਜੀਭ ਕੱਢ ਦਿੱਤੀ ਪੰਡਿਤ ਨੂੰ। ਪੰਡਿਤ ਬੜਾ ਹੈਰਾਨ ਹੋਇਆ। ਦੂਸਰੀ ਵਾਰੀ ਫੇਰ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਆਪ ਜੀਆਂ ਨੇ ਸ਼ਸਤਰ ਕਿਉਂ ਪਹਿਨੇ, ਪਹਿਲਿਆਂ ਨੇ ਤੇ ਪਹਿਨੇ ਨਹੀਂ ਸੀ? ਮਹਾਰਾਜ ਹਜੇ ਕੁਝ ਬੋਲੇ ਨਹੀਂ ਤੇ ਸੁਥਰੇ ਸ਼ਾਹ ਨੇ ਦੂਜੀ ਵਾਰੀ ਜੀਭ ਕੱਢ ਦਿੱਤੀ। ਤੀਜੀ ਵਾਰੀ ਹਜੇ ਬੋਲਣਾ ਸੀ, ਪੰਡਿਤ ਨੇ ਉਹੀ ਪ੍ਰਸ਼ਨ ਫਿਰ ਦੁਹਰਾਉਣਾ ਸੀ, ਸੁਥਰੇ ਸ਼ਾਹ ਨੇ ਬੋਲਣ ਤੋਂ ਪਹਿਲੇ ਜੀਭ ਕੱਢ ਦਿੱਤੀ। ਕੋਲ ਪਿਆ 2 ਫੁੱਟ ਦਾ ਡੰਡਾ ਚੁੱਕ ਕੇ ਪੰਡਿਤ ਜੀ ਆਖਣ ਲੱਗੇ, ਮਹਾਰਾਜ ਆਪ ਜੀ ਕੁਝ ਬੋਲਦੇ ਨਹੀਂ, ਆਪ ਜੀਆਂ ਦੇ ਪਿੱਛੇ ਖਲੋਤਾ ਤੁਹਾਡਾ ਸਿੱਖ ਸਾਡੀ ਨਰਾਦਰੀ ਕਰ ਰਿਹਾ ਹੈ, ਸਾਨੂੰ ਜੀਭਾਂ ਕੱਢਦਾ ਹੈ, ਜੇਕਰ ਹੁਣ ਇਸ ਨੇ ਐਸੀ ਹਰਕਤ ਕੀਤੀ, ਜੀਭ ਕੱਢੀ, ਅਸੀਂ ਇਹਦੇ ਮੂੰਹ ਤੇ ਡੰਡਾ ਮਾਰਾਂਗੇ। ਮੀਰੀ ਪੀਰੀ ਦੇ ਮਾਲਕ ਆਖਣ ਲੱਗੇ, ਪੰਡਿਤ ਜੀ ਇਹੀ ਤੁਹਾਡੇ ਪ੍ਰਸ਼ਨ ਦਾ ਉੱਤਰ ਹੈ ਭਾਈ, ਸਾਡੇ ਸਿੱਖ ਨੇ ਤੁਹਾਨੂੰ ਜੀਭ ਕੱਢੀ, ਤੁਸੀਂ ਦੁਖੀ ਹੋ ਕੇ ਡੰਡਾ ਮਾਰਨ ਲਈ ਤਿਆਰ ਹੋ ਗਏ, ਇਸ ਦਿੱਲੀ ਤਖ਼ਤ ਨੇ ਸਾਡੇ ਪਿਤਾ ਨੂੰ ਤਤੀਆਂ ਤਵੀਆਂ ਤੇ ਬਾ ਕੇ ਸ਼ਹੀਦ ਕੀਤਾ ਹੈ, ਤੇ ਤੁਸੀਂ ਪੁੱਛਦੇ ਹੋ ਤਲਵਾਰਾਂ ਕਿਉਂ ਪਹਿਨੀਆਂ ਨੇ? ਤੁਸੀਂ ਆਖਦੇ ਹੋ ਵੀ ਅਸੀਂ ਸ਼ਸਤਰ ਕਿਉਂ ਪਹਿਨੇ ਨੇ? ਬਸ ਇਹੀ ਕਾਰਨ ਹੈ, ਜਿਵੇਂ ਤੁਹਾਡੇ ਹਿਰਦੇ ਅੰਦਰ ਦਰਦ ਹੋਇਆ ਵੀ ਸਾਡੀ ਨਰਾਦਰੀ ਹੋਈ ਹੈ, ਉਹੀ ਦਰਦ ਸਾਡੇ ਹਿਰਦੇ ਅੰਦਰ ਹੈ ਮਾਲਾ ਫੇਰਦਿਆਂ ਨੂੰ, ਨਾਮ ਜਪਦਿਆਂ ਨੂੰ, ਬੰਦਗੀ ਕਰਦਿਆਂ ਨੂੰ ਤੱਤੀਆਂ ਤਵੀਆਂ ਤੇ ਬਹਾ ਕੇ ਸ਼ਹੀਦ ਕਰ ਦਿੱਤਾ ਹੈ, ਤਾਂ ਤਲਵਾਰਾਂ ਪਹਿਨੀਆਂ ਨੇ। ਸੰਗਤ ਜੀ, ਜਿਹੜੇ ਸ਼ਸਤਰ ਨੇ ਨਾ, ਇਹ ਜਿਵੇਂ ਕਿਸਾਨ ਆਪਣੇ ਖੇਤਾਂ ਨੂੰ ਵਾੜ ਕਰਦਾ ਹੈ ਵੀ ਅਵਾਰਾ ਪਸ਼ੂ ਨਾ ਆ ਜਾਵਣ, ਖੇਤੀ ਨੂੰ ਨੁਕਸਾਨ ਨਾ ਹੋ ਜਾਵੇ, ਗੁਰੂ ਕਲਗੀਧਰ ਮਹਾਰਾਜ ਜੀਆਂ ਨੇ 5 ਕਕਾਰਾਂ ਦੀ ਵਾੜ ਹੀ ਕੀਤੀ ਹੈ। ਪਾਤਸ਼ਾਹ ਨੇ ਰਹਿਤ ਮਰਿਆਦਾ ਦੀ ਵਾੜ ਹੀ ਕੀਤੀ ਹੈ ਵੀ ਸਾਡੇ ਗੁਰਸਿੱਖਾਂ ਅੰਦਰ ਜਿਹੜੇ ਸ਼ੁਭ ਗੁਣ ਹੋਵਣਗੇ, ਕਿਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਆ ਕੇ ਪਸ਼ੂ ਚਰਨਾਂ ਲੈਵਣ, ਕਿਤੇ ਦਿੱਲੀ ਤਖ਼ਤ ਤੇ ਬੈਠੇ ਹਲਕੇ ਕੁੱਤੇ ਸਾਡੇ ਸਿੱਖਾਂ ਦੇ ਸੋਹਣਿਆਂ ਚਿਹਰਿਆਂ ਦਾੜਿਆਂ ਮੂਹਰਿਆਂ ਨੂੰ ਆ ਕੇ ਹੱਥ ਨਾ ਪਾਵਣ, ਇਸ ਲਈ ਸ਼ਸਤਰ ਬਖਸ਼ੇ ਨੇ। ਪਰ ਅਸੀਂ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ, ਉਵੇਂ ਉਵੇਂ ਅਸੀਂ ਵੀ ਬਦਲ ਰਹੇ ਹਾਂ, ਪਰ ਖਾਧਾ ਘਾਟਾ ਹੀ ਹੈ ਸੰਗਤ ਜੀ ਕੁੱਲ ਮਿਲਾ ਕੇ। 1980 ਦੇ ਕਰੀਬ ਕਾਮਰੇਡਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਰੁੱਧ ਖਬਰਾਂ ਲਾਈਆਂ ਸਨ ਕਿ ਐਵੇਂ ਭਿੰਡਰਾਂ ਵਾਲੇ ਸੰਤ ਆਖਦੇ, ਹਥਿਆਰ ਰੱਖੋ, ਤਿਆਰ ਬਰ ਤਿਆਰ ਰਹੋ, ਹੁਣ ਕਿਤੇ ਮੁਗਲਾਂ ਦਾ ਸਮਾਂ ਥੋੜੋ ਆ, ਹੁਣ ਕਿਤੇ ਮੁਗਲ ਥੋੜੋ ਨੇ ਜਿਨ੍ਹਾਂ ਨਾਲ ਜੰਗ ਯੁੱਧ ਕਰਨੇ ਨੇ, ਜਿਹੜੇ ਆਖਦੇ ਹਥਿਆਰ ਰੱਖੋ। ਫਿਰ ਸੰਗਤ ਜੀ, ਮਹਾਂਪੁਰਖ ਜਦੋਂ ਦਿੱਲੀ ਵੀ ਜਾਂਦੇ ਸਨ ਨਾ, ਉੱਥੇ ਵੀ ਘਰਾਂ ਦੇ ਅੰਦਰ ਗੁਰਸਿੱਖਾਂ ਨੇ ਪ੍ਰਸ਼ਾਦਾ ਛਕਾਉਣਾ। ਉਹ ਸਮੇਂ ਕਿਸੇ ਕਿਸੇ ਘਰ ਵਿੱਚ ਟੀਵੀ, ਫਰਿੱਜ, ਗੱਡੀ ਹੁੰਦੀ ਸੀ ਤੇ ਮਹਾਂਪੁਰਖਾਂ ਕੋਲ ਬੜੀਆਂ ਤਾਰੀਫਾਂ ਕਰਨੀਆਂ ਜੀ, ਬੜੀ ਮਿਹਨਤ ਕੀਤੀ ਹੈ, ਆ ਫਰਿੱਜ ਖਰੀਦ ਲਈ ਹੈ, ਆ ਟੀਵੀ ਖਰੀਦਿਆ ਹੈ, ਬੜੀਆਂ ਸੁੱਖ ਸਹੂਲਤਾਂ ਨੇ। ਤੇ ਮਹਾਂਪੁਰਖਾਂ ਨੇ ਆਖਣਾ, ਭਾਈ ਘਰ ਵਿੱਚ ਕੋਈ ਸ਼ਸਤਰ ਵੀ ਹੈ? ਮਹਾਂਪੁਰਖੋ, ਉਹ ਕੀ ਕਰਨਾ ਹੈ, ਅਸੀਂ ਤੇ ਕਿਰਤੀ ਬੰਦੇ ਹਾਂ, ਕੰਮ ਤੇ ਜਾਂਦੇ, ਕੰਮ ਤੋਂ ਵਾਪਸ ਆਉਣੇ ਹਾਂ, ਹਥਿਆਰਾਂ ਦੀ ਕੀ ਲੋੜ ਹੈ? ਮਹਾਂਪੁਰਖ ਆਖਦੇ, ਸਮਾਂ ਆਵੇਗਾ, ਉਦੋਂ ਹਿਸਾਬ ਲਾ ਲਿਓ। ਚੜ੍ਹ ਕੇ ਆਈ ਭੀੜ ਦੇ ਸਿਰ ਵਿੱਚ ਟੀਵੀ ਮਾਰਨਾ ਹੈ ਕਿ ਫਰਿੱਜ ਚੁੱਕ ਕੇ ਮਾਰਨੀ ਹੈ? 10-10 ਲੱਖ ਦੀਆਂ ਗੱਡੀਆਂ ਗੁਰਸਿੱਖਾਂ ਦੇ ਕੋਲ ਹੈ, 2-4 ਹਜ਼ਾਰ ਦਾ ਸ਼ਸਤਰ ਲੈ ਕੇ ਨਹੀਂ ਰੱਖਦੇ, ਆਉਂਦੇ ਨੇ, ਪੱਗਾਂ ਵੀ ਲਾ ਕੇ ਨਾਲ ਹੀ ਲੈ ਜਾਂਦੇ ਨੇ। ਪਰ ਸੰਗਤ ਜੀ, ਮਹਾਰਾਜ ਜੀਆਂ ਨੇ ਸਾਨੂੰ ਸ਼ਸਤਰਾਂ ਦੀ ਦਾਤ ਬਖਸ਼ੀ ਹੈ, ਇੱਥੋਂ ਤੱਕ ਹੁਕਮ ਕਰ ਦਿੱਤਾ ਹੈ, ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ ਤਨ ਸ਼ਸਤਰ ਸਜਾਵਹੁ। ਇਹ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵੋ ਦੀਦਾਰੇ। ਐਡੇ ਬਚਨ ਪਾਤਸ਼ਾਹ ਨੇ ਆਖੇ ਨੇ। ਇਸ ਲਈ ਸੰਗਤ ਜੀ, ਸ਼ਸਤਰਧਾਰੀ ਹੋ ਕਰਕੇ ਜੀਵਨ ਬਤੀਤ ਕਰਨਾ ਹੈ। ਜਿਵੇਂ ਜਿਵੇਂ ਸਮਾਂ ਬਦਲਿਆ ਅਸੀਂ ਵੀ ਬਦਲ ਗਏ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹਨਾਂ ਸ਼ਸਤਰਾਂ ਦੇ ਨਾਲ ਫਿਰ ਚਾਰ ਜੰਗਾਂ ਲੜੀਆਂ, ਚਾਰੇ ਜਿੱਤੇ ਨੇ ਪਾਤਸ਼ਾਹ ਜੀ। ਜਦੋਂ ਸੱਤਵੇਂ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਸੀ ਨਾ, ਉਸ ਵੇਲੇ ਸੱਤਵੇਂ ਪਾਤਸ਼ਾਹ ਨੇ ਪੁੱਛਿਆ ਸੀ, ਮਹਾਰਾਜ ਆਪ ਜੀਆਂ ਨੇ ਜੰਗੀ ਘੋੜੇ ਰੱਖੇ ਨੇ, ਆਪ ਜੀਆਂ ਨੇ ਸ਼ਸਤਰ ਰੱਖੇ ਨੇ, ਕਿਰਪਾ ਕਰਕੇ ਸਾਨੂੰ ਦੱਸੋ ਅਸੀਂ ਵੀ ਇਹ ਰੱਖਣੇ ਨੇ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੋਲ ਸਨ, ਪੁੱਤਰ ਜੀ ਗੁਰੂ ਨਾਨਕ ਦੇ ਦਰ ਤੇ ਜੋ ਵੀ ਚੜ੍ਹ ਕੇ ਆਵੇਗਾ ਰਸਤੇ ਵਿੱਚ ਹੀ ਮਲੀਆ ਮੇਟ ਹੋ ਜਾਵੇਗਾ। ਭਾਵੇਂ ਆਪ ਜੀਆਂ ਨੇ ਇਹਨਾਂ ਸ਼ਸਤਰਾਂ ਦੀ ਵਰਤੋਂ ਨਹੀਂ ਕਰਨੀ, ਪਰ ਫਿਰ ਵੀ ਇਹ ਸ਼ਸਤਰ, ਇਹ ਜੰਗੀ ਘੋੜੇ ਸਾਂਭ ਕੇ ਰੱਖਣੇ ਨੇ, ਦਸਵੇਂ ਜਾਮੇ ਵਿੱਚ ਆ ਕੇ ਫਿਰ ਅਸੀਂ ਇਹਨਾਂ ਨੂੰ ਪਹਿਨਣਾ ਹੈ, ਦਸਵੇਂ ਜਾਮੇ ਵਿੱਚ ਆ ਕੇ ਫਿਰ ਇਹਨਾਂ ਦੀ ਸਵਾਰੀ ਕਰਨੀ ਹੈ, ਦਸਵੇਂ ਜਾਮੇ ਵਿੱਚ ਆ ਕੇ ਫਿਰ ਦਿੱਲੀ ਤਖ਼ਤ ਦਾ ਮਲੀਆ ਮੇਟ ਕਰਨਾ ਹੈ। ਸੰਗਤ ਜੀ, ਜੇਕਰ ਦਾਦਾ ਖੇਤੀ ਕਰਦਾ ਹੋਵੇ ਤੇ ਪੁੱਤ ਉਹਦਾ ਸਾਰੇ ਖੇਤੀ ਦੇ ਸੰਦਾਂ ਨੂੰ ਵੇਚ ਦੇਵੇ, ਖੇਤਾਂ ਨੂੰ ਵੇਚ ਦੇਵੇ, ਜਾਂ ਖੇਤੀ ਸੰਗਤ ਜੀ ਗਹਿਣੇ ਕਰ ਦੇਵੇ ਤੇ ਸੰਦਾਂ ਨੂੰ ਵੇਚ ਦੇਵੇ, ਅੱਗੇ ਉਹਦਾ ਜਿਹੜਾ ਪੋਤਰਾ ਹੋਵੇਗਾ ਉਹਨੂੰ ਫਿਰ ਖੇਤੀ ਨਾਲ ਕੀ ਸ਼ੌਂਕ ਪੈਣਾ ਹੈ? ਘਰ ਦੇ ਵਿੱਚ ਸੰਦ ਹੋਵਣਗੇ, ਖੇਤੀ ਭਾਵੇਂ ਮਾਮਲੇ ਤੇ ਦਿੱਤੀ ਹੈ, ਫਿਰ ਵੀ ਕਦੇ ਨਾ ਕਦੇ ਪੋਤਰੇ ਦਾ ਮਨ ਤੇ ਕਰੇਗਾ ਵੀ ਖੇਤੀ ਕਰੀਏ। ਘਰ ਵਿੱਚ ਪਿਆ ਟਰੈਕਟਰ, ਘਰ ਵਿੱਚ ਸੰਗਤ ਜੀ ਖਲੋਤੇ ਖੇਤੀ ਦੇ ਸੰਦ ਹਿਰਦੇ ਅੰਦਰ ਚਾਉ ਪੈਦਾ ਕਰਨਗੇ। ਇੱਦਾਂ ਹੀ ਜਿਹੜੇ ਸ਼ਸਤਰ ਨੇ, ਦਾਦੇ ਦੇ ਉੱਪਰ ਦੀ ਕਿਰਪਾਨ ਪਾਈ ਹੋਵੇਗੀ, ਪਿਤਾ ਦੇ ਉੱਪਰ ਦੀ ਗਾਤਰਾ ਪਾਇਆ ਹੋਵੇਗਾ, ਫਿਰ ਪੋਤਰਾ ਪੁੱਤ ਵੀ ਪੁੱਛੇਗਾ ਕਿ ਮੈਂ ਕਦੋਂ ਪਹਿਨਾਂਗਾ। ਹੁਣ ਤੇ ਸੰਗਤ ਜੀ ਹਾਲਤ ਐਸੀ ਹੈ, ਮੁੱਖ ਤੋਂ ਬਚਨ ਕਰਦੇ ਹਾਂ ਰਾਜ ਕਰੇਗਾ ਖਾਲਸਾ, ਪਰ ਕਹਿਣ ਮਾਤਰ ਇਹ ਸ਼ਬਦ ਵਰਤ ਲਏ ਨੇ ਸੰਗਤ ਜੀ। ਸਿੱਖਾਂ ਦੀ ਹਾਲਤ ਐਸੀ, ਜਿਨ੍ਹਾਂ ਨੂੰ ਮਹਾਰਾਜ ਜੀਆਂ ਨੇ ਬਚਨ ਕੀਤੇ, ਭਾਈ ਸਿੱਖੋ ਇਹ ਮਰਦਾਂ ਦੇ ਗਹਿਣੇ ਨੇ, ਇਹਨਾਂ ਨੂੰ ਹਰ ਵੇਲੇ ਧਾਰਨ ਕਰਕੇ ਰੱਖਣਾ ਹੈ। ਸਿੱਖ ਦੇ ਪੁੱਤਰ ਦਾ ਵਿਆਹ ਹੁੰਦਾ ਹੈ, ਕਿਰਪਾਨ ਕਿਰਾਏ ਤੇ ਲੈ ਕੇ ਆਉਂਦਾ ਹੈ, ਹਜੇ ਅਸੀਂ ਰਾਜ ਕਰਨਾ ਹੈ। ਵੇਖੋ, ਸਿੱਖਾਂ ਦੇ ਘਰੇ ਵਿਆਹ ਹੁੰਦਾ ਹੈ, ਲੀੜੇ ਵਸਤਰ ਤੇ ਲੈ ਕੇ ਹੀ ਆਉਣੇ ਨੇ, ਹੁਣ ਕਿਰਪਾਨ ਵੀ ਕਿਰਾਏ ਤੇ ਆਉਣ ਲੱਗ ਪਈ ਹੈ। ਹਾਂ ਅਸੀਂ ਸਿੱਖ, ਹਾਂ ਅਸੀਂ ਸਿੰਘ, ਮਹਾਰਾਜ ਆਖਦੇ ਨਹੀਂ, ਬਿਨਾਂ ਸ਼ਸਤਰ ਕੇ ਸਿੰਘ ਨਰੰਗ ਭੇੜ ਜਾਨੋ, ਗਾਹੇ ਕਾਣ ਤਾਕੋ ਕਿਤੇ ਲਾ ਸਿਧਾਨੋ। ਇਹ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵੋ ਦੀਦਾਰ। ਸ਼ਸਤਰਾਂ ਤੋਂ ਬਿਨਾਂ ਤੇ ਕੇਸਾਂ ਤੋਂ ਬਿਨਾਂ ਤਾਂ ਮੇਰੇ ਮੱਥੇ ਨਾ ਲੱਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋਟਕਪੁਰੇ ਦੀ ਧਰਤੀ ਤੇ ਬਿਰਾਜਦੇ ਸਨ। ਤਮਾਮ ਸੰਗਤਾਂ ਪਾਤਸ਼ਾਹ ਦੇ ਸੀਸ ਤੇ ਚੌਰ ਸਾਹਿਬ ਕਰਦੀਆਂ, ਮਹਾਰਾਜ ਸ਼ਸਤਰਾਂ ਤੇ ਚੌਰ ਸਾਹਿਬ ਕਰਿਆ ਕਰਦੇ। ਸੋਹਣਾ ਪਲੰਘਾ ਵਿਛਾ ਕਰਕੇ, ਉੱਪਰ ਸ਼ਸਤਰ ਟਕਾ ਕਰਕੇ ਆਪ ਚੌਰ ਸਾਹਿਬ ਕਰਦੇ। ਗੁਰਸਿੱਖਾਂ ਨੇ ਪੁੱਛਣਾ, ਮਹਾਰਾਜ ਸਿੱਖ ਤੇ ਆਪ ਜੀਆਂ ਤੇ ਚੌਰ ਸਾਹਿਬ ਕਰਦੇ ਨੇ ਤੇ ਆਪ ਇਹਨਾਂ ਸ਼ਸਤਰਾਂ ਤੇ ਚੌਰ ਸਾਹਿਬ ਕਰ ਰਹੇ ਹੋ, ਕੀ ਕਾਰਨ ਹੈ? ਪਾਤਸ਼ਾਹ ਨੇ ਆਖਣਾ, ਭਾਈ ਜਿਵੇਂ ਗੁਰੂ ਕੇ ਸਿੱਖ ਸਾਡੀ ਸੇਵਾ ਕਰਦੇ ਨੇ, ਸਾਨੂੰ ਆਪਣੇ ਗੁਰੂ ਮੰਨਦੇ ਨੇ, ਮੁਸਲਮਾਨ ਸਾਨੂੰ ਆਪਣੇ ਪੀਰ ਮੰਨਦੇ ਨੇ, ਇੱਦਾਂ ਇਹ ਸਾਡੇ ਪੀਰ ਨੇ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਇਹ ਸਾਡੇ ਪੀਰ ਨੇ, ਇਹਨਾਂ ਦੀ ਪੂਜਾ ਕਰਦੇ ਹਾਂ। ਸ਼ਸਤਰ ਅਤਿ ਜ਼ਰੂਰੀ ਨੇ। ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਨੇ ਛੇਵੇਂ ਜਾਮੇ ਦੇ ਅੰਦਰ ਹੀ ਇਹ ਹੁਕਮ ਸੁਣਾ ਦਿੱਤਾ ਸੀ, ਗੁਰੂ ਨਾਨਕ ਦੇ ਘਰ ਅੰਦਰ ਹੁਣ ਜੰਗੀ ਨਸਲ ਦੇ ਘੋੜੇ ਮਾਰੂ, ਹਥਿਆਰ ਜਵਾਨੀਆਂ ਲੇਖੇ ਲਾਵੋ। ਤੇ ਅੱਜ ਵੀ ਸੰਗਤ ਜੀ, ਜਿਸ ਵੇਲੇ ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਸੀਸ ਝੁਕਾਉਣੇ ਹੋ, ਪਹਿਲੇ ਸੀਸ ਸ਼ਾਸਤਰਾਂ ਨੂੰ ਝੁਕਦਾ ਹੈ। ਅਕਾਲ ਤਖ਼ਤ ਸਾਹਿਬ ਤੇ ਦਰਸ਼ਨ ਕਰੀਏ, ਪਾਤਸ਼ਾਹ ਦਾ ਆਸਣ ਜਿੱਥੇ ਹੈ ਉਦੋਂ ਉੱਚਾ ਆਸਣ ਥੜੇ ਸਾਹਿਬ ਦੇ ਉੱਪਰ ਸ਼ਾਸਤਰ ਸੁਭਾਏ ਮਾਣ ਹੁੰਦੇ ਨੇ। ਐਸੇ ਸ਼ਾਸਤਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਗੁਰੂ ਕਲਗੀ ਧਰ ਦੇ ਲੱਗੇ ਦੀਵਾਨ ਅੰਦਰ ਤਮਾਮ ਸੰਗਤਾਂ ਦਰਸ਼ਨਾਂ ਲਈ ਆਇਆ ਕਰਦੀਆਂ ਸੀ। ਜਿੱਥੇ ਕੁਝ ਗੁਰਸਿੱਖ ਰਸਤਾਂ ਬਸਤਾਂ ਭੇਟਾਵਾਂ ਲੈ ਕੇ ਆਉਂਦੇ, ਇੱਕ ਮਾਇਆਧਾਰੀ ਬਹੁਤੀ ਮਾਇਆ ਲੈ ਕੇ ਆਇਆ ਹੈ ਤੇ ਉਹਦੇ ਕੋਲ ਹੀ ਖਲੋਤਾ ਹੈ ਇੱਕ ਗੁਰਸਿੱਖ, ਆਪਣੇ ਹੱਥੀਂ ਤਲਵਾਰ ਕਿਰਪਾਨ ਤਿਆਰ ਕਰਕੇ ਲਿਆਇਆ ਹੈ। ਉਹ ਮਾਇਆਧਾਰੀ ਸੰਗਤ ਵਿੱਚ ਖਲੋਤਾ ਸੋਚਦਾ ਹੈ ਵੀ ਮੇਰੇ ਕੋਲ ਬਹੁਤੀ ਮਾਇਆ ਹੈ, ਪਾਤਸ਼ਾਹ ਮਾਇਆ ਨੂੰ ਲੈ ਕਰਕੇ ਬੜੀ ਮੇਰੀ ਵਡਿਆਈ ਕਰਨਗੇ, ਖੁਸ਼ੀ ਕਰਨਗੇ, ਬੜੀਆਂ ਬਖਸ਼ਿਸ਼ਾਂ ਕਰਨਗੇ। ਇਹੀ ਖਿਆਲ ਹੁਣ ਉਹ ਸ਼ਸਤਰ ਵਾਲੇ ਦੇ ਮਨ ਵਿੱਚ ਹਨ ਵੀ ਪਾਤਸ਼ਾਹ ਜੀ ਮੇਰੇ ਸ਼ਸਤਰ ਨੂੰ ਮਨਜ਼ੂਰ ਕਰ ਲੈਣ, ਮੇਰਾ ਸ਼ਸਤਰ ਉਹਨਾਂ ਨੂੰ ਚੰਗਾ ਲੱਗ ਜਾਵੇ, ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰ ਦੇਣ। ਪਹਿਲਾਂ ਮਾਇਆਧਾਰੀ ਨੇ ਜਾ ਕੇ ਮਾਇਆ ਦਾ ਥੈਲਾ ਰੱਖਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਧਿਆਨ ਨਹੀਂ ਦਿੱਤਾ, ਜਾ ਕੇ ਬੈਠ ਗਿਆ। ਜਦੋਂ ਗੁਰਸਿੱਖ ਸ਼ਸਤਰ ਲੈ ਕੇ ਆਇਆ ਹੈ ਤੇ ਪਾਤਸ਼ਾਹ ਜੀ ਤਖ਼ਤ ਤੋਂ ਉੱਠੇ, ਸ਼ਸਤਰ ਨੂੰ ਹੱਥਾਂ ਵਿੱਚ ਪਕੜਿਆ ਹੈ, ਕਦੇ ਸੱਜਿਓਂ ਕਦੇ ਖੱਬਿਓਂ, ਕਦੇ ਉਹਦੀ ਧਾਰ ਨੂੰ ਕਦੇ ਉਹਦੇ ਮੁੱਠੇ ਨੂੰ ਵੇਖਦੇ ਨੇ। ਲੱਗੇ ਦੀਵਾਨ ਵਿੱਚ ਆਖਦੇ, ਵਾਹ ਗੁਰੂ ਕਿਆ ਸਿੱਖਾ, ਅੱਜ ਹਿਰਦਾ ਪ੍ਰਸੰਨ ਹੋ ਗਿਆ, ਇਹ ਬੜਾ ਸੋਹਣਾ ਸ਼ਸਤਰ ਤਿਆਰ ਕੀਤਾ ਹੈ, ਹਰ ਵੇਲੇ ਇਹਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਾਂਗੇ, ਗਾਤਰੇ ਰੱਖਾਂਗੇ। ਜਦੋਂ ਐਸੇ ਬੋਲ ਬੋਲੇ, ਮਾਇਆਧਾਰੀ

0: ਕਾਰਨਾ ਭਾਵੈ ਬੇਦ ਕੂਕ ਸੁਣਾਵੈ। ਗੁਰੂ ਨਾਨਕ ਦੇ ਦਰ ਅੰਦਰ ਸ਼ਰਧਾ ਭਾਵਨਾ ਦੇ ਨਾਲ ਲਿਆਂਦੀਆਂ ਰਸਤਾਂ ਬਸਤਾਂ ਸਭ ਪਰਿਵਾਰ ਨੇ ਇੱਥੋਂ ਤੱਕ ਕਿ ਕੋਈ ਖਾਲੀ ਹੱਥ ਖਾਲੀ ਜੇਬ ਲੈ ਕੇ ਆ ਜਾਵੇ ਉਹ ਵੀ ਪ੍ਰਵਾਨ ਹੈ, ਪਰ ਹੰਕਾਰੀ ਪ੍ਰਵਾਨ ਨਹੀਂ। ਜਿਹਨੂੰ ਬਹੁਤੀ ਵਡਿਆਈ ਚਾਹੀਦੀ ਹੈ ਫਿਰ ਜਿੱਥੇ ਵਡਿਆਈ ਮਿਲਦੀ ਹੈ ਝੂਠੀ ਖੁਸ਼ਾਮਦੀ ਹੁੰਦੀ ਹੈ ਉੱਥੇ ਜਾ ਸਕਦਾ ਹੈ। ਫਿਰ ਮਾਇਆਧਾਰੀ ਸੰਗਤ ਜੀ ਹੰਕਾਰੀ ਹੁੰਦੇ ਨੇ। ਉੱਠਿਆ, ਥੈਲੀ ਚੁੱਕੀ, ਬੜਬੜ ਕਰਦਾ ਤੁਰ ਪਿਆ ਹੈ। ਹੁਣ ਪਾਤਸ਼ਾਹ ਨੇ ਇੱਕ ਕੌਤਕ ਵਰਤਾਉਣਾ ਹੈ, ਗੁਰਸਿੱਖਾਂ ਨੂੰ ਸਿੰਘਾਂ ਨੂੰ ਦੱਸਣਾ ਹੈ ਕਿ ਮਾਇਆ ਦੇ ਨਾਲੋਂ ਇਹ ਸ਼੍ਰੀ ਜਿਹੜੀ ਸ਼੍ਰੋਮਣੀ ਸ਼ਕਤੀ ਹੈ ਸ਼੍ਰੀ ਭਗਵਤੀ ਜੀ ਸਹਾਏ ਇਹ ਕਿੰਨੀ ਵੱਡੀ ਹੈ। ਪਰ ਉਸ ਵੇਲੇ ਮਹਾਰਾਜ ਜੀਆਂ ਦੇ ਕੋਲੋਂ ਮਾਇਆ ਲੈ ਕੇ ਤੁਰਿਆ ਏ ਤੇ ਮਹਾਰਾਜ ਜੀਆਂ ਨੇ ਆਵਾਜ਼ ਮਾਰੀ, ਭਾਈ ਸ਼ਸਤਰ ਵਾਲਿਆ ਸਿੰਘਾ ਜਾ ਆ ਸ਼ਸਤਰ ਲੈ ਜਾ, ਜਿਹੜਾ ਮੱਥਾ ਗੁਰੂ ਨਾਨਕ ਦੇ ਦਰ ਤੇ ਆਪਣੀ ਮਰਜ਼ੀ ਨਾਲ ਟੁੱਕ ਜਾਂਦਾ ਹੈ ਫਿਰ ਮਰਜ਼ੀ ਦੇ ਨਾਲ ਉਹ ਚੁੱਕਿਆ ਨਹੀਂ ਜਾਂਦਾ ਗੁਰੂ ਦੇ ਹੁਕਮਾਂ ਤੋਂ ਬਿਨਾਂ। ਉਹ ਮਾਇਆ ਗੁਰੂ ਨਾਨਕ ਦੇ ਘਰ ਦੇ ਚਰਨਾਂ ਵਿੱਚ ਆ ਗਈ ਸੀ, ਹੰਕਾਰ ਦੇ ਸਹਿਤ ਚੁੱਕ ਕੇ ਚੱਲਿਆ ਹੈ, ਮਾਨੋ ਲੁੱਟ ਕੇ ਚੱਲਿਆ ਹੈ, ਆਪਣੀ ਮਾਇਆ ਹੈ ਮੋੜ ਕੇ ਲਿਆਓ। ਪ੍ਰੇਮ ਨਾਲ ਸਮਝਾਉਣਾ ਨਾ ਮੰਨਿਆ ਫਿਰ ਇਹ ਸ਼੍ਰੀ ਸਾਹਿਬ ਦੀ ਵਰਤੋਂ ਕਰਨੀ ਹੈ। ਉਹ ਸਿੱਖ ਮਗਰੇ ਦੌੜਿਆ ਹੈ, ਰਸਤੇ ਵਿੱਚ ਬੁੜਬੁੜ ਕਰਦਾ ਜਾਂਦਾ ਸੀ, ਆਖਿਆ ਜਾ ਕੇ ਆਖਣ ਲੱਗੇ, ਸੇਠ ਜੀ ਮਾਇਆ ਪਾਤਸ਼ਾਹ ਦੀ ਹੈ, ਤੁਸੀਂ ਚੁੱਕ ਕੇ ਲਾਇਆ ਏ ਹੋ, ਪਿੱਛੇ ਮੁੜੋ ਤੇ ਮਾਇਆ ਉੱਥੇ ਰੱਖ ਕੇ ਆਵੋ। ਪਹਿਲੇ ਤੇ ਸੰਗਤ ਜੀ ਬੜਾ ਗਰਮ ਜਿਹਾ ਹੋਇਆ, ਬਈ ਤੂੰ ਕੌਣ ਹੈ ਮੈਨੂੰ ਰੋਕਣ ਵਾਲਾ, ਜਾਣਦਾ ਮੈਂ ਕੌਣ ਹਾਂ। ਜਦੋਂ ਪਰ ਨੰਗੀ ਕੀਤੀ ਕਿਰਪਾਨ, ਪਰ ਸੰਗਤ ਜੀ ਗਲ ਨੂੰ ਸਿੱਧੀ ਜੀ ਕਰਕੇ ਹਵਾ ਚ ਚਲਾਈ ਨਾ ਮੂਹਰੇ ਲੱਗ ਤੁਰਿਆ। ਪਾਤਸ਼ਾਹ ਦੇ ਦਰਬਾਰ ਅੰਦਰ ਮਾਇਆ ਦੀ ਥੈਲੀ ਲੈ ਕੇ ਮੂਹਰੇ ਮੂਹਰੇ ਤੇ ਸ਼੍ਰੀ ਸਾਹਿਬ ਵਾਲਾ ਮੋਢੇ ਤੇ ਰੱਖ ਕੇ ਮਗਰੇ ਮਗਰ ਗੁਰੂ ਕਲਗੀਧਰ ਜੀ ਹੱਸਣ ਲੱਗੇ, ਆਖਣ ਲੱਗੇ, ਵੇਖੋ ਸਿੱਖੋ ਦੁਨੀਆਂ ਦੇ ਅੰਦਰ ਕੌਤਕ। ਇਹ ਮਾਇਆਧਾਰੀ ਸ਼ਸਤਰ ਵਾਲੇ ਨੂੰ ਮੂਹਰੇ ਲਿਆ ਕੇ ਨਹੀਂ ਲਿਆ ਸਕਦਾ ਸੀ, ਪਰ ਵੇਖੋ ਇੱਕ ਸ਼ਸਤਰ ਵਾਲਾ ਜਿਹਦੀ ਜੇਬ ਵੀ ਖਾਲੀ ਹੈ, ਹੱਥ ਵੀ ਖਾਲੀ ਨੇ, ਕੇਵਲ ਸ਼ਸਤਰ ਕੋਲੇ ਹੈ, ਮਾਇਆਧਾਰੀ ਨੂੰ ਕਿਵੇਂ ਮੂਹਰੇ ਲਿਆਈ ਲਿਆਉਂਦਾ ਹੈ। ਏਦਾਂ ਸਾਡਾ ਜਿਹੜਾ ਸ਼ਸਤਰ ਹੈ ਇਹ ਮਾਇਆ ਨੂੰ ਮੂਹਰੇ ਲਾ ਕੇ ਰੱਖੇਗਾ। ਭਾਈ ਕਿਰਪਾਨ ਪਾਣ ਧਾਰੀਆਂ, ਜਿਹਨੇ ਭਾਈ ਕਿਰਪਾਨ ਧਾਰਨ ਕਰ ਲਈ ਨਾ, ਕਰੋੜ ਪਾਪ ਧਾਰੀਆਂ, ਕਰੋੜਾਂ ਹੀ ਪਾਪ ਉਹਦੇ ਉਸੇ ਵੇਲੇ ਨਾਸ਼ ਹੋ ਜਾਂਦੇ ਨੇ ਜਿਸ ਵੇਲੇ ਪੰਜ ਕਕਾਰ ਪਹਿਣ ਕਰਕੇ ਪੰਜਾਂ ਪਿਆਰਿਆਂ ਦੇ ਮੂਹਰੇ ਹੱਥ ਅੱਡ ਲੈਂਦਾ ਹੈ, ਅੰਮ੍ਰਿਤ ਅਭਿਲਾਖੀ ਹੋ ਜਾਂਦਾ ਹੈ। 2 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਅੰਮ੍ਰਿਤ ਛੱਕ ਕੇ ਗੁਰੂ ਦੇ ਸਿੰਘ ਸਿੰਘਣੀਆਂ ਸਜਣਾ ਹੈ, ਜੋ ਪਾਤਸ਼ਾਹ ਦੇ ਵੱਲੋਂ ਬਖਸ਼ੇ ਕਕਾਰ ਨੇ ਗੁਰਸਿੱਖਾਂ ਦੇ ਸੀਨੇ ਦਾ, ਗੁਰਸਿੱਖਾਂ ਦੇ ਇਹ ਜੀਵਨ ਅੰਦਰ ਸਰੀਰ ਦਾ ਸ਼ਿੰਗਾਰ ਨੇ ਇਹ ਪਹਿਨਣੇ ਨੇ। ਭਾਈ ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ, ਕੱਲ੍ਹ ਦੇ ਦਰਬਾਰ ਅੰਦਰ ਜਾਣਾਂਗੇ ਕਿ ਪਾਤਸ਼ਾਹ ਨੇ ਜਿਹੜੇ ਇਹ ਮੀਰੀ ਪੀਰੀ ਨਗਰ ਕੀਰਤਨ ਨੇ ਜਾਂ ਫਿਰ ਹੋਰ ਵੀ ਤਮਾਮ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਜਾਹੋ ਜਲਾਲ ਕਰਦੀਆਂ ਨੇ, ਇਹ ਕਦੋਂ ਆਰੰਭ ਹੋਏ ਤੇ ਕਿਉਂ ਆਰੰਭ ਹੋਏ, ਕੱਲ੍ਹ ਦੇ ਕਥਾ ਦਰਬਾਰ ਵਿੱਚ ਜਾਣਾਂਗੇ। ਅੱਜ ਇੱਥੇ ਹੀ ਸਮਾਪਤੀ ਹੈ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਦੁਰਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ, ਲੋਕ ਪ੍ਰਲੋਕ ਸਵਰੇ ਸਮਾਪਤੀ ਹੈ, ਸਮਾਪਤੀ ਦੀ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਜਿਨ੍ਹਾਂ ਨੇ ਆਪ ਸੰਗਤ ਨੂੰ ਪਾਵਨ ਗੁਰ ਇਤਿਹਾਸ ਕਥਾ ਵਿਚਾਰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸਤਿਸੰਗਤ ਜੀਓ, ਜੋ ਹਰ ਸਾਲ 6ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੀਰੀ ਪੀਰੀ ਦਿਵਸ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾਂਦੇ ਨੇ। ਅੱਜ ਸਤਿਸੰਗਤ ਜੀਓ ਸਮਾਗਮਾਂ ਦੀ ਲੜੀ ਆਰੰਭ, ਜਿਸ ਦੇ ਵਿੱਚ ਪਹਿਲੇ ਦਿਨ ਦੇ ਕਥਾ ਦਰਬਾਰ ਸੱਜੇ ਨੇ, ਕੱਲ੍ਹ ਨੂੰ ਵੀ ਕਥਾ ਦਰਬਾਰ ਹਨ। 2 ਅਗਸਤ ਤੱਕ ਇਸੇ ਤਰ੍ਹਾਂ ਇਹ ਸਮਾਗਮਾਂ ਦੀ ਲੜੀ ਚੱਲੇਗੀ। 18 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ

ਢਾਡੀ ਤਕਵੀਸ਼ਰ ਦਰਬਾਰ ਸਜਣੇ ਹਨ, ਜਿਸ ਦੇ ਵਿੱਚ ਪੰਥ ਪ੍ਰਸਿੱਧ ਢਾਡੀ ਜਥੇ ਯਾਨੀ ਤ੍ਰਿਲੋਚਨ ਸਿੰਘ ਜੀ ਪਮਾਦੀ, ਯਾਨੀ ਭਗਵਾਨ ਸਿੰਘ ਜੀ ਸੂਰਵਿੰਡ ਅਤੇ ਯਾਨੀ ਜਗਦੀਸ਼ ਸਿੰਘ ਜੀ ਬਡਾਲਾ ਅਤੇ ਬੀਬੀ ਅਮਨਦੀਪ ਕੌਰ ਜੀ ਖਾਲਸਾ, ਇਹ ਢਾਡੀ ਜਥੇ ਕਮਿਸ਼ਨ ਜਥੇ ਹਾਜ਼ਰੀਆਂ ਭਰਨਗੇ। 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਸ਼ਾਮ ਰੋਜ਼ਾਨਾ ਹੀ 6 ਤੋਂ 9 ਆਤਮ ਰਸ ਕੀਰਤਨ ਦਰਬਾਰ ਸੱਜਣਗੇ, ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ, ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ, ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਭਾਈ ਗੁਰਸੇਵਕ ਸਿੰਘ ਜੀ, ਭਾਈ ਨਵਦੀਪ ਸਿੰਘ ਜੀ, ਭਾਈ ਹਰਪਾਲ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ ਰਬਾਬੀ, ਭਾਈ ਹਰਮਨਪ੍ਰੀਤ ਸਿੰਘ ਜੀ ਇਤਿਆਦਿਕ ਹੋਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਨੇ ਉਹ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। 1 ਅਗਸਤ ਨੂੰ ਸਾਧ ਸੰਗਤ ਜੀ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ 5 ਪਿਆਰੇ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਪੀਵਹ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ। ਸਤਸੰਗ ਜੀਓ, ਇਹ ਸਾਡੇ ਮਨਾਏ ਹੋਏ ਪੁਰਬ ਦਿਹਾੜੇ, ਸ਼ਹੀਦੀ ਦਿਹਾੜੇ ਸਮਾਗਮ, ਇਹ ਤਾਂ ਹੀ ਸਫਲੇ ਦੇ ਵਿੱਚ ਨੇ ਜਿਹਨਾਂ ਤੋਂ ਸੇਧ ਲੈ ਕੇ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੁਕਮ ਉਪਦੇਸ਼ ਆਪਣੇ ਜੀਵਨ ਵਿੱਚ ਅਸੀਂ ਕਮਾਉਣ ਦਾ ਯਤਨ ਕਰਾਂਗੇ। ਸੋ ਬੇਨਤੀ ਹੈ, ਨਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਅਤੇ ਸਪੁੱਤਰੀਆਂ ਬਣੀਏ। ਅੰਮ੍ਰਿਤ ਬਲਾਖਿਆਂ ਨੂੰ ਬੇਨਤੀ ਹੈ ਸਵੇਰੇ 6 ਵਜੇ ਕੇਸ਼ੀ ਇਸ਼ਨਾਨ ਕਰਕੇ 5 ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਘਰ ਵਿਖੇ ਪਹੁੰਚਣ ਦੀ ਆਪ ਸੰਗਤ ਨੇ ਕਿਰਪਾਲਤਾ ਕਰਨੀ ਜੀ। ਸਾਧ ਸੰਗਤ ਜੀਓ, ਜੋ ਨਗਰ ਕੀਰਤਨ ਦੇ ਵਿੱਚ ਸੁੱਕਾ ਪ੍ਰਸ਼ਾਦ, ਡਿਸਪੋਜ਼ਲ ਬਰਤਨ, ਦੇਸੀ ਕਿਵਾਦਕ, ਹੋਰ ਜੋ ਗੁਰੂ ਘਰ ਵਿਖੇ ਸੇਵਾਵਾਂ ਜ਼ਰੂਰਤ ਨੇ, ਆਪਣੀ ਸਮਰੱਥਾ ਸ਼ਕਤ ਦੇ ਮੁਤਾਬਕ ਨਿਭਾ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਨਗਰ ਕੀਰਤਨ ਵਿੱਚ ਵਲੰਟੀਅਰਸ, ਨੌਜਵਾਨ, ਭੈਣ ਭਰਾ ਜੋ ਵੀ ਸੇਵਾ ਕਰਨ ਦੇ ਇੱਛੁਕ ਚਾਹਵਾਨ ਨੇ ਆਪਣਾ ਨਾਮ ਦਫ਼ਤਰ ਵਿੱਚ ਲਿਖਾ ਸਕਦੇ ਨੇ, ਤਾਂ ਜੋ ਸਤਸੰਗ ਜੀ ਉਹ ਸੇਵਾਦਾਰਾਂ ਦੀ ਸੇਵਾ ਜੋ ਹੈ ਉਹ ਸਮੇਂ ਸਿਰ ਲਗਾਈ ਜਾਵੇ। ਸੁਆਵ ਸੰਗਤ ਨੂੰ ਬੇਨਤੀ ਹੈ, ਇਹਨਾਂ ਸਾਰੇ ਹੀ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸਤਿਗੁਰੂ ਮਹਾਰਾਜ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਜੋ ਵਿਸ਼ੇਸ਼ 31 ਰਾਗ ਕੀਰਤਨ ਦਰਬਾਰ 28, 29 ਤੇ 30 ਜੁਲਾਈ ਨੂੰ ਇਹ 3 ਦਿਨ ਸਾਧ ਸੰਗਤ ਜੀਓ ਜੋ ਰਾਗ ਦਰਬਾਰ ਹੋਵੇਗਾ, ਸੋ ਆਪ ਸੰਗਤ ਨੂੰ ਬੇਨਤੀ ਹੈ ਇਸ ਰਾਗ ਦਰਬਾਰ ਦੇ ਵਿੱਚ ਵੀ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਜੋ ਪੰਥ ਦੇ ਪ੍ਰਸਿੱਧ ਰਾਗੀ ਜਥੇ ਗੁਰੂ ਘਰ ਪਹੁੰਚ ਰਹੇ ਨੇ ਉਹਨਾਂ ਪਾਸੋਂ ਹਰੀ ਜਾਸ ਕੀਰਤਨ ਸੁਣ ਕੇ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਾਧ ਸੰਗਤ ਜੀ ਅੱਜ ਸਾਵਣ ਸਰਸੀ ਕਾਮਣੀ ਚਰਨ ਕਮਲ ਸਿੰਘ ਪਿਆਰ ਮਹੀਨੇ ਦੀ ਪਾਵਨ ਸੰਗਰਾਂਦ ਦਾ ਦਿਹਾੜਾ ਹੈ ਅਤੇ ਜਿਨ੍ਹਾਂ ਨੂੰ ਰੋਜ਼ਾਨਾ ਹੀ ਅਰਦਾਸ ਵਿੱਚ ਯਾਦ ਕਰਦੇ ਹਾਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਪੰਥ ਦੇ ਮਹਾਨ ਸ਼ਖਸੀਅਤ ਸਾਧ ਸੰਗਤ ਜੀ ਜਿਨ੍ਹਾਂ ਨੇ ਖੋਪਰ ਉਤਾਰ ਕਰਕੇ ਸ਼ਹਾਦਤ ਦਾ ਜਾਮ ਪੀਤਾ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਜੋ ਅੱਜ ਗੁਰੂ ਘਰ ਵਿਖੇ ਸ੍ਰੀ ਅਖੰਡਪੜ ਸਾਹਿਬ ਆਰੰਭ ਹੋਏ ਨੇ, ਕੱਲ ਵੀ ਆਰੰਭ ਹੋਣਗੇ, ਐਤਵਾਰ ਨੂੰ ਸਾਧ ਸੰਗਤ ਦੀ ਭੋਗ ਪਾਏ ਜਾਣਗੇ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸਤਿਗੁਰੂ ਜੀ ਕਿਰਪਾ ਕਰਨ ਚੜਿਆ ਹੋਇਆ ਮਹੀਨਾ ਸਾਰੀਆਂ ਸੰਗਤਾਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਬੇਅੰਤ ਸੰਗਤਾਂ ਅੱਜ ਹਾਜ਼ਰੀਆਂ ਭਰ ਰਹੀਆਂ ਨੇ ਗੁਰੂ ਕੇ ਲੰਗਰਾਂ ਵਾਸਤੇ, ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਦੇ ਵਾਸਤੇ ਰਸਤ ਆਦਿ ਭੇਟਾਵਾਂ ਮਹਾਰਾਜ ਅੱਗੇ ਅਰਪਣ ਕੀਤੀਆਂ ਨੇ। ਮਹਾਰਾਜ ਸਾਰਿਆਂ ਦੀਆਂ ਭੇਟਾਵਾਂ ਰਸਤਾਂ ਪ੍ਰਵਾਨ ਕਰਨ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ। ਸਾਧ ਸੰਗਤ ਜੀਓ, ਸਵਾਹ ਹੁਣ ਵਾਹਿਗੁਰੂ ਗੁਰਮੰਤਰ ਸਿਮਰਨ ਦੇ ਨਾਲ ਜੁੜ ਕੇ
ਸਤਸੰਗ ਜੀ ਸਮੇਂ ਔਰ ਸਵਾਸਾਂ ਨੂੰ ਸਫਲੇ ਕਰੀਏ ਜੀ। ਉਪਰੰਤ ਜੋ ਪਾਠ ਬੋਧ ਸਮਾਗਮਾਂ ਦੀ ਅਰੰਭਤਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਦਰਸ਼ਨ ਕਾਉ ਜਾਈਐ ਕੁਰਬਾਨ, ਚਰਨ ਕਮਲ ਹਿਰਦੈ ਤਰ ਧਿਆਨ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਸ ਭੇਟਤ

0: ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ।
1: ਰਾਜੇ ਪਾਠ ਸਾਧ ਸੰਗਤ ਜੀ ਕਸ ਕੇ ਕਰਨਾ ਤੇ ਪੜਦੇ ਪਾਠ ਪੋਲਾ ਕਰਨਾ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ। ਪੜਦਾ ਵਾਹਿਗੁਰੂ ਪੜਦੇ ਕਾਜਦਾ ਹੈ, ਸੋ ਇਸ ਕਰਕੇ ਪੜਦੇ ਪਾਠ ਨਹੀਂ ਕਰਨਾ।

0: ਰਵੀਐ ਦਿਨ ਰਾਤੀ। ਇੱਥੇ ਵਿਸ਼ਰਾਮ ਲਾ ਕੇ ਸਾਧ ਸੰਗ ਪਾਠ ਤੇ ਜਮਕ ਲਾ ਕੇ ਥੋੜੀ ਜੀ ਸਾਧ ਸੰਗ ਕਰ ਮਨ ਕੀ ਪ੍ਰੀਤ, ਇੱਦਾਂ ਸਾਧ ਸੰਗ ਤੇ ਥੋੜੀ ਜੀ ਜਿਹੜਾ ਠਹਿਰਾ ਲਾਉਣਾ, ਰਹਾਉ ਜਨਮ ਬਿਹਾਨੋ ਅਹੰਕਾਰ ਅਰਵਾਦ।
1: ਤ੍ਰਿਪਤ ਨ ਆਵੈ ਬਿਖਿਆ ਸਾਧ, ਭਰਮਤ ਭਰਮਤ ਮਹਾ ਦੁਖ ਪਾਇਆ।
0: ਭਰਮਤ ਭਰਮਤ ਉਚਾਰਨ ਹੀ ਕਰਨਾ, ਭਰਮਤ ਭਰਮਤ ਨਹੀਂ ਕਰਨਾ, ਕਿਉਂਕਿ ਚਰਨਾਂ ਦੇ ਵਿਚਰਾਰੇ ਦੇ ਨਾਲ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਬੇਅੰਤ ਵਾਰ ਭਰਮਤ ਪਾਠ ਵੀ ਆਇਆ ਹੈ, ਪਰ ਭਰਮਤ ਵੀ ਆਇਆ ਹੈ। ਤੋ ਜਦੋਂ ਅੱਧਾ ਰਾਰਾ ਹੋਵੇ ਚਰਨਾਂ ਦੇ ਵਿੱਚ ਭਾਵ ਰਾਰਾ ਹੋਵੇ ਉਦੋਂ ਭਰਮਤ ਪਾਠ ਕਰਨਾ, ਜਦੋਂ ਪੂਰਾ ਰਾਰਾ ਫਿਰ ਭਰਮਤ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤੇ ਹਨ, ਭਰਮਤ ਭਰਮਤ ਮਹਾ ਦੁੱਖ ਪਾਇਆ।
1: ਤਰੀ ਨਾ ਜਾਈ ਦੁੱਤਰ ਮਾਇਆ, ਕਾਮ ਨਾ ਆਵੈ।
0: ਦੁੱਤਰ ਪਾਠ ਵੀ ਕੱਸ ਕੇ ਕਰਨਾ ਤੇ ਇਕੱਠਾ ਹੀ ਸਾਰਾ ਕਰਨਾ, ਦੁਤਾਰ ਨਹੀਂ ਕਰਨਾ। ਕਈ ਦੁਤਾਰ ਕਰ ਜਾਂਦੇ ਹੈ, ਉਹ ਅਸ਼ੁੱਧ ਉਚਾਰਨ ਹੈ। ਤਰੀ ਨਾ ਜਾਈ ਦੁੱਤਰ ਮਾਇਆ।

0: ਸਾਧ ਸੰਗਤ ਜੀ ਕਰਨਾ ਕੁਦਮ ਪੋਲਾਈ ਤੇ ਇਕੱਠਾ ਹੀ ਪਾਠ ਕਰਨਾ, ਕੱਕੇ ਦੀ ਔਂਕੜ ਨੂੰ ਅਗੇਤਰ ਨਹੀਂ ਲਾਉਣਾ, ਕੁਦਮ ਨਹੀਂ ਕਰਨਾ, ਕੁਦਮ ਹੀ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ। ਕੁਦਮ ਕਰੈ ਗਾਡਰ, ਗਾਡਰ ਥੋੜਾ ਜਿਹਾ ਉਚਾਰਨ ਕੱਸ ਕੇ ਕਰਨਾ, ਗਾਡਰ ਜੋ ਛੇਲ
1: ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ।

0: ਸੇਵਾ ਇੰਦਨ ਤੇ ਬੈ ਸੰਤਰ ਭਾਗੈ।
1: ਬਿੰਦੀ ਦੀ ਟਿੱਪੀ ਦੀ ਆਵਾਜ਼ ਬਿੰਦੀ ਦੇ ਵਾਂਗਰਾਂ ਜਿਵੇਂ ਉਚਾਰਨ ਕੀਤਾ ਗਿਆ ਹੈ, ਇੰਦਨ ਇਹਦੀ ਉਚਾਰਨ ਬਿੰਦੀ ਦੇ ਵਾਂਗਰਾਂ ਹੀ ਆਵਾਜ਼ ਆਵੇਗੀ ਤੇ ਟਿੱਪੀ ਸ਼ੁੱਧ ਹੈ। ਇੰਦਨ ਤੇ ਬੈ ਸੰਤਰ ਭਾਗੈ।

ਕੀਨੋ ਲੱਲੇ ਦੀ ਦੁਲੈਂਕੜਾਂ ਦੇ ਨਾਲ ਸਾਧ ਸੰਗਤ ਜੀ ਜਿਵੇਂ ਉਚਾਰਨ ਕੀਤਾ ਗਿਆ ਹੈ ਧਿਆਨ ਦੇ ਸਹਿਤ ਇੱਦਾਂ ਹੀ ਉਚਾਰਨ ਕਰਨਾ। ਮੈਲੂ ਕੀਨੋ ਸਾਬੁਨ, ਬੱਬੇ ਦੀ ਔਂਕੜ ਦੀ ਆਵਾਜ਼ ਦੇ ਸਹਿਤ, ਸਾਬਣ ਸਿੱਧਾ ਨਹੀਂ ਕਹਿਣਾ, ਨੰਨੇ ਦੇ ਨਾਲ ਉਚਾਰਨ ਹੈ। ਸਾਬੁਨ ਸੂਦ, ਭੈ ਤੇ ਨਿਰਭਉ ਭਰਤਾ ਫਿਰੈ, ਹਾਂਜੀ, ਭੈ ਤੇ ਨਿਰਭਉ ਡਰਤਾ ਫਿਰੈ। ਵਾਹਿਗੁਰੂ।

0: You're listening to KRPI 1550 Radio, Ferndale, Washington.
1: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: Pot Kalatr Sadh Sangat Ji, ਜਿੱਦਾਂ ਬਹੁਤ ਵਾਰ ਕਈਆਂ ਥਾਵਾਂ ਤੇ ਪੁੱਤਰ ਪਾਠ ਆਉਂਦਾ ਹੈ, ਕਈਆਂ ਥਾਵਾਂ ਤੇ ਕਲੱਤ ਆ ਜਾਂਦਾ ਹੈ, ਚਰਨਾਂ 'ਚ ਰਾਜਾ ਨਹੀਂ ਆਉਂਦਾ। ਖਾਸ ਕਰ ਇਹ ਵਾਲੇ ਸ਼ਬਦ ਗੁਰਬਾਣੀ 'ਚ ਬੇਅੰਤ ਵਾਰ ਆਉਂਦੇ ਹਨ। ਜਿਹੜਾ ਸਰੂਪ ਜਿੱਥੇ ਗਰੀਬ ਨਿਵਾਜੀਆਂ ਨੇ ਲਿਖਿਆ, ਜੇ ਪੁੱਤਰ ਲਿਖਿਆ ਤੇ ਪੁੱਤਰ ਪੜ੍ਹਨਾ, ਜੇ ਪੁੱਤ ਲਿਖਿਆ ਤੇ ਪੁੱਤ ਪੜ੍ਹਨਾ, ਜੇ ਸੁੱਤ ਲਿਖਿਆ ਸੁੱਤ ਪੜ੍ਹਨਾ, ਜੇ ਕਲੱਤ ਲਿਖਿਆ ਤੇ ਕਲੱਤ, ਜੇ ਰਾਰਾ ਚਰਨਾਂ 'ਚ ਲਾਇਆ ਤੇ ਫਿਰ ਕਲੱਤਰ। ਸੋ ਇਹਨਾਂ ਦੇ ਸਰੂਪ ਬੇਅੰਤ ਹਨ। ਸੋ ਜਿਹੜਾ ਸਰੂਪ ਗਰੀਬ ਨਿਵਾਜੀਆਂ ਨੇ ਜਦੋਂ ਪਾਠ ਆ ਰਿਹਾ, ਜਿਹੜੇ ਪਾਠ ਤੇ ਜਿਹੜਾ ਸਰੂਪ ਆਇਆ, ਉਸੇ ਨੂੰ ਵਿਚਾਰ ਕੇ ਤੇ ਫਿਰ ਪੜ੍ਹਨਾ। ਪੁੱਤ ਕਲੱਤਰ ਲਖਮੀ ਦੀਸੈ, ਇਹ ਨਵਹਿ ਕਿਛੂ ਨਾ ਸੰਗ ਲੀਆ।
3: ਪੁੱਤ ਕਲੱਤਰ ਲਖਮੀ ਦੀਸੈ, ਇਹ ਨਵਹਿ

ਜਬਤ ਪਰਮ ਸੁਖ ਪਾਈਐ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ। ਗੁਣ ਗਾਵਤ ਹੋਵਤ ਪਰਗਾਸ ਚਰਨ ਕਮਲ ਮਹਿ।

0: ਬੜਭਾਗੀ ਤੇਹ ਜਨ ਕਉ ਜਾਨਾਉ ਜੋ ਹਰ ਕੇ ਗੁਣ ਗਾਵੈ। ਹਾਂਜੀ
1: ਹਾਂਜੀ, ਇਹ ਸਾਧ ਸੰਗਤ ਜੀ ਜੱਜੇ ਨੂੰ ਕੰਨਾ ਨੰਨਾ ਹਾਹੇ ਨੂੰ ਹਾਹੇ ਨੂੰ ਔਂਕੜ ਕਈਆਂ ਸਰੂਪਾਂ ਚ ਇਵੇਂ ਪਾਠ ਛਾਪਿਆ ਗਿਆ ਹੈ, ਪਰ ਸਾਧ ਸੰਗਤ ਜੀ ਇਹ ਜੱਜੇ ਨੂੰ ਕੰਨਾ ਨੰਨਾ ਊੜੇ ਨੂੰ ਔਂਕੜ ਪਾਠ ਸ਼ੁੱਧ ਹੈ। ਬੜਭਾਗੀ ਤੇਹ ਜਾਨ ਕਉ ਜਾਨਾ ਤੇਹ ਪਾਠ ਦੇ ਵੀ ਹਾਹੇ ਨੂੰ ਸਿਹਾਰੀ ਦੇ ਨਾਲ ਸ਼ੁੱਧ ਹੈ। ਤੇ ਇਹ ਪਾਠ ਸਾਧ ਸੰਗਤ ਜੀ ਪਹਿਲਾਂ ਮੈਂ ਬੇਨਤੀ ਕੀਤੀ ਕਿ ਨੌਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਬਾਣੀ ਦੇ ਨਾਲ ਬਹੁਤ ਪਾਠ ਬਦਲੇ ਮਿਲਦੇ ਹਨ, ਸੋ ਇਸ ਕਰਕੇ ਤੇਹ ਪਾਠ ਵੀ ਤੱਤੇ ਨੂੰ ਸਿਹਾਰੀ ਤੇ ਹਾਹੇ ਨੂੰ ਸਿਹਾਰੀ ਤੇ ਜਨ ਹੋ ਹਾਹੇ ਦੀ ਔਂਕੜ ਦੇ ਨਾਲ ਨਹੀਂ ਊੜੇ ਦੀ ਔਂਕੜ ਦੇ ਨਾਲ ਪਾਠ ਸ਼ੁੱਧ ਹੈ।

0: ਮੈਂ
1: ਬੜੇ ਮਹਿੰਗੇ
0: ਹਾਂਜੀ ਇਹ ਕਈਆਂ ਸਰੂਪਾਂ ਚ ਸਾਧ ਸੰਗਤ ਦੀ ਮਹਿ ਪਾਠ ਛਾਪਿਆ ਗਿਆ ਹੈ ਜਦੋਂ ਪਹਿਲਾ ਇੱਕ ਅੰਕ ਲਿਖਿਆ ਆਉਂਦਾ ਉਸ ਤੋਂ ਅੱਗੇ ਦੋ ਪੰਕਤੀਆਂ ਪਿੱਛੇ ਜਿੱਥੇ ਆਪਾਂ ਪੜ੍ਹ ਰਹੇ ਹਾਂ ਅਜਾ ਮਾਲਕੋ ਅੰਤ ਕਾਲ ਮੈਂ ਪਿੱਛੇ ਵੀ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਦਾਸ ਨੇ ਬੇਨਤੀ ਕੀਤੀ ਸੀ ਕਿ ਨੌਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਬਾਣੀ ਚ ਮਹਿ ਪਾਠ ਮਾਮਾ ਹਾਹੇ ਨੂੰ ਸਿਹਾਰੀ ਦੇ ਸਹਿਤ ਮਹਿ ਪਾਠ ਬਹੁਤ ਘੱਟ ਆਉਂਦਾ ਹੈ ਜ਼ਿਆਦਾਤਰ ਪਾਠ ਮੰਮੇ ਨੂੰ ਦੁਲਾਵਾਂ ਦੇ ਨਾਲ ਹੀ ਹਨ ਸੋ ਸਾਧ ਸੰਗਤ ਜੀ ਇਹ ਛੇੜਛਾੜ ਕੀਤੀ ਗਈ ਹੈ ਵਿਆਕਰਨ ਵਾਲਿਆਂ ਵੱਲੋਂ ਸੋ ਇਸ ਕਰਕੇ ਸਾਨੂੰ ਇਹਨਾਂ ਪਾਠਾਂ ਨੂੰ ਆਪਣੀਆਂ ਕਾਪੀਆਂ ਤੇ ਨੋਟ ਕਰਨ ਦੀ ਜ਼ਰੂਰਤ ਹੈ ਸੋ ਅਜਾ ਮਾਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਤ ਕੋ ਜੋ ਗੀਸਰ ਬਾਛਤ ਸੋ ਗਤ ਛੇਨ ਮਹਿ ਪਾਈ
2: ਨਾਹਨ ਗੋਨਾ ਨਾਹਨ ਕੱਚ ਵਿਦਿਆ
0: ਨਾਹਨ ਪਹਿਲਾ ਪਾਠ ਜਿਹੜਾ ਹੈ ਹਾਹੇ ਦੀ ਸਿਹਾਰੀ ਨਹੀਂ ਹੈ ਨੰਨੇ ਨੂੰ ਕੰਨਾ ਹਾਹਾ ਨੰਨਾ ਇੰਨਾ ਪਾਠ ਹੀ ਹੈ ਨਾਹਨ ਫਿਰ ਅਗਲਾ ਪਾਠ ਜਿਹੜਾ ਉਹ ਵੀ ਨਾਹਨ ਛਾਪਿਆ ਗਿਆ ਹੈ ਉਹ ਪਾਠ ਹਾਹੇ ਨੂੰ ਸਿਹਾਰੀ ਦੀ ਬਜਾਏ ਨੰਨੇ ਨੂੰ ਸਿਹਾਰੀ ਹੈ ਹਾਂਜੀ ਨੰਨੇ ਨੂੰ ਦੋਵਾਂ ਉਚਾਰਨ ਨਾਹਨ ਹੀ ਹਨ ਪਰ ਪਹਿਲੇ ਪਾਠ ਤੇ ਹਾਹੇ ਦੀ ਸਿਹਾਰੀ ਨਹੀਂ ਹੈ ਦੂਸਰੇ ਪਾਠ ਤੇ ਹਾਹੇ ਦੀ ਸਿਹਾਰੀ ਨਹੀਂ ਪਰ ਨੰਨੇ ਤੇ ਸਿਹਾਰੀ ਜ਼ਰੂਰ ਹੈ ਪਰ ਨੰਨੇ ਦੀ ਸਿਹਾਰੀ ਤੋਂ ਬਿਨਾਂ ਹਾਹੇ ਦੀ ਸਿਹਾਰੀ ਤੇ ਸਾਧ ਸੰਗਤ ਦੀ ਲਾਈ ਗਈ ਹੈ ਦੋਵਾਂ ਥਾਵਾਂ ਤੇ ਪਰ ਪਹਿਲੇ ਥਾਂ ਤੇ ਨੰਨੇ ਨੂੰ ਕੰਨਾ ਹਾਹਾ ਵੀ ਮੁਕਤਾ ਤੇ ਨੰਨਾ ਵੀ ਮੁਕਤਾ ਦੂਜੀ ਥਾਂ ਤੇ ਨੰਨੇ ਨੂੰ ਕੰਨਾ ਹਾਹਾ ਮੁਕਤਾ ਤੇ ਨੰਨੇ ਨੂੰ ਸਿਹਾਰੀ ਇਸ ਤਰ੍ਹਾਂ ਉਚਾਰਨ ਹੈ ਨਾਹਨ ਗੁਣ ਨਾਹਨ ਕੱਛ ਵਿਦਿਆ ਵਿਦਿਆ ਪਾਠ ਕਸ ਕੇ ਧਰਮ ਕੌਣ ਗਜ ਕੀਨਾ

ਤਰ੍ਹਾਂ ਦੇ ਪਾਠ ਪੁਰਾਤਨ ਸਰੂਪਾਂ ਦੇ ਵਿੱਚ ਮਿਲਦੇ ਹਨ। ਦੇਖੋ ਪਾਠ ਆਹੀ ਔਂਕੜ ਦੇ ਨਾਲ ਵੀ ਆਉਂਦਾ ਹੈ, ਪਰ ਸੰਪਰਦਾ ਦੇ ਵਿੱਚ ਮੁੱਖ ਪਾਠ ਜਿਹੜਾ ਪੜਾਇਆ ਜਾਂਦਾ ਹੈ ਉਹ ਖੱਖੇ ਦੇ ਹੋੜੇ ਦੇ ਨਾਲ ਹੈ, ਹਾਹੇ ਦੀ ਔਂਕੜ ਵਾਲਾ ਪਾਠ ਨਹੀਂ। ਪਰ ਇਹ ਪੁਰਾਤਨ ਸਰੂਪਾਂ ਦੇ ਵਿੱਚ ਦੋਵੇਂ ਪਾਠ ਦਰਸ਼ਨ ਕਰਨ ਨੂੰ ਮਿਲਦੇ ਹਨ। ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਨਾ।

0: ਲੇਹ ਸ਼ਨ ਸ਼ਨ ਆਉਦ ਘਟਿਆ ਨਿਸਬਾ ਸੁਰ।
1: ਹਾਂਜੀ, ਲੇਹ ਪਾਠ ਜਿਹੜਾ ਇਹਦੀ ਹਾਹੇ ਦੀ ਸਿਹਾਰੀ ਨਹੀਂ ਹੈ, ਪਰ ਹਾਹੇ ਦੀ ਸਿਹਾਰੀ ਦੇ ਨਾਲ ਪਾਠ ਛਾਪਿਆ ਗਿਆ ਹੈ। ਉਚਾਰਨ ਲੇਹ ਹੀ ਹੋਵੇਗਾ, ਪਰੰਤੂ ਹਾਹੇ ਦੀ ਸਿਹਾਰੀ ਤੋਂ ਬਿਨਾਂ ਪਾਠ ਸ਼ੁੱਧ ਹੈ। ਪ੍ਰਾਨੀ ਨਾਰਾਇਣ ਸੁਧ ਲੇਹ
0: ਛਿਨ ਛਿਨ ਆਉਦ।

0: ਬਿਰਧ ਭਇਓ ਅਜਹੂ ਨਹੀਂ ਸਮਝੈ ਕੌਣ ਕੁਮਤ ਉਲਝਾਨਾ।
1: ਕੁਮਤ ਮੰਮੇ ਤੇ ਅਦਕ ਦੇ ਪ੍ਰਭਾਵ ਦੇ ਕੇ।
0: ਮਾਨਸ ਜਨਮ ਦੀਓ ਜਿਹ ਠਾਕੁਰ ਸੋ ਤੈ ਕਿਉ ਬਿਸਰਾਯੋ।
1: ਸੋ ਤੈ ਥੋੜਾ ਜਾ ਲਮਕਾ ਕੇ ਸੰਬੰਧਕ ਪਾਠ ਕਰਨਾ। ਮਾਨਸ ਜਨਮ ਦੀਓ ਜਿਹ ਠਾਕੁਰ ਸੋ ਤੈ ਕਿਉ ਬਿਸਰਾਯੋ।

0: ਸਾਧ ਸੰਗਤ ਜੀਓ, ਜਿਵੇਂ ਜਿਵੇਂ ਪਾਠ ਗਿਆਨੀ ਜੀ ਨੇ ਬੇਨਤੀ ਕੀਤੀ ਦੱਸਿਆ ਹੈ ਆਪ ਜੀ ਨੂੰ, ਇਸੇ ਹੀ ਤਰ੍ਹਾਂ ਕਿਉਂਕਿ ਸੁਨਹਿਰੀ ਬੀੜ ਬਾਬਾ ਦੀਪ ਸਿੰਘ ਜੀ ਵਾਲੀ ਇੱਧਰ ਭੁਚੰਗੀ ਸਿੰਘ ਨੇ ਪ੍ਰਕਾਸ਼ ਕੀਤੀ ਹੈ ਅਤੇ ਦਾਸ ਨੇ ਨਾਲ ਨਾਲ ਦਰਸ਼ਨ ਕੀਤੇ ਹਨ। ਜਿਵੇਂ ਜਿਵੇਂ ਗਿਆਨੀ ਜੀ ਦੱਸਦੇ ਰਹੇ ਹਨ ਇਸੇ ਹੀ ਤਰ੍ਹਾਂ ਉਚਾਰਨ ਕੀਤੇ ਨੇ। ਨਵੇਂ ਛਾਪੇ ਦੇ ਵਿੱਚ ਕੁਝ ਇਸ ਪ੍ਰਕਾਰ ਛਾਪੇ ਗਏ ਨੇ, ਪਰ ਬਾਬਾ ਦੀਪ ਸਿੰਘ ਜੀ ਵਾਲੀ ਬੀੜ ਸੁਨਹਿਰੀ ਬੀੜ ਦੇ ਵਿੱਚ ਉਹਦੇ ਵਿੱਚ ਇਸੇ ਹੀ ਤਰ੍ਹਾਂ ਉਚਾਰਨ ਕੀਤਾ ਹੋਇਆ ਹੈ। ਆਓ ਜੀ, ਅੱਗੇ ਸਤਿਗੁਰੂ ਜੀ ਮਹਾਨ ਕਿਰਪਾ ਬਖਸ਼ਿਸ਼ ਕਰ ਰਹੇ ਨੇ। ਅੱਗੇ ਵਾਲਾ ਜਿਹੜਾ ਸ਼ਬਦ ਹੈ ਨਾ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਜੀ ਪ੍ਰੀਤਮ ਸਤਿਗੁਰੂ ਜੀ ਜਗਤ ਜਲੰਧੇ ਨੂੰ ਤਾਰਦੇ ਹੋਏ ਜਦੋਂ ਬਿੰਦਰਾਬਨ ਦੇ ਵਿੱਚ ਗਏ, ਤਦ ਸਤਿਗੁਰਾਂ ਨੇ ਉੱਥੇ ਦੇਖਿਆ ਕਿ ਰਾਸ ਮੰਡਲ ਦੇ ਵਿੱਚ ਰਾਸ ਪਾਈ ਜਾ ਰਹੀ ਸੀ। ਕਿਸੇ ਨੇ ਕ੍ਰਿਸ਼ਨ ਦਾ ਰੂਪ ਧਾਰਨ ਕੀਤਾ, ਕੁਝ ਗੋਪੀਆਂ ਬਣੀਆਂ ਹੋਈਆਂ, ਗਵਾਲੇ ਬਣੇ ਹੋਏ, ਇਸ ਪ੍ਰਕਾਰ ਦੇ ਰੂਪ ਧਾਰਨ ਕਰਕੇ ਕਾਮ ਚੇਸ਼ਟਾ ਦੇ ਵਿੱਚ ਖਚਤ ਹੋ ਰਹੇ ਹਨ। ਉਹਨਾਂ ਨੂੰ ਐਸੇ ਕੁਕਰਮ ਕਰਦਿਆਂ ਹੋਇਆਂ ਜਦੋਂ ਦੇਖਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਤਾਂ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਸੀ। ਇਹ ਜੋ ਸ਼ਬਦ ਆਪ ਸਰਵਣ ਕਰਨ ਲੱਗੇ ਹੋ, ਇਹ ਸ਼ਬਦ ਸਤਿਗੁਰੂ ਜੀ ਨੇ ਉੱਥੇ ਉਚਾਰਨ ਕੀਤਾ ਸੀ। ਆਓ ਜੀ, ਪ੍ਰੇਮ ਦੇ ਸਹਿਤ ਸਰਵਣ ਕਰੀਏ ਜੀ।
1: ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ

0: ਕੀਰਤ ਲਹਿਆ ਪਾਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਹਾਵਹੋ ਧੋਵਹੋ ਤਿਲਕ ਚੜਾਵਹੋ ਸੁਚ ਵਿਣ ਸੋਚ ਨਾ ਹੋਈ।
1: ਹਾਂਜੀ, ਨਹਾਵਹੋ ਪਾਠ ਵੀ ਭਾਰਾ ਕਰਨਾ ਤੇ ਚੜਾਵਹੋ ਪਾਠ ਵੀ ਭਾਰਾ ਹੀ ਕਰਨਾ, ਪੋਲੇ ਨਹੀਂ ਕਰਨੇ। ਨਹਾਵਹੋ ਧੋਵਹੋ ਤਿਲਕ ਚੜਾਵਹੋ ਸੱਚ ਵਿਣ ਸੋਚ ਨਾ ਹੋਈ।
0: ਸੋਚ ਵਿਣ,
1: ਹਾਂਜੀ, ਸੋਚ ਵਿਣ ਸੋਚ ਨਾ ਹੋਈ।

ਮੰਗਣ ਜਾਈਐ ਫਿਰ ਉਹ ਲਾਮਾ ਮਿਲੈ ਤਹੀ ਰਾਮ ਕਲੀ ਮਹੱਲਾ ਪਹਿਲਾ ਜਗ ਪਰ ਬੁੱਧ ਹੈ ਮੜੀ ਬਧਾਵ ਹੈ ਆਸਣ ਤਿਆਗ ਕਾਹੇ ਸੱਚ ਪਾਵ ਹੈ ਮਮਤਾ ਮੋਹ ਕਾਮਣ ਹਿਤਕਾਰੀ ਮਮਤਾ ਮੋਹ ਕਾਮਣ ਹਿਤਕਾਰੀ ਨਾ ਔਧੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਿਧਾ ਦੁੱਖ ਭਾਗੈ

0: ਨਹੀਂ ਜੋਤ ਉਜਾਲਾ ਬੂੜਤ ਬੂਡੇ ਸਰਬ ਜੰਜਾਲਾ ਭੇਖ ਕਰਹਿ ਖਿੰਥਾ ਬਹੁ ਥਟੂਆ ਝੂਠੋ ਖੇਲ ਖੇਲੈ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਵਿਣ ਕਰਮਾ ਕੈਸੇ ਉਤਰਸ ਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ
1: ਕਾਨ ਪਾਠ ਪੋਲਾ ਕਰਨਾ ਕਾਨ ਨਹੀਂ ਕਰਨਾ ਜਿਵੇਂ ਪਿੱਛੇ ਕਈ ਵਾਰ ਬੇਨਤੀਆਂ ਕੀਤੀਆਂ ਪਰ ਇੱਥੇ ਸਾਧ ਸੰਗਤ ਦੀ ਕਾਨ ਪੋਲਾ ਹੀ ਉਚਾਰਨ ਕਰਨਾ।

0: ਚੂਕਸ ਸੋਗਾ ਉਜਲ ਸਾਚ ਸੋ ਸਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ
1: ਜੋਗੀ ਪਾਠ
0: ਜੋਗੀ ਜੁਗਤ ਵਿਚਾਰੇ ਸੋਏ ਤੁਝ ਪਹਿ ਨਾਉ ਨਿਧ ਤੂੰ ਕਰਣੈ ਜੋਗ ਥਾ ਪਿਓ ਥਾਪੇ ਕਰੇ ਸੋ ਹੋਗ ਜਤ ਸਤ ਸੰਜਮ ਸਚ ਸੋ ਚੀਤ ਨਾਨਕ ਜੋਗੀ ਤ੍ਰਿਭਵਨ ਮੀਤ ਰਾਮ ਕਲੀ ਮਹਲਾ ਪਹਿਲਾ।
2: ਪਿੱਛੇ ਵਾਲਾ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਇਹ ਵੀ ਸ਼ਬਦ ਸਤਿਗੁਰੂ ਜੀ ਨੇ ਨਾਨਕ ਮਤਾ ਸਾਹਿਬ ਵਿਖੇ ਉਚਾਰਨ ਕੀਤਾ ਸੀ ਅਤੇ ਅੱਗੇ ਵਾਲਾ ਜਿਹੜਾ ਸ਼ਬਦ ਆ ਰਿਹਾ ਹੈ ਸਿੱਧਾ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ ਗਰੀਬ ਨਿਵਾਜ ਸਤਿਗੁਰੂ ਜੀ ਉਹ ਕਿਰਪਾ ਕਰਕੇ ਦੱਸਣਾ ਕਰੋ ਕਿ ਜਿਵੇਂ ਜੋਗੀ ਮਠ ਆਦਿਕ ਬਣਾ ਕੇ ਵੈਰਾਗੀ ਬਣ ਕੇ ਬੈਠ ਜਾਂਦੇ ਹਨ ਉਹਨਾਂ ਨੂੰ ਇਸ ਪ੍ਰਕਾਰ ਸੰਸਾਰ ਵਿੱਚ ਰਹਿਣਾ ਠੀਕ ਹੈ ਜਾਂ ਨਹੀਂ ਤਾਂ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਉਚਾਰ ਕੇ ਇਹ ਉਪਦੇਸ਼ ਬਖਸ਼ਿਆ ਹੈ।
0: ਰਾਮ ਕਲੀ ਮਹੱਲਾ ਪਹਿਲਾ ਖਟ ਮਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਧੁਨ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਣਾ ਗੁਰ ਬਚਨੀ ਸਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮਿੱਠਾ ਲਾਗੈ ਹਰ ਹਰ ਨਾਮ ਸਮਾਈਐ ਰਹਾਓ ਮਾਇਆ ਮੋਹ ਬੇਵਰਜ ਸਮਾਏ।
3: ਬੇਵਰਜ ਬੱਬੇ ਦੀ ਸਿਹਾਰੀ ਨੂੰ ਅਗੇਤਰ ਲਾ ਕੇ ਬੇ ਬੋਲ ਕੇ ਤੇ ਵਰਜ ਪਾਠ ਇਕੱਠਾ ਹੀ ਹੈ ਬੇਵਰਜ ਪਾਠ ਨਹੀਂ ਕਰਨਾ ਮਾਇਆ ਮੋਹ ਬੇਵਰਜ ਸਮਾਏ

0: ਬੱਚੇ ਵੀ ਘਰ ਦੇ ਵਿੱਚ ਹੋਣਗੇ ਤੇ ਇਸ ਕਰਕੇ ਐਸੇ ਦਿਨ ਰੱਖ ਲਏ ਜਾਣ ਸਤਿਗੁਰੂ ਜੀ ਦਾ ਹੁਕਮ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਕਰਕੇ ਵਿਆਹਦਕ ਦੇ ਦਿਨ ਇਸ ਪ੍ਰਕਾਰ ਗੁਰੂ ਕੇ ਸਿੱਖਾਂ ਨੂੰ ਹੁਕਮ ਹੈ ਵਿਚਾਰਨ ਦੀ। ਹੋਰ ਕਿਸੇ ਵੀ ਦਿਨਾਂ ਦੀ ਚੰਗੇ ਮਾੜੇ ਦਿਨਾਂ ਦੀ ਵਿਚਾਰ ਨਹੀਂ ਕਰਨੀ। ਇਸ ਪ੍ਰਕਾਰ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ। ਸ਼ਬਦ ਦੇ ਵਿੱਚ ਸਾਰੇ ਬਚਨ ਆਉਣਗੇ। ਆਓ ਜੀ ਪਿਆਰ ਦੇ ਸਹਿਤ ਸਰਵਣ ਕਰੀਏ। ਕਹਿਣ ਤੋਂ ਭਾਵ ਕਿ ਗੁਰੂ ਕੇ ਸਿੱਖ ਨੇ ਹੋਰ ਵਿਚਾਰਾਂ ਨਹੀਂ ਕਰਨੀਆਂ। ਅਨੇਕ ਪ੍ਰਕਾਰ ਦੀਆਂ ਵਿਚਾਰਾਂ ਦੇ ਵਿੱਚ ਜਾਂ ਬ੍ਰਾਹਮਣ ਭਰਮ ਭੇਦ ਦੇ ਵਿੱਚ ਪਾ ਦਿੰਦੇ ਨੇ, ਉਹ ਵਿਚਾਰ ਨਹੀਂ ਕਰਨੀ। ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਮ ਨਾ ਹੋਈ। ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਇਸ ਪ੍ਰਕਾਰ ਦੇ ਬਚਨ ਸਤਿਗੁਰੂ ਜੀ ਨੇ ਕਹੇ ਨੇ ਰਹਿਤਨਾਮਿਆਂ ਦੇ ਵਿੱਚ ਵੀ। ਹਾਂਜੀ,
1: ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣ ਹੈ ਨਾ ਕਰਹਿ ਵਿਚਾਰ, ਸਾਹੇ ਉਪਰ ਏਕੰਕਾਰ, ਜਿਸ ਗੁਰ ਮਿਲੈ ਸੋਈ ਵਿਧ ਜਾਣੈ, ਗੁਰਮਤ ਹੋਏ ਤਾਂ ਹੁਕਮ ਪਛਾਣੈ, ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹਉਮੈ ਜਾਏ ਸ਼ਬਦ ਘਰ ਲਹੀਐ ਰਹਾਉ, ਗਣ ਗਣ ਜੋਤਕ ਕਾਂਡੀ ਕੀਨੀ, ਪੜੈ ਸੁਣਾਵੈ ਤਤ ਨਾ ਚੀਨੀ, ਸਭ ਸਹਿ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਛਾਰ, ਨਾਵਹਿ ਧੋਵਹਿ ਪੂਜਹਿ ਸੈਲਾ।

0: ਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਉਂਦਰ ਦੁੰਦਰ ਪਾਸ ਧਰੀ ਜੈ ਧੁਰ ਕੀ ਸੇਵਾ ਰਾਮ ਰਵੀ ਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤ ਪੁਜ ਅਵਰ ਨਾ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗਹਿ ਜੁਗੰਤਰ ਸਾਹਿਬ ਸੱਚ ਸੋਈ
1: ਸਾਹਿਬ ਪਾਠ ਹਾਹੇ ਦੀ ਸਿਹਾਰੀ ਤੋਂ ਬਿਨਾਂ ਸ਼ੁੱਧ ਹੈ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਉਚਾਰਨ ਹੋਵੇਗਾ ਸਾਹਿਬ ਪਰ ਹਾਹੇ ਦੀ ਸਿਹਾਰੀ ਦੇ ਸਹਿਤ ਜਿਹੜਾ ਪਾਠ ਲਿਖਤੀ ਹੈ ਉਹਦਾ ਉਚਾਰਨ ਸਾਹਿਬ ਬਣਦਾ ਹੈ ਪਰ ਹਾਹੇ ਦੀ ਸਿਹਾਰੀ ਇੱਥੇ ਸ਼ੁੱਧ ਨਹੀਂ ਸੋ ਸਾਹਿਬ ਹੀ ਉਚਾਰਨ ਕਰਨਾ ਜੁਗਹਿ ਜੁਗੰਤਰ ਸਾਹਿਬ ਸੱਚ ਸੋਈ
0: ਉਤਪਤ ਪਰਲੋ ਅਵਰ ਨਾ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਿਨ ਹੀ ਸੁਖ ਪਾਇਆ

ਸੰਸਾਰ ਵਿਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਇਆ ਹਉਮੈ ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵਹ ਰੋਗ ਗਇਆ ਸੁਖ ਸੰਪਤ ਕਉ ਆਵਤ ਦੇਖੈ ਸਾਕਤ ਮਨ ਅਭਿਮਾਨ ਭਇਆ ਜਿਸ ਕਾ ਏਹੋ ਤਨ ਧਨ ਸੋ ਫਿਰ ਲੇਵੈ ਅੰਤਰ ਸਹਸਾ ਦੁਖ ਪਇਆ ਅੰਤ ਕਾਲ ਕਿਛ ਸਾਥ ਨ ਚਾਲੈ ਜੋ ਦਿਸੈ ਸਭ ਤਿਸਹ ਮਇਆ ਆਦਿ ਪੁਰਖੇ ਅਪਰੰਪਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਇਆ ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲ ਪਇਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ

0: ਸੋ ਕਰ ਰਹਿਆ ਬਖਸਣ ਹਾਰੈ ਬਖਸ਼ ਲਿਆ ਜਿਨ ਇਹੋ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਭਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਣ ਪਇਆ।
1: ਸਾਧ ਸੰਗਤ ਜੀ, ਇਹਦੀ ਜਮਕ ਦਾ ਵਿਸ਼ੇਸ਼ ਧਿਆਨ ਰੱਖਣਾ, ਜਿੱਦਾਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਰਿੱਧ ਸਿੱਧ ਬੁੱਧ ਗਿਆਨ, ਇੱਥੇ ਜਾ ਕੇ ਜਮਕ ਲਾਉਣੀ।

0: ਬੁੱਧ ਪਾਠ ਤੇ ਗਿਆਨ ਨਹੀਂ ਲਾ ਜਮਕ ਨਹੀਂ ਲਾ ਦੇਣੀ। ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਣ ਪਿਆ।
1: ਦੁੱਖ ਸੁਖ ਗੁਰਮੁਖ ਸਮ ਕਰ ਜਾਣਾ, ਹਰਖ ਸੋਗ ਤੇ ਬਿਰਕਤ ਭਇਆ।
0: ਬਿਰਕਤ ਹੀ ਪਾਠ ਕਰਨਾ, ਬਿਰਕਤ ਨਹੀਂ ਕਰਨਾ, ਬਿਰਕਤ ਭਇਆ।
1: ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਇਆ। ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀ।

0: ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਣਾ।
1: ਸਮੈ ਸਰ ਪਾਠ ਹੀ ਉਚਾਰਨ ਕਰਨਾ, ਸੰਬੰਧਕ ਜਿਹਾ ਕਰਕੇ ਸਮੈਸਰ ਨਹੀਂ ਕਰ ਜਾਣਾ। ਲਿਖਤੀ ਰੂਪ ਇਕੱਠਾ ਸਾਧ ਸੰਗਤ ਜੀ ਸਰੂਪਾਂ ਦੇ ਵਿੱਚ ਲਿਖਿਆ ਗਿਆ ਹੈ, ਪਰ ਉਚਾਰਨ ਜਿੱਦਾਂ ਸੰਬੰਧਕ ਪਾਠ ਕਰੀਦੇ ਉਸੇ ਤਰ੍ਹਾਂ ਸਮੈ ਸਰ ਇੱਦਾਂ ਉਚਾਰਨ ਕਰਨਾ। ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ ਅਨਹਤ

0: ਵਾਜੈ ਸ਼ਬਦ ਨਿਰਾਰੀ। ਸਿਵ ਨਗਰੀ ਮਹਿ ਆਸਣ ਔਧੂ, ਅਲਖ ਅਗੰਮ ਅਪਾਰੀ। ਕਾਇਆ ਨਗਰੀ ਇਹੋ ਮਨ ਰਾਜਾ, ਪੰਚ ਵਸਹਿ ਵਿਚਾਰੀ।
1: ਰਾਜਾ ਪਾਠ ਇੱਥੇ ਪੋਲਾ ਹੀ ਕਰਨਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ। ਕਾਇਆ ਨਗਰੀ ਇਹੋ ਮਨ ਰਾਜਾ, ਪੰਚ ਵਸਹਿ ਵਿਚਾਰੀ।
0: ਸ਼ਬਦ ਰਵੈ ਆਸਣ ਘਰ ਰਾਜਾ, ਅਦਲ ਕਰੇ ਗੁਣਕਾਰੀ। ਕਾਲ ਵਿਕਾਲ ਕਹੇ ਕਹਿ ਬਪੁਰੇ।
1: ਅਦਲ ਪਾਠ ਵੀ ਪੋਲਾ ਹੀ ਕਰਨਾ, ਅਦਾਲ ਨਹੀਂ ਕਰਨਾ। ਸੋ ਸਾਧ ਸੰਗ ਸ਼ਬਦ ਰਵੈ ਆਸ

ਚਾਰੀ ਗੁਰਮੁਖ ਜੋਗ ਕਮਾਵੈ ਔਧੂ ਜਾਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਔਧੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਅਵਧੂ ਸ਼ਬਦ ਤਰੈ ਕੁਲ ਤਾਰੀ ਸ਼ਬਦ ਸੂਰ ਜੁਗ ਚਾਰੀ ਔਧੂ ਬਾਣੀ ਭਗਤ ਵਿਚਾਰੀ ਏਹੋ ਮਨ ਮਾਇਆ ਮੋਹਿਆ ਔਧੂ ਨਿਕਸੈ ਸ਼ਬਦ।

ਜਿਤ ਕਿੰਗੁਰੀ ਅਨਹਦ ਵਾਜੈ ਹਰ ਸਿਉ ਰਹਿ ਲਿਵ ਲਾਇ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਣ ਬੈ

ਜਿੰਨੀਆਂ ਵੀ ਪੰਕਤੀਆਂ ਆਈਆਂ ਜੋਗੀ ਪਾਠ ਤੇ ਵਿਸ਼ਰਾਮ ਸਾਧ ਸੰਗਤ ਦੀ ਲਾਉਣਾ ਤੇ ਇਹ ਜੋਗੀ ਪਾਠ ਤੋਂ ਜਿਹੜਾ ਪਹਿਲਾ ਸ਼ਬਦ ਆ ਰਿਹਾ ਉਹਦੇ ਤੇ ਜਮਕ ਲਾ ਕੇ ਫਿਰ ਜੋਗੀ ਉਚਾਰਨ ਕਰਨਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤੇ ਹਨ, ਧਿਆਨ ਦੇ ਨਾਲ ਜਮਕ ਠਮਕ ਵਿਸ਼ਰਾਮ ਦਾ ਜਿਹੜਾ ਹੈ ਉਹ ਧਿਆਨ ਰੱਖਣਾ ਜੀ।

0: ਦੋ ਪਾਠ ਇਕੱਠੇ ਆਏ ਹਨ। ਪਹਿਲਾ ਆਇਆ ਭੱਬਾ ਊੜੇ ਨੂੰ ਔਂਕੜ ਤੇ ਦੂਸਰਾ ਆਇਆ ਭੱਬੇ ਨੂੰ ਕੰਨਾ ਊੜੇ ਨੂੰ ਔਂਕੜ। ਦੋ ਪਾਠ ਇਹਨਾਂ ਪਾਠਾਂ ਤੇ ਦਾਸ ਤਾਂ ਬੇਨਤੀ ਕਰਨ ਲੱਗਾ ਹੈ ਜਦੋਂ ਨਿਰਭਉ ਪਦ ਆਉਂਦਾ ਹੈ ਉਦੋਂ ਨਿਰਭਉ ਭੱਬੇ ਨੂੰ ਕੰਨਾ ਥੋੜਾ ਜਿਹਾ ਜਦੋਂ ਲੱਗ ਜਾਵੇ ਤਾਂ ਭੱਬੇ ਨੂੰ ਕੰਨਾ ਲੱਗਣ ਦੇ ਨਾਲ ਇਹਦਾ ਅਰਥ ਬਣ ਜਾਂਦਾ ਹੈ ਪ੍ਰੇਮ, ਤੇ ਜਿਹੜਾ ਭੱਬੇ ਤੋਂ ਕੰਨੇ ਤੋਂ ਰਹਿਤ ਪਾਠ ਹੈ ਉਹਦਾ ਅਰਥ ਹੈ ਡਰ। ਹੁਣ ਸਾਧ ਸੰਗਤ ਜੀ ਇੱਕ ਪ੍ਰੇਮ ਕੰਨਾ ਲੱਗਣ ਦੇ ਨਾਲ ਅਰਥ ਬਦਲ ਗਿਆ। ਜੇ ਅਸੀਂ ਬੋਲ ਰਹੇ ਹਾਂ ਸਾਡੇ ਕੋਲੋਂ ਕੋਈ ਸੁਣ ਰਿਹਾ ਗੁਰਬਾਣੀ ਸੁਣਦਿਆਂ ਕਿਸੇ ਨੇ ਭੱਬੇ ਦਾ ਕੰਨਾ ਸਾਡੇ ਕੋਲੋਂ ਸੁਣ ਲਿਆ ਤਾਂ ਉਹ ਸਾਧ ਸੰਗਤ ਦੀ ਅਰਥ ਦਾ ਅਨਰਥ ਬਣ ਜਾਣਾ, ਜਾਂ ਅਸੀਂ ਵੀ ਪੜ੍ਹੀ ਜਾਵਾਂਗੇ ਤੇ ਅਨਰਥ ਕਰਾਂਗੇ। ਸੋ ਇਸ ਕਰਕੇ ਭਉ ਤੇ ਭਾਵ ਦੋਵਾਂ ਦੇ ਫਰਕ ਨੂੰ ਸਮਝ ਕੇ ਧਿਆਨ ਦੇ ਨਾਲ, ਦੋ ਪਾਠ ਇਕੱਠੇ ਆਏ ਹਨ, ਦੋਵਾਂ ਦੇ ਉਚਾਰਨ ਦਾ ਵੀ ਬਹੁਤ ਫਰਕ ਹੈ ਤੇ ਅਰਥ ਦਾ ਤੇ ਬਿਲਕੁਲ ਵੱਡਾ ਅੰਤਰ ਹੈ। ਸੋ ਇਸ ਕਰਕੇ ਵਿਸ਼ੇਸ਼ ਧਿਆਨ ਦੇਣਾ ਭਉ ਭਾਵ ਦੋਏ, ਦੋਏ ਤੇਜ਼ੀ ਨਾਲ ਬੋਲਣਾ ਭਉ ਭਾਵ ਦੋਏ ਪਤ ਲਾਏ ਜੋਗੀ, ਇੱਥੇ ਵਿਸ਼ਰਾਮ ਲਾਉਣਾ। ਇਹੋ ਸਰੀਰ ਕਰ ਡੰਡੀ
1: ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਬਿਧ ਤ੍ਰਿਸ਼ਨਾ ਖੰਡੀ ਹੁਕਮ ਬੁੱਝੈ ਸੋ ਜੋਗੀ ਕਹੀਐ ਏਕਸ ਸਿਉ ਚਿਤ ਲਾਏ ਸਹਿਸਾ ਟੂਟੈ ਨਿਰਮਲ ਹੋਵੇ ਜੋਗ ਜੁਗਤ ਇਵ ਪਾਏ ਨਦਰੀ ਆਵਦਾ ਸਭ ਕਿਛ ਬਿਨਸੈ।

ਹੈ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰ ਹੈ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹ ਹੈ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ

ਮਨ ਵਸਾਏ। ਗੁਰਮੁਖ ਹੋਵੈ ਸੋਈ ਬੂਝੈ, ਜੋਗ ਜੁਗਤ ਸੋ ਪਾਏ। ਜੋਗੈ ਕਾ ਮਾਰਗ ਬਿਖਮ ਹੈ ਜੋਗੀ, ਜਿਸਨੋ ਨਦਰ ਕਰੇ ਸੋ ਪਾਏ। ਅੰਤਰ ਬਾਹਰ ਏਕੋ ਵੇਖੈ, ਵਿੱਚੋਂ ਭਰਮ ਚੁਕਾਏ। ਵਿਣ ਵਜਾਈ ਕਿੰਗੁਰੀ ਵਾਜੈ ਜੋਗੀ, ਸਾ ਕਿੰਗੁਰੀ ਵਜਾਏ। ਕਹੈ ਨਾਨਕ ਮੁਕਤ ਹੋਵਹਿ ਜੋਗੀ, ਸਾਚੇ ਰਹਿ ਸਮਾਏ। ਰਾਮਕਲੀ ਮਹੱਲਾ ਤੀਜਾ। ਭਗਤ ਖਜ਼ਾਨਾ ਗੁਰਮੁਖ ਜਾਤਾ, ਸਤਿਗੁਰ ਬੂਝ ਬੁਝਾਈ। ਸੰਤਹੁ ਗੁਰਮੁਖ ਦੇ ਵਡਿਆਈ, ਰਹਾਓ ਸੱਚ ਰਹੋ ਸਦਾ ਸਹਿਜ ਸੁਖ ਉਪਜੈ। ਕਾਮ ਕ੍ਰੋਧ ਵਿੱਚ ਹੋ ਜਾਈ, ਆਪ ਛੋੜ ਨਾਮ ਲਿਵ ਲਾਗੀ। ਮਮਤਾ ਸ਼ਬਦ ਜਲਾਈ, ਜਿਸ ਤੇ ਉਪਜੈ ਤਿਸ ਤੇ ਬਿਨਸੈ, ਅੰਤੇ ਨਾਮ ਸਖਾਈ। ਸਦਾ ਹਜੂਰ ਦੂਰ ਨਹਿ ਦੇਖੋ, ਰਚਨਾ ਜਿਨ ਰਚਾਈ। ਸੱਚਾ

ਪਾਖੰਡ ਪਾਠ ਤੇ ਜਮਖ ਜ਼ਰੂਰ ਲਾਉਣੀ। ਜੋਗੀ ਜੁਗਤ ਗਵਾਈ ਹੰਡੈ ਇੱਥੇ ਵਿਸ਼ਰਾਮ, ਪਾਖੰਡ ਜੋਗ ਨਾ ਪਾਈ। ਪਾਖੰਡ ਕਰਨ ਦੇ ਨਾਲ ਜੋਗ ਦੀ ਪ੍ਰਾਪਤੀ ਭਾਵ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਧ ਸੰਗਤ ਜੀ, ਜੋਗ ਤੋਂ ਭਾਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਆਪ ਜੀ ਪੜ੍ਹ ਸਕਦੇ ਹੋ ਕਿ ਜੋਗ ਨੂੰ ਕੀ ਕਿਸ ਨੂੰ ਜੋਗ ਆਖਿਆ ਹੈ। ਸੋ ਜੋਗ ਵੀ ਇੱਕ ਸੱਚੀ ਸੁੱਚੀ ਸਾਧਨਾ, ਪਰਮੇਸ਼ਰ ਦੇ ਮਿਲਾਪ ਨੂੰ ਗੁਰਬਾਣੀ ਨੇ ਜੋਗ ਮੰਨਿਆ। ਕੰਨਾਂ ਚ ਮੁੰਦਰਾਂ ਪਾ ਕੇ ਤੇ ਹੱਥ ਚ ਕਮੰਡਲ ਫੜ ਕੇ ਜੋਗੀ ਨਹੀਂ ਬਣਿਆ ਜਾ ਸਕਦਾ। ਸੋ ਇੱਥੇ ਗਰੀਬ ਨਿਵਾਜ ਉਸ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਜਗਿਆਸੂ ਨੂੰ ਜੋਗੀ ਕਹਿ ਰਹੇ ਹਨ ਤੇ ਉਸ ਜੋਗ ਦੀ ਗੱਲ ਕਰਦੇ ਹਨ ਜੋ ਪਾਖੰਡ ਦੇ ਨਾਲ ਪ੍ਰਾਪਤ ਨਹੀਂ ਹੋ ਸਕਦਾ। ਸੋ ਪਾਖੰਡ ਪਾਠ ਤੇ ਥੋੜੀ ਜਿਹੀ ਠਮਕ ਲਾ ਕੇ ਪਾਖੰਡ ਜੋਗ ਨਾ ਪਾਏ।

ਭਰਮ ਭੁਲਾਈ। ਗੁਰ ਪ੍ਰਸਾਦਿ ਤ੍ਰਿਕੁਟੀ ਛੁਟੈ ਚੌਥੈ ਪਦ ਲਿਵ ਲਾਈ। ਪੰਡਿਤ ਪੜੈ ਪੜ ਵਾਦ ਵਖਾਣੈ ਤਿੰਨਾ ਬੂਝ ਨਾ ਪਾਈ। ਵਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹਿ ਕਿਸ ਭਾਈ।

0: ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾਵਹੋ ਗਾਤ ਪਤ ਪਾਈ।
1: ਰਾਮ ਕਲੀ ਮਹੱਲਾ ਤੀਜਾ। ਹਰ ਕੀ ਪੂਜਾ ਦੁਲੰਭ ਹੈ ਸੰਤ ਕਹਿਣ।

0: ਏਕ ਸ਼ਬਦ ਲਿਵਲਾਈ ਬਿਨ ਨਾਵੈ ਹੋਰ ਪੂਜ ਨਾ ਹੋਵੀ ਭਰਮ ਭੁੱਲੀ ਲੋਕਾਈ।
1: ਭੁੱਲੀ ਪਾਠ ਕਸ ਕੇ ਕਰਨਾ, ਜਿਦਾਂ ਗਿਆਨੀ ਜੀ ਨੇ ਉਚਾਰਨ ਕੀਤਾ, ਭੁੱਲੀ ਨੀ ਕਹਿਣਾ। ਬਿਨ ਨਾਵੈ ਹੋਰ ਪੂਜ ਨਾ ਹੋਵੀ ਭਰਮ ਭੁੱਲੀ ਲੋਕਾਈ।

ਆਪ ਉਪਾਏ ਅਲਾਖ ਨਾ ਲਖਣਾ ਜਾਈ। ਜੇ ਇਸ ਨੂੰ ਲੱਖਣਾ ਕਵਾਂਗੇ ਕੱਸ ਕੇ, ਤੇ ਲੱਖਣਾ ਦਾ ਅਰਥ ਸਾਧ ਸੰਗਤ ਦੀ ਲੱਛਣ ਹੁੰਦਾ ਹੈ, ਲੱਖਣਾ ਦਾ ਅਰਥ ਹੈ ਜਾਣਿਆ, ਨਾਂ ਨਾਲ ਜੋੜਨੇ ਕਰਕੇ ਉਹ ਵਾਹਿਗੁਰੂ ਅਲੱਖ ਹੈ, ਜਿਸ ਨੂੰ ਲਖਿਆ ਨਹੀਂ ਜਾ ਸਕਦਾ। ਅਲੱਖ ਨਾ ਲੱਖਣਾ ਜਾਈ, ਉਹਨੂੰ ਨਹੀਂ ਕੋਈ ਜਾਣ ਸਕਦਾ। ਜੇ ਲੱਖਣ ਕਹਿ ਦਿੱਤਾ ਅਲੱਖਣਾ, ਜਾਂ ਲੱਖਣਾ ਕਹਿ ਦਿੱਤਾ, ਫਿਰ ਉਹਦਾ ਅਰਥ ਬਣੇਗਾ ਲੱਛਣ। ਸੋ ਇਸ ਕਰਕੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਅਲੱਖ ਨਾ ਲੱਖਣਾ ਜਾਈ, ਪੋਲਾ ਉਚਾਰਨ ਕਰਨਾ, ਅਧਕ ਨਹੀਂ ਲਾਉਣੀ, ਪੋਲਾ ਜਿਹਾ ਉਚਾਰਨ ਜਿਵੇਂ ਕੀਤਾ ਗਿਆ ਹੈ। ਆਪੇ ਮਾਰ ਜੀ ਵਾਲੇ ਆਪੇ, ਜਿਸ ਨੂੰ ਤਿਲ ਨਾ ਤਮਾਈ।

0: ਕਹਿਆ ਕਿਨਹੀਂ ਕਹਿਆ ਮੈਂ ਕੁਲਹ ਵਡਿਆਈ ਕਿਨਹੀਂ ਭਵਨ ਸਭ ਤੀਰਥ ਕਰਿਆ ਕਿਨਹੀਂ ਕਹਿਆ ਹਉ ਤੀਰਥ ਵਾਸੀ ਕੋਈ ਅਨ ਤਾਜ ਭਇਆ ਉਦਾਸੀ ਕਿਨਹੀਂ ਭਵਨ ਸਭ ਤੀਰਥ ਕਰਿਆ
1: ਧਰਤੀ ਕਰਿਆ
2: ਪਵਨ ਸਭ ਧਰਤੀ
1: ਸਭ ਧਰਤੀ ਕਰਿਆ

0: ਵਰਤ ਨੇਮ ਇੱਥੇ ਵਿਸ਼ਰਾਮ ਲਾ ਕੇ ਮਾਲਾ ਪਾਈ। ਘੂਗਰ ਪਾਠ ਵੀ ਪਹਿਲਾ ਘੱਗਾ ਸ਼ੁੱਧ, ਦੂਜਾ ਸਾਧ ਸੰਗਤ ਜੀ ਸਾਂਝਾ ਘੂਗਰ। ਘੂਗਰ ਇੱਦਾਂ ਘੂ ਘਰ ਵੀ ਨਹੀਂ ਉਚਾਰਨਾ, ਘੂਗਰ ਦੂਜਾ ਘੱਗਾ ਸਾਂਝਾ ਦੋਤੋ ਉਚਾਰ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫ਼ਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਆਉਂਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ, ਯਾਦ ਦਾ ਹਿੱਸਾ ਬਣ ਜਾਂਦਾ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਿਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ, ਗੱਠ ਗੱਠ ਕੇ ਅੰਤਰ ਕੀ ਜਾਣਤ, भले बुरे की पीर पहचान अंतर्यामी है। भाई गुरदास एक पंक्ति विच कहंदे ने, अंतर जामी सुन कंपत हो अंतरगत, हे प्रभु मैं ते कंब जाना जद पता चल दे तू ते अंदर वेखदा, तेरी पहुंच ते साड़ी सोचनी तक असी की सोचते रहने, तेरी पहुंच ते साड़े विचारां तक है। पता है मनोचिंतक की कहंदे ने, मनोविज्ञानक, अगर मनुख दी किधरे मनुख दे मन तक भी पहुंचावे, दुनिया विच मित्रता भंग हो जाएगी, रिश्तेदारी भी टूट जाएगी, कुछ भी नहीं रहेगा। ऐसा केड़ा मनुख है जिस दे अंदर किसी वक्त माड़े विचार ना चल दे, गलत ना सोचता हो, गलत यादा ना चल दिया। मनोचिंतक ते कहन जिस नाल बहुत प्यार है, मित्र है, उदे बारे भी कदी माड़ी सोचनी चल सकती है, गलत विचार भरा बारे भी चल सकते हैं, गलत सोचनी पत्नी बारे भी चल सकती है, पति बारे भी चल सकती है, बच्चियां बारे भी चल सकती है। सोचनी दे तल ते मनुख आजाद है, जिस बारे बुरा सोच रहे है वह नहीं वेख सकता, जिस बारे बुरे विचार इसके अंदर चल रहे ने वह नहीं देख सकता, देख ही नहीं सकता, कोल बैठा हुए भावे। तो मन दे तलते मनुख बिल्कुल स्वतंत्र है, आजाद है। हां मन ते निगाह परमात्मा दी, क्योंकि वह व्यापक है तो उदा वेखना भी व्यापक है, वो व्यापक है उदा सुनना भी व्यापक है। देखत सुनत सदा है संगे, मैं मूर्ख जानिया दूरी रे। हर वक्त कोई मनुख किसे नु नहीं देख सकता, कोई बच्चे हर वक्त मां बाप की निगाह थले नहीं आते, भरा की निगाह थले हर वक्त भरा नहीं आता, पति की निगाह के थले हर वक्त पत्नी नहीं आती, और पत्नी की निगाह के थले हर वक्त पति नहीं आता। पर सारे संसार के जीव परमात्मा की निगाह के थले ने और हर वक्त, हर वक्त सब कुछ उसकी निगाह के थले। पेखत सुनत सदा है संगे, मैं मूर्ख जानिया दूरी रे। सब तो वड्डी सियाणप है, अकलमंदी है, नेड़े करके जानदा है, परमात्मा नेड़े है, देख रहे है, मैनू सुन रहे है, ये सब तो वड्डी अकलमंदी है, ये सब तो वड्डी दानशमंदी है, और ये सब तो वड्डी मूर्खता है कि रब कित्थे देखदा पिया। कानून दी ते पहुंच है कोई नहीं, समाज ते देखदा नहीं पिया, ते रब नूं मंदा नहीं, उह कित्थे देखदा है, जो कुछ करना है कर। महाराज कहिंदे ने, प्रभ सब किछ जाने जिन तो किया, तू जो सोचदा रहिंदा सब कुछ प्रभु नूं पता। नहीं पता होवेगा कानून नूं तो बच गया होवेगा, नहीं पता समाज नूं तेरी इज्जत माण मर्यादा बनी हुई है, लेकिन प्रभु नूं ते पता पता। परमात्मा दे बेशुमार गुणां विचों एक गुण है कि वो वेख के अणडिठ कर ले, दोखन देखत हैं पर देत ना हार, वो अपना हाथ नहीं रोकता, भी इतना बुरा सोचता रहिंदा, इहदे अंदर इतने बुरे विचार चलते रहिंदे ने, इतने बुरे ख्यालां दा ये मालक, इहदी इतनी बुरी सोचनी, लेकिन फिर भी परमात्मा अपने हाथ नहीं रोकता। दोखन देखत हैं, देखदा पिया, पड़ोसी वेखदा भी नहीं ते डंडोरा पिटदा, फलाना तो इंज जाए एन जाए, देखिया भी कख नहीं, डंडोरा पिटी जा रहा है। अज तक ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ। ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣਿਆ, ਸਿਰਫ ਸੁਣਿਆ, ਦੇਖਿਆ ਵੀ ਨਹੀਂ। ਢੰਡੋਰਾ ਪਿੱਟ ਰਿਹਾ ਪਰਮਾਤਮਾ ਦੇਖਦੇ ਹੋਇਆ ਵੀ ਖਾਮੋਸ਼ ਖਾਮੋਸ਼। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਹੈ ਕੋਈ ਸਨੇਹ ਦੇ ਚ, ਕੋਈ ਪ੍ਰੇਮ ਦੇ ਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਹੈ ਪੜਦਾ ਪਾਉਂਦਾ ਹੈ, ਭਰਾ ਛੁਪਾਉਂਦਾ ਹੈ ਪੜਦਾ ਪਾਉਂਦਾ ਹੈ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾ ਤੇ ਸਾਹਿਬ ਕਹਿੰਦੀਏ ਹੇ ਪ੍ਰਭੂ ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇਂ ਫਿਰ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੂ ਹਮਰੇ ਦੋਖ ਮਤ ਹਿਰਦੇਦਾਰੋ। ਹੇ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੁੱਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪਰਮਾਤਮਾ ਦਾ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਦੇਖਦਾ ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ। ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਵਾਨ। ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ। ਕੋਈ ਬੁਰਾ ਹੈ ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ ਪਰਮਾਤਮਾ ਦੀ ਦ੍ਰਿਸ਼ਟੀ 'ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਵਿੱਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ। ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। रस्ते स्वादिष्टी मिठा सी संतरे दा कौड़ा हो गया, रस्ते मिठा सी गन्ने दा कौड़ा हो गया। मिठे नु मनुख कौड़ा कर सकता है, अमृत नु मनुख जहर बना सकता है। मनुख कोल ए तौफीक है, शराब नु ही देख लो, मनुख ने मिठे नु कौड़ा कर दिता है त्रका के। जे अमृत नु मनुख जहर बना सकता है तो मनुख दे कोल एक तौफीक है जहर नु भी अमृत बना सकता है। संखिया जहर ही आउंदी है, हकीम वैद इनू मार के इसका कुश्ता बना लेंदे ने, अमृत हो गई, अमृत हो गई। इकबाल इसनु बड़े सोहने ढंग नाल बयान करदे ने, जो जहरे हला हल है वही अमृत है नादा, मालूम नहीं तुझको अंदाज है पीने के, इति पीण दा ढंग है, जे तेनु आ जाए अमृत है, जे पीण दा ढंग नहीं आया तो जहर है, जे जीण दा ढंग आ गया तो जिंदगी अमृत है, जे जीण दा ढंग नहीं आया तो जिंदगी ही जहर है। जे रहण दा तैनु ढंग आ गया सारा संसार अमृत है, निरंकार दा रूप है। जे तैनु रहण दा ढंग नहीं आया सारा संसार जहर है। कि तेरे ते मुनसर है, तू जहर दे जीवना है कि अमृत दे जीवना। सतसंग इस वास्ते है, और आज तक बड़े बड़े अवतारी पुरुष महज इसलिए आए कि मनुख चुनाव ठीक कर सके, मनुख चोन ठीक कर सके। अक्सर मनुख चुनाव गलत कर लें, जिंदगी सारी गलत हो जाती है। जितने जिंदगी तारीखी होगी अज्ञान होगा उतनी ही जिंदगी जहरीली बन जाएगी। फिर तारीख मनुख का संबंध भी तारीखी नाल होता है, रात नाल होता है। अमृत वेले सुता रह जाएगा, रात दी तारीखी नूं उज्जवल करके जुए खाने च बैठा होगा, वैश्याले च बैठा होगा। मंदरां दी रौनक ते खत्म हो गई, जुए खानियां दी रौनक वध गई। मंदर उसनू कहिंदे ने जिसदा द्वार सवेरे खुलदा है, अमृत वेले खुलदा है। जिथे सवेरे घड़ियाल वजदा, जिथे सवेरे गुरबाणी की गूंज उठती है, उते बेशतर जगह उंजी बंद हो गई। पता है क्यों? अर्थशास्त्र का एक नियम है, मार्केट की चीज बहुत पई है पर ग्राहकी नहीं है, कोई लैण वाला नहीं। ये मार्केट विच ये चीज किन्ने चिर तक पई रहेगी, कोई लैण वाला ही नहीं, कोई ग्राहक ही नहीं, कीमत भी गिरदी जाएगी। यकीन जानो अज धर्म जितना बेकीमत हो गया, कोई चीज इतनी बेकीमत नहीं, ये भी मर्ज करते हैं। हकीकत है, सच्चाई है, जबकि उस तो वड मुल्ला और कुछ भी नहीं है। वस्तु बहुत पई है, ग्राहकी नहीं है, कीमत गिर जाएगी, बिल्कुल ग्राहकी नहीं है। वो वस्तु एक दिन मार्केट तो ओझल हो जाएगी, आउट ऑफ मार्केट हो जाएगी, नहीं रह सकती। चर्च ते उन्हां दे दरवाजे ते बथेरे बंद हो गए ने, कईयां दे ते दीवा बत्ती भी नहीं आती, ये भी मैल्स करते हैं। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਇਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ ਮਜਾਲ ਹੈ, ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ, ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਏ ਵਿਚਾਰ, ਉਹ ਤੇ ਖੋ ਗਿਆ। ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੇ ਨੇ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਰੀਨਾ ਵਿੱਚ ਸੀ, ਮੈਂ ਪਹਿਲੀ ਦਫਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਂਦੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਂਦੇ ਨੇ। ਔਰ ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ, ਇਹਨਾਂ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਵੀ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ, ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨ ਹੈ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਹੈ, ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ ਹੈ। ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ, ਔਖਾ ਕੰਮ ਹੈ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਵਿੱਚ, ਬੜਾ ਸਾਰਥਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾ ਗੋ ਰੰਗ, ਕਿੱਥੇ ਜਾਵਾਂ ਮੈਂ, ਘਰ ਦੇ ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਿਆ। ਕਤ ਜਾਈਏ ਰੇ ਘਰ ਲਾ ਗੋ ਰੰਗ, ਮੇਰਾ ਚਿਤਨਾ ਚਲਤ ਮਨ ਭਇਓ ਭੰਗ। ਯਾਦਾਂ ਜਦ ਬਾਹਰ ਚੱਲਣ ਤਾਂ ਮਨ ਭਟਕ ਰਿਹਾ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ। ਹਰ ਵਕਤ ਮਨ ਬਾਹਰ ਭਟਕਦਾ, ਕਿ ਬਾਹਰ ਕਿਸ ਤਰ੍ਹਾਂ ਭਟਕਦਾ ਹੈ, ਸਮੇਂ ਵਿੱਚ ਭਟਕਦਾ ਹੈ, ਵਕਤ ਵਿੱਚ ਭਟਕਦਾ ਹੈ, ਕਾਲ ਵਿੱਚ ਭਟਕਦਾ ਹੈ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ ਹੈ ਮਨ ਅਕਾਲ ਦਾ ਹਿੱਸਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਕਾਲ ਵਿੱਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਵਿੱਚ ਭਟਕਦਾ ਰਿਹਾ ਤੋ ਬਾਰ ਬਾਰ ਸਰੀਰ ਮਿਲਦਾ ਰਹੇਗਾ, ਇਸੇ ਨੂੰ ਕਹਿੰਦੇ ਨੇ ਆਵਾਗਮਨ, ਬਾਰ ਬਾਰ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਤੇ ਬਾਰ ਬਾਰ ਵਾਹਨ ਇਸ ਨੂੰ ਮਿਲੇਗਾ। ਜਿਤਨੇ ਚਿਰ ਤੱਕ ਮਨ ਅਚੇਤ ਇਹ ਸਿਲਸਿਲਾ ਚੱਲਦਾ ਰਹੇਗਾ। ਹੁਣੇ ਕੀਰਤਨ ਵਿੱਚ ਇੱਕ ਪੰਕਤੀ ਆਈ ਸੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਰਾਤ ਨੂੰ ਸੌਂ ਜਾਂਦਾ, ਸਵੇਰੇ ਜਾਗ ਪੈਂਦਾ ਹੈ, ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ, ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ, ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਗਰੇ। ਕਿੱਥੇ ਤੱਕ ਬਟਕੇਗਾ, ਕਿੱਥੇ ਤੱਕ ਬਟਕੇਗਾ? ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ, ਕਿਧਰੇ ਵੀ ਮਨ ਟਿਕਦਾ ਨਹੀਂ, ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ, ਇਹ ਆਪਣੇ ਘਰ ਹੀ ਟਿਕ ਸਕਦਾ। ਕੋਈ ਪਦਾਰਥ, ਕੋਈ ਰੰਗ ਰੂਪ, ਕੋਈ ਪਸਾਰਾ, ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ, ਮਨ ਦਾ ਘਰ ਪ੍ਰਭੂ ਹੈ। ਕੋਈ ਪਦਾਰਥ ਮਨ ਦਾ ਘਰ ਨਹੀਂ ਹੈ, ਪਦਾਰਥ ਤਨ ਦੀ ਲੋੜ ਹੈ, ਤੇ ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਹਨ, ਇਸੇ ਨੂੰ ਲੋਭ ਕਹਿੰਦੇ ਹਨ। ਪਦਾਰਥ ਤੇ ਤਨ ਦੀ ਲੋੜ ਸੀ, ਇਸ ਨੂੰ ਇਸਨੇ ਆਪਣੀ ਮਨ ਦੀ ਲੋੜ ਬਣਾ ਲਿਆ। ਬੜੇ ਧਿਆਨ ਨਾਲ ਸੁਣਨਾ, ਔਰ ਮਨ ਦਾ ਉਸਦੇ ਵਿੱਚ ਕੋਈ ਰਜੇਵਾਂ ਨਹੀਂ। ਹਾਂ, ਤਨ ਦੀ ਤ੍ਰਿਪਤੀ ਹੋ ਸਕਦੀ ਹੈ, ਭੋਜਨ ਤਨ ਦੀ ਲੋੜ ਹੈ, ਪਰ ਮਨ ਨੇ ਆਪਣੀ ਲੋੜ ਬਣਾ ਰਿਹਾ, ਬਾਰ ਬਾਰ ਯਾਦ ਆ ਰਿਹਾ, ਇਹ ਖਾ ਲਵਾਂ, ਉਹ ਖਾ ਲਵਾਂ, ਉਹ ਖਾ ਲਵਾਂ, ਕਿਉਂਕਿ ਤਨ ਦੀ ਲੋੜ ਸੀ, ਭੁੱਖ ਵੀ ਨਹੀਂ ਲੱਗੀ, ਤੇ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਲੋੜਾਂ ਮਨੁੱਖ ਦੀਆਂ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ। ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ, ਉਸੇ ਨੂੰ ਵਾਸ਼ਨਾ ਕਹਿੰਦੇ ਨੇ। ਗੁਸਤਾਖੀ ਮਾਫ ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਕਾਮ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਵਾਸ਼ਨਾ ਬਣ ਜਾਂਦਾ ਹੈ। ਪਦਾਰਥ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋਭ ਬਣਾ ਲੈ ਲੋੜ ਬਣਾ ਲੈਂਦਾ, ਇਸ ਨੂੰ ਲੋਭ ਕਹਿੰਦੇ ਨੇ। ਸ਼ਕਤੀ, ਤਾਕਤ, ਪ੍ਰਭਤਾ, ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ, ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਇਹ ਹੰਕਾਰ ਬਣ ਜਾਂਦਾ ਹੈ, ਪ੍ਰਬਲ ਹੰਕਾਰ ਬਣ ਜਾਂਦਾ। ਜੋ ਸਿਰਫ ਤਨ ਦੀ ਲੋੜ ਹੈ, ਮਨ ਨੇ ਆਪਣੀ ਲੋੜ ਬਣਾ ਲਿਆ, ਤੇ ਜਦ ਪ੍ਰਾਪਤ ਹੋ ਜਾਂਦਾ ਮਨ ਦੀ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ। ਇੱਕ ਨਿਰਧਨ ਤੇ ਨਿਰਧਨ ਹੈ, ਚੋਟੀ ਦਾ ਧਨਵਾਨ ਵੀ ਨਿਰਧਨ ਹੈ, ਇਹ ਵੀ ਮੈਰਜ ਕਰਦੇ ਹਾਂ, ਇਸ ਚੱਕਰ ਚ ਨਾ ਪੈਣਾ। ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ, ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ, ਉਦੋਂ ਹੈਰਾਨਗੀ ਆਉਂਦੀ, ਲੈ ਹੈਗੇ ਤੇ ਰਾਜੇ ਮਹਾਰਾਜੇ, ਇਹ ਕਰਦੇ ਕੀ ਨੇ। ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ, ਰੋਵੇਂ ਰਾਜੇ ਕੰਨ ਪੜਾਏ, ਘਰ ਘਰ ਮੰਗੇ ਵਿਖਿਆ ਜਾ, ਹੈਗੇ ਤੇ ਸ਼ੈਨ ਸ਼ਾਸਨ। ਲੇਕਿਨ ਪਤਾ ਚੱਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ। ਪਦਾਰਥ ਤਨ ਦੀ ਲੋੜ ਨੇ, ਜਦ ਮਨ ਦੀ ਲੋੜ ਬਣਾ ਲਈ ਹੈ ਮਨ ਨੇ

0: ਜਿੰਨੀ ਤੂੰ ਜਣਿਆ ਤੈਂ ਪਾਸੋਂ ਲਦ ਗਏ ਤੂੰ ਅਜੇ ਨਾ ਪਤੀਣਿਆ। ਮਨ ਭਟਕਦਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ। ਕੁਝ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ। ਵਿਛੜ ਗਿਆ, ਵਿਛੜ ਕੇ ਚੋਟ ਲੱਗੀ, ਯਾਦ ਆਉਂਦੀ ਹੈ। ਮਨ ਚਲਾ ਜਾਂਦਾ ਚਿੰਤਾ ਵਿੱਚ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ। ਹੁਣ ਜੋ ਮਿਲਿਆ ਹੋਇਆ ਕਿਧਰੇ ਵਿਛੜ ਨਾ ਜਾਏ, ਔਰ ਹੁਣ ਜੋ ਕੁਛ ਮੈਂ ਚਾਹੁੰਦਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ, ਨਾ ਮਿਲੇ। ਚਿੰਤਾ, ਜੋ ਕੁਛ ਮਿਲਿਆ ਹੋਇਆ ਕਿਧਰੇ ਐਸਾ ਨਾ ਹੋਵੇ ਚਲਾ ਜਾਏ। ਚਿੰਤਾ, ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ। ਚਿੰਤਾ, ਮਨ ਜਾਂ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ, ਦੁੱਖ ਸੁੱਖ ਦੇ ਚਾਹੁੰਦਾ, ਜਾਂ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ। ਹੁਣ ਜੋ ਕੁਛ ਹੈ, ਹੁਣ ਇਹ ਜੀਵਨ ਹੈ, ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ, ਪਾੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ। ਕਿਹੜੇ ਚੱਕਰਾਂ 'ਚ ਪਿਆ ਤੂੰ? ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਆਉਣਾ। ਕਿਹੜੇ ਚੱਕਰਾਂ 'ਚ ਪਿਆ ਤੂੰ? ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ, ਪੜੋਸੀ ਨਾਲ ਹੋਇਆ, ਮੇਰੇ ਨਾਲ ਨਹੀਂ ਆਉਣਾ। ਉਹਦੀ ਅਰਥੀ ਉੱਠੀ ਹੈ, ਮੇਰੀ ਨਹੀਂ ਉੱਠੇਗੀ। ਉਹ ਬੁੱਢਾ ਹੋਇਆ, ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ, ਇਸ ਚੱਕਰ 'ਚ ਪੈ ਹੀ ਨਾ। ਪੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ। ਕਹਿੰਦੇ ਨੇ, ਮਨ ਟਿਕ ਗਿਆ, ਮਨ ਭਗਵਾਨ ਵਿੱਚ ਟਿਕ ਗਿਆ, ਸਮਾਂ ਮਿਟ ਗਿਆ, ਕਾਲ ਮਿਟ ਗਿਆ। ਇਸੇ ਨੂੰ ਟਿਕਾਓ ਕਹਿੰਦੇ ਨੇ। ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ। ਨਾ ਪਰਿਵਾਰ ਵਿੱਚ ਟਿਕੇਗਾ, ਨਾ ਕਾਰੋਬਾਰ ਵਿੱਚ ਟਿਕੇਗਾ, ਨਾ ਪਦਾਰਥਾਂ ਵਿੱਚ ਟਿਕੇਗਾ। ਕੋਈ ਵੀ ਮਨੋਰੰਜਨ ਹੋਵੇ, ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ, ਜਿਤਨੇ ਚਿਰ ਤੱਕ ਮਨ ਦੀ ਦੁਨੀਆਂ 'ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ? ਜੋ ਨਹੀਂ ਦੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ। ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ, ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦਿਆਂ। ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਿਤਾ ਬੜੀ ਬੁਲੰਦ ਪਾਇਆ ਹੋਵੇ, ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ। ਸਾਰੇ ਕਹਿੰਦੇ ਨੇ, ਬੜਾ ਰਸ ਆਇਆ, ਬੜਾ ਆਨੰਦ ਆਇਆ। ਕਵਿਤਾ 'ਚ ਬੜੀ ਜਾਨ ਸੀ, ਕਵਿਤਾ 'ਚ ਬੜੀ ਗੱਲ ਸੀ। ਸਾਰਿਆਂ ਨੂੰ ਰਸ ਵੀ ਭੋਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ, ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ, ਕਿਉਂਕਿ ਤੁਹਾਨੂੰ ਰਸ ਆ ਰਿਹਾ। ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ। ਯਕੀਨ ਜਾਣੋ, ਅੱਧਾ ਰਸ ਖੋ ਗਿਆ, ਖੋ ਗਿਆ, ਅੱਧਾ ਖੋ ਗਿਆ। ਪਰ ਉਹ ਕਵੀ ਜ਼ਰਾ ਢੀਠ ਕਿਸਮ ਦਾ ਹੋਵੇ ਤੇ ਆਖੇ, ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣੀ ਹੈ, ਤੀਜੀ ਦਫਾ। ਕਈ ਸੋਚਣਗੇ, ਬੰਦਾ ਠੀਕ ਠਾਕ ਵੀ ਹੈ ਕਿ ਨਹੀਂ? ਇੰਜ ਕਹਿ ਲਓ, 90% ਰਸ ਖੋ ਗਿਆ। ਤੇ ਜੇ ਉਹ ਹੁਣ ਆਖੇ, ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਏ ਸੁਣਦੇ, ਹੁਣ ਮੈਂ ਤੁਹਾਨੂੰ ਚੌਥੀ ਦਫਾ ਸੁਣਾਉਣਾ, ਰਸ ਬਿਲਕੁਲ ਖੋ ਗਿਆ। ਤੇ ਜੇ ਕਿਧਰੇ ਉਸਨੇ ਕਹਿ ਦਿੱਤਾ, ਹੁਣ ਮੈਂ ਤੁਹਾਨੂੰ ਪੰਜਵੀਂ ਦਫਾ ਸੁਣਾਉਣਾ, ਸਾਰਿਆਂ ਨੇ ਕਹਿਣਾ, ਦੀਵਾਰਾਂ ਨੂੰ ਸੁਣਾ ਸੀ ਚੱਲਿਆ, ਪਾਗਲ ਲੱਗਦਾ ਕਿਧਰੇ। ਅੱਜ ਹੋ ਗਈ, ਪਹਿਲੇ ਮਹਾਂਕਵੀ, ਮਹਾਂਕਵੀ ਤਾਂ ਹੁਣ ਪਾਗਲ। ਮਹਾਂਕਵੀ ਸੀ, ਕਵਿਤਾ ਨਵੀਂ ਪ੍ਰਤੀਤ ਹੋ ਗਈ, ਪੰਜ ਦਫਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ, ਬਿਲਕੁਲ ਪੁਰਾਣੀ। ਸਭ ਕੁਝ ਖੋ ਗਿਆ। ਸੰਸਾਰ ਵਿੱਚ ਐਸਾ ਕੁਛ ਵੀ ਨਹੀਂ ਜੋ ਪੁਰਾਣਾ ਨਾ ਹੋਵੇ। ਕਿਧਰੇ ਵੀ ਮਨ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜੋ ਨਹੀਂ ਮਿਲਿਆ ਨਵਾਂ ਹੈ, ਮਿਲਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ। जो नहीं सुनया नवा है सुनदिया ही पुराना हो। मन नू नित नवा चाहिए। गुरु नानक देव जी महाराज कहते ने एक है कदे पुराना नहीं आता। साहिब मेरा नीत नवा सदा सदा दा। भगत कहते ने एक दिन की गल नहीं, एक सैकंड पहले जो रस आया है दूजे सैकंड दे ओ रस हो रहा है, तीजे सैकंड दे रस हो रहा है, और वो रस वद्दा ही जा रहा है, वद्दा ही जा रहा है, वद्दा ही जा रहा है। वो साहिब नित नवा है, नित नवा है। किसी भी कविता नु संगीत दी धुन नु पहले सुनदिया जो रस होवेगा बार बार सुनन नाल रस को जाएगा, पर बार बार जपदिया ही रस वद्दा जा रहा है, वद्दा जा रहा है। क्यों? वो साहिब नित नवा है, साहिब मेरा नीत नवा। क्योंकि साहिब पदार्थ नहीं है, परमात्मा है, नित नवा है, सत परमेश्वर नित नवा। जो पुराना हो जाता है इसका तो बोध है थोड़ा बहुत। कुछ चोटी दे महान शायरा ने खुदकशी भी कर ली, जैसे नंद लाल नूरपुरी ने 3 साल पहले, प्यारा सिंह रोशन ने। मैनू कई ने आके गिला किया क्योंकि 10-15 साल तो मेरे नाल चलता सी। अमृतसर का वासी, बड़ा वड्डा चित्रकार, बड़ा महान कवि, कवि दरबारा की रौनक सारे समझते सन, दरबार साहब के नेड़े रहिंदा सी। जिस दिन मैं अमृतसर पहुंचता सी, क्योंकि दास धन गुरु रामदास जी दे पुरब तो लैके दिवाली तक उथे हाजरी भरदा है, बस पहले खड़ा यह मिलता से मैं गल नाल मैं पहले यह लगता से। लेकिन 3 साल पुरानी गल मैं करा, जब मैं पहुंचे मैं कह हद हो गई, प्यारा सिंह जी रोशन यह नहीं दिखाई देते, बाकी तो मिले। दूजे दिन भी जद मिलना ना होया, क्योंकि दूजे दिन कवि दरबार सी, शायद आपनू पता होवे धन गुरु रामदास जी महाराज दे पुरब ते बहुत वड्डा राग दरबार हुंदा है। जिस राग दे शब्द दा उच्चारण है गुरु रामदास जी दा, उसे राग दे गाना हुंदा है। 30-35 जत्थे पहुंचदे ने, बड़ी संगत आउंदी है दूर दूर तो, शहरां तो। पर दूजे दिन कवि दरबार आउंदा है, 30-35 कवि भी पहुंचदे ने चोटी दे। मैं देख के दंग रह गया, उन्हां कवियां च रोशन कोई नहीं सी। निर्वैर एक कवि दिल्ली दा, मैं उन्हों पूछ ले मैं थोड़ा मित्र कित्थे है। कहने मित्र ते थोड़ा सी, थानू नहीं पता। उन्हें अपने मकान की 4th मंजिल तो गिर के खुदकशी की, शरीर के टुकड़े टुकड़े हो गए। मैं कहा ऐसा करेगा? मैं कहा कुछ दिन तो मैनू कहिंदा सी जिंदगी की रिपीटेशन है, कुछ भी नहीं पुनरुक्ति है। जिवें बार बार श्वास ले रहे हैं, बार बार खाई जाओ, सवेरे खा लो, शामी खा लो, बार बार पी जाओ, बार बार सोना है, बार बार उही गल्लां। मैनू कहिंदा सी मस्किन जी, मैं उकता गया। यह पुनरुक्ति हुण मैनू नहीं चंगी लगती, ये रिपीटेशन हुण मैनू नहीं चंगी लगती। मैं कित्थे तक रिपीट करा? सवेरे खा लवां, शामे फिर खा लवां, सो जावां, फिर जाग पावां, फिर सो जावां। इत्थे उही कुछ कर रहे हैं, उही कुछ कर रहे हैं। बालबन 60 साल का सी, छोटी उम्र भी नहीं सी, पर लगता सटदा नहीं सी, इंज लगता सी जिवें 40 दा होवे। सेहत अच्छी सी, तगड़ा सी। कहिंदा सी मैं इस रिपीटेशन विच नहीं जीवना, इस पुनरुक्ति विच नहीं जीवना। मैं कि ठीक, कवि जड़े होंदे ने, शायर लोग होंदे ने, आखिर बेचैन ते होंदे ने, क्योंकि बहुत गहराई नाल देखदे ने हर चीज नूं। और हर चीज जद बेमैनी हो जाती है, उदास हो जाते हैं। मैं कि शायरां दा सुभाव हुंदा है, कवियां दा सुभाव हुंदा है, मैं कभी सपने च भी सोच नहीं सकता सी कि उन्हें खुदकशी कर दें। कभी इस तरीके नाल आंकड़े इकट्ठे करोगे, दुनिया के बड़े बड़े चिंतक, दार्शनिक, फिलोसफर, कवि कम से कम 10% ने खुदकशी की थी, आत्महत्या की थी। हैरानगी आती है ऐसा क्यों? वो कहते ने बार बार वही कुछ माने थे, नहीं टिकता नहीं टिकता। रायपुर कवि दरबार सी ते मैं कह चलो रोशन जी, कहने लगे हुण कवि दरबारा च भी जाण नूं मन नहीं करता। वही संगत, वही कवितावां, वही माहौल, वही लोकां दी वाहवा, कोई लोगों का कहना रोशन जी कमाल कीता कमाल कीता कमाल कीता, कहिंदा सुन सुन के मैं तंग आ गया। वही कुछ वही कुछ नवीनता नहीं है। कुछ दिनों तो उदास मैं उसको जरूर देखिया सी, पर यह मैं सोच ही नहीं सकता सी कि खुदकशी। हकीम मोमन खान मोमन बहादुर शाह दे दरबारी शायरां दे चो एक नामवर चोटी दा शायर। एक मरने पे ही हो जिसकी उम्मीद, ना उम्मीदी उसकी देखा चाहिए। कहिंदा मेरी मायूसी देखो, अपां ते फैसला करी बैठे हां खुदकशी करनी है। एक मरने पे ही हो जिसकी उम्मीद, ना उम्मीदी उसकी देखा चाहिए। पर बाद दिस संभाल लै, हकीम सी, सियाणा सी, बुजुर्ग सी। अब तो घबरा के ये कहते हैं कि मर जाएंगे, पर मर के भी चैन ना पाया तो किधर जाएंगे, कहिंदा फिर किथे जावांगा। हकीम मोमन खान मोमन उस वक्त इस्लामी जगत दा चोटी दा कुरान शरीफ दा वक्ता, बड़ा बुलंद पाया शायर, और जेनो बहादुर शाह जफर वक्त दा ए बादशाह हिंदुस्तान दा उस्ताद जी करके बुलंदा से, हजरत करके बुलंदा से, झुक के सलाम करदा से उस, भाई बुजुर्ग है, सियाणा है, उस्ताद है। कहिंदे अब तो घबरा के ये कहते हैं कि मर जाएंगे, मर के भी चैन न पाया तो किधर जाएंगे। कहिंदे मन किधरे भी नहीं टिकता, किधरे भी नहीं टिकता। समा हो गया स्वामी रामानंदा बोल, कहिंदे ने कत जाइए रे, मन किथे जाए, कर लागो रंग, रंग लग गया। मेरा चित ना चलत मन भयो पंग, मन पिंगला हो गया, मन दे पैर ही टूट गए, गल खत्म। भूतकाल दियां यादां खत्म, भविष्य दी चिंता खत्म, पैर ही टूट गए। मेरा चित ना चलत मन भयो पंग, एक दिवस मन भई उमंग, घस चंदा चंदन छोआ बहुत सुगंध, पूजन चाली ब्रह्म ठाए, सो ब्रह्म बतायो गुरु मन ही माए। जिस ब्रह्म नो लोकी तीर्थां ते लभदे न, मंदरां च लभदे न, मंदिर मस्जिद गुरुद्वारियां च लभदे न, कहिंदे मैं अपने अंदर लभ लिया। यही गुरु अमरदास जी कहिंदे ने, इस मन को कोई खोजो भाई, मन खोजत नाम नौनिध पाई। नौनिध अमृत प्रभ का नाम, देही में इसका विश्राम, मंदिर गया होया उसे दा सफल जिसने जीवन नो हरी मंदिर बना लिया। मस्जिद दिच गया होया उसे दा सफल जिदी जिंदगी ही खाना खुदा बन गई। ओ गुरुद्वारे गया होया उसे दा सफल जिसने अपने आप नो गुरु दा रूप बना लिया, ते गुरु मान नाल कह देवे मेरा अपना ही रूप है। खालसा मेरो रूप है खास, खालसे मैं हूं करो निवास, कत जाइए रे गल रागो रंग। गालिब इसनों इंज बयान करता है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राजे हकीकत है, समझ में आ गया है फिर भी समझाया नहीं जाता। ਕਹਿੰਦਾ ਟੁੱਟੇ ਪੈਰਾਂ ਦਾ ਬੜਾ ਅਹਿਸਾਨ ਹੈ, ਆਪਾਂ ਟਿੱਟ ਟਿੱਕ ਗਏ, ਭਟਕਣਾ ਮਿਟ ਗਏ। ਗੱਲ ਸਮਝ ਚ ਆ ਗਈ ਹੈ ਪਰ ਮੈਂ ਹੁਣ ਸਮਝਾ ਨਹੀਂ ਸਕਦਾ। ਦੁਨੀਆਂ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਅਕਥ ਹੈ, ਜੇ ਹੋਂ ਜਾਣਾ, ਜੇ ਮੈਂ ਜਾਣ ਵੀ ਲਿਆ ਆਖਾਂ ਨਾ ਹੀ ਕਹਿਣਾ ਨਹੀਂ, ਕਿਉਂ ਕਹਿਣਾ ਕਥਨ ਨਾ ਜਾਏ, ਕਥਨੀ ਚ ਨਹੀਂ ਆਉਂਦਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਏ। ਜਿਹਨਾਂ ਇਸ ਅਗੰਮੀ ਦੁਨੀਆਂ ਨੂੰ ਪ੍ਰਾਪਤ ਕੀਤਾ ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ, ਔਰ ਹੈ ਵੀ ਨਹੀਂ। ਪ੍ਰਤੱਖ ਸਬੂਤ ਸੀਮਤ ਦਾ ਹੁੰਦਾ, ਅਸੀਮ ਦਾ ਨਹੀਂ ਹੁੰਦਾ। ਜਿਹਨਾਂ ਨੇ ਉਸ ਅਗੰਮੀ ਦੁਨੀਆਂ ਦੀ ਝਲਕ ਦਾ ਆਨੰਦ ਮਾਣਿਆ ਉਹ ਕੋਈ ਪ੍ਰਤੱਖ ਸਬੂਤ ਦੇ ਨਾ ਸਕੇ, ਤੇ ਜਿਹਨਾਂ ਨੂੰ ਇਸ ਅਗੰਮੀ ਦੁਨੀਆਂ ਦੀ ਝਲਕ ਨਾ ਮਿਲੀ ਉਹ ਬੜੇ ਪਰਬਲਬਲ ਝੂਠੇ ਸਬੂਤ ਇਕੱਠੇ ਕਰਕੇ ਧੂੰਆਂਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਾਰਲ ਮਾਰਕਸ ਦੇ ਵਿਚਾਰਾਂ ਤੋਂ ਵਕਤੀ ਤੌਰ ਤੇ ਅੱਧੀ ਦੁਨੀਆਂ ਪ੍ਰਭਾਵਿਤ ਹੋ ਗਈ ਸੀ। ਚਾਈਨਾ, ਪੈਨਜ਼ਾਨੀਆ, ਕੋਰੀਆ, ਲਾਓਸ, ਕੰਬੋਡੀਆ, ਚੈਕੋਸਲਵਾਕੀਆ, ਬਲਗਾਰੀਆ, ਪੋਲੈਂਡ, ਅੱਧਾ ਜਰਮਨੀ, ਪੂਰਾ ਰਸ਼ੀਆ, ਇਹ ਸਾਰਾ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ। ਇਤਨੀ ਦੁਨੀਆਂ ਕਿਸੇ ਵੱਡੇ ਤੋਂ ਵੱਡੇ ਪੈਗੰਬਰ ਤੋਂ ਵੀ ਪ੍ਰਭਾਵਿਤ ਨਹੀਂ ਹੋਈ, ਕਿਉਂਕਿ ਪੈਗੰਬਰਾਂ ਦੀ ਗੱਲ ਅੰਤਰਮੁਖੀ ਹੈ, ਉਹਦੀ ਗੱਲ ਸਿਰਫ ਬਾਹਰਮੁਖੀ ਸੀ। ਔਰ ਜਦ ਕਦੀ ਕੋਈ ਮਨੁੱਖ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦਾ ਹੈ ਉਹੀ ਭਗਤ ਹੈ। ਤੇ ਭਗਤੀ ਦੀ ਜੋ ਰੂਪ ਰੇਖਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚਿੱਤਰ ਦੀ ਮੈਂ ਫਿਰ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਸਮਾਂ ਹੋ ਗਿਆ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਉਸ ਅਗੰਮੇ ਅਵਸਥਾ ਦੀ ਝਲਕ ਦੇਣ ਜਿਸ ਝਲਕ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜ਼ਿਕਰ ਕਰਦੀ ਹੈ। ਹੁਣ ਆਪ ਗੁਰਬਾਣੀ ਦਾ ਇੱਕ ਸ਼ਬਦ ਕੀਰਤਨ ਦੇ ਰਾਹੀਂ ਸਰਵਨ ਕਰੋ। ਆਨੰਦ ਸਾਹਿਬ ਦਾ ਪਾਠ, ਫੁੱਲ ਚੁੱਕ ਦੀ ਛਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
3: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

ਵਿਗਿਆਨ ਇਸ ਗੱਲ ਨੂੰ ਤਸਲੀਮ ਕਰਦਾ ਹੈ, ਅਗਲਾ ਵੀ ਯਾਦ ਕਰ ਰਿਹਾ। ਸੂਫੀ ਤੇ ਇੰਜ ਕਹਿੰਦੇ ਨੇ, ਉਹ ਦੂਜੇ ਢੰਗ ਨਾਲ ਕਹਿੰਦੇ ਨੇ। ਉਹ ਕਹਿੰਦੇ ਨੇ ਅੱਜ ਖੁਦਾ ਦੀ ਬੜੀ ਯਾਦ ਆ ਰਹੀ ਹੈ, ਲੱਗਦਾ ਖੁਦਾ ਅੱਜ ਸਾਨੂੰ ਯਾਦ ਕਰ ਰਿਹਾ। ਲੇਕਿਨ ਭਾਈ ਗੁਰਦਾਸ ਜੀ ਕਹਿੰਦੇ, ਤੂੰ ਇੱਕ ਦਫਾ ਯਾਦ ਕਰ, ਪਰਮਾਤਮਾ ਤੈਨੂੰ ਕਰੋੜਾਂ ਦਫਾ ਯਾਦ ਕਰੇਗਾ, ਤੇਰੀ ਯਾਦ ਇਤਨੀ ਅੰਦੌਲਤ ਕਰ ਦੇਗੀ। ਤੂੰ ਸਿਰਫ ਇੱਕ ਕਦਮ ਚੱਲ, ਪਰਮਾਤਮਾ ਕਰੋੜਾਂ ਕਦਮ ਚਲੇਗਾ। ਅਗਰ ਕਰੋੜਾਂ ਕਦਮ ਪਰਮਾਤਮਾ ਚਲੇ ਨਾ, ਮਿਲਾਪ ਹੋ ਹੀ ਨਹੀਂ ਸਕਦਾ, ਤੇਰੇ ਇੱਕ ਕਦਮ ਨਾਲ ਨਹੀਂ ਹੋ ਸਕਦਾ। ਇੱਕ ਇੱਕ ਕਦਮ ਨਾਲ ਇਹ ਵਾਟ ਨਹੀਂ ਤੈਅ ਹੋਏਗੀ, ਤੇਰੇ ਸਿਮਰਨ ਨਾਲ ਇਹ ਵਾਟ ਨਹੀਂ ਤੈਅ ਹੋਣ ਲੱਗੀ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ। ਤੂੰ ਸਿਰਫ ਇੱਕ ਕਦਮ ਚੱਲ, ਕਰੋੜਾਂ ਕਦਮ ਪਰਮਾਤਮਾ ਚਲੇਗਾ, ਗੁਰੂ ਚਲੇਗਾ, ਤਾਂ ਇਹ ਫਾਸਲਾ ਤੈਅ ਹੋਵੇਗਾ, ਉਂਝ ਹੋ ਹੀ ਨਹੀਂ ਸਕਦਾ। ਦਿਲ ਦੀ ਗਹਿਰਾਈ ਚੋਂ ਇੱਕ ਦਫਾ ਵੀ ਯਾਦ ਕਰਨਾ ਬੜਾ ਔਖਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਦਫਾ ਦੀ ਯਾਦ ਹੀ ਮਿਲਾ ਦਿੰਦੀ ਹੈ। ਇੱਕ ਚਿੱਤ ਜੈ ਇੱਕ ਛਿੰਨ ਤੇ ਆਇਓ, ਇੱਕ ਛਿੰਨ ਇੱਕ ਸੈਕਿੰਡ, ਕਾਲ ਫਾਸ ਕੇ ਵਿੱਚ ਨਾਲ, ਕਾਲ ਤੋਂ ਬਚ ਜਾਂਦਾ, ਅਕਾਲ ਨਾਲ ਜੁੜ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ। ਯਾਦ ਤੇ ਇੱਕ ਦਫਾ ਹੀ ਕਰਨਾ ਹੁੰਦਾ ਹੈ, ਪਰ ਯਾਦ ਮਨੁੱਖ ਕਿਸ ਨੂੰ ਕਰੇਗਾ ਇਤਨੀ ਗਹਿਰਾਈ ਨਾਲ, ਜਿਸ ਤੋਂ ਪ੍ਰਭਾਵਿਤ ਹੋਵੇਗਾ। ਮਾਂ ਬੱਚੇ ਤੋਂ ਪ੍ਰਭਾਵਿਤ ਹੈ, ਇਹ ਸਿਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਹੈ, ਇਹ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ। ਇਹਨੂੰ ਸਨੇਹ ਕਹਿੰਦੇ ਨੇ, ਇਹਨੂੰ ਮੋਹ ਕਹਿੰਦੇ ਨੇ। ਮੈਂ ਫਿਰ ਅਰਜ਼ ਕਰਾਂ, ਗੁਰਮਤ ਇਸ ਦੀ ਨਿੰਦਾ ਨਹੀਂ ਕਰਦੀ, ਮੋਹ ਕਿਉਂ ਹੈ? ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਅਗਰ ਮੋਹ ਵਿੱਚ ਮਿਠਾਸ ਨਾ ਆਉਂਦੀ, ਨਾ ਪਸ਼ੂਆਂ ਦੇ ਬੱਚੇ ਪਲਨੇ ਸਨ, ਨਾ ਮਨੁੱਖਾਂ ਦੇ, ਸਾਰਾ ਸੰਸਾਰ ਸੁੰਨ ਹੋ ਜਾਣਾ ਸੀ, ਕੁਛ ਵੀ ਨਹੀਂ ਹੋਣਾ ਸੀ। ਲੇਕਿਨ ਸਿਰਫ ਮੋਹ ਦੇ ਤਲ ਤੇ ਹੀ ਰਹਿ ਗਏ, ਅੱਗੇ ਗਿਆ ਹੀ ਨਹੀਂ। ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ, ਅਸਿੰਨੀ ਗੱਲ ਹੈ, ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ। ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ, ਇੱਕ ਵੱਡਾ ਹੁੰਦਾ ਹੈ। ਬੱਚਾ ਹਮੇਸ਼ਾ ਹੀ ਛੋਟਾ, ਮਾਸੂਮ ਹੈ, ਕਮਜ਼ੋਰ ਹੈ, ਮਜਬੂਰ ਹੈ, ਸਨੇਹ ਹੈ ਉਸ ਨਾਲ। ਸਨੇਹ ਵਿੱਚ ਦੇਣਾ ਹੀ ਦੇਣਾ ਹੁੰਦਾ ਹੈ, ਸਮਾਂ ਦੇਣਾ ਹੈ, ਮਾਂ ਨੇ ਆਪਣੇ ਅਸਤਰਾਂ ਦਾ ਦੁੱਧ ਦੇਣਾ ਹੈ, ਖੂਨ ਦੇਣਾ ਹੈ, ਆਪਣਾ ਆਪਣਾ ਮਾਸ ਦੇਣਾ, ਇੱਕ ਤਰੀਕੇ ਨਾਲ ਆਪਣੀ ਸ਼ਕਤੀ ਦੇਣੀ, ਸਮਾਂ ਦੇਣਾ, ਵਕਤ ਦੇਣਾ। ਬੱਚੇ ਨੂੰ ਤੇ ਦੇਣਾ ਹੀ ਦੇਣਾ, ਦੇਣਾ ਹੀ ਦੇਣਾ। ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ। ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ ਤੇ ਸਨੇਹ ਦੀ ਆਪਣੀ ਇੱਕ ਸੀਮਾ ਵੀ ਆਉਂਦੀ ਹੈ। ਆਪਣੇ ਬੱਚੇ ਨਾਲ ਆਉਂਦਾ, ਸਨੇਹ ਦੂਜੇ ਨਾਲ ਨਹੀਂ ਆਉਂਦਾ। ਭਾਈ ਗੁਰਦਾਸ ਜੀ ਤੇ ਸਾਫ ਕਹਿੰਦੇ ਨੇ, ਪਿਤਾ ਕਾ ਪਿਆਰ ਨਾ ਪੜੋਸੀ ਤੇ ਪਾਈ ਹੈ, ਸਾਫ ਕਹਿ ਦਿੱਤਾ। ਠੀਕ ਹੈ, ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ, ਪਿਆਰ ਪਿਆ ਕਰਦਾ, ਪਰ ਉਹ ਪਿਓ ਵਰਗਾ ਨਹੀਂ ਹੋ ਸਕਦਾ, ਮਾਂ ਵਰਗਾ ਨਹੀਂ ਹੋ ਸਕਦਾ। ਭਾਈ ਗੁਰਦਾਸ ਐਸਾ ਸਪਸ਼ਟ ਕਰ ਦੇਣਾ, ਮੋਹ ਸਨੇਹ ਬੜਾ ਸੀਮਤ ਹੁੰਦਾ ਹੈ, ਪਰ ਇਹ ਸੀਮਤ ਮੋਹ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲੱਗਣ, ਪੜੋਸੀ ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ, ਐਸਾ ਵੀ ਹੋ ਸਕਦਾ ਹੈ, ਕਿਉਂਕਿ ਉਸ ਨਾਲ ਸਨੇਹ ਨਹੀਂ ਹੈ। ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ, ਸਨੇਹ ਕਰਕੇ ਆਪਣੇ ਬੱਚੇ 'ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀਆਂ। ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦਿਆਂ। ਅਕਬਰ ਦੀ ਅਧਕੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ ਕਿ ਖਵਾਜਾ ਮੁਈਦੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ। ਹਜ਼ਰਤ ਨਿਜ਼ਾਮੂਦੀਨ ਦੇ ਚੇਲੇ ਵੀ ਇਸਨੇ ਕੱਟੇ, ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ।

ਅਖੀਰ ਦੇ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੂੰ ਪਤਾ ਹੈ ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦਵਾਲ ਸਾਹਿਬ ਦੇ ਹੈ। ਖਾਹਿਸ਼ ਸੰਤਾਨ ਦੀ ਬੱਚੇ ਦੀ, ਤਖਤ ਦਾ ਵਲੀ ਵਾਰਸ ਹੋਵੇ ਕੋਈ, ਹਿੰਦੁਸਤਾਨ ਦਾ ਮੈਂ ਬਾਦਸ਼ਾਹ ਮੇਰੀ ਔਲਾਦ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਬਿੰਦਵਾਲ ਸਾਹਿਬ ਦੇ ਜਦ ਪਹੁੰਚਿਆ, ਕਿਉਂਕਿ ਭੀੜ ਭਾੜ ਨਾਲ ਸੀ, ਸਿਪਾਹੀ ਨਾਲ ਸਨ, ਲਾਓ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ, ਸੋਬਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ ਮੁਗਲੇ ਆਜ਼ਮ ਅਕਬਰ ਆਏ ਨੇ। ਸਤਿਗੁਰ ਕਹਿਣ ਲੱਗੇ ਅਸੀਂ ਇੱਕ ਮਰਿਆਦਾ ਬਣਾਈ ਹੋਈ ਹੈ ਊਚ ਨੀਚ ਨੂੰ ਖਤਮ ਕਰਨ ਵਾਸਤੇ, ਵੱਡੇ ਛੋਟੇ ਨੂੰ ਖਤਮ ਕਰਨ ਵਾਸਤੇ, ਪਹਿਲੇ ਪੰਗਤ ਫਿਰ ਸੰਗਤ। ਸਾਡੇ ਦਰਸ਼ਨ ਬਾਅਦ ਵਿੱਚ ਪਹਿਲੇ ਪੰਗਤ ਵਿੱਚ ਬੈਠੇ। ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ, ਦੂਰ ਦੂਰ ਲੋਕ ਪੈਦਲ ਸੰਗਤਾਂ ਜਾਂਦੀਆਂ ਸਨ, ਕੋਈ ਕਿਸੇ ਪਿੰਡ 'ਚ ਆ ਰਿਹਾ, ਕੋਈ ਕਿਸੇ ਸ਼ਹਿਰ 'ਚ ਆ ਰਿਹਾ, ਪੈਦਲ ਲੰਬੀ ਵਾਟ ਤੈਅ ਕਰਕੇ ਆਉਣਾ, ਭੁੱਖ ਪਿਆਸ ਤੇ ਹੁੰਦੀ ਸੀ। ਸਤਿਗੁਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ, ਹਰ ਵਕਤ ਲੰਗਰ ਚੱਲਦਾ ਸੀ, ਪਹਿਲੇ ਪੰਗਤ ਪਛੇ ਸੰਗਤ। ਚੋਬਦਾਰ ਨੇ ਇਹ ਹੁਕਮ ਸਤਿਗੁਰ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ, ਪਹਿਲੇ ਪੰਗਤ ਪਛੇ ਸੰਗਤ, ਬੈਠੋ ਪੰਗਤ ਦੇ ਚ, ਮੂੰਹ ਹੱਥ ਦਵੋ, ਲੰਗਰ ਛਕੋ, ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਗਤ ਚ ਬੈਠਾ ਹੈ ਔਰ ਇਹ ਅਕਬਰ ਦਾ ਸਵਯਮ ਦਾ ਅਨੁਭਵ ਹੈ, ਕਹਿੰਦੇ ਦਸਤਰਖਾਨ ਤੇ ਮੈਂ ਅੱਜ ਤੱਕ 36 ਪ੍ਰਕਾਰ ਦੇ ਭੋਜਨ ਖਾਧੇ ਨੇ, ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁੱਖੇ ਲੰਗਰ ਵਿੱਚ ਮੈਨੂੰ ਆ ਗਿਆ। ਇੰਨਾ ਰਸ ਭਾਵਨਾ ਨੇ ਰਸ ਬਣਾ ਦਿੱਤਾ। ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਾਉਂਦੇ, ਭਾਵਨਾ ਪ੍ਰਭਾਵਿਤ ਕਰਦੀ ਹੈ, ਇਹ ਵੀ ਮੈਂ ਅਰਜ਼ ਕਰਦੇ, ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ। ਜਾਗੀਰ ਲਿਖ ਕੇ ਦੇਣ ਲੱਗ ਪਿਆ, ਇਤਨੇ ਪਿੰਡ ਮੈਂ ਦੇ ਦੇਣਾ, ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ, ਇਹ ਲੰਗਰ ਖੁੱਲ੍ਹੇ ਢੰਗ ਨਾਲ ਚੱਲੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ, ਸ਼ਹਿਨ ਸ਼ਾਹਾਂ ਦੀ ਜੰਗੀਰ ਨਾਲ ਨਹੀਂ। ਜਦ ਦਰਸ਼ਨ ਕੀਤੇ ਨਿਹਾਲ ਹੋਇਆ, ਖੈਰ ਇਸਦੇ ਘਰ ਔਲਾਦ ਹੋਈ। ਸ਼ਾਹਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗੱਲ, ਨਾਮ ਸਲੀਮ ਰੱਖਿਆ, ਬਾਅਦ ਵਿੱਚ ਇਹੀ ਜਹਾਂਗੀਰ ਬਣਿਆ। ਮਮਤਾ ਕਈ ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ, ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ, ਹੜ ਬਣ ਕੇ ਬਾਹਰ ਆਇਆ। ਆਪਣੇ ਰਾਜ ਕਾਰਡ ਵਿੱਚ ਵੀ ਸਮਾਂ ਕੱਢ ਲੈਂਦਾ ਸੀ ਸਲੀਮ ਨੂੰ ਖਿਡਾਉਣ ਵਾਸਤੇ, ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ। ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨੇ ਹੀ ਕਰਨੀਆਂ ਹੁੰਦੀਆਂ, ਮਾਂ ਨੇ ਹੀ ਕਰਨੀਆਂ, ਬੱਚਾ ਤੇ ਕਰ ਨਹੀਂ ਸਕਦਾ, ਲੇਕਿਨ ਫਿਰ ਵੀ ਪਿਓ ਬੋਲਦਾ, ਫਿਰ ਵੀ ਮਾਂ ਬੋਲਦੀ, ਭਾਵੇਂ ਅੱਜ ਬੱਚਾ ਸਮਝਦਾ ਨਹੀਂ ਪਿਆ। ਮੋਹ ਮਜਬੂਰ ਕਰਦਾ, ਸਨੇਹ ਮਜਬੂਰ ਕਰਦਾ। ਅਕਬਰ ਦਿਨ ਵਿੱਚ ਕਈ ਕਈ ਦਫ਼ਾ ਸਮਾਂ ਕੱਢਦਾ, ਖਿਡਾਉਂਦਾ ਹੈ ਬੱਚੇ ਨੂੰ, ਪਿਆਰ ਕਰਦਾ। ਸਵੇਰ ਦਾ ਵਕਤ ਸੀ, ਸਲੀਮ ਗੋਦ ਦੇ ਚ ਹੈ, ਅਕਬਰ ਬੜਾ ਖੁਸ਼, ਨਮਾਜ਼ ਪੜ੍ਹ ਕੇ ਆਇਆ, ਸਲੀਮ ਨੂੰ ਚੁੱਕ ਲਿਆ। ਗੋਲੀ ਇੱਕ ਨੌਕਰਾਣੀ ਦਾਸੀ ਪੋਚਾ ਦੇ ਰਹੀ ਸੀ ਫਰਸ਼ ਤੇ। ਅਕਬਰ ਉਸ ਗੋਲੀ ਨੂੰ ਕਹਿੰਦਾ, ਖਾਦਮਾ, ਸਲੀਮ ਵਰਗਾ ਕੋਈ ਹੋਰ ਖੂਬਸੂਰਤ ਨਹੀਂ ਹੋ ਸਕਦਾ, ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਉਹ ਖਾਦਮਾ ਵਿਚਾਰੀ ਕੀ ਆਖੇ, ਨੌਕਰਾਣੀ ਕੀ ਆਖੇ, ਹੱਥ ਜੋੜ ਕੇ ਕਹਿਣ ਲੱਗੀ, ਜਹਾਂ ਪਨਾਹ, ਸਲੀਮ ਵਰਗਾ ਖੂਬਸੂਰਤ ਖੁਦਾ ਨੇ ਬਣਾਇਆ ਹੀ ਨਹੀਂ, ਇਸ ਤੋਂ ਜ਼ਿਆਦਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ, ਇਹ ਸਭ ਤੋਂ ਜ਼ਿਆਦਾ ਖੂਬਸੂਰਤ।
ਅਕਬਰ ਕਹਿੰਦਾ ਇਹਦੇ ਨੈਣ ਨਕਸ਼ ਬੜੇ ਬਾ ਕਮਾਲ ਨੇ, ਖਾਦਮਾ ਹਾਂ ਚ ਹਾਂ ਮਿਲਾਂਦੀ ਹੈ, ਸ਼ਹਿਨਸ਼ਾਹ ਬਾਦਸ਼ਾਹ ਸਲਾਮਤ, ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਆਉਣ, ਮੈਂ ਤੇ ਅੱਜ ਤੱਕ ਦੇਖਿਆ ਹੀ ਨਹੀਂ। ਅਕਬਰ ਜੋ ਕੁਛ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ, ਜਦ ਇਸ ਤਰ੍ਹਾਂ ਦਸ ਵੀ ਖੂਬੀਆਂ ਅਕਬਰ ਦੱਸਦਾ ਹੈ ਤੇ ਖਾਦਮਾ ਹਾਂ ਵਿੱਚ ਹਾਂ ਮਿਲਾ ਕੇ ਗੱਲ ਵਧਾ ਕੇ ਬਿਆਨ ਕਰਦੀ ਹੈ। ਅਕਬਰ ਕਹਿੰਦੇ ਤੂੰ ਆਗਰੇ ਵਿੱਚ ਕੱਲ ਜਾਵੀ ਸਵੇਰੇ, ਕੰਮ ਨਾ ਕਰੀ, ਦਿਨ ਭਰ ਤਲਾਸ਼ ਕਰੀ, ਕਿਸੇ ਘਰ ਵਿੱਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ, ਜ਼ਿਆਦਾ ਸੁੰਦਰ ਹੋਵੇ, ਮੈਂ ਉਸਦੇ ਮਾਂ ਬਾਪ ਨੂੰ ਬੱਚੇ ਨੂੰ ਮਾਲਾ ਮਾਲ ਕਰ ਦਿਆਂਗਾ, ਬਹੁਤ ਕੁਛ ਦਿਆਂਗਾ, ਤੂੰ ਤਲਾਸ਼ ਕਰ। ਸੂਰਜ ਢਲਦੇ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੇ। ਆ ਗਈ ਖਾਦਮਾ, ਸੂਰਜ ਢਲਦੇ ਆ ਗਈ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ। ਗੋਦ ਵਿੱਚ ਚੀਥੜੀਆਂ ਵਿੱਚ ਲਿਪਟਿਆ ਹੋਇਆ ਇੱਕ ਬੱਚਾ, ਅਤਿਅੰਤ ਕਰੂਪ ਔਰ ਲੀੜਾਂ ਵਿੱਚ ਲਪੇਟਿਆ ਹੋਇਆ, ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ। ਗੋਦ ਵਿੱਚ ਬੱਚਾ ਦੇਖ ਕੇ ਅਕਬਰ ਕਹਿੰਦਾ, ਖਾਦਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ। ਖਾਦਮਾ ਕਹਿਣ ਲੱਗੀ, ਜਹਾਂ ਪਨਾਹ ਲੈ ਆਈ ਹਾਂ, ਕਿੱਥੇ ਹੈ ਇਹ? ਦੇਖੋ ਮੇਰੀ ਗੋਦ ਚ, ਇਹ ਕਿਸਦਾ ਬੱਚਾ ਹੈ? ਸ਼ਹਿਨਸ਼ਾਹ, ਇਹ ਮੇਰਾ ਬੱਚਾ ਹੈ, ਜੇ ਸੱਚ ਪੁੱਛੇ, ਮੇਰੀ ਜਾਨ ਦੀ ਬਖਸ਼ੀ ਕਰੇ, ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਜੇ ਮੇਰੇ ਕੋਲ ਸੱਚ ਪੁੱਛੇ, ਜੇ ਮੈਨੂੰ ਮਾਫ ਕਰ ਦੇਵੇ। ਕੀ ਕਰਾਂ, ਸਾਰਾ ਆਗਰਾ ਘੁੰਮਿਆ, ਇਸ ਬੱਚੇ ਨਾਲੋਂ ਸੋਹਣਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ, ਸਨੇਹ ਮੋਹ। ਅਗਰ ਨਾ ਹੋਵੇ ਤੂੰ ਆਪਣੇ ਬੱਚੇ ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ, ਸਨੇਹ ਕਰਕੇ ਬੱਚੇ ਪਲਦੇ ਨੇ। ਪਰ ਸਾਰੀ ਜ਼ਿੰਦਗੀ ਮਨੁੱਖ ਸਨੇਹ ਦੇ ਚ ਰਹਿ ਗਿਆ, ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ। ਸਨੇਹ ਤੇ ਪਸ਼ੂਆਂ ਚ ਵੀ ਹੁੰਦਾ, ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ, ਜ਼ਿਆਦਾ ਹੁੰਦਾ। ਜਦ ਕਦੀ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ, ਜਿਹਨੂੰ ਉਰਦੂ ਪਰਸ਼ੀਅਨ ਵਿੱਚ ਇਸ਼ਕ ਕਹਿ ਦਿੰਦੇ ਨੇ, ਇਹ ਛੋਟੇ ਦੀ ਤਰਫ ਨਹੀਂ ਆਉਂਦਾ, ਬਰਾਬਰੀ ਦੀ ਤਰਫ ਆਉਂਦਾ। ਸਨੇਹ ਤੇ ਬੱਚਿਆਂ ਨਾਲ ਹੋ ਸਕਦਾ, ਪ੍ਰੇਮ ਭਰਾ ਨਾਲ ਹੋ ਸਕਦਾ, ਮਿੱਤਰ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਪਤਨੀ ਨਾਲ ਹੋ ਸਕਦਾ, ਦੋਸਤ ਨਾਲ ਹੋ ਸਕਦਾ, ਭੈਣ ਨਾਲ ਹੋ ਸਕਦਾ, ਭਰਾ ਨਾਲ ਹੋ ਸਕਦਾ, ਇਹ ਬਰਾਬਰੀ ਦੀ ਤਰਫ ਹੁੰਦਾ, ਇਹਦੇ ਚ ਕੋਈ ਛੋਟਾ ਵੱਡਾ ਨਹੀਂ ਹੁੰਦਾ। ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ, ਸਨੇਹ ਦੇ ਤੇ ਸਿਰਫ ਦੇਣਾ ਹੀ ਦੇਣਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੱਚੇ ਨੂੰ ਤੇ ਦੇਣਾ ਹੀ ਦੇਣਾ, ਮਾਂ ਨੇ ਸਮਾਂ ਵੀ ਦੇਣਾ, ਸਭ ਕੁਛ ਦੇਣਾ, ਦੁੱਧ ਵੀ ਪਿਲਾਉਣਾ, ਉਹਦੀ ਸੇਵਾ ਵੀ ਕਰਨੀ, ਉਹਨੂੰ ਬਸਤਰ ਵੀ ਬਦਲੇ ਨੇ, ਇਸ਼ਨਾਨ ਵੀ ਕਰਾਉਣਾ, ਉਹਨੂੰ ਦੁੱਧ ਵੀ ਪਿਲਾਉਣਾ, ਸਭ ਕੁਛ ਕਰਨਾ। ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ, ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ, ਸਨੇਹ ਤੋਂ ਨਹੀਂ ਆਉਂਦੀ, ਨਹੀਂ ਆਉਂਦੀ। ਸਨੇਹ ਵਿੱਚ ਗਰਸੇ ਹੋਏ ਮਨੁੱਖ ਦੇਖੇ ਗਏ ਨੇ, ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ। ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ, ਉਹ ਸੀਨੇ ਨਾਲ ਵੀ ਲੱਗਦਾ ਪਿਆ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ। ਐਸਾ ਇੱਕ ਦਫਾ ਮੈਂ ਹਜ਼ੂਰ ਸਾਹਿਬ ਦੇ ਦੇਖ ਕੇ ਦੰਗ ਰਹਿ ਗਿਆ, ਇੱਕ ਬਿਰਧ ਮਾਤਾ ਬੈਠੀ, ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ, ਕਿਤੇ ਉਹਦੀ ਗੋਦ ਚ ਆਣ ਬੈਠਾ, ਉਹਨੇ ਚੁੱਕ ਕੇ ਪਰੇ ਸੁੱਟਿਆ, ਬੱਚਾ ਰੋਣ ਲੱਗ ਪਿਆ,
ਉੱਥੇ ਮੈਂ ਇਸ ਗੱਲ ਨੂੰ ਸੋਚਿਆ, ਮੈਂ ਕਿਹਾ ਇਸ ਦਾ ਆਪਣਾ ਨਹੀਂ ਹੈ, ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ, ਓਪਰਾ ਵਿਚਾਰਾ ਆ ਗਿਆ। ਵਾਕਈ ਓਪਰਾ ਸੀ, ਮਾਂ ਉਸਦੀ ਭੱਜੀ ਹੋਈ ਆਈ ਲੈ ਗਈ, ਰੋਣ ਲੱਗ ਪਿਆ ਸੀ। ਆਪਣੇ ਬੱਚੇ ਵਿੱਚ ਔਗਣ ਵੀ ਹੋਵਣ ਬੜੇ ਪਿਆਰੇ ਲੱਗਦੇ ਨੇ, ਦੂਦੇ ਜੇ ਬੱਚੇ ਵਿੱਚ ਗੁਣ ਵੀ ਹੋਵਣ ਨਹੀਂ ਪਿਆਰੇ ਲੱਗਦੇ। ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ ਹੈ, ਇਹਦੇ ਚ ਪਵਿੱਤਰਤਾ ਹੁੰਦੀ ਹੈ, ਇਹਦੇ ਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ। ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ, ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ, ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ, ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ, ਨਿਛਾਵਰ ਹੋ ਸਕਦਾ ਹੈ, ਮੰਗ ਕੁਛ ਵੀ ਨਹੀਂ ਹੈ। ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ, ਕੁਰਬਾਨ ਹੋ ਸਕਦੇ ਨੇ। ਮੈਂ ਹੈਰਾਨ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂੰ ਦਾ ਜ਼ਿਕਰ ਕੀਤਾ, ਸੱਸੀ ਪੁੰਨੂ ਦਾ ਜ਼ਿਕਰ ਕੀਤਾ, ਸੋਨੀ ਮਹੀਵਾਲ ਦਾ ਜ਼ਿਕਰ ਕੀਤਾ, ਹੀਰ ਰਾਂਝੇ ਦਾ ਜ਼ਿਕਰ ਕੀਤਾ, ਔਰ ਇਹ ਵਾਰ ਦਰਬਾਰ ਸਾਹਿਬ ਵਿੱਚ ਵੀ ਗਾਈ ਜਾਂਦੀ ਹੈ। ਸਭ ਤੋਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦ ਗਾ ਰਹੇ ਸਨ ਤੇ ਮੇਰੇ ਕੰਨਾਂ ਚ ਪਹੁੰਚ, ਉੱਥੋਂ ਹੀ ਫਿਰ ਮੈਂ ਸੋਚਿਆ ਇਸ ਨੂੰ, ਮੈਂ ਕਿਹਾ ਇਹ ਤੇ ਕੋਈ ਭਗਤ ਨਹੀਂ ਸਨ, ਸੰਤ ਨਹੀਂ ਸਨ, ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ, ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ, ਉਹਦਾ ਕੀਰਤਨ ਹੋ ਸਕਦਾ ਹੈ, ਉਹਦਾ ਕੀਰਤਨ ਕੀਤਾ ਜਾਂਦਾ ਹੈ। ਫਿਰ ਮੈਂ ਥੋੜਾ ਜਿਹਾ ਇਸ ਦੀ ਗਹਿਰਾਈ ਚ ਗਿਆ। ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ, ਹੁੰਦੇ ਨੇ। ਗਿਆਨ ਤੇ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ। ਚੱਲਦਾ ਹੈ, ਇਤਨੀ ਤੇ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ, ਉਸ ਨਾਲ ਵੀ ਛਲ ਕਪਟ ਕਰ ਸਕਦਾ, ਉਸ ਨਾਲ ਵੀ ਧੋਖਾ ਕਰ ਸਕਦਾ। ਸਮਝ ਤੇ ਸੀ ਵਿਭੀਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕਰੇਟ ਦੱਸ ਦਿੱਤੇ, ਸਾਰੇ ਰਾਜ ਦੱਸ ਦਿੱਤੇ, ਔਰ ਘਰ ਘਰ ਦੇਖਿਆ ਜਾ ਸਕਦਾ। ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਚ ਮੁਕਦਮੇਬਾਜ਼ੀ, ਭਰਾ ਭਰਾ ਬੋਲਦੇ ਨੇ, ਭਰਾ ਭਰਾ ਦੇ ਦੁਸ਼ਮਣ। ਸਮਝ ਤੇ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਿਤਨੀ ਗੁਰਬਾਣੀ ਦੀ ਅਰਥ ਬੋਧ ਦਾ ਗਿਆਨ ਹੋਵੇ, ਪ੍ਰੇਮ ਨਹੀਂ ਹੈ, ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ, ਭਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ, ਯਕੀਨ ਜਾਣੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ, ਸਿਰਫ ਪੁਜਾਰੀ ਨੇ। ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਕੁਛ ਵੀ ਪੁੱਛ ਲਓ ਨਾ, ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ, ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ, ਭਾਗਵਤ ਦੇ ਅਰਥ ਕਰ ਦੇਣਗੇ, ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ, ਗੁਰਬਾਣੀ ਦੇ ਅਰਥ ਕਰ ਦੇਣਗੇ, ਬੜੀ ਸੋਚ ਤੇ ਸਮਝ ਹੈ, ਧੂੰਆਂਧਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ, ਨੇੜਤਾ ਨਹੀਂ ਹੈ, ਨੇੜੇ ਪਿਆਰ ਲੈ ਜਾਂਦਾ ਹੈ, ਨੇੜੇ ਸਨੇਹ ਲੈ ਜਾਂਦਾ ਹੈ, ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ, ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ ਹੈ, ਭਰਾ ਦੇ ਨੇੜੇ ਲੈ ਜਾ ਸਕਦਾ ਹੈ, ਪਤਨੀ ਦੇ ਨੇੜੇ ਲੈ ਜਾ ਸਕਦਾ ਹੈ, ਪਤੀ ਦੇ ਨੇੜੇ, ਭੈਣ ਦੇ ਨੇੜੇ, ਨਹੀਂ ਤੇ ਦੂਰੀ ਬਣੀ ਰਹੇਗੀ, ਭਰਾ ਭਰਾ ਵਿੱਚ ਵੀ ਦੂਰੀ ਬਣੀ ਰਹੇਗੀ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਉੱਥੇ ਬਰਾਬਰੀ ਹੈ, ਪ੍ਰੇਮ ਵਿੱਚ ਬਰਾਬਰੀ ਆਉਂਦੀ ਹੈ, ਇੱਕ ਦੂਜੇ ਤੋਂ ਸਦਕੇ ਹੋਣਾ ਹੁੰਦਾ, ਇੱਕ ਦੂਜੇ ਤੋਂ ਕੁਰਬਾਨ ਹੋਣਾ ਹੁੰਦਾ, ਇੱਕ
ਕਹਿੰਦੇ ਨੇ ਇੱਥੋਂ ਥੋੜ੍ਹੀ ਜਿਹਾ ਮਨੁੱਖਤਾ ਜਨਮ ਲੈਂਦੀ ਹੈ, ਇਨਸਾਨੀਅਤ ਜਨਮ ਲੈਂਦੀ ਹੈ। ਪ੍ਰੇਮ ਹੀਣੇ ਮਨੁੱਖ ਨੂੰ ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ, ਉਹ ਅਜੇ ਪਸ਼ੂਆਂ ਦੇ ਤਲ ਤੇ ਜੀ ਰਿਹਾ। ਨਾ ਪਤਨੀ ਨਾਲ ਪ੍ਰੇਮ, ਨਾ ਪਤੀ ਨਾਲ, ਨਾ ਭਰਾ ਨਾਲ, ਨਾ ਭੈਣ ਨਾਲ, ਸੰਬੰਧ ਟੁੱਟੇ ਹੋਏ ਟੁੱਟੇ। ਯੂਰਪ ਦੇ ਤਕਰੀਬਨ ਸਾਰੇ ਪਰਿਵਾਰ ਬਿਖਰ ਗਏ, ਭਾਰਤ ਵਿੱਚ ਵੀ ਬਿਖਰਦੇ ਜਾ ਰਹੇ। ਮੁਸ਼ਕਿਲ ਹੈ ਬਰਾਬਰੀ ਦੇਣਾ, ਪਿਆਰ ਛੀਣ ਆਉਂਦਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੈਸੇ ਵਿਦਵਾਨ ਆਲਮ ਐਸਾ ਫਰਮਾਨ ਕਰਦੇ ਨੇ, ਲੈਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ। ਹੈਰਾਨਗੀ, ਇਹ ਕੋਈ ਆਮ ਸ਼ਾਇਰ ਇਹਨਾਂ ਦਾ ਜ਼ਿਕਰ ਕਰੇ, ਉਹ ਤੇ ਇੱਕ ਗੱਲ ਵੱਖਰੀ ਹੈ। ਇੱਕ ਸੰਤ ਕਵੀ, ਇੱਕ ਬ੍ਰਹਮ ਗਿਆਨੀ। ਸਿਰਫ ਭਾਈ ਗੁਰਦਾਸ ਨੇ ਹੀ ਜ਼ਿਕਰ ਨਹੀਂ ਕੀਤਾ, ਭਾਈ ਨੰਦ ਲਾਲ ਨੇ ਵੀ ਕੀਤਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ, ਇਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਜਿਹਨੇ ਲੈਲਾ ਮਜਨੂੰ ਦਾ ਕਿੱਸਾ ਲਿਖਿਆ ਸੀ ਨਜ਼ਮ ਵਿੱਚ। ਉਹ ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ, ਉਹਦੇ ਕੁਛ ਭਾਗ ਕੁਛ ਹਿੱਸੇ। ਕਵੀ ਜਿਤਨੇ ਚਿਰ ਤੱਕ ਕਵੀ ਨੂੰ ਆਪਣੀ ਕਵਿਤਾ ਨਾ ਸੁਣਾ ਲਵੇ, ਉਹਦੀ ਆਤਮਾ ਨੂੰ ਸਕੂਨ ਨਹੀਂ ਮਿਲਦਾ। ਭਾਵੇਂ ਬਾਕੀਆਂ ਨੂੰ ਸੁਣਾਵੇ ਤੇ ਭਾਵੇਂ ਸਿਰ ਹਿਲਾਉਂਦੇ ਰਹਿਣ ਕਈ, ਤੇ ਕਈਆਂ ਨੂੰ ਰਸ ਵੀ ਆਵੇ, ਲੇਕਿਨ ਯਕੀਨ ਜਾਣੋ ਇੱਕ ਕਵੀ ਨੂੰ ਤਸਕੀਨ ਤਸੱਲੀ ਉਦੋਂ ਆਉਂਦੀ ਹੈ ਜਦ ਉਸਦੀ ਕਵਿਤਾ ਦੇ ਉੱਤੇ, ਜਦ ਉਸਦੀ ਸ਼ਾਇਰੀ ਦੇ ਉੱਤੇ ਕੋਈ ਸ਼ਾਇਰ ਸਿਰ ਹਿਲਾ ਦੇਵੇ, ਉਹ ਦੱਸ ਦੇਵੇ। ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਹੁੰਦੀ ਹੈ ਜਦ ਉਸਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦੱਸ ਦੇਵੇ, ਜਣੇ ਖਣੇ ਨੂੰ ਰਸਤੇ ਆ ਜਾਏਗਾ ਤੇ ਜਣਾ ਖਣਾ ਦਾਦ ਵੀ ਦੇ ਸਕਦਾ ਹੈ। ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਵੀ ਨੰਦ ਲਾਲ ਨੂੰ ਸੁਣਾਉਣਾ, ਬਹੁਤ ਵੱਡਾ ਸ਼ਾਇਰ ਹੈ, ਕਵੀ ਹੈ। ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂੰ ਬਾਰੇ ਸੁਣਾਉਣੀਆਂ ਸਨ, ਕਿਤਾਬ ਬਹੁਤ ਵੱਡੀ ਲਿਖੀ। ਭਾਈ ਸਾਹਿਬ ਨੂੰ ਕਹਿਣ ਲੱਗਾ, ਇਹ ਮੈਂ ਲਿਖੀ ਹੈ ਕਿਤਾਬ, ਇਹਦੇ ਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ, ਇੱਕ ਭਾਗ ਵਿੱਚ ਮਜਨੂੰ ਦਾ ਜੀਵਨ। ਮਜਨੂੰ ਤੋਂ ਉਸਨੇ ਕਥਾ ਆਰੰਭ ਕੀਤੀ, ਚਾਰ ਨਜ਼ਮਾਂ ਮਜਨੂੰ ਬਾਰੇ ਸੁਣਾਈਆਂ। ਭਾਈ ਸਾਹਿਬ ਬੜੇ ਜਜ਼ਬਾਤ ਦੇ ਡੁੱਬ ਗਏ, ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ। ਉਹ ਸ਼ਾਇਰ ਕਹਿਣ ਲੱਗਾ, ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂੰ ਬਾਰੇ ਸੁਣਾਈਆਂ, ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਂਦਾ। ਪਰ ਅਸ਼ਕ ਬਾਹਰ ਹੋ ਗਏ ਸਨ, ਭਾਵ ਵਿਭੋਰ ਹੋ ਗਏ ਸਨ, ਹੱਥ ਨਾਲ ਇਸ਼ਾਰਾ ਕੀਤਾ, ਬੜੀ ਮੁਸ਼ਕਿਲ ਨਾਲ ਜ਼ਬਾਨ ਚੋਂ ਬੋਲ ਨਿਕਲੇ, ਮਗੋ ਅਜ਼ਹਾਲੇ ਲੈਲੀ, ਨਾ ਸੁਣਾ ਮੈਨੂੰ ਲੈਲਾ ਦਾ ਕਿੱਸਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀ ਦਾ ਹੈ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਜ। ਤੂੰ ਮੈਨੂੰ ਮਜਨੂੰ ਦਾ ਕਿੱਸਾ ਸੁਣਾਇਆ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਗਵਾਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਸੁਣਾ ਮੈਂ ਨਹੀਂ ਸੁਣ ਸਕਦਾ, ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ, ਗੱਲ ਤੇ ਮਜਨੂੰ ਦੀ ਸੁਣੀ ਜੁੜ ਗਏ ਗੁਰੂ ਨਾਲ, ਗੱਲ ਤੇ ਮਜਨੂੰ ਦੀ ਸੁਣੀ ਜੁੜ ਗਏ ਪ੍ਰਭੂ ਨਾਲ, ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ, ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ, ਤੇ ਕੀ ਸਰੋਤਾ ਹੋਇਆ, ਕੀ ਸਰੋਤਾ। ਗੱਲ ਉਸਨੇ ਮਜਨੂੰ ਦੀ ਕੀਤੀ ਹੈ,
ਔਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਈ। ਆਖਣ ਲੱਗਾ ਮੈਂ ਆਪਣੇ ਹੋਸ਼ ਗਵਾ ਬੈਠਾ, ਹੁਣ ਹੋਰ ਨਾ ਕੁਛ ਮੈਨੂੰ ਸੁਣਾਈ, ਮਹਾਨ ਹੈ ਤੇਰੀ ਨਜ਼ਮ, ਮੈਂ ਹੋਰ ਨਹੀਂ ਕੁਛ ਸੁਣ ਸਕਦਾ। ਮਗੋ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀ ਦਾ ਏ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਜ਼ਤ। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ, ਪਿਆਰ ਨਾਲ, ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ। ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ, ਪਿਆਰ ਦੀ ਅਵਸਥਾ ਸਨੇਹ, ਪਿਆਰ ਦੀ ਅਵਸਥਾ ਹੀ ਪ੍ਰੇਮ ਹੈ, ਔਰ ਪਿਆਰ ਦੀ ਅਵਸਥਾ ਸ਼ਰਧਾ ਹੈ। ਹੇ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ। ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ, ਪਿਤਾ ਨਾਲ ਹੋ ਸਕਦੀ ਹੈ, ਚਲੋ ਉਮਰ ਵਿੱਚ ਵੱਡਾ ਹੈ, ਵੱਡੇ ਨਾਲ ਆਉਂਦੀ ਹੈ। ਉਮਰ ਵੀ ਮਨੁੱਖ ਨੂੰ ਕੁਛ ਸਿਖਾਉਂਦੀ ਹੈ ਜੋ ਬੜੇ ਤੋਂ ਬੜੇ ਉਸਤਾਦ ਨਹੀਂ ਸਿਖਾ ਸਕਦੇ। ਇਹ ਵੀ ਮਰਜ਼ ਕਰਦੇ ਇਸ ਚੱਕਰ ਵਿੱਚ ਨਾ ਪੈਣਾ। ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ, ਇਹ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ, ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਛ ਉਮਰ ਵੀ ਸਿਖਾਉਂਦੀ ਹੈ, ਉਤਾਰ ਚੜਾ ਬਹੁਤੇ ਦੇਖੇ ਆਉਂਦੇ ਨੇ ਉਸਨੇ। ਇਸ ਵਾਸਤੇ ਆਖਿਆ ਗਿਆ ਬਿਰਧ ਦਾ, ਆਪਣੇ ਤੋਂ ਵੱਡੇ ਦਾ, ਚਾਹੇ ਉਮਰ ਵਿੱਚ ਵੱਡਾ ਹੈ, ਇਲਮ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ, ਉਹ ਤੇ ਗੱਲ ਵੱਖਰੀ, ਭਾਵੇਂ ਉਮਰ ਵਿੱਚ ਵੱਡਾ ਹੈ। ਜੋ ਕਿਸੇ ਵੀ ਗੱਲ ਵਿੱਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ, ਮੈਥੋਂ ਵੱਡਾ ਹੈ, ਉਮਰ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ ਹੈ, ਕਲਾ ਵਿੱਚ ਵੱਡਾ ਹੈ, ਸਮਝ ਵਿੱਚ ਵੱਡਾ ਹੈ। ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਹੈ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ, ਇਹ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ, ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ ਇਹਨੇ ਇੱਕ ਹੀ ਕਿਰਪਾ ਕੇ ਸਜੇ ਹੈ ਮੈਂ, ਨਹੀਂ ਤੋ ਮੋਸੇ ਗਰੀਬ ਕਰੋਰ ਕੱਪੜੇ ਹੈ, ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ, ਤੂੰ ਵੱਡਾ, ਤੂੰ ਮਹਾਨ ਹੈ, ਤੂੰ ਉੱਚਾ। ਇਹ ਸ਼ਰਧਾ ਇੱਕ ਰਸ ਹੈ, ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ ਬਾਪ ਨਾਲ ਵੀ ਹੋ ਸਕਦੀ ਹੈ। ਸ਼ਰਵਨ ਕੁਮਾਰ ਨੇ ਕੀਤੀ ਸੀ, ਉਹਨੂੰ ਪਿਓ ਦੇ ਚ ਹੀ ਪਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ ਚ ਹੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ, ਲਕਸ਼ਮਣ ਦੇ ਅੰਦਰ ਸੀ, ਰਾਮ ਦੇ ਪ੍ਰਤੀ, ਇਹ ਵੀ ਮੈਚ ਕਰਦੇ। ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ। ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ, ਸਿੱਖਿਆ ਸੀ, ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ। ਔਰ ਚਾਰ ਦਿਨਾਂ ਬਾਅਦ ਮੰਗ ਕਰ ਲਈਓ ਮੇਰੇ ਕੋਲ ਲੈਣਾ ਨਜ਼ਮ। ਜਮਨਾ ਵਿੱਚ ਨੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ, ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ। ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ, ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਨੇ ਅਸ਼ਕਬਾਰ ਹੋ ਗਏ ਜ਼ੌਕ, ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਨੇ ਕਿਉਂ, ਸ਼ਹਿਨਸ਼ਾਹ ਨੇ ਨਜ਼ਮ ਜਦ ਤੇਰੀ ਸੁਣਨੀ ਹੈ
ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ, ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਅਤੇ ਜਮਨਾ ਛੁੱਟ ਦਿੱਤੀ। ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣ, ਐਸੇ ਬੋਲਾਂ ਦੀ ਲੋੜ ਹੀ ਨਹੀਂ। ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ, ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ, ਤੁਸੀਂ ਮੇਰੇ ਉਸਤਾਦ ਹੋ। ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ ਹੈ, ਮਾਂ ਬਾਪ ਨਾਲ ਵੀ ਹੋ ਸਕਦੀ ਹੈ, ਗੁਰੂ ਨਾਲ ਹੋ ਸਕਦੀ ਹੈ। ਗੁਰੂ ਅਵਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ। ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ, ਇਹ ਭਗਵਾਨ ਦੀ ਆਉਂਦੀ ਹੈ। ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ ਹੈ। ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ। ਗੁਰਬਾਣੀ ਕਹਿੰਦੀ ਹੈ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਿਤ ਸੂਰਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ। ਔਰ ਫਿਰ ਭਗਤ ਤੇ ਨਾਰਾਇਣ ਵਿੱਚ, ਭਗਤ ਤੇ ਭਗਵਾਨ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ, ਐਸਾ ਗੁਰਬਾਣੀ ਵਾਰ ਵਾਰ ਕਹਿੰਦੀ ਹੈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਵੇਦ ਨਾ ਬਾਈ। ਹੁਣ ਕੋਈ ਭੇਦ ਨਹੀਂ ਰਹਿ, ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ, ਦੋਈ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ, ਫਿਰ ਸਾਗਰ ਵਿੱਚ ਗੰਗਾ ਲੱਭਣੀ ਔਖੀ ਹੈ, ਸਾਗਰ ਵਿੱਚ ਫਿਰ ਸਾਗਰ ਹੀ ਹੈ। ਕਬੀਰ ਰਾਮ ਵਿੱਚ ਖੋ ਕੇ ਰਾਮ ਹੀ ਹੋ ਗਏ, ਨਾਮਦੇਵ ਪ੍ਰਭੂ ਵਿੱਚ ਖੋ ਕੇ ਪ੍ਰਭੂ ਹੀ ਹੋ ਗਏ। ਐਸਾ ਭਗਤੀ ਕਰ ਦਿੰਦੀ ਹੈ। ਭਗਤੀ ਵਿੱਚ ਸ਼ਰਧਾ ਦੀ ਲੇਸ ਤੇ ਹੁੰਦੀ ਹੈ, ਪ੍ਰੇਮ ਦੀ ਮਾਤਰਾ ਤੇ ਹੁੰਦੀ ਹੈ, ਲੇਕਿਨ ਫਿਰ ਵੀ ਭਗਤੀ ਸ਼ਿਖਰ ਤੇ। ਹੁਣ ਮੈਂ ਅਰਜ਼ ਕਰਾਂ, ਸਨੇਹ ਵਿੱਚ ਸਾਰੇ ਆਉਂਦੇ ਨੇ, ਹਜ਼ਾਰਾਂ 'ਚ ਕੋਈ ਇੱਕ ਅੱਧ ਮਨੁੱਖ ਪ੍ਰੇਮ ਤੱਕ ਪਹੁੰਚਦਾ, ਲੱਖਾਂ ਦੇ 'ਚ ਕਿਧਰੇ ਇੱਕ ਅੱਧ ਵਿੱਚ ਸ਼ਰਧਾ ਆਉਂਦੀ ਹੈ, ਚੱਕਰ 'ਚ ਨਾ ਪੈਣਾ ਸ਼ਰਧਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੋਕ ਗੱਪਾਂ ਮਾਰੀ ਜਾਂਦੇ ਹੁੰਦੇ ਨੇ, ਬੜੀਆਂ ਵਾਹੀਆਤ ਗੱਲਾਂ ਵੀ ਕਰੀ ਜਾਂਦੇ ਹੁੰਦੇ ਨੇ, ਹੈਰਾਨਗੀ ਆਉਂਦੀ ਹੈ ਕੀ ਸ਼ਰਧਾ ਹੈ। ਇੱਕ ਦੂਜੇ ਦੀਆਂ ਪੱਗਾਂ ਲੈਂਦੀਆਂ ਵੀ ਮੈਂ ਦੇਖੀਆਂ ਨਾ, ਕੁਛ ਵੀ ਨਹੀਂ। ਸ਼ਰਧਾ ਇੱਕ ਐਸੀ ਅਵਸਥਾ ਬਣਾ ਦਿੰਦੀ ਹੈ, ਉਹ ਮਨੁੱਖ ਬੇਅਦਬੀ ਨਹੀਂ ਕਰ ਸਕਦਾ, ਪਤਾ ਹੀ ਨਹੀਂ ਕਰੇਗਾ। ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੈਂ, ਇਕਬਾਲ ਕਹਿੰਦਾ ਹੈ ਅਦਬ ਤਾਂ ਪਹਿਲੀ ਗੱਲ ਹੈ, ਪਰ ਇਹ ਸ਼ਰਧਾਲੂ ਕਰਦਾ। ਲੇਕਿਨ ਫਿਰ ਜਦ ਇਹ ਭਗਤੀ ਵਿੱਚ ਕਦਮ ਰੱਖਦਾ, ਤਾਂ ਭਗਤੀ ਐਸਾ ਹੈ ਜੈਸੇ ਬੂੰਦ ਨੇ ਛਲਾਂਗ ਮਾਰੀ ਹੈ, ਸਾਗਰ ਹੋ ਗਈ ਹੈ। ਇਸ ਭਗਤੀ ਦੀ ਰੂਪ ਰੇਖਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਿੱਤਰੀ ਹੋਈ ਹੈ, ਭਗਤਾਂ ਨੇ ਪੇਸ਼ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੀ ਹੈ, ਔਰ ਕਲਗੀਧਰ ਪਾਤਸ਼ਾਹ ਜੋ ਇਸਦਾ ਖੁਲਾਸਾ ਕਰਦੇ ਨੇ, ਮੈਂ ਬਾਕੀ ਦੇ 3 ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਹੁਣ ਇੱਥੇ ਸਮਾਪਤੀ ਕਰੀਏ, ਤੁਹਾਨੂੰ ਲੇਟ ਨਾ ਕਰੀਏ। ਬੜੇ ਟਿਕਾਓ ਨਾਲ ਇਕਾਗਰਤਾ ਨਾਲ ਤੁਸੀਂ ਸਰਵਨ ਕੀਤਾ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਅਸੀਂ ਭਗਤੀ ਤੱਕ ਪਹੁੰਚ ਸਕੀਏ। ਜਿਤਨੇ ਚਿਰ ਤੱਕ ਮਨੁੱਖ ਭਗਵਾਨ ਨਹੀਂ ਹੋਇਆ, ਜੰਮਦਾ ਰਹੇਗਾ ਮਰਦਾ ਰਹੇਗਾ, ਕੇਵਲ ਭਗਵਾਨ ਨਾ ਜੰਮਦਾ ਨਾ ਮਰਦਾ, ਬਾਕੀ ਸਭ ਜੰਮਦੇ ਮਰਦੇ। ਭਰਮ ਭੋਲੇ ਨਰ ਕਰਚ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਜਨਮ ਮਰਨ ਤੋਂ ਨਾਰਾਇਣ ਰਹਿਤ ਹੈ, ਤੇ ਜਨਮ ਮਰਨ ਤੋਂ ਰਹਿਤ ਹੋਣਾ ਹੈ ਤਾਂ ਨਾਰਾਇਣ ਤੇ ਹੋਣਾ ਪਏਗਾ, ਇਸ ਤੋਂ ਬਿਨਾਂ ਨਹੀਂ ਹੈ। ਇਸ ਤੋਂ ਬਿਨਾਂ ਇਹ ਚੱਲਦਾ ਰਹੇਗਾ, ਯਾਤਰਾ ਚੱਲਦੀ ਰਹੇਗੀ। ਸਾਹਿਬ ਰਹਿਮਤ ਕਰਨ, ਇਸ ਦੇ ਬਾਕੀ ਪਹਿਲੂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਬਾਣੀ ਨੇ ਵਰਣਨ ਕੀਤੇ ਨੇ, ਤੁਹਾਡੇ ਸਾਹਮਣੇ ਫਿਰ ਰੱਖਾਂਗੇ। ਹੁਣ ਗੁਰੂ ਕੇ ਕੀਰਤਨੀਆਂ ਪਾਸੋ ਇੱਕ ਮਹਾਨ ਸ਼ਬਦ ਸਰਵਨ ਕਰੋ ਆਪ। ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰਮਤਿ ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਬੇਟ ਕਰਾਂ।
ਸ੍ਰੇਸ਼ਟਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਉ ਸੁਹਾਵੇ ਨਾ ਤਉ ਗਿਰ ਦੁਲਦੇ, ਸੀਸ ਸੁਹਾਵਾ ਚਰਣੇ। ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ, ਨਹੀਂ ਤੇ ਚੱਲਣਾ ਔਖਾ ਹੈ। ਪਰ ਰਸਤੇ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਤਾਂ ਵੀ ਚੱਲਣਾ ਔਖਾ ਹੈ ਅੱਖਾਂ ਤੋਂ ਬਿਨਾਂ। ਫਿਰ ਭਟਕਣਾ ਹੋ ਜਾਂਦਾ ਹੈ, ਚੱਲਣਾ ਨਹੀਂ ਆਉਂਦਾ। ਮੰਜ਼ਿਲ ਦਿਖਾਈ ਦੇਵੇ, ਰਸਤਾ ਦਿਖਾਈ ਦੇਵੇ, ਦ੍ਰਿਸ਼ਟੀ ਚਾਹੀਦੀ ਹੈ, ਲੋਚਨ ਚਾਹੀਦੇ ਨੇ, ਅੱਖਾਂ ਚਾਹੀਦੀਆਂ। ਸਿਰਫ ਦਿਖਾਈ ਕਿਉਂ ਦੇਵੇ, ਚੱਲ ਸਕੀਏ, ਪਹੁੰਚ ਸਕੀਏ, ਪੈਰ ਚਾਹੀਦੇ। ਜੋ ਗੁਰੂ ਪੰਥ ਹੈ, ਜੋ ਗੁਰੂ ਦਾ ਮਾਰਗ ਹੈ, ਉਸ 'ਤੇ ਮਨੁੱਖ ਦਾ ਧਿਆਨ ਚੱਲਦਾ ਹੈ, ਮਨੁੱਖ ਦੀ ਸੁਰਤ ਚੱਲਦੀ ਹੈ। ਉਹਨੂੰ ਵੀ ਅੱਖਾਂ ਚਾਹੀਦੀਆਂ, ਉਹਨੂੰ ਵੀ ਪੈਰ ਚਾਹੀਦੇ। ਅਗਰ ਅੱਖਾਂ ਨਹੀਂ, ਰਸਤਾ ਦਿਖਾਈ ਨਹੀਂ ਦੇ ਰਿਹਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਅਗਰ ਪੈਰ ਨਹੀਂ, ਤਾਂ ਰਸਤੇ ਨੂੰ ਅਬੂਰ ਕਰਨਾ ਔਖਾ ਹੈ, ਰਸਤੇ ਨੂੰ ਤੈਅ ਕਰਨਾ ਔਖਾ ਹੈ, ਰਸਤੇ 'ਤੇ ਚੱਲਣਾ ਬੜਾ ਔਖਾ ਹੈ। ਤਾਂ ਇਸ ਤਰ੍ਹਾਂ ਧਾਰਮਿਕ ਜਗਤ ਵਿੱਚ ਗਿਆਨ ਨੂੰ ਤੇ ਦ੍ਰਿਸ਼ਟੀ ਮੰਨ ਲਿਆ ਗਿਆ ਹੈ, ਨੇਤਰ ਮੰਨ ਲਿਆ ਗਿਆ, ਸ਼ਰਧਾ ਨੂੰ ਪੈਰ ਮੰਨ ਲਿਆ ਗਿਆ, ਭਾਵਨਾ ਨੂੰ ਪੈਰ ਮੰਨ ਲਿਆ ਗਿਆ। ਸ਼ਰਧਾ ਹੀ ਨਹੀਂ, ਭਾਵਨਾ ਹੀ ਨਹੀਂ, ਭਰੋਸਾ ਹੀ ਨਹੀਂ, ਚੱਲਣਾ ਔਖਾ ਹੈ, ਕਠਿਨ ਹੈ। ਗਿਆਨ ਹੀ ਨਹੀਂ, ਸਮਝ ਹੀ ਨਹੀਂ, ਪਤਾ ਹੀ ਨਹੀਂ ਰਸਤੇ ਦਾ, ਦਿਖਾਈ ਨਹੀਂ ਦਿੰਦਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਤਾਂ ਵੀ ਚੱਲਣਾ ਬੜਾ ਔਖਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਐਸੇ ਅੰਧੇ ਦੁਨੀਆਂ ਵਿੱਚ ਘੱਟ ਨੇ ਜਿਨ੍ਹਾਂ ਨੂੰ ਬਾਹਰ ਦੇ ਰਸਤੇ ਨਹੀਂ ਦਿਖਾਈ ਦਿੰਦੇ, ਸੜਕਾਂ ਨਾ ਦਿਖਾਈ ਦਿੰਦੀਆਂ। ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ। ਪਰ ਜਿਨ੍ਹਾਂ ਨੂੰ ਪ੍ਰਭੂ ਦਾ ਮਾਰਗ ਨਹੀਂ ਦਿਖਾਈ ਦਿੰਦਾ, ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ, ਐਸੇ ਅੰਧਿਆਂ ਨਾਲ ਜਗਤ ਭਰਿਆ। ਜਿਹੜੇ ਚੱਲ ਹੀ ਨਹੀਂ ਸਕਦੇ, ਐਸੇ ਲੰਗੜੇ, ਐਸੇ ਪੈਰਾਂ ਤੋਂ ਹੀਣੇ, ਮਨੁੱਖ ਜਗਤ ਵਿੱਚ ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ, ਗਿਣਤੀ ਦੇ ਹਿਸਾਬ ਨਾਲ ਥੋੜ੍ਹੇ ਨੇ, ਔਸਤਨ ਥੋੜ੍ਹੇ ਨੇ, ਚੱਲ ਨਹੀਂ ਸਕਦੇ। ਇਸ ਤਰ੍ਹਾਂ ਦੇ ਲੰਗੜੇ ਬਹੁਤ ਥੋੜ੍ਹੇ ਨੇ, ਪਰ ਜਿਨ੍ਹਾਂ ਕੋਲ ਸ਼ਰਧਾ ਹੀ ਕੋਈ ਨਹੀਂ, ਭਾਵਨਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ, ਐਸੇ ਲੰਗੜਿਆਂ ਨਾਲ ਸੰਸਾਰ ਭਰਿਆ ਪਿਆ, ਭਰਿਆ ਪਿਆ। ਤੋ ਸਾਹਿਬ ਕਹਿੰਦੇ, ਰੋਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਰੇ। ਇਹ ਅੰਧਾ, ਇਹ ਲੰਗੜਾ, ਇਹ ਟੁੰਡਾ ਕਿਸ ਤਰ੍ਹਾਂ ਪਹੁੰਚੇ ਪਰਮਾਤਮਾ ਤੋਂ, ਕਿਵੇਂ ਪਹੁੰਚੇ? ਸਤਿਗੁਰੂ ਕਹਿੰਦੇ ਨੇ, ਮੈਨੂੰ ਧਾਰਮਿਕ ਜਗਤ ਵਿੱਚ ਮਨੁੱਖ ਅੰਗਹੀਣ ਦਿਖਾਈ ਦਿੰਦੇ, ਅੰਗਹੀਣ ਦਿਖਾਈ ਦਿੰਦਾ, ਅੰਗ ਹੀ ਕੋਈ ਨਹੀਂ, ਨਾ ਅੱਖਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੇ ਤੱਕ ਕਹਿੰਦੇ ਨੇ, ਅੰਗ ਅੰਗਹੀਣ। ਐਸਾ ਨਹੀਂ ਕਿ ਇੱਕ ਅੰਗ, ਦੇਖਦੇ ਕੋ ਨਾ ਦ੍ਰਿਸ਼ਟ, ਨਾ ਦਰਸ ਦਿਖਾਏ ਦੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਦੇਖ ਸਕੀਏ ਅੱਖਾਂ ਹੀ ਕੋਈ ਨਹੀਂ, ਦ੍ਰਿਸ਼ਟੀ ਕੋਈ ਨਹੀਂ। ਔਰ ਜਿਹੜੀ ਦ੍ਰਿਸ਼ਟੀ ਹੈ, ਜਿਹੜੀਆਂ ਅੱਖਾਂ ਹੈਗੀਆਂ ਨੇ, ਸੰਸਾਰ ਦਿਖਾਈ ਦਿੰਦਾ, ਨਿਰੰਕਾਰ ਨਹੀਂ। ਪਦਾਰਥ ਦਿਖਾਈ ਦਿੰਦਾ, ਪਰਮਾਤਮਾ ਨਹੀਂ। ਪਰਿਵਾਰ ਦਿਖਾਈ ਦਿੰਦਾ, ਨਿਰੰਕਾਰ ਨਹੀਂ। ਦੇਖਦੇ ਕੋ ਨਾ ਦ੍ਰਿਸ਼ਟ, ਨਾ ਦਰਸ ਦਿਖਾਏ ਦੇਖੋ,
कैसे प्रिय दर्शन देखिए दिखाइए, कहबे को न सुरत न सर्वन सुनबे को, कैसे प्रिय निध गुण सुनिए सुनाइए। कुछ बोल सका कुछ कह सका जवानी कोई नहीं गूंगा। हे प्रभु तेरे बोल सुन सका कानी कोई नहीं बैरा। भाई साहब भाई गुरुदास जी बैरा। हे गुरु तेरे बोल सुन सका मेरे कुल कन नहीं ने, और जिड़े कन मेरे कुल हैगे ने इहदे नाल मैं ते परिवार की गल सुन सकदा तेरी नहीं, मैं संसार दीयां गल्लां सुन सकदा तेरे नहीं, मैं बिखे नाद सुन सकदा तेरा गीत नहीं। मेरे कोल कन्ने कोई नहीं, तेरे कन्ना तक मैं अपने बोल पहुंचा सका मेरे कोल जबानी कोई नहीं। मनुख कोल जिहड़ी जबान है वद तो वद इहदे बोल पहुंचदे ने पुत्रां तक मित्रां तक परिवार तक। चलो किसी किसी के बोलों च बरकत आती, उन्होंने बोल राज दरबार तक भी पहुंच जाते हैं, राज घरानिया तक भी पहुंच जाता है। पर जगत विच कुछ ऐसे भी ने जिन्हों के बोल निरंकार तक पहुंचते हैं, जाका कहा दरगे चले, जिदा कहा होया दरगाह भी चलता है, जिदा बोलिया होया परमात्मा की दुनिया च भी चलता है, जिदा बोलिया होया परमात्मा भी सुनता है ईश्वर भी सुनदा। जाका कहा दरगे चले। भाई साहब भाई गुरुदास जी कहते हैं हे प्रभु मैं तेरे तक अपने बोल पहुंचा सका जबान ही कोई नहीं रसना ही कोई नहीं, तेरे बोलां नू सुन सका मेरे कोल कान ही कोई नहीं। कैलीफोर्निया दे भ्रमण करदे आया मैं गुरुद्वारियां च देख के दंग रह गया। 10 मिनट किधरे कीर्तन दे ज्यादा हो जान बैठना बड़ा औखा हो जाता है। 2-2 घंटे लंगर हार दे गप्पां मारदे रहणगे, कोई टाइम ही नहीं देखदा, वक्त ही नहीं देखदा। फिर मैनू उत्थे भाई गुरदास जी की पंक्ति चेते आउंदी, हे प्रभु तेरे बोल सुन सका मेरे कोल कन्ने कोई नहीं, तेरे कन्ना तक मैं अपने बोल पहुंचा सका मेरे कोल जबान ही कोई नहीं। कहदे को ना सुरत ना सरवन सुनवे को, कैसे प्रिय निध गुण सुनिए सुनाइए। मन में गुरमत गुरमत में ना मन, नेचल होए मन उन मन लेवल आई है। हे प्रभु जो गुरमत है जो तेरे विचार ने वो मेरा मन कबूल नहीं करता, नहीं मनता, कहिंदा कह पिया मन नहीं मनता। और जिहड़े मेरे विचार ने जो मेरी सोचनी वो तैनू कबूल नहीं, वो तैनू परवान ने। बड़ी कीमती गल कह दिती है भाई गुरदास, जो तेरी सोचनी है हे गुरु ये मैनू कबूल नहीं, मैं नहीं मनता। जो मेरी सोचनी है वो तेनू कबूल नहीं, तो रिश्ता किस तरह जुड़े, संबंध किवें जुड़े। मन में गुरमत गुरमत में ना मन, नेचल होए कैसे उन मन लेवल आई है। जो गुरु दी मत है जो गुरु दी सोचनी है जो गुरु दे विचार ने मन नहीं कबूल करता, और जो मन दी मत है जो मेरी सोचनी है जो मेरे विचार ने वो गुरु नू कबूल ने, तो संबंध किस तरह जुड़े, विचारां दी सांझी नहीं बनती। गुरु दे विचार मैनू कबूल नहीं, मेरे विचार गुरु नू कबूल नहीं, मेरे विचारां नाल गुरु सहमत नहीं है, और गुरु दे विचारां नाल मैं सहमत नहीं हाँ। भाई साहब भाई गुरदास जी, मन में गुरमत गुरमत में ना मन, नेचल होए कैसे उन मन लेवल आइए। अंग अंग भंग रंग रूप कुल हीन दीन, कैसे वो नायक की नायका कहाइए। हे प्रभु जगत विच कोई टुंडा होवेगा कोई लंगड़ा होवेगा कोई अंधा होवेगा कोई बहरा होवेगा
ਕੋਈ ਗੁੰਗਾ ਹੋਵੇਗਾ, ਪਰ ਭਾਈ ਗੁਰਦਾਸ ਇੱਥੇ ਕਮਾਲ ਕਰ ਦੇਣ, ਮੈਂ ਤੇ ਅੰਧਾ ਵੀ ਹਾਂ, ਬਹਿਰਾ ਵੀ ਹਾਂ, ਗੁੰਗਾ ਵੀ ਹਾਂ, ਟੁੰਡਾ ਵੀ ਹਾਂ, ਲੰਗੜਾ ਵੀ ਹਾਂ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈ। ਕਿਵੇਂ ਮੈਂ ਤੈਨੂੰ ਕਬੂਲ ਹੋ ਸਕਦਾ? ਅੰਗ ਅੰਗ ਭੰਗ, ਸਾਰੇ ਅੰਗ ਟੁੱਟੇ ਪਏ ਨੇ ਭੰਗ ਨੇ, ਨਾ ਪੈਰ ਨਾ ਹੱਥ, ਨਾ ਅੱਖਾਂ ਨਾ ਕੰਨ, ਨਾ ਜ਼ਬਾਨ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਅਧੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈ। ਸਾਰੇ ਅੰਗਾਂ ਦੀ ਆਪਣੀ ਇੱਕ ਮਹਾਨਤਾ ਹੈ, ਪਰ ਰਸਤੇ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ। ਕੁਛ ਧਾਰਮਿਕ ਵਿਦਵਾਨ ਐਸਾ ਵੀ ਕਹਿੰਦੇ ਨੇ, ਅਗਰ ਪੈਰ ਹੈਗੇ ਨੇ, ਸ਼ਰਧਾ ਹੈਗੀ ਹੈ, ਭਾਵਨਾ ਹੈਗੀ ਹੈ, ਗਿਆਨ ਨਹੀਂ ਹੈ, ਵੱਧ ਤੋਂ ਵੱਧ ਭਟਕੇਗਾ, ਔਰ ਭਟਕਦੇ ਵੀ ਕਈ ਦਫ਼ਾ ਪਹੁੰਚ ਜਾਂਦੇ ਚੱਲਦੇ ਤੇ ਪਏ, ਕਿਸੇ ਦਿਨ ਭਟਕ ਭਟਕ ਕੇ ਵੀ ਪਹੁੰਚ ਜਾਣਗੇ। ਹੁਣੇ ਤੁਹਾਨੂੰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ, ਜੋ ਬਹੁਤ ਸੋਹਣੇ ਆਲਮ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਬਾਰੇ ਦੱਸ ਰਹੇ ਸਨ। ਭਗਤ ਸੂਰਦਾਸ ਇਹ ਬਿੰਦਰਾਬਨ ਤੋਂ ਚੱਲਿਆ ਸੀ, ਇਸ ਸ਼ੌਕ ਨਾਲ ਮੇਰੇ ਬੋਲ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਵਣ। ਉਹਦੀ ਇੱਕ ਪੰਕਤੀ ਦਰਜ ਹੈ ਸਾਰੰਗ ਰਾਗ ਦੇ ਵਿੱਚ। ਅੰਧਾ ਸੀ, ਨੇਤਰਹੀਣ, ਹੁਣ ਬਿੰਦਰਾਬਨ ਤੋਂ ਅੰਮ੍ਰਿਤਸਰ ਤੱਕ ਪਹੁੰਚੇ ਕਿਵੇਂ? ਪਰ ਉਸਦਾ ਹੌਸਲਾ ਦੇਖੋ, ਲਾਠੀ ਲੈ ਕੇ ਚੱਲ ਪਿਆ, ਪੁੱਛਦਾ ਹੀ ਪੁੱਛਦਾ। ਕਿਧਰੇ ਭਟਕ ਜਾਂਦਾ ਸੀ, ਲੋਕੀ ਰਸਤੇ ਤੇ ਪਾ ਦਿੰਦੇ ਸਨ। ਇਹ ਮਤਵਾਤਰ ਦਿਨ ਭਰ ਚੱਲਦਾ ਸੀ, ਰਾਤ ਨੂੰ ਕਦੀ ਕਿਸੇ ਰੁੱਖ ਥੱਲੇ, ਕਦੀ ਕਿਸੇ ਪਿੰਡ ਵਿੱਚ ਕੱਟ ਲੈਂਦਾ ਸੀ। ਭਟਕਦਾ ਸਾਢੇ 3 ਮਹੀਨਿਆਂ ਦੇ ਵਿੱਚ ਅੰਮ੍ਰਿਤਸਰ ਪਹੁੰਚ ਗਿਆ, ਅੱਖਾਂ ਕੋਈ ਨਹੀਂ, ਪਹੁੰਚ ਗਿਆ। ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਮਸਤਕ ਛੁਪਿਆ ਨਹੀਂ ਰਹਿੰਦਾ, ਇਹ ਭਗਤ ਹੈ, ਭਾਵਨਾ ਨਾਲ ਭਰਿਆ ਹੋਇਆ। ਸਤਿਗੁਰੂ ਨੇ ਮੌਕਾ ਦਿੱਤਾ, ਸੁਣਾ ਬਾਈ। ਪਰ ਇਹ ਸੰਗੀਤਕਾਰ ਵੀ ਸੀ, ਰਾਗ ਦੀਆਂ ਬਾਰੀਕੀਆਂ ਨੂੰ ਵੀ ਜਾਣਦਾ ਸੀ। ਜਦ ਵੀ ਕਿਸੇ ਦੇ ਅੰਦਰ ਪਰਮਾਤਮਾ ਪ੍ਰਗਟ ਵੀ ਹੁੰਦਾ ਹੈ, ਗੀਤ ਬਣ ਕੇ ਆਉਂਦਾ ਹੈ, ਸੰਗੀਤ ਬਣ ਕੇ ਆਉਂਦਾ ਹੈ, ਐਵੇਂ ਨਹੀਂ ਗੀਤਾ ਪ੍ਰਗਟ ਹੁੰਦੀ। ਧੰਨ ਗੁਰੂ ਨਾਨਕ ਦੇ ਅੰਦਰੋਂ ਅਕਾਲ ਪੁਰਖ ਪ੍ਰਗਟ ਹੁੰਦੇ ਨੇ, ਗੀਤ ਬਣ ਕੇ, ਸੰਗੀਤ ਬਣ ਕੇ। ਵਕਤ ਦਾ ਰਾਗ ਗਾਉਂਦੇ ਨੇ ਗੁਰੂ ਨਾਨਕ, ਵਕਤ ਦੀ ਰਾਗ ਨਹੀਂ ਗਾਉਂਦੇ। ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ, ਬਾਣੀ ਮਰਦਾਨੇ ਤੇ ਨਹੀਂ ਆਈ, ਗੁਰੂ ਨਾਨਕ ਤੇ ਆਈ ਹੈ, ਗਾਉਂਦੇ ਗੁਰੂ ਨਾਨਕ ਆਪ ਨੇ। ਮਰਦਾਨਾ ਸਿਰਫ ਰਬਾਬ ਵਜਾਉਂਦਾ, ਸਾਜ਼ ਵਜਾਉਂਦਾ। ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗ ਨਹੀਂ ਗਾਉਂਦੇ ਨੇ ਗੁਰੂ ਨਾਨਕ। ਕਦੀ ਸੋਰਠ ਪਏ ਗਾਉਂਦੇ ਨੇ, ਕਦੀ ਮਲਾਰ ਪਏ ਗਾਉਂਦੇ ਨੇ, ਕਦੀ ਭੈਰੋ ਗਾ ਰਹੇ ਨੇ, ਕਦੀ ਮਾਰੂ ਗਾ ਰਹੇ ਨੇ, ਕਦੀ ਮਾਝ ਗਾ ਰਹੇ ਨੇ, ਕਦੀ ਆਸਾ ਗਾ ਰਹੇ ਨੇ, ਕਦੀ ਗੌੜੀ ਗਾ ਰਹੇ ਨੇ, ਕਦੀ ਸਹੀ ਰਾਗ ਗਾ ਰਹੇ ਨੇ। ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗ ਨਹੀਂ ਗਾਉਂਦੇ ਨੇ। ਕੀਰਤਨ ਸੁਣਨਾ ਹੋਵੇ ਤੇ ਫਿਰ ਮਰਦਾਨੇ ਤੋਂ ਸੁਣ ਲੈਂਦੇ, ਪਰ ਜਦ ਬਾਣੀ ਨਾਜ਼ਲ ਆਉਂਦੀ ਹੈ ਤੇ ਗੁਰੂ ਨਾਨਕ ਨੂੰ ਨਾਜ਼ਲ ਆਉਂਦੀ ਹੈ, ਔਰ ਉਹ ਬਾਣੀ ਨਾਜ਼ਲ ਹੁੰਦੀ ਹੈ ਗੀਤ ਬਣ ਕੇ, ਸੰਗੀਤ ਬਣ ਕੇ। ਭਾਵੇਂ ਚੌਕ ਦੇ ਵਿੱਚ ਬੈਠ ਕੇ ਰਵਿਦਾਸ ਸਾਰਾ ਦਿਨ ਜੁੱਤੀਆਂ ਹੀ ਗੰਢਦਾ ਹੈ, ਪਰ ਪਰਮਾਤਮਾ ਜਦ ਉਸਦੇ ਹਿਰਦੇ ਚੋਂ ਵੀ ਪ੍ਰਗਟ ਹੁੰਦਾ ਹੈ ਗੀਤ ਬਣ ਕੇ, ਸੰਗੀਤ ਬਣ ਕੇ, ਰਵਿਦਾਸ ਦੀ ਸਾਰੀ ਬਾਣੀ ਗੀਤ ਦੇ ਚ ਹੈ, ਸੰਗੀਤ ਦੇ ਚ ਹੈਰਾਨਗੀ ਆਉਂਦੀ। ਗੰਢਦਾ ਤੇ ਜੁੱਤੀਆਂ, ਇਹਨੂੰ ਸੰਗੀਤ ਕਿੱਥੋਂ ਆ ਗਿਆ? ਭਾਵੇਂ ਦਿਨ ਭਰ ਖੱਡੀ ਤੇ ਬੈਠ ਕੇ ਕਬੀਰ ਕੱਪੜੇ ਹੀ ਬੁਣਦਾ, ਪਰ ਜਦ ਰੱਬੀ ਕਲਾਮ ਅੰਦਰੋਂ ਪ੍ਰਗਟ ਹੁੰਦਾ ਹੈ ਗੀਤ ਬਣ ਕੇ, ਸੰਗੀਤ ਬਣ ਕੇ, ਕਬੀਰ ਦੀ ਸਾਰੀ ਬਾਣੀ ਗੀਤ ਦੇ ਚ ਹੈ, ਸੰਗੀਤ ਦੇ ਚ ਹੈ। ਸਾਰਾ ਦਿਨ ਭਾਵੇਂ ਕੱਪੜਿਆਂ ਨੂੰ ਹੀ ਛਿੰਬਦਾ ਹੈ, ਨਾਮ ਦੇ ਛਿੰਬ ਹੈ। ਲੋਕੀ ਸ਼ੂਦਰ ਕਹਿੰਦੇ ਨੇ, ਮੰਦਰ ਤੋਂ ਤੇ ਮਾਰ ਮਾਰ ਕੇ ਕੱਢ ਦਿੱਤਾ ਗਿਆ ਸੀ, ਜਿਸ ਮੰਦਰ ਚੋਂ ਮਾਰ ਮਾਰ ਕੇ ਕੱਢ ਦਿੱਤਾ ਗਿਆ ਸੀ, ਦਾਸ ਨੇ ਉਹ ਮੰਦਰ ਦੇਖਿਆ,
ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ ਤੇ ਉਸ ਕਸਬੇ ਦਾ ਨਾਂ ਹੈ ਔਂਡਾ, ਜਿੱਥੇ ਮੰਦਰ ਹੈ। ਬੜਾ ਬੁਰੀ ਤਰ੍ਹਾਂ ਮਾਰਿਆ ਇਸ ਨੂੰ ਬ੍ਰਾਹਮਣਾਂ ਨੇ, ਤੂੰ ਸ਼ੂਦਰ ਹੈ ਤੇ ਮੰਦਰ ਵਿੱਚ ਕਿਸ ਤਰ੍ਹਾਂ ਆ ਗਿਆ, ਕਿਉਂ ਆਇਆ? ਸ਼ੂਦਰ ਦੀ ਅਸੀਂ ਛਾਇਆ ਨਹੀਂ ਲੈਂਦੇ, ਤੂੰ ਛਾਇਆ ਨਾਲ ਮੰਦਰ ਭ੍ਰਸ਼ਟ ਕੀਤਾ, ਸਾਰਾ ਮੰਦਰ ਸਾਨੂੰ ਧੋਣਾ ਪਏਗਾ, ਤੂੰ ਕਿਉਂ ਆ ਗਿਆ, ਕਿਸ ਤਰ੍ਹਾਂ ਆ ਗਿਆ? ਮਾਰਿਆ ਔਰ ਗਿਲਾ ਮਿੱਠਾ ਜਿਹਾ ਕਰਦਾ ਹੈ ਨਾਮ ਦੇ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੈਠਲ, ਹੇ ਮੇਰੇ ਬਾਪ ਹੇ ਮੇਰੇ ਬੈਠਲ, ਮੈਂ ਕੀ ਕਰਾਂ, ਮੈਨੂੰ ਸ਼ੂਦਰ ਸ਼ੂਦਰ ਆਖ ਕੇ ਮਾਰਿਆ ਇਹਨਾਂ ਨੇ, ਸ਼ੂਦਰ ਸ਼ੂਦਰ ਆਖ ਕੇ ਮੈਨੂੰ ਧੱਕੇ ਦਿੱਤੇ ਨੇ ਇਹਨਾਂ ਨੇ। ਪਰ ਇਹ ਮੰਦਰ ਦੇ ਪਿੱਛੇ ਜਾ ਬੈਠਾ, ਲੰਬੀ ਚੌੜੀ ਗਾਥਾ ਨਾ ਅਰਜ ਕਰਾਂ, ਪਿੱਛੇ ਜਾ ਬੈਠਾ। ਪਰ ਗਜ਼ਬ ਦੀ ਗੱਲ, ਫੇਰ ਦੀਆ ਨਾਮੇ ਕੋ ਦੇਵਰਾ ਪੰਡੀਆਂ ਕੋ ਪਿਛਵਾੜ ਲਾ, ਮੰਦਰ ਦਾ ਦਰਵਾਜ਼ਾ ਮੂਰਤੀਆਂ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ। ਅਜੇ ਤੱਕ ਮੰਦਰ ਉਸੇ ਤਰ੍ਹਾਂ ਹੀ ਹੈ, ਅਜੇ ਤੱਕ। ਗਾਲਬਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਦੱਸਾਂ, ਕਟਕ ਦੇ ਵਿੱਚ ਮੈਂ ਕਿਧਰੇ ਪੈ ਬੈਠਾ, ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਦੇ ਮਨ ਫਿਰਾ ਦਿੱਤੇ, ਮੱਕਾ ਨਹੀਂ ਫਿਰਿਆ। 35 ਸਾਲ ਪੁਰਾਣੀ ਗੱਲ ਕਰਦਾ, ਤਰਕ ਬੁੱਧੀ ਮੇਰੀ ਬਹੁਤ ਜ਼ਿਆਦਾ ਸੀ, ਗੱਲ ਗੱਲ 'ਤੇ ਤਰਕ ਕਰਨਾ ਇਹ ਮੇਰੀ ਆਦਤ ਸੀ। ਮੈਂ ਕਿਹਾ ਹਾਜੀਆਂ ਦੇ ਮਨ ਘੁਮਾ ਦਿੱਤੇ, ਦਿਮਾਗ ਘੁਮਾ ਦਿੱਤੇ, ਸੋਚਣੀ ਫੇਰ ਦਿੱਤੀ, ਬਿਲਡਿੰਗਾਂ ਨਹੀਂ ਘੁੰਮਦੀਆਂ ਹੁੰਦੀਆਂ, ਪੱਥਰ ਦਾ ਮੱਕਾ ਨਹੀਂ ਘੁੰਮਦਾ ਹੁੰਦਾ। ਉਹਨਾਂ ਦੇ ਨਜਦਾਸ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਨ ਪੜ੍ਹਦਾ ਸੀ, ਉਹ ਵੀ ਬੈਠੇ ਸਨ। ਜਦ ਕਮਰੇ 'ਚ ਆਏ, ਜ਼ਿੰਦਗੀ 'ਚ ਮੈਂ ਪਹਿਲੀ ਦਫ਼ਾ ਤਾੜਨਾ ਅਤੇ ਇੱਕ ਗਾਲ ਵੀ ਸੁਣੀ, ਨਹੀਂ ਤਾਂ ਮੈਨੂੰ ਅੱਜ ਤੱਕ ਕਿਸੇ ਸਕੂਲ ਵਿੱਚ ਮਾਸਟਰ ਨੇ ਵੀ ਨਾ ਤਾੜਨਾ ਕੀਤੀ ਸੀ ਨਾ ਮਾਰਿਆ। ਅਤੇ ਮਾਂ ਬਾਪ ਦਾ ਇੱਕ ਲੋਤਾ ਲੜਕਾ ਹੋਣ ਕਰਕੇ ਉਹਨੂੰ ਮੈਂ ਲਾਡ ਨਾਲ ਭਰਿਆ, ਲੇਕਿਨ ਪਹਿਲੀ ਦਫ਼ਾ ਕੜਕਦੀ ਹੋਈ ਗਾਲ ਵੀ ਸੁਣੀ। ਆਖਿਆ ਮੂਰਖਾ ਤੂੰ ਇਹ ਕੀ ਆਖਿਆ, ਰਹਿੰਦਾ ਮੇਰੇ ਨਾਲ ਹੈ, ਪੜ੍ਹਦਾ ਮੇਰੇ ਕੋਲ ਹੈ, ਕੀ ਆਖਿਆ? ਮੈਂ ਆਖਿਆ ਮੈਂ ਕੀ ਆਖਿਆ, ਤੂੰ ਇਹ ਆਖਿਆ ਮੱਕਾ ਨਹੀਂ ਘੁੰਮਿਆ। ਮੈਨੂੰ ਕਹਿਣ ਲੱਗੇ ਫਿਰ ਭਾਈ ਗੁਰਦਾਸ ਗਲਤ ਪਏ ਕਹਿੰਦੇ ਨੇ, ਫਿਰ ਫਿਰਿਆ ਮੱਕਾ ਕਲਾ ਦਿਖਾਈ, ਤੂੰ ਠੀਕ ਹੈ ਭਾਈ ਗੁਰਦਾਸ ਗਲਤ ਹੈ। ਮੈਂ ਕਿਹਾ ਭਾਈ ਗੁਰਦਾਸ ਦੇ ਕਹਿਣੇ ਦਾ ਵੀ ਇਹੀ ਅਰਥ ਹੋਵੇਗਾ, ਦਿਮਾਗ ਘੁਮਾ ਦਿੱਤਾ। ਤੀਜੇ ਦਿਨ ਉਹਨਾਂ ਨੇ ਕਥਾ ਦੀ ਸਮਾਪਤੀ ਕੀਤੀ ਤੇ ਕਹਿਣ ਲੱਗੇ ਹਜ਼ੂਰ ਸਾਹਿਬ ਚੱਲਣਾ। ਹਜ਼ੂਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਦੋਂ, ਉੱਥੋਂ ਵੈਦਨਾਥ ਧਾਮ ਜਾਣਾ ਸੀ, ਫਿਰ ਕਲਕੱਤੇ ਜਾਣਾ ਸੀ, ਫਿਰ ਪਟਨਾ ਸਾਹਿਬ ਪਹੁੰਚਣਾ ਸੀ, ਅਚਾਨਕ ਕਹਿਣ ਲੱਗੇ ਹਜ਼ੂਰ ਸਾਹਿਬ ਜਾਣਾ। ਮੈਂ ਕਿਹਾ ਠੀਕ ਹੈ। ਔਰੰਗਾਬਾਦ ਉਤਰੇ, ਉੱਥੋਂ ਟੈਕਸੀ ਪਕੜੀ ਹਜ਼ੂਰ ਸਾਹਿਬ ਲਈ। ਹਜ਼ੂਰ ਸਾਹਿਬ 40 ਮੀਲ ਰਹਿੰਦਾ ਹੈ, ਰਸਤੇ ਵਿੱਚ ਕਸਬਾ ਪੈਂਦਾ ਹੈ ਔਂਡਾ, ਡਰਾਈਵਰ ਨੂੰ ਕਹਿਣ ਲੱਗੇ ਇੱਧਰ ਮੁੜ। ਮੈਂ ਕਿਹਾ ਬਾਬਾ ਜੀ ਹਜ਼ੂਰ ਸਾਹਿਬ ਤੇ ਉਸ ਪਾਸੇ ਸਿੱਧਾ ਰੋਡ ਤੇ ਉਹ ਜਾ ਰਿਹਾ। ਕਹਿਣ ਲੱਗਾ ਤੇਰੀ ਅਕਲ ਫਿਰ ਆਣੀ ਹੈ, ਇਸ ਵਾਸਤੇ ਆਇਆ। ਔਂਡੇ ਗਏ, ਉਹ ਮੰਦਰ ਦੇਖਿਆ, ਕਹਿਣ ਲੱਗੇ ਹੁਣ ਦੇਖ ਇਸ ਮੰਦਰ ਨੂੰ ਦੇਖ, ਇਹ ਰੱਬੜ ਦਾ ਬਣਿਆ ਹੋਇਆ ਕਿ ਪੱਥਰ ਦਾ ਬਣਿਆ ਹੋਇਆ ਮੰਦਰ, ਇਹ ਖਿਡੌਣਾ ਹੈ ਕਿ ਅਸਲੀ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਫਿਰਿਆ ਹੋਇਆ ਹੈ ਕਿ ਨਹੀਂ? ਮੰਦਰ ਦਾ ਮੂੰਹ ਦੂਜੇ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ, ਔਰ ਬ੍ਰਾਹਮਣ ਆਪ ਸਾਥੀ ਸੁਣਾਉਂਦੇ ਨੇ। ਫਿਰ ਜਿੱਥੇ ਬਾਹਰ ਬੈਠ ਕੇ ਕੀਰਤਨ ਕੀਤਾ ਸੀ ਨਾਮਦੇਵ ਨੇ, ਉੱਥੇ ਹੁਣ ਥੜਾ ਵੀ ਬਣਾ ਦਿੱਤਾ ਹੈ, ਹੁਣ ਬ੍ਰਾਹਮਣ ਮੰਨਦੇ ਨੇ, ਹੁਣ ਬ੍ਰਾਹਮਣ ਵੀ ਉਸ ਥੜੇ ਨੂੰ ਮੱਥਾ ਟੇਕਦਾ। ਦੇਖ ਕੇ ਮੈਂ ਫਿਰ ਵੀ ਬਾਬੇ ਉਹਨਾਂ ਨੇ ਇਹ ਆਖੀ, ਅਕਲ ਤੋਂ ਅੱਗੇ ਦੀ ਗੱਲ ਹੈ। ਮੈਨੂੰ ਕਹਿਣ ਲੱਗੇ ਅਕਲ ਤੋਂ ਅੱਗੇ ਦੀ ਗੱਲ ਹੈ, ਹੈ ਤੇ ਸੱਚ, ਪਰ ਤੂੰ ਬੇਅਕਲੀ ਨਾਲ ਕਹਿ ਰਿਹਾ। ਇਹ ਵੀ ਅਜੇ ਤੱਕ ਮੈਨੂੰ ਯਾਦ ਹੈ।
ਇਹ ਗੱਲ ਤੇ ਠੀਕ ਹੈ ਕਿ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਅਕਲ ਤੋਂ ਅੱਗੇ ਦੀ ਗੱਲ ਹੈ, ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ। ਪਰ ਜਿਹੜਾ ਤੂੰ ਕਹਿ ਰਿਹਾ ਬੇਅਕਲੀ ਨਾਲ ਕਹਿ ਰਿਹਾ, ਤੂੰ ਅਕਲ ਤੋਂ ਅੱਗੇ ਨਹੀਂ ਗਿਆ। ਅਗਰ ਅਕਲ ਤੋਂ ਅੱਗੇ ਚਲਾ ਜਾਂਦਾ ਤੇ ਸ਼ਾਇਦ ਖੇਡ ਬਣ ਜਾਂਦੀ, ਤੇਰੀ ਗੱਲ ਸਮਝ ਚ ਆ ਜਾਂਦੀ। ਫਿਰ ਜਦ ਮੈਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਹੈਰਾਨ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨਤਾ ਦੇ ਘਰ ਦੇ ਚ ਆਏ, ਬਖਸ਼ਿਸ਼ ਦੇ ਘਰ ਦੇ ਚ ਆਏ ਤੇ ਕਹਿਣ ਲੱਗੇ, ਨੰਦ ਲਾਲ ਬਹੁਤ ਖੁਸ਼ ਹਾਂ ਤੇਰੇ ਤੇ, ਤੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਅੱਜ ਮੈਨੂੰ ਹੋਰ ਖੁਸ਼ੀ ਹੋਵੇਗੀ, ਤੈਨੂੰ ਕੁਛ ਦਿਆਂ, ਤੈਨੂੰ ਕੁਛ ਦਿਆਂ ਜੋ ਬਹੁਤ ਪਿਆਰਾ ਹੋਵੇ, ਬਹੁਤ ਪਿਆਰਾ ਹੋਵੇ। ਦੇਣ ਨੂੰ ਜੀ ਕਰਦਾ, ਜਿਹਦੇ ਨਾਲ ਬੜੀ ਕਰੜੀ ਦੁਸ਼ਮਣੀ ਹੋਵੇ ਉਹਦਾ ਤੇ ਕੁਛ ਖੋ ਲੈਣ ਨੂੰ ਜੀ ਕਰਦਾ। ਜਿਸ ਨਾਲ ਕਰੜੀ ਦੁਸ਼ਮਣੀ ਹੋਵੇ ਜੀ ਕਰਦਾ ਇਹਦਾ ਸੁੱਖ ਖੋ ਲਈਏ, ਇਹਦੀ ਇੱਜ਼ਤ ਲੁੱਟ ਲਈਏ, ਇਹਦਾ ਮਾਣ ਸਨਮਾਨ ਖੋ ਲਈਏ, ਮੌਕਾ ਲੱਗ ਜਾਏ ਇਹਦੀ ਜਿੰਦ ਜਾਨ ਖੋ ਲਈਏ। ਦੁਸ਼ਮਣੀ ਹੈ, ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਦੇਣ ਨੂੰ ਜੀ ਕਰਦਾ, ਸੁੱਖ ਦੇ ਦਈਏ, ਆਰਾਮ ਦੇ ਦਈਏ, ਸਨਮਾਨ ਦੇ ਦਈਏ, ਕਿਧਰੇ ਲੋੜ ਪੈ ਜਾਏ ਤੇ ਆਪਣੀ ਜਿੰਦ ਜਾਨ ਦੇ ਦਈਏ। ਸਤਿਗੁਰ ਕਹਿੰਦੇ ਨੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਤੈਨੂੰ ਅੱਜ ਮੈਂ ਕੁਛ ਦੇਣਾ ਹੈ ਕਿਉਂਕਿ ਦੇ ਕੇ ਮੈਨੂੰ ਖੁਸ਼ੀ ਮਿਲੇਗੀ। ਪਰ ਐਸਾ ਨਾ ਹੋਵੇ ਮੈਂ ਜਿਹੜਾ ਤੈਨੂੰ ਦੇਵਾਂ ਉਹ ਤੇਰੀ ਲੋੜ ਨਾ ਹੋਵੇ, ਤੇਰੀ ਮੰਗ ਨਾ ਹੋਵੇ। ਇਸ ਵਾਸਤੇ ਤੂੰ ਮੰਗ ਤੇ ਮੈਂ ਦਿਆਂ, ਜੋ ਤੂੰ ਮੰਗੇ ਉਹ ਮੈਂ ਦੇਣਾ। ਪਤਾ ਨੰਦ ਲਾਲ ਨੇ ਕੀ ਆਖਿਆ, ਮਹਾਰਾਜ ਇਸ ਦਰ ਤੇ ਪਹਿਲੇ ਮੰਗਤਾ ਹੀ ਆਇਆ ਸੀ, ਮੰਗਾਂ ਨਾਲ ਭਰਿਆ ਹੋਇਆ, ਹਰ ਵਕਤ ਮੰਗਾਂ ਹੀ ਸਨ, ਹਰ ਵਕਤ ਕਾਮਨਾਵਾਂ ਹੀ ਸਨ। ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਮੰਗਤੇ ਦੀ ਤਰ੍ਹਾਂ ਆਇਆ ਸੀ, ਮੰਗਾਂ ਸਾਰੀਆਂ ਖਤਮ ਹੋ ਗਈਆਂ, ਅੱਜ ਮੈਂ ਬਾਦਸ਼ਾਹ ਹੋ ਗਿਆ, ਅੱਜ ਆਪ ਕਹਿੰਦੇ ਹੋ ਮੰਗ ਲਓ, ਅੱਜ ਆਪ ਕਹਿੰਦੇ ਹੋ ਮੰਗ ਲਓ। ਗਦਾਏ ਕੂਵੇ ਤੋਰਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤ ਵਜ਼ਾਉ ਕੇ ਕਜ ਕੁਲਾਹੀ ਨੇਸਤ। ਐ ਮੇਰੇ ਪਾਤਸ਼ਾਹ, ਜਿਹੜਾ ਇੱਕ ਦਫ਼ਾ ਤੁਹਾਡੀ ਗਲੀ ਚੋਂ ਲੰਘ ਜਾਏ ਉਹ ਦੋ ਜਹਾਨਾਂ ਦੀ ਬਾਦਸ਼ਾਹੀ ਠੁਕਰਾ ਦਿੰਦਾ। ਤੇ ਮੈਂ ਤੇ ਦਰ ਮਲ ਕੇ ਬੈਠਾ, ਮੈਨੂੰ ਕਿਹੜੀ ਕਿਸੇ ਚੀਜ਼ ਦੀ ਕਮੀ, ਮੈਂ ਤੇ ਬਾਦਸ਼ਾਹ ਬਣਿਆ ਬੈਠਾ ਤੁਹਾਡੀ ਸੰਗਤ ਕਰਕੇ, ਤੁਹਾਡੇ ਚਰਨਾਂ 'ਚ ਰਹਿਣ ਕਰਕੇ। ਅੱਜ ਆਪ ਕਹਿੰਦੇ ਹੋ ਕੁਛ ਮੰਗ ਲਓ, ਕੁਛ ਮੰਗ ਰਹੀ ਨਹੀਂ। ਅਮੀਰ ਖੁਸਰੋ ਇਸ ਨੂੰ ਇੰਝ ਕਹਿੰਦੇ ਨੇ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਦੁਆ ਕਹਿੰਦੇ ਨੇ ਅਰਦਾਸ ਨੂੰ। ਅਮੀਰ ਖੁਸਰੋ ਕਹਿੰਦੇ, ਖੁਦਾ ਹੁਣ ਤੇ ਮੇਰੇ ਹੱਥ ਹੀ ਨਹੀਂ ਉੱਠਦੇ ਕਿ ਮੈਂ ਅਰਦਾਸ ਕਰਾਂ ਤੇ ਤੇਰੇ ਕੋਲ ਕੁਛ ਮੰਗਾਂ। ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀਆਂ ਹੀ ਮੰਗਾਂ ਮਿਟ ਗਈਆਂ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਇਸ ਤਰ੍ਹਾਂ ਦੀ ਅਰਦਾਸ ਕਰਨ ਤੋਂ ਬਾਅਦ ਹੁਣ ਹੋਰ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ, ਹੋਰ ਕੁਛ ਮੰਗਣ ਨੂੰ ਜੀ ਨਹੀਂ ਕਰਦਾ। ਪਤਾ ਹੈ ਸਤਿਗੁਰਾਂ ਨੇ ਕੀ ਆਖਿਆ, ਨੰਦ ਲਾਲ ਫਿਰ ਸਾਡੀ ਖੁਸ਼ੀ ਤੇ ਕਹੀਏ ਤੈਨੂੰ ਕੁਛ ਦੇਈਏ। ਚਲ ਸਾਡੀ ਖੁਸ਼ੀ ਲਈ ਮੰਗ ਲੈ, ਸਾਡਾ ਮਨ ਖੁਸ਼ ਹੋ ਜਾਏ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਨਹੀਂ ਖਾ ਰਹੀ ਪੁੱਤ ਖਾ ਰਿਹਾ, ਪਰ ਮਾਂ ਖੁਸ਼ ਹੋ ਰਹੀ ਹੈ, ਖਾਂਦਾ ਤੇ ਪੁੱਤ ਪਿਆ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਖੁਸ਼ ਤੇ ਪੁੱਤਰ ਹੋ ਰਿਹਾ, ਖਾਂਦਾ ਤੇ ਪੁੱਤਰ ਪਿਆ, ਸਵਾਦ ਤੇ ਪੁੱਤਰ ਨੂੰ ਆ ਰਿਹਾ ਪਰ ਖੁਸ਼ ਮਾਂ ਹੋ ਰਹੀ ਹੈ। ਸਿੱਖ ਦੀ ਖੁਸ਼ੀ ਕਈ ਦਫ਼ਾ ਗੁਰੂ ਦੀ ਖੁਸ਼ੀ ਬਣ ਜਾਂਦੀ। ਨੰਦ ਲਾਲ

0: ਦਿਖਾਈ ਦਿੰਦਾ ਸੱਜਣ, ਸਿਰਫ ਨਾਮ ਇਸਦਾ ਸੱਜਣ ਹੈ। ਕਿਉਂਕਿ ਠੱਗ ਹੈ, ਇਹਦੀ ਅੱਖਾਂ ਦੱਸਦੀਆਂ ਪਈਆਂ, ਇਹਦੀਆਂ ਨਜ਼ਰਾਂ ਦੱਸਦੀਆਂ ਪਈਆਂ। ਕੀ ਹੋਇਆ, ਹੱਥਾਂ ਨਾਲ ਸੇਵਾ ਕਰਦਾ ਪਿਆ, ਅੱਖਾਂ ਮੈਲੀਆਂ, ਮੇਲੀਆਂ ਨਜ਼ਰਾਂ ਨਾਲ ਸੇਵਾ ਕਰਦੇ। ਮੈਂ ਗੁਰਦੁਆਰਿਆਂ 'ਚ ਵੀ ਦੇਖੇ ਨੇ ਗੁਸਤਾਖੀ ਮਾਫ ਔਖੇ ਨਾਲ, ਮੇਲੀਆਂ ਅੱਖਾਂ ਵਾਲੇ ਮੈਂ ਮੰਦਰਾਂ ਦੇ ਕੀ ਸੇਵਾ ਕਰਦੇ ਹੋਏ ਦੇਖੇ। ਅੱਖਾਂ 'ਤੇ ਮੇਲੀਆਂ ਨੇ, ਹੁਣ ਸੇਵਾਦਾਰ ਨੇ, ਅੱਖਾਂ 'ਤੇ ਮੇਲੀਆਂ ਨੇ। ਇਹਨਾਂ ਅੱਖਾਂ ਨੂੰ ਮਨੁੱਖ ਇਤਨਾ ਸੰਭਾਲ ਕੇ ਨਹੀਂ ਰੱਖਦਾ ਕਿ ਮੇਲੀਆਂ ਨਾ ਹੋਣ। ਹੱਥ ਵੀ ਧੋ ਲੈਂਦਾ, ਪੈਰ ਵੀ ਧੋ ਲੈਂਦਾ, ਅੱਖਾਂ ਵੀ ਸਾਫ ਕਰ। ਇੰਨੀਆਂ ਮੈਲੀਆਂ, ਇਤਨੀਆਂ ਮੈਲੀਆਂ, ਸਿਆਣੇ ਕਹਿ ਦਿੰਦੇ ਨੇ ਇਹਦੀ ਅੱਖ ਮੈਲੀ ਹੈ, ਠੀਕ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਝ ਕਹਿੰਦੇ ਨੇ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ ਹਉ ਤਾਂ ਕਹਿ ਬਲ ਜਾ। ਜਿਹੜਾ ਆਪਣੀ ਅੱਖਾਂ ਨੂੰ ਧੋ ਲੈਂਦਾ, ਨਿਰਮਲ ਕਰ ਲੈਂਦਾ, ਸਭ ਕੁਝ ਸਾਫ ਦਿਖਾਈ ਦਿੰਦਾ, ਮੈਂ ਉਸ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਗੁਰੂ ਨਾਨਕ ਦੇਵ ਜੀ, ਮੈਂ ਉਸ ਤੋਂ ਬਲਹਾਰ ਨਹੀਂ ਜਾਂਦਾ। ਲਮਕਾਈ ਗਏ ਨਾ ਭਾਈ ਸਾਹਿਬ, ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਵੇਰੇ, ਹੈ ਮੇਰੇ ਇਲਾਹੀ ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ। ਫਿਰ ਦੂਸਰੀ ਪੰਕਤੀ ਤੇ ਕਮਾਲ ਕਰ ਦਿੱਤਾ, ਯਾ ਇਲਾਹੀ ਚਸ਼ਮੇ ਬੀਨਾ ਏ ਵੇਰੇ, ਦਰ ਸਰਮ ਅਦ ਇਸ਼ਕੇ ਸੌਦਾ ਏ ਵੇਰੇ। ਇਸ ਸਿਰ ਦੇ ਉਹ ਇਸ਼ਕ ਦੇ, ਉਹ ਸ਼ਰਧਾ ਦੇ, ਉਹ ਭਾਵਨਾ ਦੇ ਕਿ ਸਾਰੇ ਕਹਿ ਦੇਣ ਨੰਦ ਲਾਲ ਪਾਗਲ ਹੈ, ਪਾਗਲ ਹੈ, ਪਾਗਲ ਹੈ, ਇਹ ਮੇਰੇ ਗੁਰਦੇਵ। ਅਜੇ ਤੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਆਲਮ ਫਾਜ਼ਲ ਕਹਿੰਦੇ ਨੇ, ਮੈਨੂੰ ਅਜੇ ਕਿਸੇ ਨੇ ਪਾਗਲ ਕਹਿਣਾ ਸ਼ੁਰੂ ਨਹੀਂ ਕੀਤਾ। ਭਗਤ ਪਾਗਲਾਂ ਜੈਸੇ ਦਿਖਾਈ ਦਿੰਦੇ ਨੇ, ਇਹ ਵੀ ਮੈਂ ਅਰਜ਼ ਕਰਾਂ ਆਮ ਬੰਦਿਆਂ ਨੂੰ, ਕਿਉਂ ਉਹਨਾਂ ਦਾ ਰਹਿਣ ਸਹਿਣ, ਤਰਜ਼ੇ ਜ਼ਿੰਦਗੀ ਜਗਤ ਨਾਲ ਤਾਲਮੇਲ ਨਹੀਂ ਖਾਂਦੀ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਅਤੇ ਜਿਨ੍ਹਾਂ ਦਾ ਜੋੜ ਆ ਜਾਂਦਾ, ਭਗਤ ਕਹਿਣ ਦੀ ਲੋੜ ਵੀ ਕੀ ਹੈ, ਸੰਤ ਕਹਿਣ ਦੀ ਲੋੜ ਵੀ ਕੀ ਹੈ, ਫਕੀਰ ਕਹਿਣ ਦੀ ਲੋੜ ਵੀ ਕੀ ਹੈ। ਖਾਸ ਦ੍ਰਿਸ਼ਟੀ ਹੋਵੇ ਤਾਂ ਪਤਾ ਚੱਲ ਜਾਂਦਾ ਇਹਨਾਂ ਦੀ ਤਰਜ਼ੇ ਜ਼ਿੰਦਗੀ ਮੇਲ ਨਹੀਂ ਖਾਂਦੀ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰੀਆਂ ਦੀ ਤਰ੍ਹਾਂ ਦਿਖਾਈ ਦਿੰਦਿਆਂ ਹੋਇਆ ਸੰਸਾਰੀ ਨਹੀਂ ਆਉਂਦੇ। ਇੱਕ ਗਾਥਾ ਹੈ ਪੰਚਦਸ਼ੀ ਦੇ ਵਿੱਚ, ਇੱਕ ਬੋਧ ਭਿਕਸ਼ੂ ਜੋ ਅੱਠੇ ਪੈਰ ਧਿਆਨ ਸਾਧਨਾ 'ਚ ਰਹਿੰਦਾ ਸੀ, ਰਸਤੇ 'ਚ ਸੜਕ 'ਚ ਬੈਠਾ, ਆਉਂਦੇ ਜਾਂਦੇ ਜੋ ਲੋਕੀ ਉਸਨੂੰ ਭਿਕਸ਼ਾ ਦੇ ਦਿੰਦੇ ਸਨ, ਉਸ ਨਾਲ ਉਸਦੀ ਉਪਜੀਵਿਕਾ ਚੱਲਦੀ ਸੀ। ਵਕਤ ਦਾ ਰਾਜਾ ਵੀ ਰੋਜ਼ ਰੱਥ 'ਤੇ ਬੈਠ ਕੇ ਲੰਘਦਾ ਸੀ, ਰਾਜ ਮਹਿਲਾਂ ਤੋਂ ਰਾਜ ਸਭਾ ਵਿੱਚ ਜਾਂਦਾ ਸੀ ਉਸੇ ਰਸਤੇ ਤੋਂ। ਮਨ ਵਿੱਚ ਰਾਜੇ ਦੇ ਖਿਆਲ ਆਇਆ, ਭਜਨੀਕ ਬੜਾ ਹੈ, ਲਿਵਲੀਨ ਰਹਿੰਦਾ ਹੈ, ਹਰ ਵਕਤ ਸੁਰਤ ਦੀ ਇਕਾਗਰਤਾ ਵਿੱਚ ਰਹਿੰਦਾ ਹੈ, ਇਹਨੂੰ ਆਪਣੇ ਮਹਿਲਾਂ 'ਚ ਬੁਲਾ ਲਿਆ, ਦਾਵਤ ਦੇ ਦਿਆਂ, ਕੁਝ ਦਿਨ ਸਾਡੇ ਮਹਿਲਾਂ 'ਚ ਰਹੇ, ਦੋ ਚਾਰ ਦਿਨ, ਅੱਠ ਦਸ ਦਿਨ। ਇਹ ਮਨ ਵਿੱਚ ਸੋਚ ਲਿਆ ਬਈ ਰਾਜ ਸਭਾ ਤੋਂ ਵਾਪਸੀ 'ਤੇ ਆਉਂਦੇ ਹਾਂ, ਪ੍ਰਾਰਥਨਾ ਕਰਾਂਗਾ, ਮੈਂ ਕਵਾਂਗਾ। ਵਾਪਸ ਆ ਰਿਹਾ, ਝੁੱਗੀ ਕੋਲ ਇਸਨੇ ਰੱਥ ਰੁਕਵਾਇਆ, ਉਤਰਿਆ, ਹੱਥ ਜੋੜ ਕੇ ਆਖਿਆ, ਸੰਤ ਜੀ ਕੁਛ ਦਿਨ ਸਾਡੇ ਗ੍ਰਹਿ ਦੇ 'ਚ ਰਹੋ, ਕੁਛ ਦਿਨ। ਉਹ ਸਾਧੂ ਇੱਕਦਮ ਖੜਾ ਹੋ ਗਿਆ, ਕਹਿੰਦਾ ਚਲੋ। ਰਾਜੇ ਦੀ ਅੱਧੀ ਸ਼ਰਧਾ ਟੁੱਟ ਗਈ, ਕਹਿੰਦਾ ਲੈ, ਕਿਤੇ ਨਾਜ ਨਖਰੇ ਕੁਝ ਕੀਤੇ ਹੀ ਨਹੀਂ। ਜਿੰਨੇ ਚਿਰ ਤੱਕ ਬੰਦਾ ਨਾਜ ਨਖਰੇ ਕਰੇ ਨਾ, ਅਗਲਾ ਉਹਨੂੰ ਸੰਤ ਨਹੀਂ ਮੰਨਦਾ। ਇਸ ਵਾਸਤੇ ਬੜੇ ਬੜੇ ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਵਾਸਤਵਿਕ ਸੰਤ ਨਹੀਂ ਆਉਂਦੇ, ਗੁਸਤਾਖੀ ਨਾਲ ਸਰਲ ਨਹੀਂ ਆਉਂਦੇ, ਬੜੇ ਬਿਖਮ ਆਉਂਦੇ ਨੇ, ਬਹੁਤ ਬਿਖਮ ਆਉਂਦੇ ਨੇ, ਸਰਲ ਨਹੀਂ ਆਉਂਦੇ, ਸਾਦੇ ਨਹੀਂ ਆਉਂਦੇ। ਪਰ ਰਾਜੇ ਦੀ ਸ਼ਰਧਾ ਟੁੱਟ ਗਈ, ਹੈਂ, ਇਹ ਤਾਂ ਇਸੇ ਉਡੀਕੇ ਸੀ ਕਦੋਂ ਮੈਂ ਦਾਵਤ ਦੇਵਾਂ ਅਤੇ ਚਲੀਏ ਮਹਿਲਾਂ 'ਚ, ਇਹ ਤਾਂ ਇਸੇ ਉਡੀਕੇ ਸੀ। मैं किया थे खड़ा हो गया। कह चुके सी राजा हम अपनी जीती हुई दावत नू वापस लेना भी उसने अपनी तोहीन समझी, लेकिन श्रद्धा उसकी अद्धी टुट गई। बिठा लिया रथ च, महलां च ले गया, जिहड़ा मेहमान खाना से उहदे ठहराया, जिहड़े पकवान वह खुद खांदा सी अज साधु ने उही खा दे। फिर उस राजे ने नवे बस्त्र जो अपने लिए सिलवाए सन वो दिते, भी ये पहन ले तू, उन्हें वो भी पा लिया, वो कीमती कपड़े भी पहन ले। रात को बड़े सुंदर सेजा ते सुता, तरह तरह के रोज पकवान ऐशो आराम रोज मुहैया राजा करा देंदा सी। आज चौथे दिन राजा कोल बैठा है, संत नू भी दिस पिया, इहदे अंदर श्रद्धा नहीं रही, संत नू दिस पिया। मैं हुणे ही अर्ज कीती, अखां बहुत कुछ दस देंदियां, बहुत कुछ दस देंदियां। राजा कहण लगा, मैं थोड़े कदमां ते सिर रखदा सी ते हथ जोड़दा सी, अज ना कदमां ते सिर रखे है ना मैं अज हथ जोड़े, क्योंकि थोड़ी साड़ी बराबरी हो गई। जो मैं कपड़े पहनन उही तुसी पहनन, जो मैं खादा है उही तुसी खादा है, जिस तरह के महलों च मैं रहिंदा पिया तुसी भी रह रहे हो, और जिस तरह की सेजा ते मैं सुता तुसी सुते हो, मैनू हुण कोई फर्क नहीं दिसदा तेरे विच ते मेरे विच। इस वास्ते मेरा सिर नहीं झुकया, इस वास्ते मैं हथ नहीं जोड़िया। जो ये मैं कह रहा ये सही है या गलत, तुसी दसो। संत कहण लगा, दसांगा ते सही पर इत्थे नहीं, बाहर चलते। प्राचीन गाथा है, पुरानी कथा है, राजा भी बड़ा उतावला सी, चलो दसेगा, कहिंदे चलो फिर बाहर चलो। पुराने रजवाड़े होंदे सन छोटियां छोटियां जबीरां, अठ दस पिंडां दा रजवाड़ा। महात्मा बुद्ध दा पिता कपल वस्तु दा राजा सी, ऐती चाली पिंड सन छोटे छोटे, और कुछ भी नहीं सी। गालबन तीन चार फरलांग जब चले, राजा कहिंदे दसो, बहुत दूर आ गया, तुहाडे साडे च फर्क की है? संत कहिंदा अगे दसांगे, अगे दसांगे। पूरा मील चल रहा हुण, राजा फिर पुछदा, हुण ते दसो, मैं ते चल के थक गया, मैं कदे इतना चलिया नहीं, तुसी बहुत मैनू चला लिया, हुण ते दसो। संत कहिंदा दसांगा अगे। दो मील दी वाट तय हुई, इतना कदी चलिया नहीं सी राजा, रथ ते सवारी करदा सी। आखण लगा, संत जी हुण ते दसो। कहण लगे, थोड़ी दूर होर चलदिया दसांगे। राजे दा हौसला बन गया, चलदिया चलदिया थोड़ी दूर ते राजा रुक गया। कहिंदा संत जी हुण ते दसो। संत कहिंदा नहीं अगे, राजा कहिंदा मैं अगे नहीं जा सकदा, मेरे राज दी सरहद इत्थे खत्म हो जांदी, मैं अगे नहीं जा सकदा, मेरी स्टेट इत्थे तक है, मेरा राजपाठ इत्थे तक है, मेरा राजपाठ पिछे रह गया, मेरे महल पिछे रह गए, मेरा परिवार पिछे रह गया, इत्थे हद खत्म होंदी है। संत कहिण लगा, तेरे ते मेरे च यही फर्क है, तेरे महल पिछे ने मेरे अगे ने, तेरा सब कुछ पिछे है, मेरा सब कुछ अगे है। जिथों तेरा सब कुछ खत्म होता है उसे जगह तो मेरा सब कुछ शुरू होता है। जा तेरे महल छड़े कपड़े उतार के परे सुट दिते, आपां चले अगे, तो तेरे मेरे च यही फर्क है, तू अगे नहीं आ सकता, पिछे मुड़ सकता है, असी पिछे मुड़दे ही नहीं आते, अगां जाते होंगे। अगां को तरांग ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹਾ ਵਾਰ, ਬਹੁੜ ਨਾ ਹੋਵੀ ਜਨਮੜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਉਂ ਪਿੱਛੇ ਸੁਰਤ ਨੂੰ ਮੋੜਦਾ? ਬੰਦਾ ਆ ਗਿਆ ਗੁਰਦੁਆਰੇ, ਸੁਰਤ ਪਿੱਛੇ ਕਾਰੋਬਾਰ ਜਾ ਰਹੀ ਹੈ, ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ, ਸ਼ਬਦ ਦੇ ਨਾਲ ਜੋੜ, 1 ਅੱਧੇ ਘੰਟੇ ਲਈ ਤੇ ਕਰ। ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਚ, ਕਾਰੋਬਾਰ ਦੇ ਚ, ਘਰ ਦੇ ਚ ਸੁਰਤ ਪਿੱਛੇ ਜਾਂਦੀ ਹੈ, ਅੱਗੇ ਨਹੀਂ ਜਾਂਦੀ। ਸਾਹਿਬ ਕਹਿੰਦੇ ਨੇ, ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ। ਪਿੱਛੇ ਤੇ ਸਾਡਾ ਸੰਸਾਰ ਹੈ, ਅੱਗੇ ਨਿਰੰਕਾਰ ਹੈ। ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ, ਕਰਤਾਰ ਤੇ ਅੱਗੇ। ਪਿੱਛੇ ਤੇ ਸਾਡਾ ਕਾਰੋਬਾਰ ਹੈ, ਨਿਰੰਕਾਰ ਦੀ ਦੁਨੀਆਂ ਤੇ ਅੱਗੇ। ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਇਹ ਮੇਰੇ ਪਾਤਸ਼ਾਹ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ। ਉਹ ਪਿਆਰ ਦੇ, ਉਹ ਇਸ਼ਕ ਦੇ, ਉਹ ਭਾਵਨਾ ਦੇ, ਉਹ ਸ਼ਰਧਾ ਦੇ, ਇੱਕ ਦਫ਼ਾ ਸਾਰੇ ਕਹਿ ਦੇਣ, ਨੰਦ ਲਾਲ ਸੁਦਾਈ ਹੋ ਗਏ, ਪਾਗਲ ਹੋ ਗਏ। ਮਹਾਰਾਜ, ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਆਲਮ ਪਾਗਲ ਕਹਿੰਦੇ ਨੇ, ਪੰਡਿਤ ਕਹਿੰਦੇ ਨੇ, ਮਹਾਂਵਿਦਵਾਨ ਕਹਿੰਦੇ ਨੇ। ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ, ਹੈਰਾਨਗੀ ਦੀ ਗੱਲ। ਚੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਹੇ, ਇਸ ਦੌਰ ਵਿੱਚ ਸ਼ਰਧਾਲੂ ਹੋਣਾ ਬੜਾ ਔਖਾ ਹੋ ਗਿਆ। ਬਹੁਤੇ ਸ਼ਰਧਾਲੂ ਨੂੰ ਲੋਕੀ ਪਾਗਲ ਕਹਿਣ ਲੱਗ ਪੈਂਦੇ, ਬਹੁਤੇ ਸ਼ਰਧਾਲੂ ਨੂੰ ਲੋਕੀ ਭੋਲਾ ਕਹਿਣ ਲੱਗ, ਔਖਾ ਹੋਣਾ। ਨਿੱਕੀ ਨਿੱਕੀ ਗੱਲ ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ, ਬਹੁਤ ਛੋਟੀਆਂ ਛੋਟੀਆਂ ਗੱਲਾਂ। ਹਜ਼ਾਰਾਂ ਦਫ਼ਾ ਰੱਬ ਦੀ ਕਥਾ ਸੁਣੀਏ, ਗੁਰਬਾਣੀ ਦੀ ਵਿਚਾਰ ਸੁਣੀ ਹੋਵੇ, ਕਿਤੇ ਮਾੜੀ ਜਿਹੀ ਸ਼ਰਧਾ ਬਣਦੀ ਹੈ, ਇੱਕੋ ਹੀ ਮਨੁੱਖ ਦੇ ਕਿਧਰੇ ਦੋ ਬੋਲ ਅਸ਼ਰਧਾ ਬਾਰੇ ਸੁਣ ਲਈਏ, ਸ਼ਰਧਾ ਟੁੱਟ ਜਾਂਦੀ। ਕੀ ਸ਼ਰਧਾ ਹੈ ਮਨੁੱਖਾਂ ਦੀ? ਕੁਛ ਵੀ ਨਹੀਂ, ਕੱਚੀ ਕੰਧ ਤੇ ਖੜੀ ਹੈ। ਤੋ ਲਵਸ ਬਣੀ ਬਣਾਈ ਸ਼ਰਧਾ ਨੂੰ ਤੋੜ ਕੇ ਰੱਖ ਦਿੰਦੇ। ਇੱਥੋਂ ਹੀ ਪਤਾ ਚੱਲਦਾ ਮਨੁੱਖ ਕੋਲ ਸ਼ਰਧਾ ਐਵੇਂ ਕੱਚੀ ਕੰਧ ਵਰਗੀ ਹੈ, ਕਲਰੀ ਕੰਧ ਵਰਗੀ ਹੈ, ਕੁਛ ਵੀ ਨਹੀਂ, ਮਾੜਾ ਜਿਹਾ ਧੱਕਾ ਦਿੱਤਾ ਤੇ ਗਈ। ਮੈਂ ਫਿਰ ਦੁਹਰਾਵਾਂ, ਇਸਦਾ ਖੁਲਾਸਾ ਮੈਂ ਕੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਸਮਾਂ ਹੋ ਗਿਆ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਦ੍ਰਿਸ਼ਟੀ ਚਾਹੀਦੀ ਹੈ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ। ਦ੍ਰਿਸ਼ਟੀ ਗਿਆਨ ਹੈ, ਸਮਝ ਹੈ, ਅਕਲ ਹੈ, ਸ਼ਰਧਾ ਪੈਰ ਨੇ, ਭਾਵਨਾ ਪੈਰ ਹੈ, ਪਿਆਰ ਪੈਰ ਨੇ। ਪੈਂਡਾ ਪਿਆਰ ਨਾਲ ਤੈਅ ਹੁੰਦਾ, ਸ਼ਰਧਾ ਨਾਲ ਤੈਅ ਹੁੰਦਾ, ਅਕਲ ਨਾਲ ਨਹੀਂ। ਅਕਲ ਨਾਲ ਪੈਂਡਾ ਦਿਖਾਈ ਦਿੰਦਾ, ਮੰਜ਼ਿਲ ਦਿਖਾਈ ਦਿੰਦੀ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਨੇ, ਸ਼ਰਧਾ ਬਿਲਕੁਲ ਨਹੀਂ ਹੈ, ਭਾਵਨਾ ਬਿਲਕੁਲ ਨਹੀਂ ਹੈ, ਪਿਆਰ ਬਿਲਕੁਲ ਨਹੀਂ ਹੈ। ਭਾਵੇਂ ਚੋਟੀ ਦਾ ਗਿਆਨੀ ਹੋਵੇ, ਉਰਾਰ ਹੀ ਰਹਿ ਜਾਏਗਾ, ਕੁਛ ਵੀ ਨਹੀਂ। ਹਿਰਦਾ ਵੀ ਕਠੋਰ ਹੋਵੇਗਾ, ਬੜਾ ਕਠੋਰ ਹੋਵੇਗਾ। 5000 ਸਾਲ ਤੱਕ ਬ੍ਰਾਹਮਣਾਂ ਨੇ ਜੋ ਚੋਟੀ ਦੇ ਵਿਦਵਾਨ ਸਨ, ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ। ਬੜਾ ਚੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ, ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ ਮਾਸੂਮ ਬੱਚਿਆਂ ਦਾ। ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ, ਬਗਲ ਵਿੱਚ ਕੁਰਾਨ, ਕੁਰਾਨ ਪੂਰੀ ਕੰਠ, ਹਾਫਿਜ਼ ਸੀ, ਅਰਥ ਬੋਧ ਆਉਂਦਾ ਸੀ, ਹਦੀਸਾਂ ਪੜਾਉਂਦਾ ਸੀ, ਬੜਾ ਵਿਦਵਾਨ ਚੋਟੀ ਦਾ, ਹੱਥ ਦੇ ਤਸਬੀਹ। ਜਦ ਸੂਬਾ ਸਰਹੰਦ ਨੇ ਇਹ ਆਖਿਆ, ਇਸਲਾਮ ਇਹ ਕਹਿੰਦਾ, ਮੁਹੰਮਦ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਹੱਥੋਂ ਕਿਸੇ ਨਾਬਾਲਗ ਬੱਚੇ ਦਾ ਔਰ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ, ਖੁਦਾ ਮਾਫ ਨਹੀਂ ਕਰੇਗਾ। ਉਹ ਨਵਾਬ ਕਾਜ਼ੀ ਨੂੰ ਕਹਿੰਦਾ, ਕੀ ਕਰੀਏ ਕੀ ਕਰੀਏ, ਇਹਨਾਂ ਬੱਚਿਆਂ ਦਾ ਕੀ ਕਰੀਏ? ਕਾਜ਼ੀ ਕਹਿੰਦਾ, ਖੂਨ ਡੋਲਣ ਦੀ ਕੀ ਲੋੜ ਹੈ, ਖੂਨ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦੋ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ, ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ। ਰਸਤੇ ਤੇ ਚੱਲਣ ਦੀ ਤੋਫੀਕ ਕੋਈ ਨਹੀਂ, ਸ਼ਰਧਾ ਤੇ ਹੈ ਹੀ ਕੋਈ ਨਹੀਂ, ਭਾਵਨਾ ਤੇ ਹੈ ਹੀ ਕੋਈ ਨਹੀਂ, ਪ੍ਰੇਮ ਤੇ ਹੈ ਹੀ ਕੋਈ, ਸੰਬੰਧ ਤੇ ਪ੍ਰੇਮ ਨਾਲ ਜੁੜਦੇ ਨੇ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ, ਬੜੇ ਬੜੇ ਦਾਰਸ਼ਨਿਕ ਫਿਲਾਸਫਰ ਚਿੰਤਕ बुलारे लिखारी में पत्थर दिल देखे ने, कुछ भी नहीं, कुछ भी नहीं, कुछ भी नहीं। रस्ता वेखण वास्ते अखां चाहिए ने, रस्ते ते चलण वास्ते पैर चाहिए ने। हुण मैं फिर अर्ज करा, पैर नहीं है ते चल ही नहीं सकदा, उत्थे बैठा रहेगा, दूजे दे पैरां नाल नहीं चलिया जांदा। पर पैर हैगे ने, अखां नहीं। यकीन जाने भटकदा भटकदा किसे दिन पहुंच सकदा। सूरदास अमृतसर पहुंच गया सी, गुरु दे चरणां च पहुंच गया सी, भटक भटक के बाहर दी अखां इसदे कोल नहीं सन। जे बाहर दी अखां नहीं है ते बाहर भटक भटक के मनुख बाहर दा रस्ता तय कर सकदा है, चलो अंदर दा ज्ञान परमात्मा दा नहीं है, सोच समझ परमात्मा दे नहीं है, सिर्फ भावना प्यार ते श्रद्धा है, यकीन जाने पहुंच जांदा है, पहुंच जांदा है। किस नूं मैं फिर थोड़े सामने खोलांगा, चार दिन मैं होर हाजरी भरनी है, रात देव कदाट तो नौ थोड़े चरण परसांगे, उहदे विच खोलण दी कोशिश करांगे। इत्थे समाप्ति भुल चुक दी समा, सतगुरु रहमत करन बख्शिश करन थोड़े हिरदे दे, प्यार दी सौगात पावन, श्रद्धा दी सौगात पावन, ईश्वर दा भरोसा ते भावना पैदा होवे, ना भी होया ते ज्ञान कोई बहुत वड्डी गल नहीं, श्रद्धा पहुंचा देंदी, भावना हिरदे नूं रस नाल भर देंदी है, प्यार हिरदे नूं अंदोलित कर देंदा है। और साफ कह दिता कलगीधर पातशाह, साच कहो सुन ले हो सवे, जिन प्रेम कियो तिन ही प्रभ पायो। गुण ए तो बृंद बरात जनावर, एक बैराग बिना सब ठीक है। भरतरी कहिंदा है, बंदा ज्ञानी है, दानी है, बड़ा कुछ करदा है, प्यार नहीं है, इहदा सब कुछ इंज है। वह बरात जिहदे च लाड़ाई कोई नहीं, लाड़ाई कोई नहीं, इस बरात दे की मैंने रख, की मैंने रख दी बरात, लड़ाई कोई नहीं। एक बैराग बिना सब ठीक है, एक रब्बी प्यार तो बिना सब फिक्के ने, सारा ज्ञान फिक्का, सारा ध्यान फिक्का, सारी सेवा फिक्की, दान दे चों भी हंकार दी बू आवेगी, निरंकार दी झलक ने पैदा होगी। साहब रहमत करन, साड़ी शरदी जो है झोली नु श्रद्धा नाल भरन, भावना नाल भरन, एदा खुलासा फिर पुल चुक दी शमा, फतेह प्रणाम करें, वाहिगुरु जी का खालसा।
1: You're listening to KRPI 1550 Radio, Ferndale, Washington.

0: वाहिगुरु जी की फतेह। परम सत्कार योग गुरु प्यार गुरु सत्कार विच जुड़ बैठी गुरु स्वरूप गुरु खालसा सतसंग जीओ आप सर्वत संगतां ने साहिब श्री गुरु ग्रंथ साहिब जी दे पावन दरबार विच हाजिर गुरु दे दीदार करदे हां। नेत्री सतगुरु पेखना नेत्र सफले कीते गुरु का जस गुरु के इतिहास जो ब्रह्म बेते भाई संतोख सिंह साहब जी जिन्हां दी रसना तो गुरु साहब जी दे जस दी गंगा दा प्रवाह जिस प्रकार भगीरथ ने गंगा इस संसार दे अंदर लेके आंदी है ते गुरु का जस संधाबंदी विच जो भाई संतोख सिंह जी ने कीता बहुत बड़ा परोपकार है। एडे वड्डे कवि होण दे बावजूद कैसी निम्रता और कैसा प्यार है फिर भी थां थां ते माफियां मंगदे है और अपने आप नूं बड़े निम्रता विच आके तुच्छ मात्र ही यह कथन करदे कि मैनूं कुछ विद्या नहीं आउंदी। बड़ियां दी पहचान ही निम्रता हुंदी है। ज्ञानी सिंह साहिबान जी जो अखर कह रहे सन इन्हां दे बड़प्पण दी पहचान है कि मैं कोई कथा नहीं जानदा दूसरे दी वड्याई करनी अपने मन विच निम्रता भरनी अपने मन नूं आप सिखो जो जाने नीचा सो गणिया सब ते उच्चा। असल दे विच उच्चा पण दा पैमाना ही यह है बड़ियां दे वड्डे गुण हुंदे है। सतगुरु महाराज सच्चे पातशाह जी बख्शिश करन इतिहास दी कथा आप जी ने सरवण कीती है। इतिहास शब्द है जिहड़ा साध सिंह जी इस दा जे आपां अखरां दे विचों ही इहदा अर्थ प्राप्त करिए जिस सतपुरश ने किसी महापुरश अवतार दे जां कौमां दी जिहड़ी हिस्ट्री है उस दा नाम जिन्हां ने सब तो पहला एक कल्पया ना इतिहास रखिया उहदी बड़ी महानता विद्वान दी इन अखरां च लुकी होई है कि कैसे सुंदर अखर जोड़े है तीन पद जोड़ के एक पद बना दिता इतिहास पर तीन पदां दे समेल तो है और इहदे विच ही सब कुछ गुंथन कर दिता कि इतिहास की परिभाषा की है। इतिहास कहिंदे की नूं उहदा उत्तर इहदे विच ही दे दिता। संस्कृत भाषा दे अंदर इति नाम समाप्ति दा है साध सिंह जी जिथे भी अध्याय की समाप्ति होंदी उत्थे शब्द लिखा होंदा इति उहदा मतलब होंदा है कि इस अध्याय की इत्थे इति हो गई समाप्ति हो गई। संस्कृत दा ही दूसरा पद है हा हा दा अर्थ है प्रगट ते हाहे नूं जिहड़ा कन्ना लग्या होया है व्याकरण दे अनुसार कन्ने दे विचों ऐड़ा निकलदा है सस्से दे नाल जुड़ के ये बन जांदा आस ते आस शब्द दे बारह अर्थ बनदे है जिन्हां दे विचों आपां नूं सिर्फ एक दी लोड़ है इत्थे जथा प्रकरण तथा अर्थ। वैदिक दे विच कहिंदे आ आसे जौं आसे जौ उन्हां नूं कहिंदे है जिहड़े जौआं नूं उबाल उबाल के उन्हां दा साह संगी सत कढ़िया होवे ना ते उन्हां नूं वैदिक च आसे जौ कहिंदे है। कईआं दवाईआं च वरती दे है वैद लोक हकीम लोक वरदे आसे जौ ते हुण इन्हां तिन्नां पदां दे समेल तों इतिहास क्यों बणिआ है इहनूं समझण दी लोड़ है। असीं इह शब्द रोज वरतदे हां ते तुसीं भी रोज वरतना भी इतिहास की कथा सुनते हैं जे आपां नूं इहदी परिभाषा दा ही ना पता लगे इतिहास हुंदा की है इहदे अखरां दे अर्थ की न ते फिर ते गड़बड़ हो जाएगी इतिहास सुनिया ना सुनिया जदों निक्की जी गल दा भी उत्तर ना सत हुंदे होया। जिन्हें भी माई भाई स्रोते न यह सब नूं अहसास ही अर्थ कंठ करना चाहिए बहुता वड्डा नहीं है बहुता वरीक नहीं है।
1: ਸੋ ਇਹਨਾਂ ਅੱਖਰਾਂ ਦੀ ਯੋਜਨਾ ਜੁੜੇਗੀ ਇਸ ਤਰ੍ਹਾਂ ਕਿ ਸੰਸਾਰ ਦੇ ਅੰਦਰ ਕੋਈ ਵੀ ਘਟਨਾ ਚੰਗੀ ਜਾਂ ਮੰਦੀ, ਕੋਈ ਵੀ ਘਟਨਾ ਕਿਸੇ ਮਹਾਂਪੁਰਸ਼ ਜਾਂ ਅਵਤਾਰ ਦੀ, ਜੋ ਘਟਨਾ ਘਟ ਚੁੱਕੀ ਹੈ ਉਹ ਘਟ ਕੇ ਉਹਦੀ ਇਤੀ ਹੋ ਗਈ, ਸਮਾਪਤੀ ਹੋ ਗਈ, ਘਟਨਾ ਹੋ ਚੁੱਕੀ, ਤੇ ਫਿਰ ਕੋਈ ਬੁੱਧੀਵਾਨ ਇਮਾਨਦਾਰ ਲਿਖਾਰੀ ਕਲਮ ਚੁੱਕਦਾ, ਕਲਮ ਚੁੱਕ ਕੇ ਫਿਰ ਖੋਜ ਕਰਨੀ ਆਰੰਭ ਕਰਦਾ ਕਿਤੇ ਮੇਰੀ ਕਲਮ ਦੇ ਨਾਲ ਕੋਈ ਗਲਤ ਅੱਖਰ ਨਾ ਲਿਖਿਆ ਜਾਏ, ਮਿਥਿਆ ਨਾ ਹੋਵੇ। ਇਸ ਲਈ ਫਿਰ ਉਹ ਜਿਵੇਂ ਆਸੇ ਜੌਂ ਤੋਂ ਭਾਵ ਉਬਾਲ ਉਬਾਲ ਕੇ ਜੌਂ ਦਾ ਸੱਟ ਕੱਢੀਦਾ, ਉਹ ਫਿਰ ਸੱਚਾਈ ਨੂੰ ਲੱਭਦੇ ਹੈ। ਖੋਜ ਕਰ ਕਰਕੇ, ਖੋਜ ਕਰ ਕਰਕੇ ਜਦੋਂ ਸੱਚਾਈ ਉਹਨਾਂ ਨੂੰ ਲੱਭ ਜਾਏ, ਐਨ ਨਿਚੋੜ ਜਿਹੜਾ ਹੁੰਦਾ ਉਹਨੂੰ ਹਾ ਕਹੀਏ, ਫਿਰ ਕਲਮ ਦੁਆਰਾ ਪ੍ਰਗਟ ਕਰ ਦਿੰਦੇ ਹੈ। ਹਾ ਦਾ ਅਰਥ ਹੈ ਪ੍ਰਗਟ। ਤੇ ਇਹਨਾਂ ਸਾਰਿਆਂ ਅੱਖਰਾਂ ਨੂੰ ਜੋੜ ਕੇ ਅਸੀਂ ਕਹਿੰਦੇ ਇਤਿਹਾਸ, ਇਤੀ ਜਮਾ ਹਾ ਆਸ ਇਤਿਹਾਸ। ਐਸੀ ਇਤਿਹਾਸ ਦੀ ਕਥਾ ਆਪ ਜੀ ਮੁਬਾਰਕ ਰਸਨਾ, ਕਿਉਂਕਿ ਜਿਹੜੇ ਸਿਮਰਨ ਭਜਨ ਵਾਲੇ ਗੁਰਮੁਖ ਹੋਣ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ ਕਿ ਸਤਿਗੁਰੂ ਜੀ, ਜਦੋਂ ਭਾਈ ਗੁਰਦਾਸ ਦੀ ਕਥਾ ਕਰਦੇ ਹੈ, ਉਹਨਾਂ ਦੀ ਕਥਾ ਦੇ ਵਿੱਚ ਸਭ ਦੇ ਕੰਨ ਰਸ ਜਾਂਦੇ ਹੈ, ਤੇ ਹੋਰ ਗੁਰਸਿੱਖ ਕਥਾ ਕਰਦੇ ਹੈ, ਬਾਣੀ ਉਹੀ ਹੈ, ਕਥਾ ਉਹੀ ਹੈ, ਸਤਿਗੁਰੂ ਉਨਾ ਆਨੰਦ ਨਹੀਂ ਵੱਜਦਾ, ਇਹਦਾ ਕਾਰਨ ਕੀ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਤਰ ਦਿੱਤਾ ਸੀ ਕਿ ਭਾਈ, ਜਿਹੜੀ ਰਸਨਾ ਭਜਨ ਸਿਮਰਨ ਕਰਨ ਵਾਲੀ ਹੈ, ਨਾਮ ਅਭਿਆਸ ਵਾਲੇ ਜਿਹੜੇ ਹਿਰਦੇ ਹਨ, ਉਹਨਾਂ ਦਾ ਇਹ ਫਰਕ ਹੋਇਆ ਕਰਦਾ ਹੈ। ਗੁਰੂ ਪਿਆਰਿਓ, ਇੱਕ ਬੰਦੇ ਨੇ ਕੰਠੋਂ ਬੋਲਣਾ, ਮੁੱਖੋਂ ਬੋਲਣਾ, ਰਸਨਾ ਤੋਂ ਬੋਲਣਾ, ਰਸਨਾ ਤੋਂ ਬੋਲਿਆ ਹੋਇਆ ਕੰਨਾਂ ਦਾ ਵਿਸ਼ਾ ਬਣ ਜਾਏਗਾ, ਤੇ ਕੰਨਾਂ ਦਾ ਵਿਸ਼ਾ ਜਿਹੜਾ ਅਨਿਸਤਰ ਹੈ, ਤੇ ਉਹ ਬਹੁਤੀ ਦੇਰ ਤੱਕ ਉਹਦਾ ਅਸਰ ਨਹੀਂ ਰਹੇਗਾ। ਜਿਹੜਾ ਰਸਨਾ ਤੋਂ ਇੱਕ ਗੱਲ ਸੁਣੀ ਗਈ ਹੈ, ਕੰਠ ਤੋਂ ਹੀ ਸੁਣੀ ਗਈ ਹੈ, ਜਿਹੜੀ ਗੱਲ ਕਿਸੇ ਦੇ ਹਿਰਦੇ ਚੋਂ ਉੱਠ ਕੇ ਬਾਹਰ ਆਈ ਹੈ ਰਸਨਾ ਦੁਆਰਾ, ਉਹ ਜਾ ਕੇ ਬੈਠੇਗੀ ਵੀ ਹਿਰਦੇ ਦੇ ਵਿੱਚ ਹੀ, ਉਹਦਾ ਟਿਕਾਣਾ, ਕਿਉਂਕਿ ਹਿਰਦੇ ਦੀ ਉੱਠੀ ਗੱਲ ਉਹ ਹਿਰਦੇ 'ਚ ਬੈਠੇਗੀ, ਰਸਨਾ ਤੇ ਉੱਠੀ ਗੱਲ ਕੰਨਾਂ ਤੱਕ ਰਹਿ ਜਾਏਗੀ। ਇਹ ਫਰਕ ਹੈ। ਜਿਹੜੀ ਰਸਨਾ ਵਾਹਿਗੁਰੂ ਦਾ ਸਿਮਰਨ ਕਰਨ ਵਾਲੀ ਹੈ, ਜਿਨ ਲਾਈ ਪ੍ਰੀਤ ਪ੍ਰੇਮ ਸਿਉ ਜਿਉ ਬੋਲਣ ਤਿਵੇ ਸੁਹਾਣ, ਉਸੇ ਤਰ੍ਹਾਂ ਸੋਭਨੀਕ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ ਅਮੋਲਕ ਰਸਨਾ ਤੋਂ ਕਮਾਈ ਵਾਲੇ ਹਿਰਦਿਆਂ ਵਾਲੇ ਗੁਰਮੁਖਾਂ ਦੇ ਕੋਲੋਂ, ਜਿਨ੍ਹਾਂ ਦੇ ਵਿਦਿਆਰਥੀ ਅੱਜ ਸਿੰਘ ਸਾਹਿਬਾਨਾਂ ਦੀ ਡਿਊਟੀ ਤੇ ਤਖ਼ਤ ਸਾਹਿਬ ਤੇ ਸਭਾਏਮਾਨ, ਜੋ ਇਸ ਵੇਲੇ ਹਜ਼ੂਰ ਸਾਹਿਬ ਤਖ਼ਤ ਦੀ ਸੇਵਾ ਜਿਨ੍ਹਾਂ ਨੂੰ ਮਿਲੀ ਹੈ, ਉਹ ਬਾਬਾ ਜੀ ਉਹਨਾਂ ਦੇ ਵਿਦਿਆਰਥੀ ਨੇ ਸਿੰਘ ਸਾਹਿਬ ਇਸ ਵੇਲੇ। ਸੋ ਆਓ, ਗੁਰੂ ਕਿਰਪਾ ਕਰੇ, ਦਾਸ ਦੇ ਵੀ ਉੱਤਮ ਭਾਗ ਹਨ, ਕਿਉਂਕਿ ਪਹਿਚਾਣ ਹੀ ਭਾਗਾਂ ਦੀ ਇਹ ਹੈ ਕਿ ਜਦੋਂ ਇਹੋ ਜਿਹੇ ਗੁਰਸਿੱਖਾਂ ਦਾ, ਜਿਵੇਂ ਬਾਬਾ ਮਿੱਠਾ ਸਿੰਘ ਜੀ, ਬਾਬਾ ਜੰਗ ਸਿੰਘ ਜੀ, ਇਹ ਗੁਰਮੁਖ ਪਿਆਰੇ ਸਿੰਘ ਸਾਹਿਬਾਨ, ਭਾਈ ਹਰਦੀਪ ਸਿੰਘ ਜੀ, ਔਰ ਅਨੰਤ ਗੁਰਮੁਖ ਤੁਹਾਡੇ ਵਿੱਚ ਬੈਠੇ ਆ ਕਮਾਈਆਂ ਵਾਲੇ। ਕਈਆਂ ਦੀਆਂ ਕਮਾਈਆਂ ਪ੍ਰਗਟ ਹੁੰਦੀਆਂ ਨੇ, ਕਈਆਂ ਦੀਆਂ ਕੇਵਲ ਗੁਰੂ ਏ ਜਾਣਦਾ, ਗੁਪਤ ਤੌਰ ਤੇ ਸਾਧ ਸਿੰਘ ਜੀ ਕਮਾਈਆਂ ਵਾਲੇ, ਕਈ ਵਾਰ ਪ੍ਰਗਟ ਜਿਹੜੇ ਹੋ ਜਾਣ ਉਹਨਾਂ ਨਾਲੋਂ ਅੱਗੇ ਹੁੰਦੀ ਆ ਅਵਸਥਾ। ਮੈਂ ਹੈਰਾਨ ਰਹਿ ਗਿਆ ਇੱਕ ਵਾਰੀ, ਇੱਕ ਉੱਥੇ ਪੰਜਾਬ ਦੇ ਵਿੱਚ ਸੈਸ਼ਨ ਜੱਜ ਸਾਹਿਬ ਭਾਈ ਕਿਰਪਾਲ ਸਿੰਘ, ਤੇ ਬੜੀ ਦੇਰ ਦਾ ਪ੍ਰੇਮੀ ਸੀ, ਮਣੀਕਰਨ ਸਾਹਿਬ ਨੂੰ ਜਾਂਦਿਆਂ ਕਹਿਣ ਲੱਗਾ, ਰੋਪੜ ਲੱਗਿਆ ਸੀ, ਕਹਿੰਦੇ ਜੀ ਸਵੇਰ ਦਾ ਨਾਸਤਾ ਸੰਗਤਾਂ ਮੇਰੀ ਕੋਠੀ ਕਰਨ। ਮੈਂ ਕਿਹਾ ਸਰਦਾਰ ਸਾਹਿਬ, ਸੰਗਤਾਂ ਜ਼ਿਆਦੇ ਨੇ, ਗੜਬੜ ਹੋ ਜਾਏਗੀ, ਤੁਹਾਨੂੰ ਮੁਸ਼ਕਿਲ ਹੋ ਜਾਏ। ਕਹਿੰਦੇ ਜੀ ਨਹੀਂ, ਕਿੰਨੇ ਕੁ ਸਰੀਰ? ਮੈਂ 30 ਕੁ ਸਰੀਰ ਹੈ। ਕਹਿੰਦੇ ਨਹੀਂ, ਆਓ ਪ੍ਰਸ਼ਾਦਾ ਪਾਣੀ ਐਨ ਸਵੇਰੇ। ਮੈਂ ਕਿਹਾ ਅਸੀਂ ਤਾਂ 7 ਵਜੇ ਪਹੁੰਚ ਜਾਣਾ। ਕਹਿੰਦੇ ਪ੍ਰਸ਼ਾਦਾ 6 ਵਜੇ ਤਿਆਰ ਹੋ। 6 ਵਜੇ ਨੂੰ ਲੰਗਰ ਤਿਆਰ ਕੀਤਾ, ਸੰਗਤਾਂ ਨੂੰ ਛਕਾਇਆ, ਤੇ ਬਾਅਦ ਦੇ ਵਿੱਚ ਉਹ ਪਾਰਕ ਵਿੱਚ ਮੈਨੂੰ ਲਿਜਾ ਕੇ ਕਹਿਣ ਲੱਗੇ, ਬਾਬਾ ਜੀ ਕੋਈ ਮੇਰੇ ਜੀਵਨ 'ਚ ਕੰਮ ਆਉਣ ਵਾਲੀ ਗੱਲ ਮੈਨੂੰ ਦੱਸੋ ਜੋ ਮੇਰੇ ਕੰਮ ਆਵੇ। ਮੈਂ ਕਿਹਾ ਸਰਦਾਰ ਸਾਹਿਬ, ਪਹਿਲੀ ਤਾਂ ਗੱਲ ਇਹ ਹੈ ਵੀ ਹਰ ਰੋਜ਼ ਇੱਕ ਵਾਰੀ ਕਿਤੇ ਗਿਆ ਕਿ ਤੁਸੀਂ ਸਦਾ ਸ਼ਾਹ ਜੱਜ ਨਹੀਂ ਹੋ, ਇੱਕ ਦਿਨ ਐਸਾ ਆਉਣਾ ਜਦੋਂ ਰਿਟਾਇਰ ਹੋ ਜਾਓਗੇ ਇਸ ਡਿਊਟੀ ਤੋਂ। ਇਸ ਪਦਵੀ ਦਾ ਕਦੇ ਹੰਕਾਰ ਨਹੀਂ ਕਰਨਾ, ਗੁਰੂ ਦੀ ਬਖਸ਼ਿਸ਼ ਸਮਝਣੀ। ਉਹਦਾ ਉੱਤਰ ਬੜਾ ਸੋਹਣਾ ਗੁਰਮੁਖਾਂ ਨੇ ਦਿੱਤਾ। ਕਹਿੰਦੇ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਮਰੇ ਦੇ ਜਿੱਥੇ ਹੈ, ਮੈਂ ਕਚਹਿਰੀ ਜਾਣ ਤੋਂ ਪਹਿਲਾਂ ਦੋਨੇ ਹੱਥ ਬਾਬੇ ਦੇ ਅੱਗੇ ਜੋੜਦਾ ਹੁੰਦਾ ਕਿ ਸਤਿਗੁਰੂ ਮੈਂ ਤੇਰਾ ਸਿੱਖ ਅਨਮਾਣਾ ਜਾਂ ਦੇ ਨਾਲ ਕੋਈ ਗਲਤ ਫੈਸਲਾ ਨਾ ਹੋ ਜਾਵੇ, ਇਹ ਹੱਥ ਮੈਂ ਪਹਿਲਾਂ ਗੁਰੂ ਦੇ ਅੱਗੇ ਜੋੜਨਾ। ਤੇ ਸਾਰੀ ਜ਼ਿੰਦਗੀ ਕਦੇ ਸਿਫਾਰਸ਼ ਮੰਨ ਕੇ ਫੈਸਲਾ ਨਹੀਂ ਕੀਤਾ, ਇੱਕ ਪੈਸਾ ਰਿਸ਼ਵਤ ਨਹੀਂ ਲਈ, ਸਾਰੀ ਉਮਰ ਲੰਘ ਗਈ, ਆਪਣਾ ਮਕਾਨ ਨਹੀਂ ਬਣਾ ਸਕਿਆ ਉਹ ਜੱਜ, ਸਾਰੀ ਜ਼ਿੰਦਗੀ 'ਚ ਮਕਾਨ ਨਹੀਂ ਬਣਾ ਸਕਿਆ, ਕਿਰਾਏ 'ਤੇ ਹੀ ਰਹਿੰਦਾ ਰਿਹਾ। ਉਹ ਬੱਚੇ ਕਹਾਂ ਜੱਜ ਲੱਗੇ ਤੇ ਉਹਨਾਂ ਨੇ ਤਾਂ ਕਰ ਲਿਆ ਹੋਊਗੀ ਹਿੰਮਤ ਮਾੜੀ ਮੋਟੀ, ਬਣਾ ਲਿਆ ਉਹਨਾਂ ਨੇ ਕੁਛ ਮਕਾਨ, ਪਰ ਜੱਜ ਸਾਹਿਬ 'ਤੇ ਕੁਛ ਨਹੀਂ ਬਣਿਆ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਫਿਰ ਦੂਸਰੀ ਗੱਲ ਜੀਵਨ 'ਚ ਕੰਮ ਆਉਣ ਵਾਲੀ ਹੈ ਨਿਤਨੇਮ, ਨਿਤਨੇਮ ਕਹਿੰਦੇ ਜਿੰਨਾ ਕੁ ਗੁਰੂ ਨੇ ਬਖਸ਼ਿਆ ਕਰ ਲਈਦਾ। ਮੈਂ ਕਿਹਾ ਕਿੰਨਾ ਕੁ ਕਰਦੇ ਹੋ? ਮੈਂ ਤਾਂ ਕਹਿਣਾ ਵੀ ਤੁਹਾਡੇ ਇੱਕ ਪਤਾ ਨਹੀਂ ਕਿੰਨੇ ਕੁ ਗੁਪਤ ਬੈਠੇ ਹੋਣ, ਉਹ ਤਾਂ ਗੱਲ ਖੁੱਲ ਗਈ ਥੋੜ੍ਹੀ ਜੀ, ਦੱਸ ਬੈਠਾ ਜੱਜ। ਮੈਂ ਕਿਹਾ ਕਿੰਨਾ ਕੁ ਕਰਦੇ ਹੋ ਨਿਤਨੇਮ? ਕਹਿੰਦੇ ਬਾਬਾ ਜੀ ਹੁਣ ਨਹੀਂ ਹੁੰਦਾ, ਕਿਸੇ ਵੇਲੇ ਕਰ ਲਈ ਦਾ ਸੀ। ਮੈਂ ਕਿਹਾ ਹੁਣ ਕਿੰਨਾ ਕਰਦੇ ਹੋ? ਕਹਿੰਦੇ ਜੀ ਮਸਾਂ ਜ਼ੋਰ ਲਾ ਕੇ ਪੰਜੇ ਵਾਣੀਆਂ ਸੁਖਮਨੀ ਸਾਹਿਬ ਤੋਂ ਬਾਅਦ 25 ਕੁ ਪਾਠ ਜਪਜੀ ਸਾਹਿਬ ਦੇ ਜ਼ੋਰ ਲਾ ਕੇ ਹੁੰਦੇ ਹੈ, ਕਈ ਵਾਰੀ 10-11 ਹੀ ਹੁੰਦੇ ਆ, ਹੁਣ ਨਹੀਂ ਹੁੰਦਾ। ਮੈਂ ਖੜਾ ਹੀ ਸੋਚਾਂ ਵੀ ਬਹਿੰਗਮੀ ਲੈਣ ਵਿੱਚ ਸਾਧੂ ਕਹਾਉਣ ਵਾਲੇ ਤਾਂ ਕੱਖ ਵੀ ਨਹੀਂ ਕਰ ਰਹੇ, ਇਹ ਗੁਰਮੁਖ ਉਹਨਾਂ ਨਾਲੋਂ ਅੱਗੇ ਤੁਰੇ ਫਿਰਦੇ ਹੈ। ਮੈਂ ਕਿਹਾ ਜੀ ਜਦੋਂ ਕਰਦੇ ਸੀ ਉਦੋਂ? ਕਹਿੰਦੇ ਜੀ ਉਦੋਂ ਬਿਨਾਂ ਨਾਂਗਾ 51 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ। ਲੰਚ ਟਾਈਮ ਵਿੱਚ ਮੈਂ ਬਹਿ ਕੇ ਕਦੇ ਵਕੀਲਾਂ ਨਾਲ ਜੱਜਾਂ ਨਾਲ ਗੱਲ ਨਹੀਂ ਸੀ ਕਰਦਾ, ਮੈਂ ਉਦੋਂ ਵੀ ਫਿਰ ਜਪਜੀ ਸਾਹਿਬ ਦੇ ਪਾਠ ਕਰ ਲੈਂਦਾ ਸੀ ਵੀ ਇੰਨੇ ਪਾਠ ਹੋ ਜਾਣਗੇ, ਅਤੇ ਘਰ ਤੋਂ ਚੱਲ ਕੇ ਕਚਹਿਰੀ ਤੱਕ ਇੰਨੇ ਪਾਠ, ਕਚਹਿਰੀਓਂ ਚੱਲ ਕੇ ਘਰ ਤੱਕ ਇੰਨੇ ਪਾਠ। ਫਿਰ ਭਾਈ ਤੁਹਾਡੇ ਵਿੱਚ ਕੀ ਪਤਾ ਲੱਗਦਾ ਕਮਾਈ ਵਾਲੇ? ਜਿਵੇਂ ਉਹ ਜੱਜ ਸਾਹਿਬ ਵਿੱਚੋਂ ਹੀ ਨਿਕਲਿਆ, ਇਹ ਤੁਹਾਡੇ ਵਿੱਚੋਂ ਵੀ ਗਏ, ਐਸੇ ਗੁਰਮੁਖ ਬੈਠੇ ਹੋਣ। ਕਮੀਆਂ ਦੇ ਸਾਹ ਸੰਗੀ ਪ੍ਰਚਾਰ ਜ਼ਿਆਦੇ ਹੁੰਦਾ, ਪੱਲੇ ਕੱਖ ਨਹੀਂ ਹੁੰਦਾ, ਕਈਆਂ ਦਾ ਪ੍ਰਚਾਰ ਸਾਰੀ ਉਮਰੇ ਨਹੀਂ ਹੁੰਦਾ, ਅਤੇ ਕਮਾਈਆਂ ਬਹੁਤ ਹੁੰਦੀਆਂ ਨੇ। ਇੱਕ ਪਚੰਗੀ ਜਥੇ ਦੇ ਵਿੱਚ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਧਰਮਯੁੱਧ ਮੋਰਚੇ 'ਚ ਉੱਥੇ ਮੇਰੇ ਕੋਲ ਗਿਆ ਤਾਂ ਮੋਰਚੇ ਦੇ ਵਿੱਚ ਸੀ, ਉਹ ਐਸਾ ਪ੍ਰੇਮ ਹੋਇਆ ਜਥੇ ਵਿੱਚ ਆ ਗਿਆ, 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦਾ ਸੀ, 101 ਪਾਠ। ਉਹਦੀ ਵਿਰਤੀ ਇੰਨੀ ਚੜ੍ਹ ਗਈ ਉਹਨਾਂ ਦਿਨਾਂ ਵਿੱਚ, ਉਹਦੇ ਕੱਪੜੇ ਸਾਨੂੰ ਧੋਣੇ ਪੈਂਦੇ ਸਨ, ਜੇ ਉਹਨੂੰ ਕਹਿ ਤਾਂ ਦੋ ਵਾਰੀ ਵੀ ਲਾਹ ਦੇ ਬਾਈ ਵਸਤਰ ਲਾਹ ਦੇਣੇ ਹੈ, ਧੋ ਕੇ ਫੜਾ ਦਿਓ ਪਾ ਲੈਣੇ ਹੈ, ਨਹੀਂ ਉਸੇ ਤਰ੍ਹਾਂ ਹੀ ਇਹੀ ਜਿਹੀ ਵਿਰਤੀ ਬਣ ਗਈ ਸੀ। ਇਸ ਕਰਕੇ ਭਾਈ ਕਮਾਈਆਂ ਹਨ, ਸਤਿਗੁਰੂ ਬਖਸ਼ਿਸ਼ ਕਰਨ, ਤੁਹਾਡੇ ਵਿੱਚ ਵੀ ਬਹੁਤ ਕਮਾਈਆਂ ਵਾਲੇ ਹਿਰਦੇ ਗੁਪਤ ਰੂਪ ਕਰਕੇ ਬੈਠੇ ਹੁੰਦੇ ਹੈ। ਇਸ ਲਈ ਸਾਰੀਆਂ ਹੀ ਸੰਗਤਾਂ ਮਹਾਂਪੁਰਸ਼ਾਂ ਦਾ, ਦਾਸ ਦੀ ਵਿਦਿਆ ਉਸਤਾਦ ਮਹਾਂਪੁਰਸ਼ਾਂ ਦਾ ਇਹ ਵਚਨ ਸੀ, ਕਹਿੰਦੇ ਕਦੇ ਵੀ ਸੰਗਤ ਨੂੰ ਇਹ ਸਮਝ ਕੇ ਨਹੀਂ ਕਥਾ ਕਰਨੀ ਵੀ ਮੈਂ ਕਥਾਕਾਰ ਹਾਂ, ਇਹ ਅਣਜਾਣ ਬੈਠੇ ਨੇ ਜਿਹੜੇ ਸੁਣਦੇ ਹੈ, ਇਹ ਮੇਰੇ ਕੋਲ ਵਿਦਿਆ, ਕਹਿੰਦੇ ਫਿਰ ਕਥਾ ਕੀਤੀ ਨਿਫਲ ਹੋ ਜਾਏ। ਕਥਾ ਕਰਦਿਆਂ ਇਹ ਸਮਝਣਾ ਕਿ ਇਹ ਪ੍ਰਤੱਖ ਗੁਰੂ ਦਾ ਸਰੂਪ ਹੀ ਬੈਠਾ, ਮੈਂ ਤੇ ਬੇਨਤੀਆਂ ਕਰਨ ਵਾਲਾ, ਇਹ ਸਰਗੁਣ ਸਰੂਪ ਬੈਠਾ ਹੈ, ਖਾਲਸਾ ਮੇਰੋ ਰੂਪ ਹੈ, ਖਾਸ ਖਾਸ ਰੂਪ ਹੈ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਸ ਕਰਕੇ ਸਾਧ ਸਿੰਘ ਜੀ ਆਓ, ਹੋਰ ਕਾਹਦੀ ਕਥਾ ਤੇ ਬੇਨਤੀ ਹਨ ਸਾਧ ਸਿੰਘ ਜੀ ਸ਼ਬਦਾਂ ਦੁਆਰਾ ਕਿ ਸਤਿਗੁਰੂ ਸਾਡੇ ਸਵਾਸ ਲੇਖੇ ਲਾ ਲੈਣ, ਮਾਧੋ ਜਨਮ ਤੁਮਾਰੇ ਲੇਖੇ। ਜਿਸ ਪ੍ਰਕਾਰ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ 795 ਅੰਗ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਿਲਾਵਲ ਰਾਗ ਦੇ ਅੰਦਰ ਤੀਸਰਾ ਸ਼ਬਦ ਹੈ ਸਾਧ ਸਿੰਘ ਜੀ, ਆਓ ਮਨ ਵਿਰਤੀਆਂ ਇਕਾਗਰ ਕਰਕੇ ਸੁਣਨਾ ਕਰੋ ਜੀ।
2: ਆਪੇ ਸ਼ਬਦ ਆਪੇ ਨਿਸ਼ਾਨ,
1: ਇਹ ਸ਼ਬਦ ਦੇ ਅੰਦਰ ਮਹਿਮਾ ਕਰਦੇ ਆ ਉਸ ਵਾਹਿਗੁਰੂ ਪਰਮੇਸ਼ਰ, ਕਿ ਮੇਰੇ ਨਿਰੰਕਾਰ ਜੀਓ, ਹੇ ਮੇਰੇ ਵਾਹਿਗੁਰੂ ਤੂੰ ਆਪ ਹੀ ਆਪ ਹੈ ਸਭ ਕੁਛ, ਇਹਦਾ ਚਿੰਤਨ ਕਰਦੇ ਹੈ। ਕੀ ਹੈ ਤੂੰ ਆਪ, ਉਹਦੀ ਥੋੜ੍ਹੀ ਜਿਹੀ ਵਿਆਖਿਆ ਕਰਦੇ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਲ ਸਤੋਹੀ ਥਲ ਸਤੋਹੀ ਕਹਿੰਦਿਆਂ ਕਹਿੰਦਿਆਂ ਸੁਰਤ ਐਸੀ ਟਿਕੀ, ਤੋਹੀ ਤੋਹੀ ਤੋਹੀ ਤੋਹੀ ਤੋਹੀ ਤੋਹੀ ਤੋਹੀ ਤੋਹੀ, ਕਰੀ ਗਏ ਜਾਪ ਕਰੀ ਗਏ ਜਾਪ, ਲਿਖਾਰੀ ਲਿਖੀ ਗਏ ਜਿਹੜੇ ਲਿਖਣ ਵਾਲੇ ਸਨ। ਜਦੋਂ ਸਤਿਗੁਰੂ ਮਹਾਰਾਜ ਉਸ ਧੁੰਨ ਦੀ ਬਣੀ ਹੋਈ ਇਕਾਗਰਤਾ ਦੇ ਰਸ ਤੋਂ ਥੋੜ੍ਹਾ ਜਿਹਾ ਵਾਰ ਮੁੱਖ ਬਿਰਤੀ ਕੀਤੀ, ਮਹਾਰਾਜ ਕਹਿੰਦੇ ਲਿਖਾਰੀਓ? ਹਾਂ ਮਹਾਰਾਜ। ਕਹਿੰਦੇ ਕੀ ਲਿਖ ਦਿੱਤਾ? ਸਤਿਗੁਰੂ ਜੀ ਜੋ ਆਪ ਜੀ ਨੇ ਲਿਖਾਇਆ। ਤੁਹਾਡੀ ਰਸਨਾ ਤੋਂ ਜੋ ਵਚਨ ਉਚਾਰਨ ਕੀਤੇ ਜਾਂਦੇ ਆ ਉਹ ਅਸੀਂ ਲਿਖਦੇ ਹਾਂ, ਕੋਲੋਂ ਤਾਂ ਕੁਛ ਨਹੀਂ ਲਿਖ ਸਕਦੇ। ਜੋ ਸ਼ਬਦ ਬੋਲਦੇ ਹੋ ਉਹ ਅਸੀਂ ਲਿਖ ਦਿੰਦੇ ਹਾਂ। ਕਹਿੰਦੇ ਹੁਣ ਕੀ ਲਿਖਿਆ? ਕਹਿੰਦੇ ਮਹਾਰਾਜ ਹੁਣ ਜੋ ਤੁਸਾਂ ਨੇ ਬੋਲਿਆ, ਤੂੰ ਹੀ ਦਾ ਸ਼ਬਦ ਬੋਲਿਆ, ਉਹ ਅਸੀਂ ਲਿਖੀ ਗਏ ਹਾਂ। ਮਹਾਰਾਜ ਕਹਿੰਦੇ ਭਾਈ ਮੇਰੀ ਤੇ ਸੁਰਤ ਐਸੀ ਟਿਕ ਗਈ, ਸਮੇਂ ਦਾ ਗਿਆਨ ਨਾ ਰਿਹਾ, ਅੱਗੇ ਜਾਣ ਦੀ ਸੋਝੀ ਕੋਈ ਨਾ ਰਹੀ। ਇਹ ਕਿੰਨੀ ਕੁ ਵਾਰ ਤੁਸੀਂ ਲਿਖ ਦਿੱਤਾ, ਕਿੰਨੀ ਕੁ ਵਾਰ ਉਚਾਰ ਦਿੱਤਾ ਮੈਂ? ਕਹਿੰਦੇ ਮਹਾਰਾਜ ਗਿਣ ਕੇ ਦੱਸ ਸਕਦੇ ਹਾਂ, ਅਸੀਂ ਕਿਹੜਾ ਗਿਣ ਕੇ ਲਿਖਦੇ ਰਹੇ ਹਾਂ। ਕਹਿੰਦੇ ਗਿਣ, ਇੱਕ ਤੋਂ ਗਿਣਤੀ ਸ਼ੁਰੂ ਕਰਕੇ ਸੈਂਕੜਿਆਂ ਤੇ ਪਹੁੰਚ ਗਈ, ਸੈਂਕੜਿਆਂ ਤੋਂ ਹਜ਼ਾਰਾਂ ਤੇ ਪਹੁੰਚ ਗਈ। ਕਹਿੰਦੇ ਮਹਾਰਾਜ 16,000 ਵਾਰ ਲਿਖਿਆ ਗਿਆ ਤੂੰ ਹੀ ਸ਼ਬਦ। ਕਹਿੰਦੇ ਭਾਈ ਪੜ੍ਹਨ ਵਾਲੇ ਦੀ ਇਹ ਅਵਸਥਾ ਨਹੀਂ ਹੋਣੀ, ਜਿਹੜੀ ਅਵਸਥਾ ਚ ਉਚਾਰਨ ਕੀਤਾ ਇਹ ਅਵਸਥਾ ਪੜ੍ਹਨ ਵਾਲੇ ਦੀ ਤੇ ਕਿਤੇ ਜਾ ਕੇ ਬਣੇਗੀ? ਕਮਾਈਆਂ ਕਰਕੇ ਕਹਿੰਦੇ ਅੱਕ ਜਾਣਗੇ ਵੀ ਇਹ ਕੀ ਲਿਖ ਦਿੱਤਾ 16,000 ਵਾਰ ਤੂੰ ਹੀ। ਕਹਿਣਗੇ ਛੱਡੋ ਪਰੇ, ਦੋ ਵਾਰੀ ਕਹਿ ਲਿਆ, ਚਾਰ ਵਾਰ ਕਹਿ ਲਿਆ। ਮਹਾਰਾਜ ਕਹਿੰਦੇ ਐਂ ਕਰੋ ਵੀ ਇਹ ਸਿਫਰਾਂ ਹਟਾ ਦਿਓ ਸਾਰੀਆਂ। ਸਿਫਰਾਂ ਹਟਾ ਕੇ ਕੇਵਲ 16 ਵਾਰ ਰੱਖ ਲਓ। ਹੁਣ 16 ਵਾਰ ਉਚਾਰਨ ਕੀਤਾ ਹੋਇਆ ਸ਼ਬਦ ਮਿਲਦਾ, ਤੇ ਜਿਵੇਂ ਗੁਰੂ ਨਾਨਕ ਮਹਾਰਾਜ ਨੇ ਤੱਕੜ ਫੜ ਕੇ ਜਦੋਂ ਸ਼ਬਦ ਆਇਆ 13, ਉਦੋਂ ਹੀ ਆਪਣੇ ਨਿਰੰਕਾਰ ਦੇ ਵਿੱਚ ਲੀਨ ਹੋ ਕੇ 13, 13, 13, ਇਹ ਵੀ ਤੇਰੇ, ਇਹ ਵੀ ਤੇਰਾ, ਸਭ ਕੁਛ ਤੇਰਾ ਹੀ ਤੇਰਾ ਹੋ ਗਿਆ, ਤੇ ਉਸ ਤੂੰ ਦੀ ਧੁਨੀ ਵਿੱਚ ਲੀਨ ਹੋ ਗਏ, ਮੋਦੀ ਖਾਨਾ ਤੋਲਣ ਲੱਗੇ। ਇਉਂ ਗੁਰੂ ਸਾਹਿਬ ਜੀ ਸਾਹ ਸਮਝੀ, ਜਿਵੇਂ ਜਹਾਜ਼ ਦੇ ਅੰਦਰ ਇੱਕ ਉਹ ਜਿਹੜੀ ਸੂਈ ਹੁੰਦੀ ਹੈ, ਜਿਹਨਾਂ ਦਿਸ਼ਾ ਭਰਮਣ ਹੋਣ ਤੋਂ ਉਹ ਅਚੱਲ ਵਾਲੇ ਪਾਸੇ, ਧਰੂਮ ਵਾਲੇ ਪਾਸੇ ਰਹਿੰਦੀ ਹੈ, ਇਸੇ ਤਰ੍ਹਾਂ ਜਿਹੜੇ ਸੱਤ ਪੁਰਸ਼ ਹੁੰਦੇ ਨੇ ਉਹਨਾਂ ਦਾ ਸਰੀਰ ਰੂਪੀ ਜਹਾਜ਼ ਤਾਂ ਸੰਸਾਰ ਦੇ ਕਿਸੇ ਕੋਨੇ ਵਿੱਚ ਘੁੰਮੀ ਜਾਏ, ਪਰ ਉਹਨਾਂ ਦੀ ਬ੍ਰਹਮਾਕਾਰ ਉਹ ਸੂਈ ਜਿਹੜੀ ਹੈ ਨਾ, ਬਿਰਤੀ ਜਿਹੜੀ ਹੈ, ਉਹ ਬ੍ਰਹਮ ਵੱਲ ਨੂੰ ਹੀ ਰਹਿੰਦੀ ਹੈ। ਤੇ ਇਸ ਕਰਕੇ ਉਪਦੇਸ਼ ਦਿੰਦੇ ਦਿੰਦੇ ਸਤਿਗੁਰੂ ਤੇ ਉਸ ਆਨੰਦ ਦੇ ਵਿੱਚ ਹੀ ਰਹਿੰਦੇ ਆ, ਸਿੱਖਾਂ ਦੇ ਹਿਰਦੇ ਦੇ ਅੰਦਰ ਉਪਦੇਸ਼ ਦਾ ਬੀਜ ਬੀਜਦੇ ਨੇ। ਇੱਥੇ ਉਸੇ ਭਾਵ ਨੂੰ ਲੈ ਕੇ ਕਹਿੰਦੇ ਨੇ ਆਪੇ ਸ਼ਬਦ ਆਪੇ ਨਿਸ਼ਾਨ। ਹੇ ਮੇਰੇ ਵਾਹਿਗੁਰੂ ਤੂੰ ਕੈਸਾ ਹੈ, ਆਪ ਹੀ ਤੂੰ ਸ਼ਬਦ ਅਰਥ ਸਾਹ ਸੰਗੀਤ ਸ਼ਬਦ ਕੁਝ ਅੱਖਰਾਂ ਨੂੰ ਜੋੜ ਕੇ ਛੰਦਾਬੰਦੀ ਦੇ ਅੰਦਰ ਜੋ ਬਣਾਏ ਜਾਣ ਉਹਨੂੰ ਵੀ ਸ਼ਬਦ ਕਹਿੰਦੇ ਆ, ਜੋ ਰਸਨਾ ਤੋਂ ਨਿਕਲੇ ਉਹ ਵੀ ਸ਼ਬਦ, ਜਿਹੜਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਉਪਦੇਸ਼ ਉਹਨੂੰ ਵੀ ਸ਼ਬਦ ਕਹਿੰਦੇ ਆ। ਸ਼ਬਦ ਦਾ ਅਰਥ ਬ੍ਰਹਮ ਵੀ ਹੈ, ਸ਼ਬਦ ਦਾ ਅਰਥ ਭਾਈ ਸੰਸਾਰ ਵੀ ਹੈ, ਪਰ ਜਥਾ ਪ੍ਰਕਰਨ ਤਥਾ ਅਰਥ। ਪ੍ਰਕਰਨ ਕੀ ਹੈ? ਜੇ ਸਾਧ ਸਿੰਘੀ ਬਾਜ ਸ਼ਬਦ ਉਡਾਣ ਦੇ ਨਾਲ ਆ ਗਿਆ ਤਾਂ ਆਕਾਸ਼ ਚ ਰਹਿਣ ਵਾਲੇ ਪੰਛੀ ਦਾ ਵਾਚਕ, ਜੇ ਬਾਜ ਦੇ ਉੱਤੇ ਕਾਠੀ ਪਾ ਦਿੱਤੀ ਹੈ ਤਾਂ ਸਮਝ ਲਓ ਘੋੜੇ ਦਾ ਹੈ। ਬਾਜ ਸ਼ਬਦ ਇੱਕੋ ਹੀ ਹੈ, ਘੋੜੇ ਦਾ ਅਰਥ ਵੀ ਦਿੰਦਾ ਹੈ ਤੇ ਪੰਛੀ ਦਾ ਅਰਥ ਵੀ ਦਿੰਦਾ ਹੈ। ਜਿਹੜੇ ਲੋਕ ਕਹਿੰਦੇ ਇੱਕ ਸ਼ਬਦ ਦਾ ਇੱਕੋ ਹੀ ਅਰਥ ਹੋਣਾ ਚਾਹੀਦਾ, ਐਸੇ ਭੇਦ ਉਹਨਾਂ ਨੂੰ ਸ਼ੰਕਾ ਕਰਨ ਤੋਂ ਪਹਿਲਾਂ ਜਾਣਨੇ ਚਾਹੀਦੇ। ਸੋ ਇਉਂ ਸਾਧ ਸੰਗੀਤ ਸ਼ਬਦ ਦਾ ਅਰਥ ਇੱਥੇ ਆਪਾਂ ਲੈਂਦੇ ਹਾਂ ਬ੍ਰਹਮ, ਜੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਮੇਰੇ ਪਰਮੇਸ਼ੁਰ ਤੂੰ ਸ਼ਬਦ ਕਹੀਏ ਬ੍ਰਹਮ ਰੂਪ ਹੈ। ਬ੍ਰਹਮ ਕੀ ਹੈ? ਬ੍ਰਹਮ ਦਾ ਅਰਥ ਹੈ ਵਿਆਪਕ, ਤੂੰ ਸਾਰੀ ਜਗ੍ਹਾ ਵਿਆਪਕ ਹੈ, ਤੂੰ ਆਪ ਹੀ ਬ੍ਰਹਮ ਵਿਆਪਕ ਰੂਪ ਭਾਵ ਨਿਰਾਕਾਰ ਜਿਹਦਾ ਕੋਈ ਆਕਾਰ ਨਹੀਂ, ਤੇ ਆਪ ਤੋਂ ਨਿਰਆਕਾਰ ਆਕਾਰ ਵਾਲੀ ਚੀਜ਼ ਵਿਨਸਦੀ ਹੈ, ਇਸ ਲਈ ਉਹ ਵਿਨਸਦਾ ਨਹੀਂ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਮਿਥਿਆ, ਜੋ ਦਿਸਦਾ ਦੇਹਾਂ ਦਿਸਦੀਆਂ ਨੇ ਮਿਥਿਆ ਨ, ਸੱਤ ਵਸਤੂ ਦਿਸਦੀ ਨਹੀਂ। ਸੋ ਇਸ ਕਰਕੇ ਨਾ ਤੂੰ ਆਪ ਹੀ ਨਿਰਗੁਣ ਹੈ। ਨਿਰਗੁਣ ਤੋਂ ਭਾਵ ਕਿ ਤੇਰੇ ਵਿੱਚ ਨਾ ਰਾਜਗੁਣ ਨਾ ਸਤਗੁਣ ਨਾ ਤਮਗੁਣ, ਤਿੰਨੇ ਗੁਣਾਂ ਦਾ ਕੋਈ ਪ੍ਰਭਾਵ ਨਹੀਂ। ਨਿਰਗੁਣ ਆਪ ਪਰ ਨਾਲ ਹੀ ਕਹੇ ਤਾਂ ਸਰਗੁਣ ਵੀ ਉਹੀ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ। ਤੂੰ ਨਿਰਾਕਾਰ ਤੋਂ ਜਦੋਂ ਆਕਾਰ ਰੂਪ ਧਾਰਨ ਕਰਦਾ ਹੈ ਤੇ ਹੇ ਮੇਰੇ ਪਰਮੇਸ਼ਰ ਆਪ ਹੀ ਸ਼ਬਦ ਆਪ ਹੀ ਨਿਰਾਕਾਰ ਹੈ ਤੇ ਆਪੇ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਪ੍ਰਗਟ, ਪ੍ਰਗਟ ਤਾਂ ਹੋਊਗਾ ਜੇ ਸਰਗੁਣ ਸਰੂਪ ਧਾਰਨ ਕਰੂਗਾ। ਤੂੰ ਆਪ ਹੀ ਸਰਗੁਣ ਸਰੂਪ ਧਾਰਨ ਕਰ ਲੈਣਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ। ਇਹ ਸਾਧ ਸਿੰਘ ਜੀ ਇੱਕ ਨਿਰਾਕਾਰ ਤੇ एक साकार वाले परमात्मा ते सरगुण स्वरूप करके हजारे ही तेरी अखा, निराकार करके तेरी अख भी अख नहीं है। ऐसा परमेश्वर आश्चर्य रूप है, ना संखंग ना चक्रंग ना गदा ना श्यामंग आश्चर्य रूप है उसका। ते तू आप ही निर्गुण स्वरूप ते आप ही सरगुण स्वरूप हो करके निशान किए प्रगट हो जाना है। ते आपे हर एक रंग है, आपे बहु रंगी, आप ही अनेक रंगा च है, आप ही महाराज तो एक रंग दे अंदर है, खेल खेल अखेल खेल न अंत को फिर एक, आप एक स्वरूप है। आप ही शब्द हे मेरे परमेश्वर वाहिगुरु जी, ते आप ही तुसी निरंकार निराकार स्वरूप हो, ते आप ही मेरी रसना ते शब्द रूप बन रहे हो, जिन्हां द्वारा सिखां दी कल्याण होएगी। जेडे गुरबाणी दे शब्द न, वाह वाह बाणी निरंकार है, ये निरंकार का स्वरूप है। महाराज कहते सतगुरु शब्द शब्द है, सतगुरु पद्र मुक्त जनाब है, आप ही तुसी शब्द रूप हो, मेरी ते रसना का एक बहाना है। जैसी मैं आवे खसम की बाणी, ये बाणी दे शब्द तुसी आप ही रूप धारण कर रहे हो मेरी रसना तो, ते आप ही निशान कई प्रगट हो रहे हो मेरी रसना तो, ते आप ही निराकार हो, आप ही श्री गुरु ग्रंथ साहिब दी बाणी रूप हो करके साकार रूप हो रहे हो, आप ही मेरे निरंकार जी, मैं ते तुहाडे कौतुक वेख रहा। ये बेनती सतगुरु महाराज गूढ़ गल भी करते हैं, ते सिखां नूं बाणी ते भावना अपने शरीर नालों वध जोड़न वास्ते, क्योंकि देह मिथ्या है। सतगुरु ने कदे नहीं कहा कि मेरी देह ते विश्वास करो, सतगुरु ने कहा शब्द ते विश्वास, शब्द दे नाल जोड़िया, शब्द नूं गुरु मन्निया। इसे लई सतगुरु महाराज सचे पातशाह दे किते व्याह कारज दी रीत दी गल वेखो विचार के, ते जिस वेले सतगुरु महाराज सचे पातशाह दा विवाह होण लगा, उते पंडित ने बेदी गड्डी होई है ते अग वाली होई है, परिक्रमा करन वास्ते अग दे दुआले फेरे करदे है। महाराज कहिंदे पंडित जी इह की कीता है? कहिंदे जी फेरियां दी रीत ऐसी है, कोई नवीं गल थोड़ी कीती है मैं। कहिंदे नहीं, इहनूं अग नूं बुझा दिओ। इन्नी गल कहण तों महिता कल्याण चंद जी बजुर्ग बाबा वो गुस्से विच आ गए, कहिंदे पुत्र इत्थे भी मेरी नक वढ़ेगा तूं, ये दो पंचायतां दे विच इत्थे भी हुण तूं आई कुछ करना सी, पहलां तां विआह ही नहीं सी करांदा, कहण ते जे हुण कराया हां कीती है तां हुण आ कुछ करेगा। पंडित हरदयाल जी उठ के खड़े हो गए, कहिंदे जजमान तू बह जा, तेरे करन दी गल नहीं, कार्ज कोई नहीं बिगड़दा। हाथ जोड़ के कहन लगे, हे परमेश्वर जीओ, जिमें सच दा जनेऊ मैनू पहनाया सी, झूठ दे जनेऊ चक्की फिरदे सी हुण तक, दया कपा संतोख सूत जत गंढी सतवट, ये जिहड़ा जनेऊ पहनाया सी हुण किरपा करो, असीं अलपग जीव की जाणदे आं, तुहाडा विआह किवें करिए, तुसीं दसो कि तुहाडा विआह किवें करिए। सतगुरु महाराज ने सिख कौम की नींह रखी है, ते फिर मर्यादा जिहड़ी है दसवें पातशाह तक परपक हुंदी गई है, ते मर्यादा की नींह रखने वाले गुरु नानक महाराज कहिंदे देखो परिक्रमा उहदियां हुंदियां ने, जिहड़ा गुरु होवे गुरु दियां परिक्रमा जरूर करी दियां ने, यह गुरमत विच है परिक्रमा करनी। कहिंदे फिर अग है जिहड़ी, ये मेरा तो इष्ट है नहीं, हिंदू धर्म वाले ने इष्ट मनिया, ये करन परिक्रमा अग नूं मथा टेकन, मैं ते अग नूं पैदा करन वाली नूं मथा टेकदा। अग खट ज्योतियां दे विच है, बुद्धि बिजली चंद सूरज तारे ये खट ज्योतियां मनिया, सब मैं ज्योत ज्योत है सोए ते दा चानण, सब मैं चानण हुआ। सतगुरु महाराज ने कहा कि भाई इस रीत दे अंदर इउं लिखिया है भी पहले नंबर ते दा वेद होण, जे वेद ना मिले वेद की परिक्रमा करे फेरे ता मुकम्मल हुंदे है, जिवें असीं गुरु ग्रंथ साहिब दे दुआले परिक्रमा करदे हां, जे वेद वेदो अभावा, जे वेद ना मिलन वेदो अभावा तां अग्नि फिर अग बाल लो। कहिंदे जे अग्नि भी ना मिले, अग्नि अभावा तां विप्रहा।

0: ਫਿਰ ਮਹਾਰਾਜ ਸਾਡੇ ਬਸ ਦੀ ਗੱਲ ਨਹੀਂ, ਆਪਣੇ ਫੇਰੇ ਤੁਸੀਂ ਆਪ ਹੀ ਕਰ ਲਓ ਜਿਹੜੇ ਤਰੀਕੇ ਨਾਲ ਕਰ ਸਕਦੇ ਹੋ। ਮਹਾਰਾਜ ਕਹਿੰਦੇ ਆਪਾਂ ਗੁਰੂ ਪ੍ਰਗਟ ਕਰ ਲੈਂਦੇ ਹਾਂ, ਆਪਣੇ ਗੁਰੂ ਨੂੰ ਬੁਲਾ ਲੈਂਦੇ ਹਾਂ। ਕਹਿੰਦੇ ਜਿਵੇਂ ਤੁਸੀਂ ਉਹ ਬੁਲਾ ਸਕਦੇ ਹੋ, ਬੁਲਾਓ ਆਪਣੀ ਪਾਰ ਬ੍ਰਹਮ ਪਰਮੇਸ਼ਰ। ਕਹਿੰਦੇ ਲਿਆਓ ਕਲਮ, ਲਿਆਓ ਕਾਗਜ਼, ਇੱਕ ਲਿਆਓ ਪੀੜਾ, ਦੋ ਲਿਆਓ ਰੁਮਾਲੇ। ਮਹਾਰਾਜ ਨੇ ਮੂਲ ਮੰਤਰ ਲਿਖਿਆ, ਮੂਲ ਮੰਤਰ ਲਿਖ ਕੇ ਪੀੜੇ ਤੇ ਰੱਖ ਕੇ ਰੁਮਾਲਾ ਪਾ ਕੇ ਫਿਰ ਸਤਿਕਾਰਯੋਗ ਮਾਤਾ ਸੁਲੱਖਣੀ ਮਾਤਾ ਚੋਣੀ ਜੀ ਨਾਲ ਫੇਰਿਆਂ ਦੀ ਰਸਮ ਕੀਤੀ। ਕਹਿਣ ਤੋਂ ਭਾਵ ਕਿ ਸ਼ਬਦ ਨੂੰ ਗੁਰੂ ਮੰਨਿਆ, ਮੁੱਢ ਤੋਂ ਹੀ ਗੁਰੂ ਮੰਨਿਆ ਗੁਰੂ ਨਾਨਕ ਨੇ। ਇਸ ਕਰਕੇ ਮਹਾਰਾਜ ਕਹਿੰਦੇ ਆਪੇ ਸ਼ਬਦ, ਆਪੇ ਗੁਰਬਾਣੀ ਦੇ ਸ਼ਬਦ ਰੂਪ, ਤੂੰ ਹੀ ਹੈ ਨਿਰੰਕਾਰ ਤੇ ਆਪ ਹੀ ਨਿਸ਼ਾਨ ਕੀਏ ਪ੍ਰਗਟ ਹੈ ਜੀ।
1: ਆਪੇ ਸੁਰਤਾ ਆਪੇ ਜਾਨ
0: ਤੇ ਆਪ ਹੀ ਸਾਸੂ ਜੀ, ਪਿਛਲੀ ਤੁਕ ਦਾ ਭਾਈ, ਆਪ ਹੀ ਤੂੰ ਨਾਮ ਰੂਪ ਦਾ ਨਿਸ਼ਾਨ ਕੀਏ ਪ੍ਰਵਾਨਾ ਹੈ। ਇਹ ਵੀ ਅਰਥ ਮਹਾਂਪੁਰਸ਼ਾਂ ਨੇ ਕੀਤਾ, ਆਪੇ ਸੁਰਤਾ, ਆਪ ਹੀ ਤੂੰ ਵੇਦ ਦਾ ਵਕਤਾ ਰੂਪ ਹੈ, ਆਪ ਹੀ ਜਾਣਕਾਰੀ ਰੱਖਣ ਵਾਲਾ ਹੈ, ਅਥਵਾ ਆਪ ਹੀ ਜਗਿਆਸੂ ਰੂਪ ਹੋ ਕਰਕੇ। ਰੱਤਾ ਦਾ ਅਰਥ ਹੈ ਪ੍ਰੀਤੀਵਾਨ ਹੋਣਾ, ਪ੍ਰੀਤੀ ਵਿੱਚ ਰਤਣਾ, ਤੇ ਆਪ ਹੀ ਤੂੰ ਸੋਕ ਜੇ ਸ੍ਰੇਸ਼ਟ, ਸ੍ਰੇਸ਼ਟ ਪ੍ਰੀਤੀ। ਕਿਉਂ? ਪ੍ਰੀਤੀ ਤਾਂ ਵਿਸ਼ਿਆਂ ਦੀ ਹੋਏ, ਸ੍ਰੇਸ਼ਟ ਨਹੀਂ ਨਾ ਮਨ ਹੁੰਦੀ, ਪ੍ਰੀਤੀ ਤਾਂ ਪਰਿਵਾਰ ਦੀ ਵੀ ਹੈ, ਸ੍ਰੇਸ਼ਟ ਨਹੀਂ ਹੈ। ਤੂੰ ਆਪ ਹੀ ਸੋ ਸ੍ਰੇਸ਼ਟਤਾ ਵਿੱਚ ਸੱਸਾ ਵਰਤ ਹੁੰਦਾ ਰੱਤਾ, ਆਪ ਹੀ ਸ੍ਰੇਸ਼ਟ ਪ੍ਰੀਤੀ ਕਰਨ ਵਾਲਾ ਜਗਿਆਸੂ ਹੈ, ਤੇ ਆਪ ਹੀ ਸ਼ੁਭ ਜਾਣਕਾਰੀ ਬ੍ਰਹਮ ਗਿਆਨ ਦੀ ਜਾਣਨ ਵਾਲਾ, ਆਪ ਹੀ ਗਿਆਨਵਾਨ ਹੈ, ਆਪ ਹੀ ਜਗਿਆਸੂ ਰੂਪ ਹੈ, ਅਥਵਾ ਆਪ ਹੀ ਘੱਟ ਘੱਟ ਕੇ ਅੰਤਰ ਕੀ ਜਾਣ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਅੰਤਰ ਜਾਮੀ ਸਭ ਕੋ ਜਾਣੈ, ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣ, ਤੂੰ ਆਪ ਹੀ ਸਭ ਕੋ ਜਾਣਦਾ ਹੈ ਮਹਾਰਾਜ।
1: ਆਪੇ ਕਰ ਕਰ ਵੇਖੈ ਤਾਣ।
0: ਹੁਣ ਇੱਥੋਂ ਸਾਧ ਸਿੰਘ ਜੀ ਆਪਾਂ ਥੋੜੀ ਜਿਹੀ ਸੰਕੋਚ ਲਈਏ, ਕਿਉਂਕਿ ਸਮੇਂ ਦੇ ਅਨੁਸਾਰ ਹੀ ਸੋਭ ਨਹੀਂ ਹੁੰਦਾ, ਜੋ ਸਮੇਂ ਦਾ ਵਿਧਾਨ ਹੈ ਉਹਨੂੰ ਕਦੇ ਸਾਧ ਸਿੰਘ ਜੀ ਤੋੜਨਾ ਨਹੀਂ ਚਾਹੀਦਾ। ਅਗਲਾ ਪ੍ਰੋਗਰਾਮ ਜਿਹੜਾ ਸਿੱਧੀਆਂ ਧਾਰਨਾ ਦੁਆਰਾ ਮਹਾਂਪੁਰਸ਼ਾਂ ਨੇ ਜੋ ਵੱਡਿਆਂ ਦੇ ਕੋਲੋਂ ਸਿੱਧੇ ਢੰਗ ਦੇ ਕੀਰਤਨ ਸਿਰ ਕੇ ਸਿੱਧੇ ਸਾਦੇ ਲੋਕਾਂ ਦੇ ਪਸੰਦ ਆਉਣ ਵਾਲੀ ਗੱਲ, ਜਿਹੜੀ ਹਰ ਇੱਕ ਦੇ ਸਮਝ ਆ ਜਾਏ, ਗੁਰਬਾਣੀ ਦੇ ਸਿਧਾਂਤ ਨੂੰ ਪ੍ਰਗਟ ਕਰਨਾ ਹੈ ਬਜ਼ੁਰਗ ਮਹਾਂਪੁਰਸ਼ਾਂ ਨੇ। ਆਪ ਹੀ ਤੂੰ ਆਪੇ ਕਰ ਕਰ ਵੇਖੈ ਤਾਣ। ਹੇ ਮੇਰੇ ਪਰਮੇਸ਼ਰ ਜੀਓ, ਤੂੰ ਆਪ ਹੀ ਆਪਣੇ ਤਾਣ ਕਹੀਏ ਵੱਲ ਦੁਆਰਾ ਗਾਵੈ, ਕੋ ਤਾਣ, ਤਾਣ ਦਾ ਅਰਥ ਵੱਲ ਹੁੰਦਾ, ਤੂੰ ਆਪ ਹੀ ਆਪਣੇ ਤਾਣ ਕਹੀਏ ਵੱਲ ਦੁਆਰਾ ਸੰਸਾਰ ਨੂੰ ਕਰ ਕਹੀਏ ਰਚਦਾ ਹੈ, ਕਰਦਾ ਕੀ ਕਰਦਾ, ਰਚਨਾ ਕਰਦਾ ਹੈ, ਇਹ ਉਸ ਰਚਨਾ ਨੂੰ ਕਰਕੇ ਫਿਰ ਤੂੰ ਉਹਨਾਂ ਦੇ ਕਰ ਕਰਤਵਾਂ ਨੂੰ ਵੀ ਤੂੰ ਹੀ ਦੇਖਦਾ। ਖਸਮੇ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ, ਤੂੰ ਸਾਰਿਆਂ ਘਟਾਂ ਦੀ ਜਾਣਦਾ, ਇੱਕ ਕੀੜੇ ਦੀ ਵੀ ਇਹ ਗੱਲ ਦਾ ਤੈਨੂੰ ਪਤਾ ਵੀ ਕਿੰਨੇ ਦਾਣੇ ਖਾਣੇ ਆ ਉਸਨੇ। ਇਸ ਕਰਕੇ ਤੂੰ ਸਾਰਿਆਂ ਦੇ ਕਰਤਵ ਨੂੰ ਜਾਣਦਾ। ਇਹ ਜੀਵ ਦਾ ਅਗਿਆਨ ਹੈ ਵੀ ਮੈਨੂੰ ਕਿਹੜਾ ਕੋਈ ਦੇਖਦਾ, ਇਹ ਨਿਸ਼ਚੈ ਨਾ ਵੀ ਕੋਈ ਮੈਨੂੰ ਮਨੁੱਖੀ ਅੱਖ ਨਹੀਂ ਵੇਖਦੀ, ਪਰ ਇਹ ਨਹੀਂ ਪਤਾ ਵੀ ਜਿਹਨੇ ਤੈਨੂੰ ਸਜ਼ਾ ਦੇਣੀ ਹੈ ਉਹ ਤੇ ਵੇਖ ਰਿਹਾ, ਇਹ ਅਗਿਆਨ ਹੈ ਸਾਡਾ। ਜਿਦਣ ਇਹ ਨਿਸ਼ਚਾ ਹੋ ਗਿਆ ਕਿ ਸਾਧ ਸੁਣਦਾ, ਸਾਧ ਵੇਖਦਾ, ਉਸ ਦਿਨ ਤੋਂ ਅਸੀਂ ਕੋਈ ਵੀ ਗਲਤ ਕਰਮ ਨਹੀਂ ਕਰ ਸਕਦੇ, ਕਿਉਂਕਿ ਰੱਬ ਸਾਹਮਣੇ ਖੜਾ ਦਿਸੇਗਾ। ਇਸ ਕਰਕੇ ਸਾਧ ਸੰਗਤ, ਬੇਅੰਤ ਐਸੇ ਪ੍ਰਮਾਣ ਇਹ ਆਉਂਦੇ ਆ। ਇੱਕ ਮਹਾਤਮਾ ਦੇ ਕੋਲ ਦੋ ਚੇਲੇ ਆਏ ਸਨ, ਕਹਿੰਦੇ ਜੀ ਸਾਨੂੰ ਆਪਣੇ ਸੇਵਕ ਬਣਾ ਲਓ। ਮਹਾਤਮਾ ਕਹਿੰਦੇ ਬਈ ਤੁਸੀਂ ਮੈਨੂੰ ਗੁਰੂ ਬਣਾਉਣ ਵਾਸਤੇ ਆ ਕੇ ਜਾਣਦੇ ਵੀ ਹੋ? ਕਹਿੰਦੇ ਹਾਂਜੀ ਜਾਣਦੇ ਹਾਂ। ਕਹਿੰਦੇ ਕਿਵੇਂ ਜਾਣਦੇ ਹੋ, ਕਦੇ ਵੇਖੇ ਤਾਂ ਹੈ ਨਹੀਂ? ਕਹਿੰਦੇ ਜੀ ਅਸੀਂ ਲੋਕਾਂ ਤੋਂ ਬੜਾ ਤੁਹਾਡੇ ਬਾਰੇ ਜਾਣਕਾਰੀ ਲਈ ਪਹਿਲਾਂ। ਕਹਿੰਦੇ ਚੰਗੀ ਤਰ੍ਹਾਂ ਪਛਾਣ ਲਿਆ ਵੀ ਮੈਂ ਗੁਰੂ ਬਣ ਦੇ ਲੈ ਕੇ? ਕਹਿੰਦੇ ਹਾਂ। ਕਹਿੰਦੇ ਹੁਣ ਫਿਰ ਮੈਂ ਤੁਹਾਡੀ ਪਛਾਣ ਕਰ ਲਾਂ ਵੀ ਤੁਸੀਂ ਚੇਲੇ ਬਣ ਦੇ ਲੈ ਕੇ ਹੈ ਜਾਂ ਨਹੀਂ? ਕਹਿੰਦੇ ਆਹੋ ਜੀ ਤੁਸੀਂ ਸਾਡੀ ਕਰ ਲਓ ਪਛਾਣ, ਦੱਸੋ ਪਿੰਡ ਦੇ ਲੋਕ ਲਿਆਈਏ? ਕਹਿੰਦੇ ਨਹੀਂ, ਆ ਮੇਰੇ ਕੋਲ ਕਬੂਤਰ ਹੈਗੇ ਦੋ, ਇੱਕ ਇੱਕ ਫੜਾਤਾ। ਕਹਿੰਦੇ ਲੈ ਜਾਓ ਇਹਨੂੰ ਉੱਥੇ ਮਾਰ ਕੇ ਲਿਆ ਜਿੱਥੇ ਕੋਈ ਨਾ ਵੇਖਦਾ ਹੋਵੇ। ਨਹੀਂ ਸਤਿਬਾਚਨ, ਇੱਕ ਤਾਂ ਵਾਲ ਹੀ ਕਾਲਾ ਸੀ। ਕਹਿੰਦੇ ਲਿਆਓ ਜੀ ਫੜਾਓ। ਹਾਂ ਦੇਖ ਲਿਆ ਸੰਤਾਂ ਨੇ ਵੀ ਇਹ ਕਰੂਗਾ ਕੰਮ ਇੱਥੇ। ਕਹਿੰਦੇ ਭਾਈ ਜਿੱਥੇ ਕੋਈ ਨਾ ਦੇਖਦਾ ਹੋਵੇ? ਕਹਿੰਦਾ ਬਿਲਕੁਲ ਜੀ। ਲੈ ਕੇ ਤੁਰ ਗਿਆ ਉਹ, ਦਸ ਕਰਮਾਂ ਨਹੀਂ ਗਿਆ ਉੱਥੇ, ਝਾੜ ਸ਼ਿਸ਼ੇ ਦੇ ਉਹਲੇ ਗਿਆ, ਗਰਦਨ ਮਰੋੜੀ, ਮਰੋੜ ਕੇ ਲਿਆ ਕੇ ਕਹਿੰਦਾ ਲਓ ਜੀ ਬਣਾਓ ਚੇਲਾ। ਸੰਤ ਕਹਿੰਦੇ ਠਹਿਰ ਜਾ, ਕਾਲਾ ਨਾ ਪੈ, ਇਹ ਦੂਈ ਨੂੰ ਵੀ ਆ ਲੈਣ ਦੇ, ਚੱਲ ਬਈ ਤੂੰ ਵੀ ਲਿਆ ਮਾਰ ਕੇ। ਕਹਿੰਦੇ ਸਤਿਬਾਚਨ ਹੋ ਗਿਆ ਉਹ ਜਾ ਕੇ ਜਿਉਂਦੇ ਨੂੰ ਵਾਪਸ ਮੋੜ ਕੇ ਲਿਆਇਆ। ਪੀਰ ਬਾਦ ਕਹਿੰਦੇ ਤੂੰ ਲਈ ਲਾਇਆ? ਕਹਿੰਦੇ ਜੀ ਤੁਹਾਡੀ ਸ਼ਰਤ ਬੜੀ ਕਰੜੀ ਹੈ। ਇਹ ਕਿਉਂ? ਕਹਿੰਦੇ ਜੀ ਮੈਂ ਜਾ ਕੇ ਜਦੋਂ ਜੰਗਲ ਦੇ ਵਿੱਚ ਦੇਖਿਆ ਚਿੜੀਆਂ ਜਾਨਵਰ ਵੇਖਣ, ਤੁਸੀਂ ਕਿਹਾ ਕੋਈ ਨਾ ਵੇਖਦਾ ਉਹ, ਫਿਰ ਮੈਂ ਐਸੇ ਥਾਂ ਤੇ ਚਲਿਆ ਗਿਆ ਜਿੱਥੇ ਕੋਈ ਪਰਿੰਦਾ ਨਹੀਂ ਸੀ ਵੇਖਦਾ, ਫਿਰ ਮੈਂ ਵੇਖਿਆ ਸੂਰਜ ਵੇਖਦਾ, ਫਿਰ ਮੈਂ ਸੂਰਜ ਤੋਂ ਵੀ ਓਹਲਾ ਕਰ ਲਿਆ, ਫਿਰ ਵੇਖਿਆ ਇਹੀ ਮੇਰੇ ਵੱਲ ਵੇਖਦਾ ਜਿਹਨੂੰ ਮਾਰਨਾ, ਇਹਦੀਆਂ ਅੱਖਾਂ ਤੇ ਪੱਟੀ ਬਣੀ, ਫਿਰ ਮੈਂ ਕਿਹਾ ਮੈਂ ਇਹਨੂੰ ਵੇਖਦਾ ਆਪਣੀਆਂ ਅੱਖਾਂ ਤੇ ਪੱਟੀ ਬਣ ਲਈ।

0: ਕਹਿੰਦੇ ਜਦੋਂ ਇਹਦੀ ਗਰਦਨ ਨੂੰ ਪਾਇਆ ਹੱਥ, ਕਹਿੰਦੇ ਅੰਦਰੋਂ ਆਵਾਜ਼ ਆਈ ਵੀ ਪਰਮਾਤਮਾ ਵੇਖਦਾ ਵੀ ਪਰਮਾਤਮਾ ਦੇ ਪੱਟੀ ਕਿੱਥੋਂ ਬੰਨੂਗਾ ਮੈਂ, ਇਹਦੀ ਵੀ ਖੋਲਤੀ ਆਪਣੀ ਵੀ ਖੋਲਤੀ, ਆਹ ਚੱਕੋ ਕਬੂਤਰ, ਚੇਲਾ ਬਣਾਉਣਾ ਬਣਾਓ, ਨਹੀਂ ਬਣਾਉਣਾ ਨਾ ਬਣਾਓ, ਮੈਨੂੰ ਆਪਣੇ ਘਰ ਨੂੰ ਜਾਣ ਦੇ। ਕਹਿੰਦੇ ਤੂੰ ਰਹਿ ਜਾ, ਚੇਲਾ ਬਣਨ ਦੇ ਲਾਇਕ ਹੈ। ਉਹ ਦੂਜਾ ਕਹਿੰਦਾ ਜੀ ਮੈਂ, ਕਹਿੰਦੇ ਜਿਵੇਂ ਕਬੂਤਰ ਦੀ ਗਰਦਨ ਮਰੋੜੀ ਆ, ਮੇਰੀ ਵੀ ਮਰੋੜੇਗਾ ਫਿਰ ਤੂੰ। ਹੁਣ ਜਿਹਨੂੰ ਇਹੀ ਨੀ ਨਿਸ਼ਚਾ, ਜਿਹਨੂੰ ਨਿਸ਼ਚਾ ਵੀ ਪਰਮਾਤਮਾ ਵੇਖਦਾ, ਉਹ ਫਿਰ ਭਾਈ ਕਦੇ ਗਲਤ ਕੰਮ ਕਰੇ ਨੀ ਸਕਦਾ। ਉਹਨੂੰ ਦੇਖਿਆ ਵੀ ਪਰਮਾਤਮਾ ਵੇਖਦਾ, ਉਹਨੇ ਕਬੂਤਰ ਨਹੀਂ ਮਾਰਿਆ। ਜਿਹਨੂੰ ਇਹ ਨਿਸ਼ਚਾ ਸੀ ਵੀ ਕੋਈ ਵੀ ਨਹੀਂ ਦੇਖਦਾ, ਉਹ ਗਰਦਨ ਮਰੋੜ ਕੇ ਲੈ ਆਇਆ। ਸੋ ਇਸ ਕਰਕੇ ਨਾ ਆਪ ਹੀ ਤੂੰ ਸ੍ਰੇਸ਼ਟ ਜਾਣਕਾਰੀ ਰੱਖਣ ਵਾਲਾ ਹੈ, ਆਪ ਇਹ ਜੀਵਾਂ ਦੇ ਕਰਤੱਵ ਨੂੰ ਦੇਖਦਾ ਹੈ।
1: ਦਾਤਾ ਨਾਮ ਪ੍ਰਵਾਨ,
0: ਹੇ ਮੇਰੇ ਵਾਹਿਗੁਰੂ ਤੂੰ ਦਾਤਾ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣ, ਤੂੰ ਦਾਤਾ ਹੈ, ਦਾਤਾ ਨੂੰ ਦੇਣ ਵਾਲਾ। ਚਾਰ ਪ੍ਰਕਾਰ ਦੇ ਦਾਤੇ ਹੁੰਦੇ ਆ, ਰਹੋ ਵਿਚਾਰ। ਤੂੰ ਦਾਤਾ ਦੇਣ ਵਾਲਾ ਦਾਤਾ ਹੈ। ਇਹ ਸਾਰਾ ਜਗਤ ਹੈ ਜਿਹੜਾ ਸਤਿਗੁਰੂ ਕਹਿੰਦੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਦਾਤਾ ਇੱਕੋ ਹੀ ਹੈ, ਪਰ ਲੋਕ ਮੰਗਤਿਆਂ ਦੇ ਮੰਗਤੇ ਹੋਏ ਹੋਏ, ਜਿਹੜੇ ਰੱਬ ਕੋਲੋਂ ਦੇਵੀ ਦੇਵਤੇ ਮੰਗ ਕੇ ਲੈਂਦੇ ਵੇ, ਦੇਵੀ ਦੇਵਤਿਆਂ ਦੇ ਮੰਗਤੇ ਇਹ ਬਣਦੇ ਹੈ। ਉਦੋਂ ਇੱਕ ਹੋਰ ਕੁਆਲਿਟੀ ਆਈਟਮ, ਉਹਨਾਂ ਦੇ ਦਾਤੇ ਇਹ ਬਣ ਬੈਠਦੇ, ਅਹੰਕਾਰੀ ਬਣ ਜਾਂਦੇ ਹੈ, ਪਰ ਦਾਤਾ ਇੱਕ ਵਾਹਿਗੁਰੂ ਹੀ ਹੈ। ਸੋ ਇਸ ਕਰਕੇ ਨਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਤੂੰ ਦਾਤਾ ਹੇ ਪਰਮੇਸ਼ਰ ਜੀਓ, ਤੂੰ ਹੀ ਦਾਤਾ ਹੈ, ਸਭ ਨੂੰ ਦਾਤਾ ਦੇਣ ਵਾਲੇ, ਨਾਨਾ ਪ੍ਰਕਾਰ ਦੀਆਂ। ਨਾਮ ਪ੍ਰਵਾਨ, ਤੇਰਾ ਨਾਮ ਜਪਣ ਵਾਲੇ ਪ੍ਰਵਾਨਿਕ ਹੋ ਗਏ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਜਬੈ, ਇੱਥੇ ਤੱਕ ਪ੍ਰਵਾਨਿਕ ਹੋ ਗਏ। ਧਰਮ ਰਾਜ ਵੀ ਚਵੈ ਕੀ ਉਚਾਰਨ ਕਰਦਾ, ਕੀਤੋ ਭਵਨ ਪਨੀਤ, ਇਹ ਤੁਸੀਂ ਮੇਰਾ ਭਵਨ ਪਵਿੱਤਰ ਕਰ ਦਿੱਤਾ ਜੀ, ਰਾਜੇ ਜਨਕ ਵਾਂਗੂ ਇੱਥੇ ਚਰਨ ਪਾਏ ਹਨ। ਜਲਣ ਜੱਟ ਦੇ ਘਰ ਵਾਲੀ ਬੀਬੀ ਦੀ ਤਰ੍ਹਾਂ ਇਸ ਪ੍ਰਕਾਰ ਤੇਰਾ ਨਾਮ ਜਪਣ ਵਾਲੇ ਪ੍ਰਵਾਨਿਕ ਹੋ ਗਏ। ਅਥਵਾ ਤੂੰ ਦਾਤਾ ਹੈ, ਗੁਰੂ ਸਰੂਪ ਹੋ ਕਰਕੇ ਨਾਮ ਦਾ ਦਾਨ ਦੇਣਾ, ਤੇ ਅਸੀਂ ਤੇਰੇ ਨਾਮ ਨੂੰ ਪ੍ਰਵਾਨਿਕ ਕਰ ਲਿਆ। ਇਸ ਪ੍ਰਕਾਰ ਹੇ ਵਾਹਿਗੁਰੂ ਜੀਓ, ਐਸਾ
1: ਨਾਮ ਨਿਰੰਜਨ ਦਿਓ,
0: ਹੇ ਮੇਰੇ ਵਾਹਿਗੁਰੂ ਪਰਮੇਸ਼ਰ ਜੀ, ਨਿਰਜਮ ਅੰਜਨ, ਨਿਰੰਜਨ ਕਹਿੰਦੇ ਨੇ ਨਿਰਨਾਮ ਹੈ ਰਹਿਤ ਦਾ, ਅੰਜਨ ਨਾਮ ਹੈ ਸੁਰਮੇ ਦਾ, ਸੁਰਮੇ ਚੋਂ ਲੈਣਾ, ਸੁਰਮੇ ਦਾ ਰੰਗ ਹੁੰਦਾ ਕਾਲਾ, ਮਾਇਆ ਅੰਜਨ ਰੂਪ ਹੈ, ਕਾਲਖ ਰੂਪ ਹੈ, ਕਾਲੇ ਕੰਮ ਕਰਾਉਂਦੀ ਹੈ, ਕਾਲੀਆਂ ਕਰਤੂਤਾਂ ਕਰਾਉਂਦੀ ਹੈ, ਤੇ ਨਿਰਨਾਮ ਹੈ ਰਹਿਤ ਦਾ, ਅੰਜਨ ਮਾਇਆ, ਅੰਜਨ ਮਹਿ ਨਿਰੰਜਨ ਰਹੀ ਹੈ, ਅੰਜਨ ਰੂਪ ਮਾਇਆ ਦੇ ਅੰਦਰ ਨਿਰਤੀ ਰਹਿਤ ਹੋ ਕੇ ਰਹੀ ਹੈ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਤੇ ਨਿਰੰਜਨ ਉਹਨੂੰ ਕਹਿੰਦੇ ਜਿਹੜੇ ਮਾਇਆ ਦੀ ਕਾਲਖ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ ਜੋ। ਹੇ ਮੇਰੇ ਪਰਮੇਸ਼ਰ ਨਿਰੰਜਨ ਵਾਹਿਗੁਰੂ ਜੀਓ, ਤੇ ਤੇਰਾ ਨਾਮ ਹੈ ਕੈਸਾ, ਐਸਾ ਤੇਰਾ ਨਾਮ ਹੈ ਕਿ ਜਿਹੜਾ ਨਾਮ ਜਪੇ ਉਹਦੇ ਹਿਰਦੇ ਦੇ ਅੰਦਰ ਦਿਓ ਨਾਮ ਪ੍ਰਕਾਸ਼ ਦਾ, ਉਹਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੋ, ਚਾਨਣਾ ਕਰ ਦਿੰਦੇ ਹੋ, ਦੀਵਾ ਵਲੈ ਅੰਧੇਰਾ ਜਾਏ, ਹਿਰਦੇ ਚੋਂ ਸਾਰਾ ਅੰਧੇਰਾ ਦੂਰ ਹੋ ਜਾਂਦਾ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਆ, ਉਹ ਅਗੋਚਰ ਵਸਤ ਨੂੰ ਪ੍ਰਾਪਤ ਕਰ ਲੈਂਦੇ ਆ, ਉਸ ਚਾਨਣੇ ਆਪ ਹੀ ਪ੍ਰਕਾਸ਼ ਰੂਪ ਹੋ
1: ਜੇ।
0: ਮੇਰੇ ਵਾਹਿਗੁਰੂ, ਮੈਂ ਤਾਂ ਤੇਰੇ ਦਰ ਦਾ ਜਾਚਕ ਕਹੀਏ ਮੰਗਤਾ ਹਾਂ, ਕਿੱਡੀ ਨਿਮਰਤਾ ਹੈ ਗੁਰੂ ਨਾਨਕ ਵਿੱਚ, ਮੈਂ ਤਾਂ ਤੇਰੇ ਦਰ ਦਾ ਨਿਰੰਕਾਰ ਦੀ ਮੰਗਤਾ ਹਾਂ, ਹਾਂ ਮੈਂ ਦਾਸ ਜਾਚਕ ਹਾਂ, ਤੂੰ ਅਲੱਖ ਨਾ ਲਖਿਆ ਜਾਵੇ, ਤੈਨੂੰ ਨਾ ਬੁੱਧ ਨਾ ਮਨ ਨਾ ਇੰਦਰੇ ਤੈਨੂੰ ਲਖੇ ਨਹੀਂ ਸਕਦੇ, ਅਲੱਖ ਹੈ ਲਖਿਆ ਨਹੀਂ ਜਾ ਸਕਦਾ। ਅਭਿਓ ਉਹਦਾ ਭੇਦ ਤੋਂ ਰਹਿਤ ਹੈ, ਤੇਰੇ ਅੰਦਰ ਕੋਈ ਭੇਦ ਨਹੀਂ ਹੈ, ਅਖੰਡ ਸਰੂਪ, ਅਖੰਡੇ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀ ਜਾਏ, ਗੁਰੂ ਗੋਬਿੰਦ ਸਿੰਘ ਸਾਹਿਬ ਐਸਾ ਕਹਿੰਦੇ ਨੇ। ਸੋ ਇਸ ਪ੍ਰਕਾਰ ਦੱਸਦੇ ਹਨ, ਅਸਥਾਈ ਦੇ ਕਹਿੰਦੇ ਨੇ
1: ਮਾਇਆ ਮੋਹ ਤਰਕਟੀ ਨਾਰ।
0: ਤੇ ਸਾਧ ਸਿੰਘ ਜੀ ਦਮਦਮੀ ਟਕਸਾਲ ਦੇ ਅੰਦਰ ਪਾਰਤਾ ਸਾਧ ਸਿੰਘ ਜੀ ਇਹੀ ਮੁੱਖ ਹੈ ਧਰਕਟੀਓ ਇਹਨੂੰ ਕਹਿਣਾ, ਪਰ ਮਹਾਂਪੁਰਸ਼ਾਂ ਨੇ ਇੱਥੇ ਸਾਧ ਸਿੰਘ ਜੀ ਮੇਰੇ ਕੋਲ ਨੋਟ ਕੀਤਾ ਹੋਇਆ, ਸਿੰਘ ਵੀ ਸਮਾਂ ਸ਼ੰਕਾ ਕਰਦਾ ਸੀ, ਕਹਿੰਦੇ ਜੀ ਤੁਸੀਂ ਆਹ ਪਾਠ, ਕਿਉਂਕਿ ਇਹਨਾਂ ਨੇ ਵੀ ਕਾਫੀ ਪਾਠਾਂ ਦੀ ਮਿਹਨਤ ਕੀਤੀ ਹੈ ਪੁਰੰਗ ਪਿਆਰਿਆਂ ਨੇ, ਕਹਿੰਦੇ ਧਰ ਕੱਟੀ ਲਿਖਿਆ। ਮੈਂ ਕਿਹਾ ਭਾਈ ਸੰਤਾਂ ਦੇ ਜਿਹੜੇ ਵਿਸ਼ੇਸ਼ ਕਰਕੇ ਨੋਟ ਦਵਾਏ ਹੋਏ ਆ ਉੱਥੇ ਮੈਂ ਲਾਲ ਅੱਖਰਾਂ 'ਚ ਲਿਖੇ ਹੈ ਵੀ ਮੈਨੂੰ ਸਿਆਣ ਰਹਿ ਜਾਵੇ, ਤੇ ਉਹਨਾਂ ਨੇ ਧਰ ਕੱਟੀ ਦਾ ਅਰਥ ਵੀ ਉਸੇ ਤਰ੍ਹਾਂ ਕੀਤਾ। ਪਰ ਆਪ ਸਾਰੇ ਪਾਠੀ ਸਿੰਘੋ ਜਿਹੜੇ ਜਿਵੇਂ ਸਾਸੀ ਪਾਠ ਦਰਸ਼ਨ ਪੋਥੀ ਦੇ ਅੰਦਰ ਪ੍ਰਚਲਿਤ ਹੈ ਪਾਠ ਉਹੀ ਰੱਖਣਾ। ਤੋ ਇਹੋ ਸਾਧ ਸਿੰਘ ਜੀ ਮਾਇਆ ਕੀ ਹੈ, ਕਹਿੰਦੇ ਮਾਇਆ ਮੋਹ ਰੂਪ ਹੈ, ਤੇ ਮਾਇਆ ਮੋਹ ਰੂਪ ਹੈ, ਮਾਇਆ ਹੈ ਕੈਸੀ, ਕਹਿੰਦੇ ਧਰਕਟੀ ਨਾਰ, ਧਰਕਟੀ ਵਿਭਚਾਰਨ ਨੂੰ ਕਹਿੰਦੇ ਆ ਸਾਧ ਸਿੰਘ ਜੀ, ਜਿਹਦਾ ਇੱਕ ਖਸਮ ਨਾ ਹੋਵੇ ਉਸ ਤੋਂ ਭਾਵ ਕੀ ਹੈ, ਕਹਿੰਦੇ ਖਸਮ ਮਰੇ ਤੇ ਨਾਰ ਨਾ ਰੋਵੈ, ਉਸ ਰਖਵਾਰੋ ਔਰ ਹੋਵੇ, ਇਹ ਮਾਇਆ ਰੂਪੀ ਇਸਤਰੀ ਜਿਹੜੀ ਹੈ ਇਹ ਇੱਕ ਦੀ ਨਹੀਂ ਹੋ ਕੇ ਰਹਿੰਦੀ ਹੈ। ਜਿਹੜਾ ਪਹਿਲਾਂ ਮਾਲਕ ਮਰ ਜਾਂਦਾ ਨਾ ਜੋੜਦਾ ਜੋੜਦਾ, ਉਹਨੇ ਬਿਨਾਂ ਵਰਤੇ ਉਹ ਚਲਿਆ ਗਿਆ, ਉਹਦਾ ਮਾਲਕ ਹੋਰ ਕੋਈ ਹੋਰ ਬੈਠਾ, ਜਦੋਂ ਉਹ ਚਲਿਆ ਗਿਆ ਹੋਰ ਹੋਰ ਬੈਠਾ। ਇਸ ਕਰਕੇ ਸਾਧ ਸਿੰਘ ਸਦਾ ਹੀ ਸੁਹਾਗਣ ਹੈ, ਤਾਂ ਕਦੇ ਵਿਧਵਾ ਹੁੰਦੀ ਉਹ ਨਹੀਂ ਹੈ। ਇਸ ਕਰਕੇ ਇਹਨੂੰ ਵਿਚਾਰਨ ਕਿਹਾ ਧਰਗਟੀ ਨਾਰ ਹੈ, ਮਾਇਆ ਦਾ ਬਹੁਤਾ ਵਿਸ਼ਵਾਸ ਨਾ ਕਰਿਓ। ਮਹਾਰਾਜ ਕਹਿੰਦੇ ਜਿਵੇਂ ਸਾਧ ਸਿੰਘ ਜੀ ਮਾਇਆ ਦਾ ਅਰਥ ਕਈ ਕੇਵਲ ਇਹ ਪੈਸਿਆਂ ਨੂੰ ਇਹ ਕਰੰਸੀ ਨੂੰ ਅਰਥ ਕਰ ਲੈਂਦੇ ਵੀ ਆਹੀ ਮਾਇਆ, ਇਹ ਤਾਂ ਮਾਇਆ ਦਾ ਬੜਾ ਸੂਖਮ ਜਿਹਾ ਕਿਵੇਂ ਹਿੱਸਾ ਹੈ। ਸਾਧ ਸਿੰਘ ਜੀ ਮਾਇਆ ਤਾਂ ਜਿਹੀ ਜੀ ਇਹ ਮਾਇਆ ਉਹੀ ਜੀ ਤਾਂ ਆਪਾਂ ਸਾਰੇ ਹਾਂ, ਸਰੀਰ ਵੀ ਮਾਇਆ ਹੀ ਨੇ, ਜਿਹੜੇ ਕੱਪੜੇ ਪਹਿਨੇ ਇਹ ਵੀ ਮਾਇਆ। ਮਾਇਆ ਦਾ ਸਾਧ ਸਿੰਘ ਜੀ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਰਹੋਤੀ ਬਾਤ ਕਾ ਤਾਂ ਕਾ ਲੋਪ ਕਰਾਏ, ਤਾਂ ਕਾ ਲੋਪ ਕਰਾਏ ਯਹ ਮਾਇਆ ਕਾ ਰੂਪ, ਸੱਚ ਕੋ ਝੂਠ ਦਿਖਾਏ, ਝੂਠ ਕੋ ਸੱਚ ਰੂਪ, ਨੂੰ ਮਾਇਆ ਕਹਿੰਦੇ ਆ ਸਾਧ ਸਿੰਘ ਜੀ। ਸੋ ਮਾਇਆ ਜਿਹੜੀ ਹੈ ਐਸੀ ਹੈ ਧਰਕਟੀ ਨਾਰ ਹੈ ਇਹ, ਤੇ ਮਾਇਆ ਦਾ ਜਿਹੜਾ ਮੋਹ ਹੈ ਇਹ ਸਾਧ ਸਿੰਘ ਜੀ ਜੀਵ ਰੂਪ ਇਸਤਰੀ ਨੂੰ ਪਰਮਾਤਮਾ ਵਾਲੇ ਜਿਹੜਾ ਸਾਧ ਸਿੰਘ ਪਰਮਾਤਮਾ ਰੂਪ ਪਤੀ ਦੀ ਧਿਰ ਨੂੰ ਕੱਟ ਦਿੱਤਾ ਹੈ, ਉਧਰੋਂ ਧਿਰ ਕੱਟ ਦਿੱਤੀ, ਆਸਰਾ ਹੀ ਕੱਟ ਦਿੱਤਾ, ਇਹ ਮਾਇਆ ਨੇ ਕੱਟਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਉਧਰੋਂ ਕੱਟ ਹੀ ਦਿੱਤਾ। ਐ ਅਰਥ ਕਰਾਇਆ ਸੀ ਮਹਾਂਪੁਰਸ਼ਾਂ ਨੇ ਜੀ।
1: ਭੁੰਡੀ ਕਾਮਣ ਕਾਮਣ ਯਾਰ,
0: ਭੁੰਡੀ ਦਾ ਅਰਥ ਹੈ ਸਾਧ ਸਿੰਘ ਜੀ ਭੇੜੀ, ਇਹ ਭੈੜੀ ਇਸਤਰੀ ਹੋ ਰਹੀ ਹੈ। ਜੀਵ ਤਾਂ ਹਾਟੇ ਹਾਟ ਵਿਕਾਏ ਵਾਲੀ ਗੱਲ ਹੋ ਰਹੀ ਹੈ, ਜੂਨਾਂ ਚ ਤਾਂ ਧੱਕੇ ਖਾਂਦਾ ਹੈ, ਕਿਉਂਕਿ ਭੈੜੇ ਕਰਮ ਕਰਕੇ ਭੁੰਡੀ ਹੋਈ ਹੈ, ਭੁੰਡੀ ਕਾਰ ਹੈ ਨਾ ਇਸਦੀ, ਭੈੜੀ ਕਾਰ ਕਰਨ ਕਰਕੇ ਭੁੰਡੀ ਦਾ ਅਰਥ ਭੈੜਾ। ਭੁੰਡੀ ਕਾਮਣ ਇਹ ਜੀਵ ਰੂ ਇਸਤਰੀ ਭੈੜੀ ਹੋ ਚੁੱਕੀ ਹੈ, ਭੈੜੇ ਕਰਮ ਕਰ ਕਰਕੇ। ਕਾਮਣੇ ਆਰ ਇੱਥੇ ਇਹ ਟੂਣਿਆਂ ਦਾ ਸਾਧ ਸਿੰਘ ਬਚਕ ਹੈ, ਤੇ ਜਾਦੂ ਟੂਣਿਆਂ ਧਾਗਿਆਂ ਤਵੀਤਾਂ ਦੇ ਅੰਦਰ ਜੀਵ ਰੂਪ ਇਸਤਰੀ ਨੇ ਵਿਸ਼ਵਾਸ ਕਰਨਾ। ਇਸ ਕਰਕੇ ਸਾਧ ਸਿੰਘ ਜੀ ਮੰਤਰਾਂ ਦਾ ਜਦੋਂ ਮੂਲ ਮੁੱਢੀ ਤੁਹਾਡੇ ਹੱਥ ਆ ਗਿਆ, ਗੁਰੂ ਨਾਨਕ ਨੇ ਦੇਤਾ ਮੂਲ ਮੰਤਰ, ਬਾਕੀ ਮੰਤਰ ਇਹ ਮੂਲ ਮੰਤਰ ਗੁਰਮੰਤਰ, ਏਦੋਂ ਵੱਡਾ ਮੰਤਰ ਕਿਹੜਾ ਹੋਊਗਾ ਫਿਰ ਹੋਰ। ਤਾਗਿਆਂ ਤਵੀਤਾਂ ਵਾਲਿਆਂ ਦੇ ਪਿੱਛੇ ਸਾਧ ਸਿੰਘ ਲੱਗ ਕੇ ਆਪਣਾ ਧਰਮ ਭ੍ਰਿਸ਼ਟ ਕਰਨਾ, ਪਰਮਾਤਮਾ ਤੋਂ ਵਿਸ਼ਵਾਸ ਚੁੱਕਣਾ। ਇਸ ਕਰਕੇ ਇਹੋ ਜਿਹੇ ਟੂਣੇ ਟਾਮਣ ਆਦਿ ਵਿਸ਼ਵਾਸ ਕਰਨ ਵਿੱਚ ਹੋ ਰਹੀ ਹੈ, ਜਿਵੇਂ ਸੰਸਾਰ ਦੀ ਔਰਤ ਪਤੀ ਨੂੰ ਵਸ ਕਰਦੀ ਕਰਦੀ ਕਮਲਾ ਕਰ ਲੈਂਦੀ ਹੈ, ਇਸੇ ਪ੍ਰਕਾਰ ਸਾਧ ਸਿੰਘ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ, ਗੁਣਾਂ ਦਾ ਟੂਣਾ ਕਰੇ ਜੇ ਕਰਨਾ ਹੀ ਹੈ। ਨਿਵਣ ਸੋ ਅੱਕਰ ਖਵਣ ਗੁਣ ਜੇ ਬਾਮਣੀਆਂ ਮੰਤ, ਇਹ ਟੂਣੇ ਕਰਨ ਵਾਲੇ ਹੈ ਜਿਹੜੇ ਫਰੀਦ ਸਾਹਿਬ ਨੇ ਦੱਸੇ ਹਨ।
1: ਰਾਜ ਰੂਪ ਝੂਠਾ ਦਨਚਾਰ,
0: ਮਹਾਰਾਜ ਕਹਿੰਦੇ ਭਾਈ ਜਿਹੜਾ ਰਾਜ ਹੈ ਨਾ ਇਹ ਵੀ ਚਾਰ ਕ ਦਿਨਾਂ ਦਾ ਹੀ ਆਨੰਦ ਹੈ, ਰਾਜ ਦਾ ਸੁੱਖ ਹੈ ਜਿਹੜਾ ਕੁਰਸੀ ਦਾ, ਪਰ ਜਿਹੜਾ ਬਹਿ ਜਾਂਦਾ ਫਿਰ ਉਹਨੂੰ ਐਂ ਲੱਗਦਾ ਵੀ ਹੁਣ ਤਾਂ ਮੈਂ ਸਦਾ ਹੀ ਰਹੂੰਗਾ ਇਹਦੇ ਤੇ। ਤੇ ਇਸੇ ਤਰ੍ਹਾਂ ਰੂਪ ਹੈ ਜਿਹੜੀ ਜਵਾਨੀ, ਇਹ ਵੀ ਚਾਰ ਕ ਦਿਨ ਆਨੰਦ ਦਿੰਦੀ ਹੈ, ਝੂਠੀ ਹੋਣ ਕਰਕੇ ਜਵਾਨੀ ਵੀ ਝੂਠੀ ਤੇ ਰਾਜ ਵੀ ਝੂਠਾ, ਇਹ ਝੂਠੇ ਹਨ। ਸੋ ਇਸ ਕਰਕੇ ਸਾਧ ਸਿੰਘ ਜੀ ਕਿਹਾ ਹੈ ਕਿ ਚਾਰ ਕ ਦਿਨਾਂ ਦੇ ਪ੍ਰਾਹੁਣੇ ਹਨ,
1: ਨਾਮ ਮਿਲੇ ਚਾਨਣਿਆਂ ਦੇ ਹਾਰ,
0: ਤੇ ਜਿਨ੍ਹਾਂ ਨੂੰ ਭਾਈ ਹਿਰਦੇ ਦੇ ਅੰਦਰ ਨਾਮ ਮਿਲ ਜਾਵੇ ਨਾ, ਨਾਮ ਦਾ ਮਿਲਣਾ ਬੜਾ ਔਖਾ ਸਾਧ ਸਿੰਘ ਜੀ, ਰਸ਼ਮਾਨ ਮਿਲਣ ਦੀਆਂ ਪੰਜਾਂ ਪਿਆਰਿਆਂ ਤੋਂ ਆਪਾਂ ਜਾਂ ਕਈ ਜਿਹੜੇ ਹੋਰ ਦੇਹਧਾਰੀਆਂ ਤੋਂ ਲੈਂਦੇ ਹੈ, ਉਹ ਕਹਿੰਦੇ ਜੀ ਨਾਮ ਲੈ ਲਿਆ, ਨਾਮ ਮਿਲ ਗਿਆ, ਅਸੀਂ ਵੀ ਕਹਿੰਦੇ ਹਾਂ ਪੰਜਾਂ ਪਿਆਰਿਆਂ ਤੋਂ ਮਿਲ ਗਿਆ, ਪਰ ਨਹੀਂ ਸਾਧ ਸਿੰਘ ਜੀ, ਮਿਲਿਆ ਹੋਇਆ ਤਾਂ ਵਿਛੜਦਾ ਨਹੀਂ ਹੁੰਦਾ, ਜਿੱਦਣ ਮਿਲ ਗਿਆ ਨਾ ਉਹ ਤਾਂ ਫਿਰ 24 ਘੰਟੇ ਮਿਲਿਆ ਹੀ ਰਹੂਗਾ, ਅਜੇ ਮਿਲਿਆ ਨਹੀਂ। ਮਹਾਰਾਜ ਕਹਿੰਦੇ ਨਾਮ ਮਿਲਿਆ, ਜਦੋਂ ਨਾਮ ਦੇ ਵਿੱਚ ਤੇਰਾ ਮਨ ਮਿਲ ਗਿਆ, ਹਾਲ ਤਾਂ ਵਿਸ਼ਿਆਂ ਚ ਮਿਲਿਆ ਹੋਇਆ ਹੈ, ਨਾਮ ਚ ਕਾਹਨੂੰ ਮਿਲਿਆ। ਕਹਿੰਦੇ ਵੀ ਅੰਧਕਾਰ ਅਗਿਆਨ ਵਿੱਚ ਚਾਨਣ ਬ੍ਰਹਮ ਗਿਆਨ ਦਾ ਚਾਨਣ ਹੋ ਜਾਵੇਗਾ,
1: ਥੋੜੀ ਸੰਸਾ ਨਹੀਂ ਕੋਏ,
0: ਕਹਿੰਦੇ ਹੁਣ ਤਾਂ ਕੋਈ ਸਹਿਸਾ ਹੀ ਨਹੀਂ ਰਿਹਾ। ਕਹਿੰਦੇ ਇਹ ਜਿਹੜੀ ਮਾਇਆ ਹੈ ਨਾ ਇਹ ਚੱਖ ਕੇ ਛੱਡੀ ਹੈ, ਦੇਖ ਲਈ ਵੀ ਕੈਸਾ ਹੈ ਇਹਦਾ ਆਨੰਦ, ਚਕਸ਼ੂ ਨੇਤਰ ਨੂੰ ਵੀ ਕਹਿੰਦੇ ਨੇਤਰਾਂ ਨਾਲ ਵੇਖ ਕੇ ਛੱਡੀ ਹੈ, ਕੋਈ ਸੰਸਾ ਹੀ ਨਹੀਂ ਮਾਇਆ ਦੇ ਕਿਸੇ ਆਨੰਦ ਦੇ ਵਿੱਚ ਨੂੰ, ਮਨ ਨਹੀਂ ਜਾਂਦਾ।
1: ਬਾਪ ਦਿਸੈ ਵੀ ਜਾਤ ਨਾ ਹੋਏ,
0: ਜਿਹਦਾ ਭਾਈ ਬਾਪ ਸਾਹਮਣੇ ਦਿਸਦਾ ਹੋਵੇ, ਪਿਤਾ ਦੀ ਜਾਤ ਤੋਂ ਬੇਜਾਤ ਕਿਵੇਂ ਹੋ ਜੂਗਾ ਜਦੋਂ ਬਾਪ ਹੀ ਸਾਹਮਣੇ ਹੈ। ਬਾਪ ਦਿਸੈ ਵੀ ਜਾਤ ਨਾ ਹੋਵੇ ਹੋਏ, ਇਸੇ ਤਰ੍ਹਾਂ ਜਿਹਦਾ ਗੁਰੂ ਸਾਹਮਣੇ ਦਿਸਦਾ ਹੋਵੇ ਗੁਰੂ ਗ੍ਰੰਥ ਸਾਹਿਬ, ਤੇ ਉਹ ਸਾਧ ਸਿੰਘ ਜੀ ਫਿਰ ਗੁਰੂ ਤੋਂ ਰਹਿਤ ਬੇਮੁਰਸ਼ਦਾ ਕਿਵੇਂ ਕਹਾਊਗਾ ਸਿੱਖ ਜਦੋਂ ਗੁਰੂ ਸਾਹਮਣੇ ਬੈਠਾ ਗੁਰੂ ਗ੍ਰੰਥ ਸਾਹਿਬ। ਬਾਪ ਦਿਸੈ ਵੇਜਾਤ ਨਾ ਹੋਏ, ਜਿਹਨੂੰ ਸਾਧ ਸਿੰਘ ਬਾਪ ਤੋਂ ਸਾਂਝਾ ਸਾਹਿਬ, ਬਾਪ ਹਮਾਰਾ ਪਰਮੇਸ਼ਰ ਵਾਹਿਗੁਰੂ ਦਿੰਦਾ ਵੀ ਉਹ ਸਾਰਿਆਂ ਦਾ ਬਾਪ ਹੈ, ਉਹ ਵੇਜਾਤ ਕੀ ਹੈ, ਨਾਸਤਕ ਨਹੀਂ ਹੁੰਦਾ, ਫਿਰ ਸਦਾ ਹੀ ਆਸਤਕ ਬਣਿਆ ਰਹਿੰਦਾ ਹੈ।
1: ਜਿਹਦਾ
0: ਮਨ ਏਕਤਾ ਵਿੱਚ ਆ ਗਿਆ ਫਿਰ ਕਦੇ ਭਾਉ ਕੀ ਹੈ, ਕੋਈ ਡਰ ਨਹੀਂ ਜਮਾ ਆਦਾ ਹੈ,
1: ਕਰੇ ਕਰਾਵੇ ਸੋਏ,
0: ਉਹ ਵਾਹਿਗੁਰੂ ਸਮਝਦਾ ਕਾਰਨ ਕਾਰਨ ਪ੍ਰਭ ਏਕ ਹੈ, ਉਹੀ ਸਭ ਕੁਛ ਕਰਦਾ ਹੈ।
1: ਸਭ ਤੋਂ ਮਨ ਮਨ ਤੇ ਮਾਰਿਆ,
0: ਤੇ ਉਹਨਾਂ ਨੇ ਗੁਰੂ ਦੇ ਸ਼ਬਦ ਦੁਆਰਾ ਸਾਧ ਸਿੰਘ ਆਪਣੇ ਮਨ ਨੂੰ ਕਿਵੇਂ ਮਾਰਿਆ, ਸ਼ਬਦ ਕਸਬੱਟੀ ਲਾਏ, ਗੁਰਮੁਖ ਮਨ ਮਾਰਿਆ ਸ਼ਬਦ ਕਸਬੱਟੀ ਲਾਏ, ਮਨ ਪਾਰਾ ਗੁਰਮੁਖ ਵਸ ਆਣਾ ਹੈ ਤਾਂ ਪਾਰੀ ਦੇ ਪਰ ਗੁਰਮੁਖ ਨੂੰ ਵਸ ਕਰਦੇ ਆ ਰਸੈਣੀ ਹੋ ਕਰਕੇ ਸ਼ਬਦ ਮੂਏ ਉਹ ਗੁਰੂ ਦੇ ਸ਼ਬਦ ਦੇ ਅਨੁਸਾਰ ਸਾਸ ਜੀ ਜਿਵੇਂ ਭਰਿੰਗੀ ਕੀੜਾ ਮਰਦਾ ਨਾ ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੇ ਹੰਕਾਰ ਵੱਲੋਂ ਮੂਏ ਸ਼ਬਦ ਉਪਦੇਸ਼ ਦੁਆਰਾ ਹੀ ਮਰਾਂਗੇ ਹੰਕਾਰ ਕਰਨੀ ਤੇ ਇਹੀ ਜੀਵਨ ਹੋ ਰਿਹਾ ਹੰਕਾਰ ਸ਼ਬਦ ਮੂਏ ਜਦੋਂ ਸਾਸ ਜੀ ਹੰਕਾਰ ਵੱਲੋਂ ਮਰ ਗਏ ਮਨ ਮਨ ਤੇ ਮਾਰਿਆ ਮਨ ਗੁਰੂ ਦੇ ਮੰਤਰ ਦੁਆਰਾ ਮਨ ਗੁਰੂ ਦੇ ਉਪਦੇਸ਼ ਨੂੰ ਮੰਨਣ ਕਰਕੇ ਨਾ ਮਾਰਿਆ ਇਹ ਤਰੀਕੇ ਦੇ ਨਾਲ ਮਨ ਨੂੰ ਮਾਰਿਆ ਹੈ
1: ਮਨ ਸੱਚੇ ਧਾਰਿਆ
0: ਜਦੋਂ ਮਨ ਦੇ ਸੱਚੇ ਵਾਹਿਗੁਰੂ ਦਾ ਨੇਚਾ ਧਾਰ ਲਿਆ ਕਹਿੰਦੇ ਉਦੋਂ ਠਾਕ ਰਹੇ ਮਨ ਲੋਚੇ ਬੁਰਿਆਈਆਂ ਗੁਰ ਸਭ ਦੀ ਇਹ ਮਨ ਹੋੜੀ ਹੈ ਐ ਹੋੜਾ ਲਾ ਕੇ ਰੱਖਿਆ
1: ਗੁਰ ਨਾ ਸੂਝੇ ਗੁਰ ਕੋ ਵਾਰਿਆ
0: ਉਹਨੂੰ ਸਾਧ ਸਿੰਘ ਜੀ ਜਿਹੜੇ ਗੁਰੂ ਸਾਹਿਬ ਤੋਂ ਮੈਂ ਸਦਾ ਹੀ ਵਾਰਨੇ ਫੇਰਨੇ ਜਾਵਾਂ ਤੇ ਅਵਰ ਨਾ ਸੂਝੇ ਮੈਂ ਤਾਂ ਹੋਰ ਗੁਰੂ ਤੋਂ ਬਿਨਾਂ ਪਰਮੇਸ਼ਵਰ ਤੋਂ ਬਿਨਾਂ ਗੁਰ ਪੂਜਨੀਕ ਵਾਹਿਗੁਰੂ ਤੋਂ ਬਿਨਾਂ ਮੈਨੂੰ ਤਾਂ ਕੁਝ ਵੀ ਨਹੀਂ ਸੁਝਦਾ ਜਿੱਧਰ ਦੇਖਦਾ ਵਾਹਿਗੁਰੂ ਹੀ ਹੈ ਅਵਰ ਨਾ ਸੂਝਿਆ ਹੁਣ ਕੋਈ ਸੋਝੀਏ ਨੀ ਕਿਸੇ ਹੋਰ ਦੀ ਸੰਸਾਰ ਦੀ ਮੈਂ ਗੁਰੂ ਤੋਂ ਬਲਿਹਾਰ ਜਾਵਾਂ ਜਿਹਨੇ ਐਸਾ ਉਪਦੇਸ਼ ਦਿੱਤਾ
1: ਨਾਨਕ ਨਾਮ ਰਤੇ ਨਿਸਤਾਰਿਆ
0: ਜਿਨ੍ਹਾਂ ਨੇ ਨਾਮ ਦੇ ਕਰਕੇ ਨਿਸ ਪ੍ਰਪੰਚ ਤੋਂ ਤਾਰ ਦਿੱਤਾ ਨਿਸਤਾਰਿਆ ਨਿਸ ਪ੍ਰਪੰਚ ਤੋਂ ਤਾਰ ਦਿੱਤਾ ਹੈ ਨਹੀਂ ਤਾਂ ਸੰਸਾਰ ਡੁੱਬ ਰਿਹਾ ਹੈ ਇਹ ਸੰਸਾਰ ਤੋਂ ਮੈਨੂੰ ਤਾਰ ਦਿੱਤਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ ਇੱਥੇ ਗੁਰੂ ਪਿਆਰੇ ਉਹ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ ਅਗਲਾ ਪ੍ਰੋਗਰਾਮ ਮਹਾਂਪੁਰਸ਼ਾਂ ਦੇ ਕੋਲੋਂ ਸਰਵਣ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ ਕਰਨ ਤੇ ਜਿਨ੍ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੇ ਭਾਈ ਮਨ ਦੀ ਇਕਾਗਰਤਾ ਪਿਆਰ ਔਰ ਸਤਿਕਾਰ ਕਥਾ ਦੇ ਨਾਲ ਜੋੜਿਆ ਹੈ ਸਤਿਗੁਰੂ ਆਪਣੇ ਦਰ ਤੋਂ ਬਖਸ਼ਿਸ਼ਾਂ ਕਰਨ ਜੀ ਇੱਥੇ ਸਮਾਪਤੀ ਹੈ।

ਹੋਤਨੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰਨ ਸਤਸੰਗ ਜੀ ਤਕਰੀਬਨ 3.5 ਮਿੰਟ ਹੋ ਗਏ ਹੈ ਤੇ ਸਤਿਗੁਰੂ ਬਖਸ਼ਿਸ਼ ਕਰਨ ਮਹਾਂਪੁਰਸ਼ ਵੀ ਖਿਮਾ ਕਰਨ ਵੱਡਿਆਂ ਦੇ ਸਿਰ ਤੇ ਮੌਜ ਹੁੰਦੀ ਹੈ ਵੱਡਿਆਂ ਦਾ ਜੇ ਛੋਟੇ ਹਿੱਸਾ ਲੈ ਲੈਣ ਵੱਡੇ ਬੋਲ ਨਹੀਂ ਸਕਦੇ ਇਸ ਕਰਕੇ ਨਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਭਾਈ ਆਓ ਮਹਾਂਪੁਰਸ਼ਾਂ ਦੇ ਕੋਲੋਂ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

0: You're listening to KRPI 1550 Radio, Ferndale, Washington.
1: ਔਰ ਦਸ ਪਾਤਸ਼ਾਹ ਦਾ ਹੁਕਮ ਹੈ ਕਿ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਫਤਿਹ ਬੁਲਾਉਣ ਨਾਲ ਦੋ ਵਾਰ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਹੁੰਦਾ ਔਰ ਸਾਧ ਸੰਗਤ ਜਿਹੜੀ ਰਸਨਾ ਨਾਲ ਆਪਾਂ ਵਾਹਿਗੁਰੂ ਕਹਿੰਦੇ ਹਾਂ, ਵਾਹਿਗੁਰੂ ਕਹਿਣ ਨਾਲ ਰਸਨਾ ਪਵਿੱਤਰ ਹੁੰਦੀ ਹੈ। ਇਹ ਬੇਨਤੀ ਮੈਂ ਥੋੜ੍ਹੇ ਦਿਨ ਪਹਿਲਾਂ ਦਰਬਾਰ ਸਾਹਿਬ ਤੋਂ ਵੀ ਕਹੀ, ਪਾਣੀ ਨਾਲ ਹੱਥ ਧੋਵੋਗੇ ਹੱਥ ਸੁੱਚੇ ਹੋ ਜਾਂਦੇ ਨੇ, ਪਾਣੀ ਨਾਲ ਪੈਰ ਧੋਵੋਗੇ ਪੈਰ ਸੁੱਚੇ ਹੋ ਜਾਂਦੇ ਨੇ, ਕਿਸੇ ਨੇ ਪ੍ਰਸ਼ਾਦ ਵਰਤਾਉਣਾ ਹੋਵੇ ਉਹਨੂੰ ਕਹੀਦਾ ਭਾਈ ਹੱਥ ਧੋ ਕੇ ਕੋਈ ਸੇਵਾਦਾਰ ਆਓ ਪ੍ਰਸ਼ਾਦ ਵਰਤਾਉਣਾ। ਅੱਛਾ, ਉਹ ਹੱਥ ਧੋ ਕੇ ਆਉਂਦੇ ਨੇ, ਕੜਾਹ ਪ੍ਰਸ਼ਾਦ ਵਰਤਾਉਣ ਲੱਗਿਆਂ ਹੱਥ ਨਾਲ ਪ੍ਰਸ਼ਾਦ ਲੈ ਕੇ ਇੱਕ ਨੂੰ ਦਿੱਤਾ, ਦੋ ਨੂੰ, ਤਿੰਨਾਂ ਨੂੰ, ਚੌ ਨੂੰ, ਦਸਾਂ ਨੂੰ, ਵੀਹਾਂ ਨੂੰ, ਪੰਜਾਹਾਂ ਨੂੰ। ਵਾਰ ਵਾਰ ਕੜਾਹ ਪ੍ਰਸ਼ਾਦ ਹੱਥ ਨਾਲ ਚੁੱਕ ਕੇ ਵਰਤਾਉਂਦੇ ਨੇ, ਕਦੇ ਕਿਸੇ ਨੇ ਕਿਹਾ ਨਹੀਂ ਵੀ ਤੇਰੇ ਹੱਥ ਜੂਠੇ ਹੋ ਗਏ, ਕਿਉਂਕਿ ਉਹਨੇ ਹੱਥ ਧੋ ਕੇ ਪ੍ਰਸ਼ਾਦ ਵਰਤਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬਹਿਣੇ, ਕੋਈ ਪੈਰ ਧੋ ਕੇ ਆਉਂਦਾ ਉਹਨੂੰ ਮਹਾਰਾਜ ਜੀ ਦੀ ਤਾਬਿਆ ਬਿਠਾਈਦਾ, ਭਾਈ ਤੂੰ ਪੈਰ ਧੋਤੇ ਨੇ ਪੈਰ ਸੁੱਚੇ ਹੋ ਗਏ। ਪਰ ਸਾਧ ਸੰਗਤ ਦਾ ਜੀਭ ਜਿਹਦੇ ਨਾਲ ਆਪਾਂ ਬੋਲ ਰਹੇ ਹਾਂ, ਇਹ ਜੀਭਾ ਕਿਸ ਤਰ੍ਹਾਂ ਦਾ ਇੰਦਰਾ ਹੈ ਜਿਹੜਾ ਕਿਸੇ ਵੀ ਕੀਮਤ 'ਤੇ ਸੁੱਚਾ ਨਹੀਂ ਹੁੰਦਾ। ਜੇ ਕੋਈ ਬੰਦਾ ਕਹੇ ਨਾ ਕਿ ਮੈਂ ਤਾਂ ਬ੍ਰਸ਼ ਕੀਤਾ ਹੋਇਆ ਜੀ, ਮੈਂ ਬਾਹਰੋਂ ਪਾਣੀ ਦਾ ਕੁਰਲਾ ਕਰਕੇ ਆਇਆ, ਮੇਰੀ ਜੀਭਾ ਹੁਣ ਸੁੱਚੀ ਹੋ ਗਈ ਹੈ, ਪਰ ਜੀਭ ਜਿਹੜੀ ਚੀਜ਼ ਨਾਲ ਤੁਸੀਂ ਲਾਓਗੇ ਉਹ ਪਦਾਰਥ ਜੂਠਾ ਹੋ ਜਾਂਦਾ, ਕਿਉਂਕਿ ਜੀਭ ਸੁੱਚੀ ਨਹੀਂ ਹੈ। ਹੱਥ ਧੋ ਕੇ ਕਿਸੇ ਚੀਜ਼ ਨੂੰ ਲਾਉਂਦੇ ਹੋ, ਹੱਥ ਸੁੱਚੇ ਨੇ, ਉਹ ਵਸਤੂ ਜੂਠੀ ਨਹੀਂ ਹੋਏਗੀ। ਪਰ ਜੀਭ ਤੁਸੀਂ ਬਾਹਰ ਪਾਣੀ ਦਾ ਕੁਰਲਾ ਕਰਕੇ ਆ ਜਾਓ, ਬ੍ਰਸ਼ ਕਰਕੇ ਆਓ, ਫਿਰ ਬੰਦਾ ਕਹੇ ਜੀ ਮੇਰੀ ਜੀਭ ਸੁੱਚੀ ਹੈ। ਜਿਹੜੀ ਚੀਜ਼ ਨੂੰ ਜੀਭ ਲਾਓਗੇ ਉਹ ਪਦਾਰਥ ਜੂਠਾ ਹੋ ਜਾਂਦਾ, ਇਹਦਾ ਮਤਲਬ ਜੀਭਾ ਜਿਹੜੀ ਹੈ ਉਹ ਸੁੱਚੀ ਨਹੀਂ ਹੋ ਸਕਦੀ। ਪਰ ਪਾਤਸ਼ਾਹ ਦੀ ਬਾਣੀ ਨੇ ਕਿਹਾ ਭਾਈ ਜੀਭ ਵੀ ਸੁੱਚੀ ਹੋ ਜਾਂਦੀ ਹੈ, ਰਸਨਾ ਵੀ ਸੁੱਚੀ ਹੋ ਜਾਂਦੀ ਹੈ। ਮਹਾਰਾਜ ਕਾਹਦੇ ਨਾਲ ਕਹਿੰਦੇ, ਨਾਮ ਜਪਤ ਗੋਬਿੰਦ ਕਾ ਸੁੱਚੀ ਪਈ ਰਸਨਾ। ਭਾਈ ਇਹ ਸੁੱਚੀ ਪਈ ਰਸਨਾ ਕਾਹਦੇ ਨਾਲ? ਨਾਮ ਜਪਤ ਗੋਬਿੰਦ ਕਾ। ਜੇ ਕੋਈ ਰਸਨਾ ਨਾਲ ਜਪੇ ਸਤਨਾਮ ਸ੍ਰੀ ਵਾਹਿਗੁਰੂ, ਉਹਦੀ ਰਸਨਾ ਸੁੱਚੀ ਹੋ ਜਾਂਦੀ। ਇਸ ਲਈ ਦੋ ਵਾਰ ਵਾਹਿਗੁਰੂ ਗੁਰਮੰਤਰ ਆਉਂਦਾ ਵਾਹਿਗੁਰੂ ਦੇ ਵਿੱਚ ਜਦੋਂ ਆਪਾਂ ਫਤਿਹ ਗਜਾਉਂਦੇ, ਭਾਈ ਇਹ ਰਸਨਾ ਵੀ ਪਵਿੱਤਰ ਹੋ ਜਾਂਦੀ ਹੈ। ਬਾਹਰੋਂ ਹੱਥ ਪੈਰ ਧੋ ਕੇ ਆਪਾਂ ਗੁਰੂ ਦਰਬਾਰ ਵਿੱਚ ਆਏ ਹਾਂ, ਹੁਣ ਰਸਨਾ ਪਵਿੱਤਰ ਕਰਨ ਲਈ ਕਹਿਣਾ ਪੈਂਦਾ, ਇੱਕ ਵਾਰ ਫਿਰ ਰਸਨਾ ਪਵਿੱਤਰ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਹੋ ਜਾਂਦਾ, ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਆਪਾਂ ਪੁਰਬ ਮਨਾ ਰਹੇ ਹਾਂ, ਸ਼ਹੀਦੀ ਦਿਹਾੜਾ। ਮੈਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇੱਕ ਸਲੋਕ ਲੈ ਕੇ ਕਥਾ ਆਰੰਭ ਕਰਨੀ ਹੈ, ਧਿਆਨ ਨਾਲ ਸੁਣੇ। ਦੁਨੀਆਂ ਵਿੱਚ ਜਿੰਨੇ ਵੀ ਮਨੁੱਖ ਨੇ, ਹਰ ਬੰਦੇ ਨੂੰ ਆਪਣੀ ਸਮਝ ਉੱਤੇ, ਅਕਲ ਉੱਤੇ ਬੜਾ ਮਾਣ ਹੈ। ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦਾ ਮੈਨੂੰ ਸਾਰਾ ਕੁਝ ਪਤਾ ਹੈ, ਮੈਨੂੰ ਬਹੁਤ ਅਕਲ ਹੈ। ਜਿਹੜੇ ਬੱਚਿਆਂ ਨੂੰ ਮਾਂ ਪਿਓ ਉਂਗਲੀ ਪਕੜ ਕੇ ਤੁਰਨਾ ਸਿਖਾਉਂਦੇ ਨੇ, ਮਾਂ ਗੋਦੀ ਵਿੱਚ ਬਿਠਾ ਕੇ ਬੋਲਣਾ ਸਿਖਾਉਂਦੀ ਹੈ, ਉਹੀਓ ਬੱਚਾ ਜਦੋਂ 15-18 ਸਾਲ ਦਾ ਹੋ ਜਾਂਦਾ ਉਹ ਮਾਂ ਪਿਓ ਨੂੰ ਕਹਿਣ ਲੱਗ ਜਾਂਦਾ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਸਭ। ਜਦੋਂ ਅਕਲ ਦਾ ਦੌਰ ਸ਼ੁਰੂ ਹੁੰਦਾ ਹਰ ਬੰਦਾ ਕਹਿੰਦਾ ਮੈਨੂੰ ਅਕਲ ਹੈ, ਹਰ ਬੰਦਾ ਕਹਿੰਦਾ ਮੈਨੂੰ ਸਭ ਕੁਝ ਪਤਾ ਹੈ। ਪਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਚਨ ਕਿਹਾ, ਭਾਈ ਕਿੰਨਾ ਵੀ ਕੋਈ ਬੁੱਧੀਜੀਵ ਹੋਵੇ, ਕੋਈ ਗਿਆਨੀ ਹੋਵੇ, ਕੋਈ ਧਿਆਨੀ ਹੋਵੇ, ਕੋਈ ਕਿੰਨਾ ਪੜ੍ਹਿਆ ਲਿਖਿਆ ਹੋਵੇ, ਬੰਦਾ ਜੋ ਆਪਣੀ ਅਕਲ ਨਾਲ ਚਾਹੁੰਦਾ ਇਹ ਯਾਦ ਰੱਖਿਓ, ਉਹ ਕੁਝ ਹੁੰਦਾ ਨਹੀਂ। ਬੰਦਾ ਕੁਝ ਹੋਰ ਸੋਚਦਾ, ਰੱਬ ਕੁਝ ਹੋਰ ਕਰ ਦਿੰਦਾ। ਇਹਦਾ ਮਤਲਬ ਬੰਦੇ ਦੀ ਸੋਚ ਪਰਫੈਕਟ ਨਹੀਂ ਹੈ ਕਿ ਜੋ ਮੈਂ ਸੋਚਿਆ ਉਹੀ ਹੋਣਾ, ਜੋ ਮੈਂ ਵਿਚਾਰਿਆ ਉਹੀ ਉਹ ਹੋਏਗਾ। ਨਹੀਂ, ਬੰਦੇ ਦੀ ਮਰਜ਼ੀ ਹਰ ਕੰਮ ਵਿੱਚ ਨਹੀਂ ਚੱਲੇਗੀ, ਕੁਝ ਕੁਝ ਜ਼ਿੰਦਗੀ ਵਿੱਚ ਗੱਲਾਂ ਨੇ ਜਿਹੜੀਆਂ ਪੂਰੀਆਂ ਹੋ ਜਾਣਗੀਆਂ। ਅਦਰਵਾਈਜ਼ ਇਹ ਸੱਚ ਹੈ ਹੁੰਦਾ ਉਹੀ ਓ ਹੈ ਜੋ ਅਕਾਲ ਪੁਰਖ ਰੱਬ ਨੂੰ ਪਾਉਂਦਾ। ਬੰਦੇ ਦੇ ਕੀਤਿਆਂ ਕੁਝ ਨਹੀਂ ਹੋਏਗਾ ਜੇ ਬੰਦਾ ਅਕਲਮੰਦ ਹੋਵੇ ਕਿ ਮੈਂ ਤਾਂ ਜੋ ਸੋਚਿਆ ਉਹੀ ਓ ਹੁੰਦਾ। ਸਾਧ ਸੰਗਤ ਇਹ ਨਹੀਂ ਹੋ ਸਕਦੀ, ਕਿਉਂਕਿ ਜੇ ਬੰਦੇ ਦੇ ਸੋਚਿਆਂ ਸਭ ਕੁਝ ਹੋਣ ਲੱਗ ਜਾਏ, ਯਾਦ ਰੱਖਿਓ ਬੰਦਾ ਚਾਹੇਗਾ ਸਾਰੇ ਪਿੰਡ ਦੀ ਦੌਲਤ ਮੈਨੂੰ ਇਕੱਲੇ ਨੂੰ ਮਿਲ ਜਾਏ। ਜੇ ਬੰਦੇ ਦੇ ਸੋਚਿਆਂ ਸਭ ਕੁਝ ਹੋਣ ਲੱਗ ਜਾਏ, ਬੰਦਾ ਚਾਹੁੰਦਾ ਸਾਰਾ ਕੁਝ ਮੈਨੂੰ ਮਿਲ ਜਾਏ, ਕਿਸੇ ਹੋਰ ਨੂੰ ਮਿਲਣਾ ਨਹੀਂ ਚਾਹੀਦਾ। ਜੇ ਬੰਦੇ ਦੀ ਅਕਲ ਨਾਲ ਸਭ ਕੁਝ ਹੁੰਦਾ ਹੋਵੇ, ਸਾਰਾ ਕੁਝ ਬੰਦਾ ਇਕੱਲਾ ਹੀ ਲੈ ਕੇ ਬਹਿ ਜਾਏ। ਇਹਨੂੰ ਮਹਾਰਾਜ ਬਾਣੀ ਅੰਦਰ ਬਚਨ ਕਹਿੰਦੇ ਨੇ, ਭਾਈ ਜੇ ਕੋਈ ਬੰਦਾ ਇਹ ਚਾਹਵੇ ਕਿ ਮੇਰੀ ਅਕਲ ਨਾਲ ਹੀ ਦੁਨੀਆ ਚੱਲਦੀ ਹੈ, ਫਿਰ ਤਾਂ ਸਾਰਾ ਕੋਈ ਇਕੱਲਾ ਹੀ ਲੈ ਕੇ ਬਹਿ ਜਾਏ। ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ, ਬੰਦੇ ਦੇ ਹੱਥ ਹੋਵੇ ਤਾਂ ਸਾਰਾ ਕੋਈ ਇਕੱਲਾ ਹੀ ਲੈ ਕੇ ਬਹਿ ਜਾਏ। ਪਰ ਸੱਚਾਈ ਹਕੀਕਤ ਇਹ ਵੇ ਕਿ ਜੋ ਤਿਸ ਭਾਵੈ ਸੋਈ ਕਰੇ, ਜੋ ਰੱਬ ਨੂੰ ਪਾਉਂਦਾ ਉਹ ਹੁੰਦਾ, ਉਹ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ। ਇਹੀਓ ਗੱਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਸਲੋਕਾਂ ਵਿੱਚ ਕਹੀ। ਪਾਤਸ਼ਾਹ ਬਚਨ ਕਹਿੰਦੇ, ਨਰ ਚਾਹਤ ਕਸ਼ੇ ਆਰ ਔਰੇ ਕੀ ਔਰੇ ਭਈ। ਇੱਕ ਵਾਰ ਪੜ੍ਹੋ, ਤੁਹਾਨੂੰ ਯਾਦ ਹੈ ਤੇ ਯਾਦ ਰਹੇਗਾ। ਫਿਰ ਜਿਨ੍ਹਾਂ ਨੂੰ ਬਾਣੀ ਯਾਦ ਹੈ ਉਹ ਨਾਲ ਪੜ੍ਹਿਆ ਕਰੋ। ਨਰ ਚਾਹਤ ਕਸ਼ੇ ਆਰ ਪੜ੍ਹੋ, ਨਰ ਚਾਹਤ ਕਸ਼, ਬੰਦਾ ਕੁਝ ਹੋਰ ਚਾਹੁੰਦਾ, ਨਰ ਦਾ ਅਰਥ ਬੰਦਾ, ਚਾਹਤ ਦਾ ਅਰਥ ਚਾਹੁੰਦਾ, ਕੁਝ ਕੁਝ ਹੋਰ, ਔਰ ਦਾ ਅਰਥ ਹੈ ਹੋਰ, ਉਹ ਕੁਝ ਹੋਰ ਚਾਹੁੰਦਾ ਵਿਆਹ ਹੋ ਜਾਏ, ਪਰ ਰੱਬ ਜਿਹੜਾ ਉਹ ਹੋਰ ਤੋਂ ਹੋਰ ਕਰ ਦਿੰਦਾ। ਜੇ ਬੰਦੇ ਦੇ ਚਾਹੁਣ ਨਾਲ ਇਹ ਸਭ ਕੁਝ ਹੋਵੇ, ਸਾਰਾ ਕੋਈ ਇਕੱਲਾ ਹੀ ਲੈ ਕੇ ਬਹਿ ਜਾਏ। ਪੜ੍ਹੋ, ਨਰ

ਭਾਜੀ ਭਾਈ ਇਹ ਚਿੱਤ ਵਿੱਚ ਠੱਗੀਆਂ ਸੋਚਦਾ ਰਹਿੰਦਾ, ਉਹਦੇ ਨਾਲ ਵੀ ਠੱਗੀ ਕਰ ਲਾਂ, ਉਹਨੂੰ ਵੀ ਠੱਗ ਲਾਂ, ਉਹਨੂੰ ਵੀ ਠੱਗ ਲਾਂ। ਕਹਿੰਦੇ ਠੱਗਣਾ ਕੁਝ ਹੋਰ ਚਾਹੁੰਦਾ, ਇੱਕ ਦਿਨ ਇਹ ਠੱਗਣ ਵਾਲਾ ਬਹੁਤਾ ਅਕਲਮੰਦ ਬੰਦਾ ਆਪਣੇ ਗਲ ਵਿੱਚ ਫਾਸੀ ਪਾ ਕੇ ਬਹਿ ਜਾਂਦਾ, ਉਹ ਦੁਨੀਆਂ ਦੇ ਲੋਕੋ ਹੁੰਦਾ ਉਹ ਹੈ ਜੋ ਰੱਬ ਨੂੰ ਪਾਉਂਦਾ। ਔਰ ਹੈ ਕੀ, ਔਰ ਹੈ ਭਾਈ, ਬੰਦੇ ਦੇ ਕੀਤਿਆਂ ਕੁਝ ਨਹੀਂ ਹੋਏਗਾ। ਜਿਹਨੂੰ ਦੁਨੀਆਂ ਨੇ ਰੱਬ ਕਿਹਾ, ਅਕਾਲ ਪੁਰਖ ਹੈ, ਨਿਰੰਕਾਰ ਹੈ, ਜਿਹੜਾ ਸਰਵ ਸ਼ਕਤੀ ਮਹਾਨ ਹੈ, ਸਰਵ ਵਿਆਪਕ ਹੈ, ਓਮਨੀ ਪੋਟੈਂਟ ਹੈ, ਉਹ ਅਕਾਲ ਪੁਰਖ ਰੱਬ ਦੀ ਤਾਕਤ ਦੁਨੀਆਂ ਵਿੱਚ ਵਰਤ ਰਹੀ ਹੈ। ਜੇ ਰੱਬ ਦੀ ਤਾਕਤ ਨਾ ਹੋਵੇ ਤਾਂ ਸਾਧ ਸੰਗ ਬੰਦਾ ਆਪਣੀ ਮਰਜ਼ੀ ਨਾਲ ਦੁਨੀਆਂ ਨੂੰ ਚਲਾਉਣ ਲੱਗ ਜਾਏ। ਮਾਫ ਕਰਿਓ, ਹਰ ਬੰਦਾ ਚਾਹੁੰਦਾ ਜ਼ਿੰਦਗੀ ਵਿੱਚ ਮੈਨੂੰ ਜਿੱਤ ਪ੍ਰਾਪਤ ਹੋਵੇ। ਜੇ ਬੰਦੇ ਦੇ ਹੱਥ ਹੋਵੇ ਸਭ ਕੁਝ, ਇਕੱਲਾ ਜਿੱਤੀ ਜਾਵੇ, ਹਾਰ ਹੀ ਨਾ ਉਹਦੇ ਪੱਲੇ ਪਵੇ ਕਦੇ। ਇਸ ਲਈ ਸਾਧ ਸੰਗ ਕਈ ਵਾਰ ਹਾਰ ਦਾ ਮੂੰਹ ਵੀ ਵੇਖਣਾ ਪੈਂਦਾ। ਬੰਦਾ ਤਾਂ ਜਿੱਤ ਚਾਹੁੰਦਾ ਪਰ ਉਹਨੂੰ ਹਾਰਨਾ ਪੈਂਦਾ। ਇਸ ਧਰਤੀ ਤੇ ਸਿਕੰਦਰ ਵਰਗੇ, ਅਲੈਗਜ਼ੈਂਡਰ ਵਰਗੇ ਬਾਦਸ਼ਾਹ ਹੋਏ ਜਿਨ੍ਹਾਂ ਨੇ ਪੂਰੀ ਦੁਨੀਆਂ ਨੂੰ ਜਿੱਤਣ ਦਾ ਦਾਅਵਾ ਕੀਤਾ, ਮੈਂ ਜਿੱਤਾਂਗਾ। ਸਾਧ ਸੰਗਤ, ਜਿੱਦਣ ਹਿੰਦੁਸਤਾਨ ਨੂੰ ਜਿੱਤ ਕੇ ਸਿਕੰਦਰ ਬਾਦਸ਼ਾਹ ਵਾਪਸ ਯੂਨਾਨ ਜਾ ਰਿਹਾ ਸੀ, ਰਸਤੇ ਜਾਂਦਿਆਂ ਮੱਛਰ ਲੜਿਆ, ਮਲੇਰੀਏ ਨਾਲ ਉਹਦੀ ਮੌਤ ਹੋ ਗਈ। ਜਿਹੜਾ ਹਜ਼ਾਰਾਂ ਸੂਰਮਿਆਂ ਨੂੰ ਮਦਾਨੇ ਜੰਗ 'ਚ ਮਾਰਦਾ ਸੀ, ਮੱਛਰ ਨਾਲ ਮਾਰਿਆ ਗਿਆ। ਇਹਦਾ ਮਤਲਬ ਰੱਬ ਦੇ ਹੱਥ ਵਿੱਚ ਹੈ ਸਭ ਕੁਝ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਰ ਚਾਹਤ ਕਸ਼ ਔਰ, ਔਰ ਹੈ ਕੀ ਔਰ ਹੈ ਭਈ। ਇੱਕ ਸ਼ਬਦ ਮੈਂ ਤੁਹਾਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਸੁਣਾ। ਉਹਦੇ ਵਿੱਚ ਮਹਾਰਾਜ ਦੀਆਂ ਨੇ ਬਚਨ ਕਹੇ, ਕਹਿੰਦੇ ਭਾਈ ਜੇ ਰੱਬ ਆਪਣੀ ਤਾਕਤ ਵਿਖਾਉਣ 'ਤੇ ਆ ਜਾਏ ਨਾ, ਰੱਬ ਕਹਿੰਦੇ ਜੇ ਰੱਬ ਤਾਕਤ ਵਿਖਾਉਣ 'ਤੇ ਆ ਜਾਏ, ਜਿਹੜੇ ਜਾਨਵਰ ਮਾਸਾਹਾਰੀ ਨੇ, ਜਿਨ੍ਹਾਂ ਦੀ ਖੁਰਾਕ ਹੀ ਮਾਸਾਹਾਰੀ ਹੈ, ਉਹ ਮਾਸ ਤੋਂ ਬਗੈਰ ਜਿਉਂਦੇ ਨਹੀਂ ਰਹਿ ਸਕਦੇ। ਕਹਿੰਦੇ ਰੱਬ ਚਾਹੇ ਤਾਂ ਮਾਸਾਹਾਰੀਆਂ ਨੂੰ ਘਾਹ ਖਾਣ 'ਤੇ ਲਾ ਦੇ, ਉਹਨਾਂ ਦੀ ਅੰਦਰੋਂ ਵਿਰਤੀ ਹਾਲਤ ਬਦਲ ਦੇ, ਮਾਸ ਖਾਣ ਵਾਲੇ ਘਾਹ ਖਾਣ 'ਤੇ ਲਾ ਦੇਵੇ। ਰੱਬ ਚਾਹੇ ਤੇ ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਲਾ ਦੇਵੇ। ਇਹ ਰੱਬ ਦੇ ਹੱਥ ਵਿੱਚ ਹੈ, ਉਹ ਜਲ ਤੋਂ ਥਲ ਕਰ ਸਕਦੇ, ਥਲ ਤੋਂ ਟਿੱਬੇ ਬਣਾ ਦਿੰਦਾ, ਜਿੱਥੇ ਕਦੇ ਪਾਣੀ ਦੀ ਬੂੰਦ ਨਹੀਂ ਮੈਂ ਰਾਜਸਥਾਨ ਵਿੱਚ ਵੀ ਹੜ ਆਉਂਦੇ ਵੇਖੇ ਨੇ। ਇਹ ਅਕਾਲ ਪੁਰਖ ਰੱਬ ਦੇ ਹੱਥ ਵਿੱਚ ਹੈ। ਬੰਦੇ ਨੂੰ ਭੁਲੇਖਾ ਰਹਿੰਦਾ ਸ਼ਾਇਦ ਮੈਂ ਹੀ ਸਭ ਕੁਝ ਕਰ ਰਿਹਾ, ਪਰ ਪਾਤਸ਼ਾਹ ਨੇ ਗੌੜੀ ਸੁਖਮਣੀ ਸਾਹਿਬ ਵਿੱਚ ਵੀ ਇੱਕ ਸਲੋਕ ਕਿਹਾ, ਕਹਿੰਦੇ ਭਾਈ ਇਸ ਜਲ ਉੱਤੇ ਵੀ ਜਿੱਥੇ ਪਾਣੀ ਹੈ, ਥਲ ਉੱਤੇ ਜਿੱਥੇ ਆਪਾਂ ਜੀਵਨ ਵਸਰ ਕਰ ਰਹੇ, ਮਈਅਲ ਆਕਾਸ਼ ਵਿੱਚ ਜਿੱਥੇ ਜੀਵ ਜੰਤੂ ਰਹਿੰਦੇ ਨੇ, ਇਹ ਤਿੰਨ ਹਿੱਸਿਆਂ ਵਿੱਚ ਦੁਨੀਆਂ ਵੰਡੀ ਹੋਈ ਹੈ, ਜਲ, ਥਲ ਤੇ ਮਈਅਲ। 42 ਲੱਖ ਜੀ ਜਲ ਵਿੱਚ ਰਹਿੰਦੇ ਨੇ, 84 ਲੱਖ ਜੂਨਾਂ ਚੋਂ 42 ਲੱਖ ਜੂਨਾਂ ਪਾਣੀ ਵਿੱਚ ਵਸਰ ਕਰਦੀਆਂ ਨੇ ਜੀਵਨ। ਇਹਦਾ ਪਾਤਸ਼ਾਹ ਦੀ ਬਾਣੀ ਵਿੱਚ ਜ਼ਿਕਰ ਹੈ, 42 ਲੱਖ ਜੀ ਜਲ ਮੈਂ ਹੋਤੇ, ਵਿਠਲ ਪਹਿਲਾਂ ਕਾਹੇ ਕਰੋ। ਪਰ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ, ਤਾਂਹੀਓ ਹਜ਼ੂਰ ਕਹਿੰਦੇ ਕਰਨ ਕਾਰਨ ਪ੍ਰਭ ਏਕ ਹੈ। ਸੁਖਮਣੀ ਸਾਹਿਬ ਦਾ ਸਲੋਕ ਹੈ, ਪੜ੍ਹੋ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ। ਹਾਂ, ਇਹਦਾ ਮਤਲਬ ਤੁਹਾਨੂੰ ਬਾਣੀ ਯਾਦ ਹੈ, ਵਾਹ ਵਾਹ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ, ਨਾਨਕ ਤਿਸ ਵਲਿਹਾਰਣੈ, ਜਲ ਥਲ ਮਈਅਲ ਸੋਏ। ਭਾਈ ਰੱਬ ਤੋਂ ਵਲਿਹਾਰ ਜਾਓ, ਜਿਹੜਾ ਜਲ ਥਲ ਮਈਅਲ ਆਕਾਸ਼ ਵਿੱਚ ਆਪਣਾ ਹੁਕਮ ਵਰਤਾਉਂਦਾ, ਕਿਉਂਕਿ ਉਹਦੇ ਕੀਤਿਆਂ ਸਭ ਕੁਝ ਹੁੰਦਾ। ਨਰ ਚਾਹਤ ਕੁਛ ਔਰ, ਔਰ ਹੈ ਕੀ ਔਰ ਹੈ ਭਾਈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸਲੋਕ ਵਿੱਚ ਕਹਿੰਦੇ, ਪਹਿਲਾਂ ਉਹਨਾਂ ਜਾਨਵਰਾਂ ਦਾ ਜ਼ਿਕਰ ਕੀਤਾ ਜਿਹੜੇ ਮਾਸਾਹਾਰੀ ਨੇ। ਸਲੋਕ ਇੱਥੋਂ ਸ਼ੁਰੂ ਹੋਇਆ ਜਿੱਥੇ ਪਾਤਸ਼ਾਹ ਕਹਿੰਦੇ ਸ਼ੀਆਂ, ਬਾਜਾਂ, ਚਰਗਾਂ, ਕੁਈਆਂ, ਇਹ ਚਾਰ ਜਾਨਵਰਾਂ ਦਾ ਜ਼ਿਕਰ ਹੈ। ਸ਼ੀਆਂ ਦਾ ਅਰਥ ਸ਼ੇਰ, ਬਾਜਾਂ ਦਾ ਅਰਥ ਬਾਜ, ਚਰਗਾਂ ਤੁਸੀਂ ਵੇਖੀਆਂ ਹੋਣਗੀਆਂ ਜ਼ਰੂਰ। ਇਹ ਪਾਤਸ਼ਾਹ ਕਹਿੰਦੇ ਚਾਰ ਜਾਨਵਰ ਕੀ ਖਾਂਦੇ ਨੇ ਭਾਈ, ਮਾਸ। ਪੜੋ, ਸ਼ੀਆਂ, ਬਾਜਾਂ, ਚਰਗਾਂ, ਕੁਈਆਂ। ਕਹਿੰਦੇ ਭਾਈ ਇਹ ਚਾਰ ਦੇ ਚਾਰ ਜਾਨਵਰ ਜਿਹੜੇ ਨੇ ਉਹ ਮਾਸਾਹਾਰੀ ਨੇ। ਇਹਨਾਂ ਖਵਾਲੇ ਘਾਹ, ਰੱਬ ਚਾਹੇ ਤਾਂ ਘਾਹ ਖਾਣ ਲਾ ਦੇਵੇ। ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾ ਨਦੀਆਂ ਵਿੱਚ ਟਿੱਬੈ ਦੇ ਖਾਲੇ। ਨਦੀਆਂ ਦਰਿਆ ਸੁੱਕ ਜਾਂਦੇ ਨੇ, ਰੱਬ ਚਾਹੇ ਤੇ ਜਿੱਥੇ ਪਾਣੀ ਨਹੀਂ ਦਿਸਦਾ ਉੱਥੇ ਹੜ ਪਾ ਦਿੰਦਾ।
ਨਦੀਆਂ ਵਿੱਚ ਟਿੱਬੇ ਦੇ ਖੱਲੇ ਥੱਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ। ਰੱਬ ਚਾਹੇ ਕੀੜਿਆਂ ਨੂੰ ਪਾਤਸ਼ਾਹ ਥਾਪ ਦੇ ਤੇ ਵੱਡੇ ਵੱਡੇ ਲਸ਼ਕਰਾਂ ਦੇ ਮਾਲਕ ਪਲਾਂ ਵਿੱਚ ਤਬਾਹ ਕਰਕੇ ਰੱਖ ਦਿੰਦਾ ਰੱਬ, ਇਹ ਉਹਦੇ ਹੱਥ ਵਿੱਚ ਹੈ। ਸਾਧ ਸੰਗਤ ਆਹ ਤੁਸੀਂ ਹੁਣ ਵੇਖਿਆ ਇੱਕ ਦਿਨ ਵਿੱਚ 20,000 ਬੰਦਾ ਬੰਬਾਂ ਨਾਲ ਉਡਾਇਆ ਜਾ ਰਿਹਾ ਜਦੋਂ ਜੰਗ ਇਜ਼ਰਾਈਲ ਦੀ ਹੁਣ ਜੰਗ ਸ਼ੁਰੂ ਹੋਈ। ਇਹ ਰੱਬ ਦੇ ਹੱਥ ਵਿੱਚ ਹੈ, ਵੱਡੇ ਵੱਡੇ ਲਸ਼ਕਰ ਤਬਾਹ ਹੋ ਜਾਂਦੇ ਨੇ, ਇਹ ਸਭ ਕੁਝ ਉਹਦੇ ਹੁਕਮ ਵਿੱਚ ਚੱਲ ਰਿਹਾ। ਪੜ੍ਹੋ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜਿੱਤੇ ਜੀ ਜੀਵਾ ਲੈ ਸਾ। ਕਹਿੰਦੇ ਜਿੰਨੇ ਜੀਵ ਨੇ ਸਾਹ ਨਾਲ ਚੱਲਦੇ ਨੇ, ਸਾਹ ਆਉਂਦਾ ਤੇ ਜੀਵ ਜੀਂਦੇ ਨੇ, ਪਰ ਜੇ ਰੱਬ ਚਾਹੇ ਉਹ ਬਿਨਾਂ ਸਾਹਾਂ ਤੋਂ ਵੀ ਕਿਸੇ ਨੂੰ ਜਿਉਂਦਾ ਰੱਖ ਲੈਂਦਾ। ਜਿੱਤੇ ਜੀ ਜੀਵਾਲੇ ਸਾਹ ਜੀਵਾਲੇ ਤਾਂ ਕੇ ਆ ਸਾਹ, ਐੜਾ ਮੋਹਰੇ ਲਾਤਾ, ਬਿਨਾਂ ਸਾਹਾਂ ਤੋਂ ਰੱਬ ਜੇ ਚਾਹੇ ਕਿਸੇ ਨੂੰ ਜਿਉਂਦਾ ਰੱਖ ਸਕਦਾ, ਇਹ ਰੱਬ ਦੇ ਹੱਥ ਹੈ ਭਾਈ, ਉਹ ਬਿਨਾਂ ਸਾਹਾਂ ਤੋਂ ਵੀ ਜਿਉਂਦਾ ਰੱਖ ਲੈਂਦਾ। ਤਾਈਓ ਤੁਹਾਡੀ ਕੌਮ ਨੂੰ ਮਹਾਨ ਹੈ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਰਗੇ ਸ਼ਹੀਦਾਂ ਤੇ ਸੀਸ ਵੱਢਣ ਤੋਂ ਬਾਅਦ ਵੀ ਮਦਾਨੇ ਜੰਗ ਵਿੱਚ ਜੂਝਦੇ ਨੇ, ਜੇ ਰੱਬ ਰੱਖਣ ਤੇ ਆ ਜਾਏ ਬਿਨਾਂ ਸਾਹਾਂ ਤੋਂ ਜਿਉਂਦਾ ਰੱਖ ਸਕਦਾ। ਇਹਨੂੰ ਮਹਾਰਾਜ ਨੇ ਕਿਹਾ ਜਾਮ ਗੁਰੂ ਹੋਏ ਬਲ ਧਨੇ ਕਿਆ ਗਰਭ ਦਿਜੈ, ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕਿਜੈ, ਤੇਰੇ ਵੱਲ ਗੁਰੂ ਤੇ ਰੱਬ ਦੀ ਤਾਕਤ ਆ ਕੇ ਖਲੋ ਜਾਏ, ਉਹ ਸੱਜਣਾ ਲੱਖਾਂ ਬਾਹਾਂ ਵੀ ਤੇਰਾ ਬਾਲ ਨਹੀਂ ਬਿੰਗਾ ਕਰ ਸਕਦੀ। ਇਹਦਾ ਮਤਲਬ ਬੰਦਾ ਕੁਝ ਹੋਰ ਚਾਹੁੰਦਾ, ਜੋ ਰੱਬ ਚਾਹੁੰਦਾ ਫਿਰ ਉਹ ਹੁੰਦਾ। ਹਿੰਦੁਸਤਾਨ ਦਾ ਇੱਕ ਬਾਦਸ਼ਾਹ ਹੋਇਆ ਜਿਹਨੂੰ ਸ਼ਾਹਜਹਾਂ ਕਹਿੰਦੇ ਨੇ, ਇਹ 6ਵੇਂ ਪਾਤਸ਼ਾਹ ਨਾਲ ਜੰਗਾਂ ਲੜਦਾ ਰਿਹਾ। ਇਹਦੇ ਰਾਜ ਵਿੱਚ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨਾਲ ਹੋਈਆਂ। ਔਰ ਸਾਧ ਸੰਗਤ, ਇਹਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਪੰਕਤੀ ਸੁਣੀ, ਕਿਉਂਕਿ ਵਕਤ ਆਇਆ 7ਵੇਂ ਪਾਤਸ਼ਾਹ ਵੇਲੇ ਸ਼ਾਹਜਹਾਂ ਨੇ ਆਪਣੀ ਗਲਤੀ ਦੀ ਮਾਫ਼ੀ ਮੰਗੀ। ਉਹਨੇ ਜਦੋਂ ਉਹਦਾ ਲੜਕਾ ਬਿਮਾਰ ਹੋ ਗਿਆ ਨਾ, ਉਹਨੂੰ ਵੈਦਾਂ ਨੇ ਕਿਹਾ ਇਹਨੂੰ ਠੀਕ ਕਰਨ ਵਾਸਤੇ, ਤੰਦਰੁਸਤ ਕਰਨ ਲਈ ਹਾਥੀ ਦੰਦ ਤੇ ਇੱਕ ਲੌਂਗ ਚਾਹੀਦਾ, ਉਹ ਇਸ ਜਗ੍ਹਾ ਉੱਤੇ ਨਹੀਂ ਹੈ, ਜੇ ਹਾਥੀ ਦੇ ਮੱਥੇ ਦਾ ਉਹ ਮੋਤੀ ਮਿਲ ਜਾਏ ਕਿਸੇ ਵੈਦਖਾਨੇ ਵਿੱਚੋਂ, ਤੇਰਾ ਪੁੱਤਰ ਠੀਕ ਹੋ ਸਕਦਾ। ਦਵਾਈ ਵਿੱਚੋਂ ਮੋਤੀ ਭਸਮ ਹੋਣਾ। ਇਹਨੇ ਪੂਰੇ ਹਿੰਦੁਸਤਾਨ ਦੇ ਜਿੰਨੇ ਦਵਾਖਾਨੇ ਸੀ ਸਭ ਥਾਵਾਂ ਤੋਂ ਪਤਾ ਕਰਾ ਲਿਆ। ਫਿਰ ਇਹਨੂੰ ਕਿਸੇ ਨੇ ਦੱਸਿਆ ਸ਼੍ਰੀ ਕੀਰਤਪੁਰ ਸਾਹਿਬ ਗੁਰੂ ਹਰਰਾਏ ਸਾਹਿਬ ਮਹਾਰਾਜ ਦਾ ਇੱਕ ਦਵਾਖਾਨਾ ਹੈ, ਉਹ ਵੈਦਖਾਨੇ ਵਿੱਚੋਂ ਮੋਤੀ ਮੌਜੂਦ ਹੈ। ਸ਼ਾਹਜਹਾਂ ਆਪਣੇ ਵੈਦਾਂ ਨੂੰ ਕਹਿੰਦਾ ਮੈਨੂੰ ਗੁਰੂ ਹਰਰਾਏ ਸਾਹਿਬ ਮਹਾਰਾਜ ਮੇਰੇ ਪੁੱਤਰ ਦੀ ਤੰਦਰੁਸਤੀ ਲਈ ਮੋਤੀ ਕਿਉਂ ਦੇਣਗੇ? ਜਿਸ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਦਾਦੇ ਨਾਲ ਮੈਂ ਜੰਗ ਲੜਦਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ, ਉਹ ਉਸ ਗੁਰੂ ਦਾ ਪੁੱਤਰ ਆ, ਮੇਰੇ ਪੁੱਤਰ ਨੂੰ ਤੰਦਰੁਸਤ ਕਰਨ ਲਈ ਮੋਤੀ ਕਿਉਂ ਦਏਗਾ? ਦੱਸਣ ਵਾਲੇ ਨੇ ਦੱਸਿਆ ਸ਼ਾਹਜਹਾਂ ਉਹ ਗੁਰੂ ਨਾਨਕ ਦਾ ਦਰਬਾਰ ਹੈ, ਉੱਥੇ ਦੁਸ਼ਮਣ ਵੀ ਚਲਾ ਜਾਏ ਉਹਦੀ ਸ਼ਰਨ ਵਿੱਚ ਜਾਵੇ ਤਾਂ ਗੁਰੂ ਲਾਜ ਰੱਖਦਾ, ਉੱਥੇ ਕਦੇ ਭੁੱਲਾਂ ਨਹੀਂ ਚਤਾਰੀਆਂ ਜਾਂਦੀਆਂ, ਆਪਣੇ ਵੱਲੋਂ ਬੇਨਤੀ ਪੱਤਰ ਲਿਖ ਤੈਨੂੰ ਦਵਾਈ ਮਿਲ ਜਾਏਗੀ। ਸ਼ਾਹਜਹਾਂ ਨੇ ਚਿੱਠੀ ਲਿਖੀ ਫਿਰ ਗੁਰੂ ਹਰਰਾਏ ਸਾਹਿਬ ਮਹਾਰਾਜ, ਮਹਾਰਾਜ ਮੇਰੀਆਂ ਭੁੱਲਾਂ ਨਾ ਚਿਤਾਰਿਓ, ਮੈਂ ਤੁਹਾਡੇ ਦਾਦੇ ਨਾਲ ਜੰਗ ਲੜਦਾ ਰਿਹਾ, ਪਰ ਹੇ ਗੁਰੂ ਹਰਰਾਏ ਸਾਹਿਬ ਮਹਾਰਾਜ ਅੱਜ ਮੇਰੇ ਪੁੱਤਰ ਦੀ ਜਾਨ ਖਤਰੇ ਵਿੱਚ ਹੈ, ਮੈਨੂੰ ਹਾਥੀ ਦੇ ਮੱਥੇ ਦਾ ਉਹ ਮੋਤੀ ਚਾਹੀਦਾ, ਮੇਰੇ ਵੈਦ ਉਹ ਦਵਾਈ ਵਿੱਚ ਭਸਮ ਕਰਕੇ ਮੇਰੇ ਪੁੱਤਰ ਲਈ ਦਵਾਈ ਬਣਾਉਣਗੇ। ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ ਨੇ ਚਿੱਠੀ ਮਿਲਦਿਆਂ ਸਾਰ ਕੀਰਤਪੁਰ ਸਾਹਿਬ ਦੇ ਦਵਾਖਾਨੇ ਵਿੱਚ ਵੈਦਾਂ ਨੂੰ ਹੁਕਮ ਕੀਤਾ ਇਹ ਦਵਾਈ ਤਤਸ਼ਨ ਦਿੱਲੀ ਭੇਜੋ ਬਾਦਸ਼ਾਹ ਦੇ ਪੁੱਤਰ ਵਾਸਤੇ। ਪਾਤਸ਼ਾਹ ਨੇ ਇੱਕ ਵਾਰ ਵੀ ਉਹਦੀ ਗਲਤੀ ਨਹੀਂ ਚਤਾਰੀ। ਇੱਥੇ ਸਾਧ ਸੰਗਤ ਲੱਖਾਂ ਗੁਨਾਹ ਗੁਰੂ ਨਾਨਕ ਦੇ ਘਰ ਵਿੱਚ ਬਖਸ਼ੇ ਜਾਂਦੇ ਨੇ, ਕੋਟ ਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੇ, ਇਹੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਵੱਡੇ ਵੱਡੇ ਅਪਰਾਧੀ ਇੱਥੇ ਬਖਸ਼ੇ ਜਾਂਦੇ ਨੇ। ਬੁਰੇ ਨਾਲ ਸਭ ਬੁਰਾ ਕਰਿੰਦੇ, ਇੱਕ ਵਿਦਵਾਨ ਲਿਖਦਾ ਕਹਿੰਦਾ ਬੁਰੇ ਨਾਲ ਲੋਕੀ ਬੁਰਾ ਕਰਦੇ ਨੇ, ਜੇ ਬੁਰੇ ਬੰਦੇ ਨਾਲ ਬੁਰਾ ਹੋਵੇ ਤਾਂ ਲੋਕੀ ਕਹਿਣਗੇ ਚੰਗਾ ਹੋਇਆ, ਏਦਾਂ ਹੀ ਹੋਣਾ ਚਾਹੀਦਾ ਸੀ, ਇਹ ਕਿਹੜਾ ਬੰਦਾ ਚੰਗਾ, ਇਹਨੇ ਕਿਹੜਾ ਚੰਗੇ ਕੰਮ ਕੀਤੇ ਨੇ। ਪਰ ਵਿੱਚੋਂ ਵਿੱਚੋਂ ਦੁਨੀਆਂ 'ਚ ਵਿਰਲੇ ਸਿਆਣੇ ਬੰਦੇ ਹੁੰਦੇ ਨੇ ਜਿਹੜੇ ਬੁਰੇ ਬੰਦੇ ਨੂੰ ਵੀ ਕਹਿੰਦੇ ਚਲੋ ਮਾਫ਼ ਕਰ ਦਿਓ ਬਈ, ਨਹੀਂ ਤਾਂ ਬੁਰੇ ਨਾਲ ਸਭ ਬੁਰਾ ਕਰਨਗੇ।
ਕੋਈ ਕੋਈ ਸਿਆਣਾ ਹੁੰਦਾ ਪਿੰਡ ਵਿੱਚ ਪੰਚਾਇਤੀ ਹੋਏਗਾ, ਕੋਈ ਸਿਆਣਾ ਹੋਏਗਾ ਜਿਹੜਾ ਕਹੇਗਾ ਚਲੋ ਉਹਨੇ ਬੁਰਾ ਕੀਤਾ ਵੀ ਤੂੰ ਮਾਫ਼ ਕਰ ਦੇ, ਕੋਈ ਕੋਈ ਮਾਫ਼ ਕਰਦਾ। ਪਰ ਇੱਕ ਮੇਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਬੁਰੇ ਨੂੰ ਕੱਲਾ ਮਾਫ਼ ਨਹੀਂ ਕੀਤਾ ਜਾਂਦਾ, ਬੁਰੇ ਉੱਤੇ ਪਰਉਪਕਾਰ ਕੀਤਾ ਜਾਂਦਾ। ਸਾਧ ਸੰਗਤ ਇੱਥੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਸ਼ਾਹਜਹਾਂ ਬਾਦਸ਼ਾਹ ਉੱਤੇ ਪਰਉਪਕਾਰ ਕੀਤਾ। ਉਹ ਵਿਦਵਾਨ ਲਿਖਦਾ ਬੁਰੇ ਨਾਲ ਸਭ ਬੁਰਾ ਕਰਿੰਦੇ, ਮਾਫ਼ ਕਰਨ ਕਈ ਸਿਆਣੇ ਪਰ ਬੁਰੇ ਨਾਲ ਵੀ ਨੇਕੀ ਕਰਨੀ ਗੁਰੂ ਨਾਨਕ ਦਾ ਘਰ ਜਾਣੇ। ਅੱਜ ਸੱਤਵੇਂ ਪਾਤਸ਼ਾਹ ਨੇ ਨੇਕੀ ਕੀਤੀ, ਉਹ ਹਾਥੀ ਦਾ ਜਿਹੜਾ ਮੋਤੀ ਸੀ ਉਹਦੇ ਮੱਥੇ ਦਾ ਭੇਜ ਦਿੱਤਾ, ਉਹਦੀ ਦਵਾਈ ਤਿਆਰ ਹੋਈ, ਸ਼ਾਹਜਹਾਂ ਦਾ ਪੁੱਤਰ ਤੰਦਰੁਸਤ ਹੋ ਗਿਆ। ਦਾਰਾ ਸ਼ਕੋ ਤੰਦਰੁਸਤ ਹੋ ਗਿਆ ਤੇ ਸ਼ਾਹਜਹਾਨ ਗੁਰੂ ਨਾਨਕ ਦੇ ਘਰ ਦਾ ਰਿਣੀ ਹੋਇਆ ਬਾਣੀ ਸੁਣਨ ਲੱਗ ਪਿਆ। ਇੱਕ ਦਿਨ ਇਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਤਰਕ ਕੀਤਾ। ਇਹਨੇ ਸੁਣ ਕੇ ਕਿਹਾ ਵੀ ਆਹ ਪੰਗਤੀ ਸਹੀ ਨਹੀਂ ਹੈ, ਉਹ ਪੰਗਤੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਇਹ ਪੰਗਤੀ ਸੀ ਕਿ ਜੇ ਰੱਬ ਆਪਣਾ ਹੁਕਮ ਕਰਦਾ ਤਾਂ ਵੱਡੇ ਵੱਡੇ ਸੁਲਤਾਨ ਬਾਦਸ਼ਾਹ ਰਾਜਿਆਂ ਨੂੰ ਵੀ ਘਾਹ ਖਾਣ ਤੇ ਮਜਬੂਰ ਕਰ ਦਿੰਦਾ, ਕਿਉਂਕਿ ਬੰਦਾ ਜੋ ਮਰਜ਼ੀ ਚਾਹੇ ਹੁੰਦਾ ਉਹੀ ਹੋਇਆ ਜੋ ਰੱਬ ਚਾਹੁੰਦਾ। ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ, ਰਾਤੀ ਸੌਣ ਲੱਗਿਆ ਬੰਦਾ ਮਤਾ ਪਕਾ ਕੇ ਸੌਂਦਾ ਕੱਲ ਫਲਾਨੀ ਜਗ੍ਹਾ ਜਾਣਾ, ਪਰ ਦਿਨ ਚੜ੍ਹਦਾ ਸਿਚੁਏਸ਼ਨ ਬਦਲ ਜਾਂਦੀ, ਜਾਣਾ ਕਿਤੇ ਹੋਰ ਪੈਂਦਾ। ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ, ਇਹ ਰੱਬ ਦੇ ਹੱਥ ਹੈ, ਨਰ ਚਾਹਤ ਕਸ਼ ਔਰ ਔਰੈ ਕੀ ਔਰੈ ਭਈ। ਅੱਜ ਸ਼ਾਹਜਹਾਂ ਨੇ ਇੱਕ ਤਰਕ ਕੀਤਾ ਜਦੋਂ ਨੇ ਬਾਣੀ ਸੁਣੀ ਨਾ, ਜੇ ਰੱਬ ਚਾਹੇ ਬਾਦਸ਼ਾਹਾਂ ਨੂੰ ਵੀ ਘਾਹ ਖਾਣ ਲਾ ਦੇਵੇ, ਉਹ ਕਹਿੰਦਾ ਮੈਂ ਨਹੀਂ ਮੰਨਦਾ। ਵੱਡੇ ਵੱਡੇ ਦੁਨੀਆਂ ਦੇ ਵਿੱਚ ਬਾਦਸ਼ਾਹ ਹੋਏ ਨੇ, ਇਹ ਕਿਵੇਂ ਹੋ ਸਕਦਾ ਬਾਦਸ਼ਾਹ ਘਾਹ ਖਾਣ ਲੱਗਦੇ, ਭਿਖਾਰੀਆਂ ਨੂੰ ਵੀ ਰੋਟੀ ਮਿਲ ਜਾਂਦੀ ਹੈ। ਇਹ ਗੱਲ ਸ਼ਾਹਜਹਾਂ ਨੇ ਕਹੀ, ਕਹਿੰਦਾ ਭੀਖ ਮੰਗਣ ਵਾਲੇ ਭਿਖਾਰੀਆਂ ਨੂੰ ਵੀ ਰੋਟੀ ਮਿਲ ਜਾਂਦੀ ਹੈ, ਬਾਦਸ਼ਾਹ ਨੂੰ ਰੋਟੀ ਕਿਉਂ ਨਹੀਂ ਮਿਲੇਗੀ? ਜਿਹੜਾ ਬਾਦਸ਼ਾਹ ਹੋਏਗਾ ਰਾਜ ਤੋਂ ਲੱਥ ਜਾਏਗਾ, ਗੱਦੀ ਤੋਂ ਲੱਥ ਜਾਏਗਾ, ਪਰ ਇਹ ਥੋੜ੍ਹੀ ਹੋ ਸਕਦਾ ਵੀ ਰੋਟੀ ਨਹੀਂ ਮਿਲੇਗੀ, ਰੋਟੀ ਤਾਂ ਭਿਖਾਰੀਆਂ ਨੂੰ ਵੀ ਮਿਲਦੀ ਹੈ। ਇਹ ਬਾਣੀ ਦੀ ਪੰਕਤੀ ਉੱਤੇ ਉਹਨੇ ਤਰਕ ਕੀਤਾ, ਇਹ ਨਹੀਂ ਹੋ ਸਕਦਾ ਕਿ ਭਿਖਾਰੀਆਂ ਨੂੰ ਰੋਟੀ ਮਿਲੇ ਤੇ ਰਾਜੇ ਨੂੰ ਰੋਟੀ ਨਾ ਮਿਲੇ, ਰਾਜਾ ਘਾਹ ਖਾਣ ਤੇ ਮਜਬੂਰ ਹੋ ਜਾਏ, ਇਹ ਮੈਂ ਨਹੀਂ ਮੰਨਦਾ। ਸੱਤਵੇਂ ਪਾਤਸ਼ਾਹ ਤੱਕ ਖਬਰ ਪਹੁੰਚੀ, ਮਹਾਰਾਜ ਬਾਣੀ ਉੱਤੇ ਤਰਕ ਕੀਤਾ ਸ਼ਾਹਜਹਾਂ ਨੇ। ਬਾਦਸ਼ਾਹ ਸ਼ਾਹਜਹਾਂ ਕਹਿੰਦਾ ਕਿ ਮੈਂ ਨਹੀਂ ਮੰਨਦਾ ਕਿ ਬਾਦਸ਼ਾਹਾਂ ਨੂੰ ਘਾਹ ਖਾਣਾ ਪੈਂਦਾ, ਭਿਖਾਰੀਆਂ ਨੂੰ ਰੋਟੀ ਮਿਲ ਜਾਂਦੀ, ਰਾਜਿਆਂ ਨੂੰ ਕਿਉਂ ਨਹੀਂ ਮਿਲੇਗੀ? ਸੱਤਵੇਂ ਪਾਤਸ਼ਾਹ ਮੁਸਕਰਾ ਕੇ ਬੋਲੇ, ਕਹਿੰਦੇ ਅਸੀਂ ਸ਼ਾਹਜਹਾਂ ਨੂੰ ਜਵਾਬ ਨਹੀਂ ਦੇਣਾ ਕੋਈ, ਭਾਈ ਜਿਹਦੀ ਬਾਣੀ ਹੈ ਹੁਣ ਜਵਾਬ ਵੀ ਉਹ ਦਏਗਾ। ਪਾਤਸ਼ਾਹ ਬਾਣੀ ਕਹਿੰਦੀ ਹੈ, ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਬਾਣੀ ਸਾਡੀ ਨਹੀਂ ਹੈ, ਇਹ ਤਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬਾਣੀ ਸਾਡੀ ਨਹੀਂ ਹੈ, ਇਹ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡੇ ਅਵਰ ਨਾ ਕੋਏ। ਸੱਤਵੇਂ ਪਾਤਸ਼ਾਹ ਕਹਿੰਦੇ ਜਵਾਬ ਅਸੀਂ ਨਹੀਂ ਦੇਣਾ, ਨਿਰੰਕਾਰ ਦੀ ਬਾਣੀ ਹੈ, ਨਿਰੰਕਾਰ ਜਵਾਬ ਦਏਗਾ। ਬਾਣੀ ਉਸ ਖਸਮ ਦੀ ਹੈ, ਉਹ ਰੱਬ ਆਪੇ ਹੀ ਜਵਾਬ ਦਏਗਾ ਸ਼ਾਹਜਹਾਂ ਨੂੰ, ਅਸੀਂ ਕਿਉਂ ਜਵਾਬ ਦਈਏ? ਇਹ ਕਿਹੜਾ ਸਾਡੀ ਲਿਖਤ ਹੈ, ਇਹ ਤਾਂ ਬਾਣੀ ਨਿਰੰਕਾਰ ਦੀ ਹੈ, ਤੁਰਦਰਗਾਹ ਤੋਂ ਆਈ ਹੈ। ਸਾਧ ਸੰਗਤ ਵਕਤ ਲੰਘਦਿਆਂ ਦੇਰ ਨਾਲ ਲੱਗੀ, ਸ਼ਾਹਜਹਾਂ ਨੂੰ ਜਵਾਬ ਪਤਾ ਫਿਰ ਕੀ ਮਿਲਿਆ? ਜਿੱਦਣ ਹਿੰਦੁਸਤਾਨ ਦੇ ਤਖ਼ਤ ਉੱਤੇ ਉਹਦਾ ਪੁੱਤਰ ਔਰੰਗਜ਼ੇਬ, ਜਿਹਨੂੰ ਮਈਉਦੀਨ ਕਹਿੰਦੇ ਸੀ, ਇੰਨਾ ਜਬਰ ਜ਼ੁਲਮ ਕਰਨ ਵਾਲਾ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਉਹਨੇ ਆਪਣੇ ਭਰਾਵਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸਕੀ ਭੈਣ ਜਾਂ ਆਰਾ ਜਿਹਦਾ ਨਾਮ ਹੈ ਉਹਨੂੰ ਜੇਲ੍ਹ ਵਿੱਚ ਬੰਦ ਕਰਕੇ ਕਤਲ ਕਰ ਦਿੱਤਾ, ਆਪਣੇ ਪਿਓ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਬੰਦ ਕਰਤਾ, ਆਪਣੇ ਪਿਓ ਭਰਾਵਾਂ ਭੈਣਾਂ ਨੂੰ ਸਾਧ ਸੰਗਤ ਕਤਲ ਕਰਕੇ ਜੇਲ੍ਹਾਂ 'ਚ ਬੰਦ ਕਰਕੇ ਰਾਜ ਗੱਦੀ 'ਤੇ ਬਹਿ ਗਿਆ। ਮਈਉਦੀਨ ਤੋਂ ਉਹਨੇ ਆਪਣਾ ਨਾਮ ਰੱਖਿਆ ਹਿੰਦੁਸਤਾਨ ਦਾ ਬਾਦਸ਼ਾਹ, ਬਾਦਸ਼ਾਹ ਔਰੰਗਜ਼ੇਬ, ਮੈਂ ਹੁਣ ਤਖ਼ਤ ਦਾ ਸ਼ਿੰਗਾਰ ਹਾਂ। ਸਾਧ ਸੰਗਤ ਉਹਨੇ ਹੁਕਮ ਜਾਰੀ ਕੀਤਾ, ਮੇਰੇ ਪਿਓ ਅਤੇ ਭਰਾਵਾਂ ਨੂੰ ਪਾਣੀ ਦਾ ਘੁੱਟ ਵੀ ਜੇਲ੍ਹ ਵਿੱਚ ਨਹੀਂ ਦਿੱਤਾ ਜਾਣਾ ਚਾਹੀਦਾ, ਜੇ ਕੋਈ ਮੇਰੇ ਪਿਓ ਨੂੰ ਪਾਣੀ ਦਾ ਘੁੱਟ ਵੀ ਦਏਗਾ ਮੈਂ ਉਹਨੂੰ ਕਾਲ ਕੋਠੜੀ ਵਿੱਚ ਪਾ ਕੇ ਜਾਂ ਫਾਂਸੀ ਲਟਕਾ ਕੇ ਸਜ਼ਾ ਦੇਵਾਂਗਾ। ਡਰਦੇ ਸਿਪਾਹੀਆਂ ਨੇ ਕਿਸੇ ਨੇ ਪਾਣੀ ਨਾ ਪੁੱਛਿਆ, ਸ਼ਾਹਜਹਾਂ ਆਗਰੇ ਦੇ ਕਿਲੇ ਵਿੱਚ ਪਾਣੀ ਤੋਂ ਪਿਆਸਾ ਤੜਫਣ ਲੱਗਾ। ਇਹਨੇ ਬਾਹਰ ਖਲੋਤੇ ਸਿਪਾਹੀਆਂ ਨੂੰ ਕਿਹਾ ਪਾਣੀ ਤਾਂ ਪਿਲਾ ਦਿਓ, ਉਹਨੇ ਕਿਹਾ ਸਾਨੂੰ

ਉੱਤੇ ਪਾਣੀ ਦਿੰਦੇ ਨੇ, ਤੂੰ ਆਪਣੇ ਜਿਉਂਦੇ ਪਿਓ ਨੂੰ ਪਾਣੀ ਤੋਂ ਬਗੈਰ ਪਿਆਸਾ ਮਾਰ ਰਿਹਾ, ਤੇਰੇ ਨਾਲੋਂ ਹਿੰਦੁਸਤਾਨ ਦੇ ਹਿੰਦੂ ਚੰਗੇ ਨੇ। ਔਰੰਗਜ਼ੇਬ ਕਿੰਨਾ ਜ਼ੁਲਮ ਕਰਨ ਵਾਲਾ ਹੋਏਗਾ, ਕਿੰਨਾ ਸਖਤ ਪੱਥਰ ਦਿਲ ਹੋਏਗਾ। ਉਹਨੇ ਚਿੱਠੀ ਮਿਲਣ ਤੋਂ ਬਾਅਦ ਜਵਾਬ ਪਤਾ ਕੀ ਲਿਖਿਆ, ਆਗਰੇ ਦੇ ਕਿਲੇ ਵੱਲ ਜਵਾਬ ਲਿਖ ਕੇ ਘੱਲਿਆ, ਕਹਿੰਦਾ ਤੇਰੇ ਵਰਗਾ ਮੈਂ ਮੂਰਖ ਬਾਦਸ਼ਾਹ ਅੱਜ ਤੱਕ ਨਹੀਂ ਵੇਖਿਆ, ਤੈਨੂੰ ਪਤਾ ਮੈਂ ਤੈਨੂੰ ਪਾਣੀ ਦੀ ਘੁੱਟ ਤੱਕ ਵੀ ਦਵਾਂਗਾ ਨਹੀਂ, ਪਰ ਜਿਹੜੀ ਤੂੰ ਚਿੱਠੀ ਲਿਖੀ ਹੈ ਇਹ ਚਾਰ ਪੰਜ ਤੁਪਕੇ ਜਿਹਨੇ ਪਾਣੀ ਮਿਲਾ ਕੇ ਤੂੰ ਸਿਆਹੀ ਨਾਲ ਚਿੱਠੀ ਲਿਖੀ ਹੈ, ਉਹ ਪਾਣੀ ਪੀ ਕੇ ਤੂੰ ਮਰਨ ਤੋਂ ਪਹਿਲਾਂ ਆਪਣੀ ਪਿਆਸ ਬੁਝਾ ਸਕਦਾ ਸੀ, ਪਰ ਤੂੰ ਮੂਰਖ ਹੈ, ਜਿਹੜੀ ਸਿਆਹੀ ਨਾਲ ਚਿੱਠੀ ਲਿਖੀ ਤੂੰ ਮਰਨ ਤੋਂ ਪਹਿਲਾਂ ਪਿਆਸ ਬੁਝਾ ਸਕਦਾ ਸੀ। ਜਦੋਂ ਸ਼ਾਹਜਹਾਂ ਬਾਦਸ਼ਾਹ ਪਿਆਸਾ ਤੇ ਭੁੱਖਾ ਮਰਨ ਲੱਗਾ ਨਾ, ਜੇਲ੍ਹ ਵਿੱਚ ਬੰਦ ਹੈ, ਉਹ ਪੁਰਾਣੇ ਆਗਰੇ ਦੀ ਉਹ ਕਾਲ ਕੋਠੜੀ ਜੇਲ੍ਹ ਵਿੱਚ ਬਾਰਿਸ਼ ਮੀਂਹ ਪੈ ਪੈ ਕੇ ਸਾਹ ਸੰਗਤ ਉਹਦੀਆਂ ਕੰਧਾਂ ਵਿੱਚ ਸਿੱਲ ਪੈਦਾ ਹੋ ਗਏ ਸੀ। ਕਦੇ ਤੁਸੀਂ ਵੇਖਿਓ ਜਿਹੜੀ ਬਿਲਡਿੰਗ ਪੁਰਾਣੀ ਹੋਵੇ ਕੰਧਾਂ ਵਿੱਚ ਸਿੱਲ ਆ ਜਾਂਦੀ, ਉਹ ਝੁਕਾ ਪੈਦਾ ਹੋਣ ਲੱਗ ਪੈਂਦਾ। ਅੱਜ ਉਹ ਪੁਰਾਣੀ ਜੇਲ੍ਹ ਦੇ ਅੰਦਰ ਸਿੱਲ ਪਈ ਕੰਧਾਂ ਵਿੱਚੋਂ ਘਾਹ ਦੀਆਂ ਇੱਕ ਥਾਂ ਤੇ ਤਿੜਾਂ ਉੱਗੀਆਂ ਦਿਸੀਆਂ, ਇਹਨੇ ਉੱਚੇ ਹੋ ਕੇ ਉਹ ਘਾਹ ਦੀ ਤਿੜ ਤੋੜੀ, ਸੁੱਕਦੇ ਹੋਏ ਗਲੇ ਕਰਕੇ ਇਹਨੇ ਉਹ ਘਾਹ ਚੱਬਣਾ ਸ਼ੁਰੂ ਕਰ ਦਿੱਤਾ। ਜਦੋਂ ਸ਼ਾਹਜਹਾਂ ਬਾਦਸ਼ਾਹ ਘਾਹ ਚੱਬਦਾ, ਘਾਹ ਦੀਆਂ ਤਿੜਾਂ ਹਰੇ ਰੰਗ ਦੀਆਂ ਮੂੰਹ ਚ ਪਾ ਕੇ ਚੱਬਦਿਆਂ ਚੇਤਾ ਆਇਆ, ਉਹ ਮਨਾ ਕਦੇ ਮੈਂ ਤਰਕ ਕੀਤਾ ਸੀ ਬਾਦਸ਼ਾਹ ਨੂੰ ਘਾਹ ਖਾਣ ਦੀ ਕੀ ਲੋੜ ਹੈ, ਭਿਖਾਰੀਆਂ ਨੂੰ ਰੋਟੀ ਮਿਲ ਜਾਂਦੀ, ਰਾਜਿਆਂ ਨੂੰ ਕਿਉਂ ਨਹੀਂ ਮਿਲੇਗੀ। ਅੱਜ ਚੇਤੇ ਆਇਆ ਗੁਰੂ ਦੀ ਬਾਣੀ ਸੱਤ ਹੈ, ਜੇ ਰੱਬ ਨਜ਼ਰ ਫੇਰ ਲੈ ਵੱਡੇ ਵੱਡੇ ਰਾਜਿਆਂ ਨੂੰ ਘਾਹ ਖਾਣ ਲਾ ਦਿੰਦਾ, ਜੇ ਰੱਬ ਆਪਣੀ ਨਜ਼ਰ ਫੇਰ ਲੈ ਵੱਡੇ ਵੱਡੇ ਬਾਦਸ਼ਾਹ ਨੂੰ ਘਾਹ ਖਾਣ ਤੇ ਮਜਬੂਰ ਕਰ ਦਿੰਦਾ। ਅੱਜ ਸ਼ਾਹਜਹਾਂ ਦੀ ਸੁਰਤ ਘੁੰਮੀ, ਅੱਜ ਯਾਦ ਆਇਆ ਧੁਰ ਕੀ ਬਾਣੀ ਬਿਲਕੁਲ ਸੱਚ ਹੈ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਅੱਜ ਇਹਨੂੰ ਚੇਤਾ ਆਇਆ ਬਾਣੀ ਸੱਚ ਹੈ, ਮੰਗਿਆਂ ਭੀਖ ਨਹੀਂ ਮਿਲੀ, ਅੱਜ ਬਾਦਸ਼ਾਹਾਂ ਨੂੰ ਵੀ ਘਾਹ ਖਾਣਾ ਪੈ ਗਿਆ। ਸਾਧ ਸੰਗਤ ਬੰਦਾ ਜੋ ਮਰਜ਼ੀ ਚਾਹੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਲਿਖਦੇ ਨਰ ਚਾਹਤ ਕਸ਼ਿਆਰ ਔਰੇ ਕੀ ਔਰੇ ਭਈ, ਰੱਬ ਜੋ ਚਾਹੁੰਦਾ ਉਹ ਹੁੰਦਾ, ਬੰਦਾ ਜੋ ਮਰਜ਼ੀ ਚਿੱਤ ਵਿੱਚ ਚਿੱਤ ਵੀ ਜਾਏ। ਭਗਤ ਕਬੀਰ ਸਾਹਿਬ ਨੇ ਬਚਨ ਕਿਹਾ ਰਾਜਾ ਸ਼ਰਮ ਮਿਤ ਨਹੀਂ ਜਰਨੀ ਤੇਰੀ, ਉਹਦੇ ਵਿੱਚ ਇੱਕ ਸ਼ਬਦ ਲਿਖਿਆ ਕਿ ਜੇ ਰੱਬ ਚਾਹਵੇ ਤਾਂ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਭਾਈ ਰੱਬ ਚਾਹਵੇ ਭਿਖਾਰੀਆਂ ਨੂੰ ਰਾਜੇ ਤੇ ਰਾਜਿਆਂ ਨੂੰ ਭਿਖਾਰੀ ਕਰ ਦੇਵੇ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕਿਹਾ ਮਾਣ ਨਾ ਕਰੀ ਆਪਣੀ ਅਕਲ ਤੇ, ਤੂੰ ਕਵੇ ਮੈਂ ਜੋ ਚਾਹੁੰਦਾ ਉਹ ਹੋਣਾ, ਨਹੀਂ ਹੋਣਾ ਉਹ ਹੈ ਜੋ ਰੱਬ ਚਾਹੁੰਦਾ। ਨਰ ਚਾਹਤ ਕਸ਼ ਔਰ, ਔਰ ਹੈ ਕੀ ਔਰ ਹੈ ਭਈ, ਆਪਣੀ ਅਕਲ ਨਾਲ ਕਿਸੇ ਨਾਲ ਠਗੀ ਨਾ ਮਾਰੀ, ਕਿਉਂ ਚਿਤਵਤ ਰਹੋ ਠਗੌਰ, ਨਾਨਕ ਫਾਸੀ ਗਲ ਭਰੀ। ਬਹੁਤੀਆਂ ਅਕਲਾਂ ਲੈ ਕੇ ਲੋਕਾਂ ਨਾਲ ਠਗੀਆਂ ਨਾ ਕਰੀ, ਤੇਰੇ ਗਲ ਵਿੱਚ ਜਮਾਂ ਦੀ ਫਾਹੀ ਪੈ ਜਾਣੀ ਹੈ। ਪਾਤਸ਼ਾਹ ਫਿਰ ਕੀ ਕਰਨਾ ਚਾਹੀਦਾ? ਹਜ਼ੂਰ ਫਿਰ ਜਵਾਬ ਦਿੰਦੇ, ਕਹਿੰਦੇ ਭਾਈ ਸੁਣੋ ਫਿਰ ਕਰਨਾ ਕੀ ਹੈ, ਜੇ ਤੂੰ ਚਾਹੁੰਦੇ ਤੇਰੇ ਗਲ ਵਿੱਚ ਜਮਾਂ ਦੀ ਫਾਹੀ ਨਾ ਪਵੇ, ਜੇ ਤੂੰ ਚਾਹੁੰਦੇ ਤੇਰਾ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਏ, ਫਿਰ ਯਾਦ ਰੱਖ ਇਹ ਪੰਕਤੀ ਯਾਦ ਰੱਖੀ ਕਿ ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਭਾਈ ਆ ਜਿਹਨਾਂ ਨੂੰ ਸੰਗੀ ਬਣਾਉਣੇ ਸੁੱਖ ਦੇ ਸੰਗੀ ਨੇ, ਦੁੱਖ ਵਿੱਚ ਸੰਗੀ ਖੜਨ ਵਾਲਾ ਕੋਈ ਨਹੀਂ। ਹਾਂ ਦੁੱਖ ਵਿੱਚ ਜੇ ਕੋਈ ਖਲੋ ਸਕਦਾ ਉਹ ਗੁਰੂ ਦਾ ਰੱਬ ਦਾ ਨਾਮ ਤੇਰੇ ਨਾਲ ਖਲੋਏਗਾ, ਜੇ ਮਾਤ ਪਿਤਾ ਸੁਤ ਮੀਤ ਨਾ, ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ, ਜੇ ਮਹਾ ਭਿਆਨ ਦੂਤ ਜਮ ਦਲੇ, ਤੈਂ ਕੇਵਲ ਨਾਮ ਸੰਗ ਤੇਰੇ ਚਲੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਉਹ 1621 ਈਸਵੀ ਵਿੱਚ ਹੁੰਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜ ਪੁੱਤਰਾਂ ਚੋਂ ਸਭ ਤੋਂ ਛੋਟੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ, ਧਿਆਨ ਨਾਲ ਸੁਣਿਓ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਵੱਡੇ ਪੁੱਤਰ ਦਾ ਜਨਮ ਹੋਇਆ, ਧੰਨ ਬਾਬਾ ਗੁਰਦਿੱਤਾ ਜੀ ਦਾ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਇੱਕ ਧੀ ਦਾ ਜਨਮ ਹੋਇਆ, ਧੰਨ ਬੀਬੀ ਵੀਰੋ ਜੀ ਦਾ। ਉਹਨਾਂ ਤੋਂ ਬਾਅਦ ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮਲ,

ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਭ ਤੋਂ ਛੋਟੇ ਵੱਡੇ ਬਾਬਾ ਗੁਰਦਿੱਤਾ ਜੀ, ਫਿਰ ਬੀਬੀ ਵੀਰੋ ਜੀ, ਫਿਰ ਬਾਬਾ ਅਣੀ ਰਾਏ, ਫਿਰ ਬਾਬਾ ਅਟਲ ਰਾਏ, ਫਿਰ ਬਾਬਾ ਸੂਰਜਮੱਲ ਤੇ ਸਭ ਤੋਂ ਛੋਟੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸਭ ਤੋਂ ਵੱਧ ਪਿਆਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਉਂ ਕਰਦੇ ਨੇ? ਇਹ ਨਹੀਂ ਵੀ ਛੋਟੇ ਨੇ ਸਭ ਤੋਂ। ਇਹ ਸਿੱਖ ਤਵਾਰੀਖ ਨੇ ਇਤਿਹਾਸ ਲਿਖਿਆ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਅੱਜ ਉਹ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਹੈ, ਉਹ ਗੁਰਦੁਆਰੇ ਦਾ ਨਾਮ ਹੈ ਗੁਰੂ ਕੇ ਮਹਿਲ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ। ਛੇਵੇਂ ਪਾਤਸ਼ਾਹ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਆਸਾ ਦੀ ਵਾਰ ਚੱਲ ਰਹੀ ਹੈ। ਆਸਾ ਦੀ ਵਾਰ ਦੇ ਭੋਗ ਪਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਬਰ ਮਿਲੀ, ਪਾਤਸ਼ਾਹ ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੂੰ ਲੈ ਕੇ ਗੁਰੂ ਕੇ ਮਹਿਲ ਗਏ ਤੇ ਜਦੋਂ ਜਾ ਕੇ ਦਰਸ਼ਨ ਕੀਤੇ ਨਾ, ਅਜੇ ਜਨਮ ਲਿਆ ਕੁਝ ਘੜੀਆਂ ਦੀ ਉਮਰ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਦਬ ਨਾਲ ਆਪਣੇ ਹੱਥਾਂ ਵਿੱਚ ਨੰਨਾ ਜਿਹਾ ਸਰੀਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਚੁੱਕਿਆ ਔਰ ਪਾਤਸ਼ਾਹ ਨੇ ਕਲਗੀ ਜੜਿਆ ਸੀਸ ਆਪਣੇ ਨਵ ਜਨਮੇ ਬੱਚੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਛੋਹਾ ਦਿੱਤਾ। ਸੰਗਤ ਵੇਖਦੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਨਾਮ ਤਿਆਗਮਲ ਰੱਖਿਆ, ਜੇ ਤੇ ਜਨਮ ਹੋਇਆ ਦੋ ਘੜੀਆਂ ਵੀ ਨਹੀਂ ਹੋਈਆਂ, ਛੇਵੇਂ ਪਾਤਸ਼ਾਹ ਨੇ ਚਰਨ ਫੜ ਕੇ ਆਪਣੇ ਮੱਥੇ ਨੂੰ ਕਿਉਂ ਲਾਹੇ ਨੇ? ਇਹ ਗੱਲ ਸਿੱਖਾਂ ਵਿੱਚ ਚਰਚਾ ਵਿੱਚ ਚੱਲ ਪਈ। ਫਿਰ ਪਾਤਸ਼ਾਹ ਨੇ ਮਸਤਕ ਚੁੰਮਿਆ, ਵਾਪਸ ਉਹ ਸਰੀਰ ਧੰਨ ਮਾਤਾ ਨਾਨਕੀ ਜੀ ਨੂੰ ਫੜਾ ਦਿੱਤਾ। ਮਾਤਾ ਨਾਨਕੀ ਨੇ ਸੀਨੇ ਨਾਲ ਲਾ ਕੇ ਪਿਆਰ ਨਾਲ ਦੁੱਧ ਪਿਲਾਇਆ। ਸਾਧ ਸੰਗਤ ਸਿੱਖਾਂ ਵਿੱਚ ਚਰਚਾ ਚੱਲ ਪਈ, ਗੁਰੂ ਹਰਗੋਬਿੰਦ ਸਾਹਿਬ ਮੌਜੂਦਾ ਗੁਰੂ ਨੇ ਆਪਣਾ ਮਸਤਕ ਕਿਉਂ ਟੇਕਿਆ ਪੈਰਾਂ ਵਿੱਚ? ਪਹਿਲੀ ਗੱਲ ਤਾਂ ਸਮਾਜਿਕ ਤੌਰ ਤੇ ਪਿਓ ਕਦੇ ਪੁੱਤਰ ਨੂੰ ਮੱਥਾ ਨਹੀਂ ਟੇਕਦਾ, ਪਰ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਦਾ ਮਸਲਾ ਹੈ। ਪਰ ਜਿਹੜੀ ਗੱਲ ਮੱਥਾ ਟੇਕਣ ਦੀ ਗੁਰੂ ਵੱਲੋਂ ਹੈ, ਉਹ ਸਿੱਖੀ ਦਾ ਮਸਲਾ ਹੈ। ਆਪਸ ਵਿੱਚ ਚਰਚਾ ਚੱਲ ਪਈ, ਮਹਾਰਾਜ ਇੰਨੇ ਨਵ ਜਨਮੇ ਬਾਲਕ ਨੂੰ ਸੀਸ ਕਿਉਂ ਝੁਕਾਇਆ? ਛੇਵੇਂ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ, ਕਹਿੰਦੇ ਸਿੱਖੋ ਸੁਣੋ, ਅੱਜ ਜਿਹੜਾ ਸਾਡੇ ਘਰ ਜਨਮ ਧਾਰਿਆ ਨਾ, ਇਹਦੇ ਪੈਰਾਂ ਵਿੱਚ ਮੱਥਾ ਪਤਾ ਕਿਉਂ ਟੇਕਿਆ? ਇਹਦੇ ਮਸਤਕ ਨੇ ਸਾਨੂੰ ਸਭ ਕੁਝ ਦੱਸ ਦਿੱਤਾ। ਇੱਕ ਦਿਨ ਵਕਤ ਆਉਣਾ, ਇਹ ਅਜ਼ਰ ਨੂੰ ਜਰਨ ਵਾਲਾ ਹੋਏਗਾ, ਇਹ ਦੂਜਿਆਂ ਦੇ ਧਰਮ ਦੀ ਖਾਤਰ ਆਪਣਾ ਸੀਸ ਕੁਰਬਾਨ ਕਰਨ ਵਾਲਾ ਹੋਏਗਾ। ਇੱਕ ਦਿਨ ਵਕਤ ਆਉਣਾ, ਇਹਨੇ ਅਜ਼ਰ ਨੂੰ ਜਰ ਕੇ ਵਿਖਾਉਣਾ, ਇਹਨੇ ਧਰਮ ਦੀ ਚਾਦਰ ਬਣਨਾ। ਔਰ ਛੇਵੇਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇਹਦੇ ਘਰ ਇੱਕ ਮਹਾਬਲੀ ਯੋਧਾ ਪੈਦਾ ਹੋਣਾ, ਜਿਹਨੇ ਇਸ ਹਿੰਦੁਸਤਾਨ ਦੀ ਧਰਤੀ ਤੋਂ ਜ਼ੁਲਮ ਕਰਨ ਵਾਲੇ ਮੁਗਲਾਂ ਦੀ ਜੜ ਪੁੱਟ ਕੇ ਰੱਖ ਦੇਣੀ। ਇਹਦਾ ਮਤਲਬ ਦਸਵੇਂ ਪਾਤਸ਼ਾਹ ਦੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਹਨਾਂ ਦੇ ਘਰ ਵਿੱਚ, ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਪਾਤਸ਼ਾਹ ਨੇ ਪਹਿਲਾਂ ਭਵਿੱਖਬਾਣੀ ਕਰ ਦਿੱਤੀ। ਤਾਂਹੀਓ ਇਤਿਹਾਸ ਪੜ੍ਹਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਾਦੀ ਤੋਂ ਬਾਅਦ 34 ਸਾਲ ਮਾਤਾ ਗੁਜਰੀ, ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਔਲਾਦ ਨਹੀਂ ਹੋਈ। ਇੱਥੇ ਆਪਣੇ ਮਨਾਂ ਚ ਹੱਥ ਮਾਰਿਓ, 4 ਸਾਲ ਕਿਸੇ ਦੇ ਘਰ ਬੱਚਾ ਨਾ ਹੋਵੇ, ਰਿਸ਼ਤੇ ਟੁੱਟਣ ਤੇ ਆ ਜਾਂਦੇ ਨੇ। ਧੰਨ ਮਾਤਾ ਨਾਨਕੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਾਂ ਹਰ ਰੋਜ਼ ਆਪਣੀ ਨੌ ਮਾਤਾ ਗੁਜਰੀ ਨੂੰ ਕਹਿੰਦੀ ਰਹੀ, ਧੀਏ ਗੁਜਰੀਏ ਬਸ ਵਿਸ਼ਵਾਸ ਰੱਖੀ, ਮੈਨੂੰ ਮੇਰੀ ਪੀਰੀ ਦੇ ਮਾਲਕ ਦੇ ਬਚਨਾਂ ਤੇ ਭਰੋਸਾ, ਤੇਰੀ ਕੁੱਖ ਤੋਂ ਮਹਾਬਲੀ ਯੋਧਾ ਪੈਦਾ ਹੋਣਾ ਜਿਹਨੇ ਤੁਰਕਾਂ ਦੀ ਜੜ ਪੁੱਟਣੀ ਇਸ ਧਰਤੀ ਤੇ। ਉਹ ਵਿਸ਼ਵਾਸ ਸੀ ਇੰਨਾ ਵੱਡਾ। ਛੇਵੇਂ ਪਾਤਸ਼ਾਹ ਨੇ ਜੋ ਬਚਨ ਕਹੇ ਉਹ ਲਿਖੇ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸੇ ਵਕਤ ਬੋਲੇ, ਕਹਿੰਦੇ ਅਜਰ ਜਰਨ ਅਰ ਤੀਰ ਤੁਰੰਤਰ, ਇਹ ਅਜਰ ਨੂੰ ਜਰਨ ਵਾਲਾ ਹੋਏਗਾ, ਇਹ ਧੀਰਜ ਦਾ ਤੁਰਾ ਹੋਏਗਾ, ਇਹ ਧਰਮ ਦੀ ਚਾਦਰ ਬਣੇਗਾ, ਤੇ ਸਭ ਤੋਂ ਵੱਡੀ ਗੱਲ ਇਸ ਕੇ ਗ੍ਰਹਿ ਪ੍ਰਗਟੇ ਸੁਧ ਬਲਵੰਡ ਤੇਜ ਪ੍ਰਚੰਡ ਤੁਰੰਡ ਖਲਖੰਡ, ਇਹਦੇ ਘਰ ਇੱਕ ਸੁੱਤ ਮਹਾਬਲੀ ਬਲਵੰਡ ਪੈਦਾ ਹੋਣਾ ਜਿਹਨੇ ਤੁਰਕਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਣੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ। ਔਰ ਸਾਧ ਸੰਗਤ ਸਿੱਖਾਂ ਨੂੰ ਜਦੋਂ ਪਾਤਸ਼ਾਹ ਨੇ ਇਹ ਬਚਨ ਕਹੇ, ਇੱਕ ਗੱਲ ਫਿਰ ਸਿੱਖਾਂ ਹੋਰ ਕੀਤੀ, ਮਹਾਰਾਜ ਤੁਸੀਂ ਗੁਰੂ ਹੋ ਮੌਜੂਦਾ, ਗੁਰੂ ਉਦੋਂ ਹੀ ਮੱਥਾ ਟੇਕਦਾ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇਣੀ ਹੋਵੇ।
ਪਾਤਸ਼ਾਹ ਤੁਸੀਂ ਸੀਸ ਝੁਕਾਇਆ, ਠੀਕ ਹੈ ਤੁਹਾਡਾ ਪੁੱਤਰ ਅਜਰ ਨੂੰ ਜਰਨ ਵਾਲਾ ਹੋਏਗਾ, ਧਰਮ ਦੀ ਚਾਦਰ ਹੋਏਗਾ, ਇਹਦੇ ਘਰ ਮਹਾਂਵਲੀ ਯੋਧਾ ਪੈਦਾ ਹੋਏਗਾ। ਪਰ ਪਾਤਸ਼ਾਹ, ਗੁਰੂ ਤਾਂ ਉਦੋਂ ਸੀਸ ਝੁਕਾਉਂਦੇ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇਣੀ ਹੋਵੇ। ਮਹਾਰਾਜ ਤੁਸੀਂ ਕਿਉਂ ਸੀਸ ਝੁਕਾਇਆ? ਛੇਵੇਂ ਪਾਤਸ਼ਾਹ ਨੇ ਮੁਸਕਰਾ ਕੇ ਕਿਹਾ, ਸਿੱਖੋ ਤੁਹਾਨੂੰ ਕੋਈ ਸ਼ੰਕਾ ਨਾ ਰਹਿ ਜਾਏ, ਸੁਣੋ ਫਿਰ ਧਿਆਨ ਨਾਲ, ਜਿੱਦਣ ਇਹ ਵੱਡਾ ਹੋ ਕੇ ਤਪ ਸਾਧ ਕੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣੇਗਾ, ਉਦਣ ਮੌਜੂਦਾ ਗੁਰੂ ਮੱਥਾ ਟੇਕਣ ਦੇ ਕੋਲ ਨਜ਼ਦੀਕ ਨਹੀਂ ਹੋਏਗਾ, ਉਦੋਂ ਮੌਜੂਦਾ ਗੁਰੂ ਨਹੀਂ ਮੱਥਾ ਟੇਕੇਗਾ, ਅਸੀਂ ਪਹਿਲੀ ਮੱਥਾ ਟੇਕ ਦਿੱਤਾ। ਕਿਉਂਕਿ ਪਾਤਸ਼ਾਹ ਨੂੰ ਪਤਾ ਸੀ, ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਲੀ ਸਰੀਰ ਛੱਡਣਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਹੋਣਗੇ, ਉੱਥੋਂ ਬੈਠਿਆਂ ਕਹਿਣਗੇ ਪੰਜ ਪੈਸੇ ਨਰੇਲ ਦੇ ਕੇ, ਬਾਬਾ ਵਸੇ ਗ੍ਰਹਾਮ ਬਕਾਲੇ, ਪਰ ਸੀਸ ਝੁਕਾਉਣ ਦੀ ਵਕਤ ਨਹੀਂ ਹੋਏਗਾ। ਇਸ ਲਈ ਛੇਵੇਂ ਪਾਤਸ਼ਾਹ ਨੇ ਪਹਿਲੇ ਮੱਥਾ ਟੇਕ ਦਿੱਤਾ। ਸਾਧ ਸੰਗਤ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਿਹਾ, ਭਾਈ ਜਿੱਦਣ ਇਹ ਗੁਰਤਾ ਗੱਦੀ ਤੇ ਆਏਗਾ, ਉਦਣ ਮੱਥਾ ਟੇਕਣ ਲਈ ਮੌਜੂਦ ਨਹੀਂ ਹੋਏਗਾ ਗੁਰੂ, ਅਸੀਂ ਪਹਿਲੇ ਮੱਥਾ ਟੇਕ ਦਿੱਤਾ। ਇਹਦੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਉਦਾਹਰਣ ਦੇ ਦਾਂ। ਕਈ ਵਾਰ ਕਹਿੰਦੇ ਜੀ ਐਵੇਂ ਕਥਾ ਕਹਾਣੀਆਂ ਲਿਖੀਆਂ ਹੋਈਆਂ ਨੇ, ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਪੜ੍ਹੋ। ਜਦੋਂ ਭਾਈ ਗੁਰਦਾਸ ਸਾਹਿਬ ਨੇ ਆ ਪੌੜੀ ਲਿਖੀ ਨਾ ਕਿ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਹਿਆ ਪਲਟ ਕੈ ਮੂਰਤ, ਹਰ ਗੋਬਿੰਦ ਸਵਾਰੀ ਪੀੜੀ ਚੱਲੀ, ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਵੋ ਪਰ ਉਪਕਾਰੀ। ਸਿੱਖਾਂ ਨੇ ਪੁੱਛਿਆ ਫਿਰ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਅੱਗੇ ਫਿਰ ਕੀ ਹੋਏਗਾ? ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿਤਾ, ਸਾਡੇ ਤੋਂ ਬਾਅਦ ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਇਹਦਾ ਅਰਥ ਹੈ ਯੁਗ ਤੇ ਯੁਗ, ਦੋ ਤੇ ਦੋ ਚਾਰ, ਯੁਗ ਦਾ ਅਰਥ ਹੁੰਦਾ ਦੋ। ਯੁਗ ਯੁਗ ਸਤਿਗੁਰ ਧਰੇ ਅਵਤਾਰੀ ਦਾ ਅਰਥ ਹੈ ਅੱਗੇ ਸਤਿਗੁਰੂ ਅਵਤਾਰ ਧਾਰਨਗੇ, ਯੁਗ ਤੇ ਯੁਗ ਦੋ ਤੇ ਦੋ ਚਾਰ ਪਾਤਸ਼ਾਹੀਆਂ ਅੱਗੇ ਸਰੀਰ ਹੋਰ ਧਾਰਨ ਕਰਨਗੀਆਂ। ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਤੇ ਦਸਵੇਂ ਪਾਤਸ਼ਾਹ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਇਹ ਛੇਵੇਂ ਪਾਤਸ਼ਾਹ ਵੇਲੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਖੈਰ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਛੇਵੇਂ ਪਾਤਸ਼ਾਹ ਨਾਲ ਰੱਖਦੇ ਨੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਚਲਾਣਾ ਹੋਇਆ ਨਾ, ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ। 9 ਸਾਲ ਦੀ ਉਮਰ ਹੈ, ਆਪਣੇ ਮਨਾਂ ਚ ਹੱਥ ਮਾਰਿਓ, ਆਪਾਂ 9 ਸਾਲ ਦੇ ਬੱਚੇ ਨੂੰ ਸੰਸਕਾਰ ਤੇ ਨਹੀਂ ਲੈ ਕੇ ਜਾਂਦੇ ਵੀ ਬੱਚਾ ਆ। ਛੇਵੇਂ ਪਾਤਸ਼ਾਹ ਆਪਣੇ ਪਰਿਵਾਰ ਚੋਂ ਜੇ ਨਾਲ ਲੈ ਕੇ ਗਏ, 9 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਗਏ। ਕਿਉਂ? 9 ਸਾਲ ਦੀ ਉਮਰ ਤੱਕ ਬਾਬਾ ਬੁੱਢਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਿਆ ਵੀ ਦਿੰਦੇ ਰਹੇ। ਅੱਜ ਸੰਸਕਾਰ ਦਾ ਵਕਤ ਆਇਆ, ਅੰਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਲੈ ਕੇ ਗਏ। ਕੋਲ ਪਤਾ ਕਿਉਂ ਰੱਖਿਆ? ਬਾਬੇ ਬੁੱਢੇ ਦੀ ਚਰਨ ਛੋਹ ਪ੍ਰਾਪਤ ਹੋਵੇ, ਬਾਬੇ ਬੁੱਢੇ ਕੋਲੋਂ ਸਿੱਖੀ ਦਾ ਤੱਤ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਆਵੇ। ਸਾਧ ਸੰਗਤ, ਆਪਾਂ ਬੱਚਿਆਂ ਨੂੰ ਵਿਆਹਾਂ ਸ਼ਾਦੀਆਂ ਤੇ ਲੈ ਕੇ ਜਾਂਦੇ, ਅੰਤਮ ਸੰਸਕਾਰ ਤੇ ਕੋਈ ਨਹੀਂ ਲੈ ਕੇ ਜਾਂਦਾ। ਜਦੋਂ ਉਹਨਾਂ ਘੜੀਆਂ ਚ ਲੈ ਕੇ ਜਾਓਗੇ, ਬੱਚਿਆਂ ਨੂੰ ਸੋਝੀ ਤੇ ਅਕਲ ਵੱਧ ਆਉਂਦੀ ਹੈ। ਮੈਨੂੰ ਦੱਸਿਓ, ਡੀਜੇ ਉੱਤੇ ਕਿਹੜੇ ਬੱਚੇ ਨੂੰ ਅਕਲ ਆਉਂਦੀ ਹੈ? ਪੈਲਸਾਂ ਵਿੱਚ ਜਾ ਕੇ ਕਿਹੜੀ ਸ਼ਿਕਸ਼ਾ ਦਿੰਦੇ ਹੋ ਆਪਣੇ ਬੱਚਿਆਂ ਨੂੰ? ਕਿਸੇ ਦੇ ਅੰਤਮ ਸੰਸਕਾਰ ਤੇ ਜਾਓਗੇ, ਬੱਚੇ ਨੂੰ ਬਹਿਣਾ ਉੱਠਣਾ ਆਉਂਦਾ, ਬੱਚੇ ਦੀ ਸੋਚ ਸਮਝ ਵੱਧਦੀ ਹੈ, ਉਹਦੇ ਅੰਦਰ ਵਿਰਾਗ ਪੈਦਾ ਹੋਏਗਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ 9 ਸਾਲ ਦੀ ਉਮਰ ਚ ਲੈ ਕੇ ਗਏ। ਜਦੋਂ ਬਾਬਾ ਸ੍ਰੀ ਚੰਦ ਸਾਹਿਬ ਦਾ ਕਾਲ ਚਲਾਣਾ ਹੋਇਆ, ਵਾਠ ਪਿੰਡ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਨੇ ਆਪ ਸੰਸਕਾਰ ਕੀਤਾ ਬਾਬੇ ਸ੍ਰੀ ਚੰਦ ਸਾਹਿਬ ਦਾ। ਸਾਧ ਸੰਗਤ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ, ਹਰ ਵਕਤ ਆਪਣੇ ਨਾਲ ਰੱਖਿਆ, ਅੰਦਰ ਵਿਰਾਗ ਪੈਦਾ ਹੋਇਆ। ਔਰ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਵਕਤ ਆਇਆ ਜਦੋਂ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਤੋਂ ਹੁਕਮ ਕਰਦੇ ਨੇ, ਹੁਣ ਤੁਸੀਂ ਬਾਬੇ ਬਕਾਲੇ ਚਲੇ ਜਾਓ। ਉਹ ਧਰਤੀ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਤਕਰੀਬਨ 27 ਸਾਲ ਆਪਣੇ ਪਰਿਵਾਰ ਤੇ ਮਾਤਾ ਜੀ ਨਾਲ ਰਹੇ। ਔਰ ਸਾਧ ਸੰਗਤ, ਵਕਤ ਆਉਂਦਾ ਫਿਰ ਅੱਠਵੇਂ ਪਾਤਸ਼ਾਹ ਸਰੀਰ ਛੱਡਣ ਲੱਗਿਆ, ਦਿੱਲੀ ਤੋਂ ਕਹਿੰਦੇ ਨੇ ਬਾਬਾ ਵਸੇ ਗ੍ਰਾਮ ਬਕਾਲੇ, ਹੁਣ ਅਗਲਾ ਗੁਰੂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਏਗਾ। ਇਹਨਾਂ ਦਿਨਾਂ ਵਿੱਚ ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦੇ ਤਖ਼ਤ ਉੱਤੇ ਪੂਰੀ ਤਰ੍ਹਾਂ ਕਬਜ਼ ਹੋ ਗਿਆ। ਸ਼ਾਹਜਹਾਂ ਦੀ ਆਗਰੇ ਦੇ ਕਿਲੇ ਵਿੱਚ ਮੌਤ ਹੋ ਗਈ। ਔਰੰਗਜ਼ੇਬ ਦੇ ਸਕੇ ਭੈਣ ਤੇ ਭਰਾ ਭੁੱਖੇ ਤੇ ਪਿਆਸੇ ਜੇਲ੍ਹ ਵਿੱਚ ਕਤਲ ਕਰ ਦਿੱਤੇ ਗਏ। ਔਰੰਗਜ਼ੇਬ ਵਾਹਿਦ ਵਾਹਿਦ ਇਕੱਲਾ ਹਿੰਦੁਸਤਾਨ ਦਾ ਬਾਦਸ਼ਾਹ ਜਬਰ ਜ਼ੁਲਮ ਕਰਨ ਵਾਲਾ ਹੋ ਗਿਆ।
ਇਹਨੂੰ ਫਿਰ ਇਸਲਾਮ ਦੇ ਉਹ ਪੈਰੋਕਾਰ ਬੰਦਿਆਂ ਨੇ ਕਿਹਾ ਬਾਦਸ਼ਾਹ ਔਰੰਗਜ਼ੇਬ ਤੇਰੇ ਰਾਜ ਵਿੱਚ ਪੂਰਾ ਹਿੰਦੁਸਤਾਨ ਹੁਣ ਮੁਸਲਮਾਨ ਹੋਣਾ ਚਾਹੀਦਾ। 1661 ਈਸਵੀ ਨੂੰ ਇਹਨੇ ਹਿੰਦੁਸਤਾਨ ਵਿੱਚ ਪਹਿਲਾ ਹੁਕਮ ਜਾਰੀ ਕੀਤਾ ਕਿ ਜਿੰਨੇ ਹਿੰਦੁਸਤਾਨ ਵਿੱਚ ਹਿੰਦੂਆਂ ਦੇ ਪੁਰਾਤਨ ਮੰਦਰ ਨੇ, ਭਾਵੇਂ ਉਹ ਅਯੁੱਧਿਆ ਦਾ ਮੰਦਰ ਹੈ, ਮਥੁਰਾ ਦਾ ਮੰਦਰ ਹੈ, ਦੁਆਰਕਾ ਦਾ ਮੰਦਰ ਹੈ, ਭਾਵੇਂ ਜਗਨਨਾਥਪੁਰੀ ਦਾ ਮੰਦਰ ਹੈ, ਭਾਵੇਂ ਓਂਕਾਰ ਈਸ਼ਵਰ ਦਾ ਮੰਦਰ ਹੈ, ਪੁਰਾਤਨ ਮੰਦਰ ਬੰਦ ਕਰ ਦਿੱਤੇ ਜਾਣ, ਸਰਕਾਰ ਢਾ ਕੇ ਨਵੀਂ ਬਿਲਡਿੰਗ ਬਣਾਏਗੀ। ਸਰਕਾਰ ਦਾ ਹੁਕਮ ਹੋਇਆ, ਜਿੰਦੇ ਲੱਗ ਗਏ, ਮੰਦਰਾਂ ਮੋਹਰੇ ਪਹਿਰੇ ਲੱਗ ਗਏ। 2-2.5 ਸਾਲ ਕੋਈ ਹਿੰਦੁਸਤਾਨ ਦਾ ਹਿੰਦੂ ਬੰਦਾ ਨਹੀਂ ਬੋਲਿਆ ਸਾਡੇ ਮੰਦਰ ਖੋਲੋ। ਇਸ ਗੱਲ ਦੀ ਆਸ ਵਿੱਚ ਰਹੇ ਸ਼ਾਇਦ ਸੱਚਮੁੱਚ ਢਾ ਕੇ ਨਵੇਂ ਬਣਾਉਣਗੇ। ਸਾਹ ਸੰਗਤ, ਔਰੰਗਜ਼ੇਬ ਬਾਦਸ਼ਾਹ ਨੇ ਤੇਲ ਵੇਖਿਆ ਤੇ ਤੇਲ ਦੀ ਧਾਰ ਵੇਖ ਲਈ, ਇਹ ਕੁਝ ਬਿਜਾਣ ਕਰ ਲਈ, ਲੈ ਲਈ। ਉਹ ਜਿਹੜੇ ਬੰਦੇ ਆਪਣੇ ਧਾਰਮਿਕ ਮੰਦਰ ਬੰਦ ਹੋਣ ਤੇ ਨਹੀਂ ਬੋਲੇ, ਉਹ ਧਾਰਮਿਕ ਮੰਦਰ ਢਾਉਣ ਤੇ ਵੀ ਨਹੀਂ ਬੋਲਣਗੇ। ਜਿਹੜੇ ਮੰਦਰ ਢਾਉਣ ਤੇ ਨਹੀਂ ਬੋਲਣਗੇ, ਉਹ ਤਿਲਕ ਜੰਜੂ ਤੋੜਨ ਤੇ ਵੀ ਨਹੀਂ ਬੋਲਣਗੇ। ਕਿਉਂਕਿ ਕੌਮਾਂ ਦਾ ਲੈਵਲ ਚੈੱਕ ਕੀਤਾ ਜਾਂਦਾ ਹੈ। ਮੌਕੇ ਦੀਆਂ ਹਕੂਮਤਾਂ ਹਰ ਕੌਮ ਨੂੰ ਜਿਹਨੂੰ ਮਟਾਉਣਾ ਉਹਦਾ ਲੈਵਲ ਚੈੱਕ ਕਰਦੇ ਨੇ। ਮਤਾਂ ਤੁਸੀਂ ਕਿਸੇ ਭੁਲੇਖੇ ਵਿੱਚ ਰਹੋ, ਹਕੂਮਤਾਂ ਤੁਹਾਡਾ ਲੈਵਲ ਵਾਰ ਵਾਰ ਸਿੱਖੋ ਚਿੱਤੇ ਨਾਪਦੀਆਂ ਰਹਿੰਦੀਆਂ ਨੇ, ਸਿੱਖ ਕਿੱਥੇ ਖੜੇ ਨੇ। ਇਹ ਤਾਂ ਮੇਰੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ ਕੌਮ ਉੱਤੇ। ਕਲਗੀਆਂ ਵਾਲਾ ਕਹਿ ਗਏ ਇਹ ਪੰਥ ਉਸ ਅਕਾਲ ਪੁਰਖ ਨੇ ਪ੍ਰਗਟ ਕੀਤਾ। ਜਿਹੜਾ ਪੰਥ ਪ੍ਰਗਟ ਹੋਇਆ ਹੋਵੇ ਉਹਨੂੰ ਕੋਈ ਮਿਟਾ ਨਹੀਂ ਸਕਦਾ। ਚਾਰ ਸ਼ਬਦ ਪ੍ਰਗਟ ਰੂਪ ਵਿੱਚ ਵਰਤੇ ਨੇ, ਖਾਲਸੇ ਦਾ ਜਨਮ ਨਹੀਂ ਹੈ, ਗੁਰੂ ਨਾਨਕ ਸਾਹਿਬ ਦਾ ਜਨਮ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦਾ ਜਨਮ ਨਹੀਂ ਹੈ। ਜਿਹਦਾ ਜਨਮ ਹੈ ਉਹਦੀ ਮੌਤ ਹੋਏਗੀ। ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ। ਪਰ ਜਦੋਂ ਗੱਲ ਗੁਰੂ ਨਾਨਕ ਸਾਹਿਬ ਦੀ ਆਈ, ਤੁਸੀਂ ਹਰੇਕ ਸਾਲ ਪੜੋਗੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਦੋਂ ਸਾਧ ਸੰਗਤ ਖਾਲਸੇ ਦੀ ਗੱਲ ਆਏਗੀ, ਉਦੋਂ ਦਸਵਾਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣਗੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਭਾਈ ਖਾਲਸਾ ਪਰਮਾਤਮਾ ਦੀ ਮੌਤ ਚ ਪ੍ਰਗਟ ਹੋਇਆ, ਜਨਮ ਨਹੀਂ ਹੋਇਆ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਸ਼ਬਦ ਆਏਗਾ, ਆਗਿਆ ਪਈ ਅਕਾਲ ਕੀ ਤਵੇਂ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਦਾ ਜਨਮ ਨਹੀਂ ਹੈ, ਪ੍ਰਗਟ ਗੁਰਾਂ ਦੀ ਦੇਹ ਹੈ। ਔਰ ਇਹੀਓ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਵੀ ਵਰਤਿਆ ਭਾਈ ਨੰਦ ਲਾਲ ਸਾਹਿਬ ਨੇ, ਜਦੋਂ ਲਿਖਿਆ ਕਿ ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਦੂਜੇ ਭਾਈ ਗੁਰਦਾਸ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਸ਼ਬਦ ਵਰਤੇ। ਖੈਰ, ਕੌਮਾਂ ਦੇ ਲੈਵਲ ਚੈੱਕ ਕਰਦੇ ਰਹਿੰਦੇ ਨੇ ਹਕੂਮਤ ਦੇ ਲੋਕ। ਔਰੰਗਜ਼ੇਬ ਬਾਦਸ਼ਾਹ ਨੇ ਵੇਖਿਆ 2 ਸਾਲ ਗੁਜ਼ਰ ਗਏ, ਕੋਈ ਹਿੰਦੂ ਨਹੀਂ ਬੋਲਿਆ ਕਿ ਮੰਦਰ ਬੰਦ ਕੀਤੇ ਨੇ ਖੋਲੋ, ਬਿਲਡਿੰਗ ਢਾ ਕੇ ਬਣਾਈ ਕਿਉਂ ਨਹੀਂ ਨਵੀਂ। ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਵੇਖਿਆ ਕੌਮਾਂ ਕਮਜ਼ੋਰ ਨੇ, ਬੋਲਦੇ ਨਹੀਂ, ਉਹਨੇ ਆਦੇਸ਼ ਕੀਤਾ 1663 ਈਸਵੀ ਵਿੱਚ, ਗਿਆ ਢਾ ਦਿਓ ਮੰਦਰ। ਮੰਦਰ ਢਾਉਣੇ ਸ਼ੁਰੂ ਹੋਏ। ਕਮਜ਼ੋਰ ਹਿੰਦੂਆਂ ਦੇ ਮਨ ਵਿੱਚ ਸੀ ਸ਼ਾਇਦ ਬਿਲਡਿੰਗਾਂ ਬਣਾ ਦੇਣਗੇ, ਢਾਏ ਹੋਏ ਮੰਦਰ ਦੁਆਰਾ ਉਸਾਰੇ ਨਹੀਂ ਗਏ। ਜਿਹੜੇ ਮੰਦਰ ਢਾ ਦਿੱਤੇ ਗਏ, ਪਰਤ ਕੇ ਔਰੰਗਜ਼ੇਬ ਬਾਦਸ਼ਾਹ ਨੇ ਦੁਆਰੇ ਨਹੀਂ ਉੱਥੇ ਬਣਾਉਣ ਦਿੱਤੇ। ਉਹ ਤੋਂ ਬਾਅਦ ਹਿੰਦੁਸਤਾਨ ਦੇ ਹਿੰਦੂਆਂ ਉੱਤੇ ਸਖ਼ਤ ਹੁਕਮ ਲਾਗੂ ਹੋਇਆ, ਜਿਹੜਾ ਬੰਦਾ ਧਰਮ ਛੱਡ ਕੇ ਮੁਸਲਮਾਨ ਹੋਏਗਾ ਉਹਦੀ ਤਨਖਾਹ ਦੁੱਗਣੀ, ਜਿਹੜਾ ਹਿੰਦੂ ਰਹੇਗਾ ਉਹਦੀ ਗਊ ਉੱਤੇ ਵੀ ਟੈਕਸ ਡਬਲ, ਜਿਹੜਾ ਆਪਣਾ ਧਰਮ ਛੱਡ ਕੇ ਨੀਲ ਵਸਤਰ ਧਾਰਨ ਕਰੇਗਾ ਉਹਦੀ ਤਨਖਾਹ ਡਬਲ ਹੋਏਗੀ। ਉੱਚੇ ਅਹੁਦਿਆਂ ਤੋਂ ਪੜ੍ਹੇ ਲਿਖੇ ਹਿੰਦੂ ਹਟਾ ਕੇ ਨੀਵੇਂ ਅਹੁਦਿਆਂ ਤੇ ਲਾ ਦਿੱਤੇ, ਉੱਚੇ ਅਹੁਦਿਆਂ ਤੇ ਇਸਲਾਮ ਦੇ ਲੋਕ ਨਿਸ਼ਚਿਤ ਕਰ ਦਿੱਤੇ। ਇਹ ਸਾਰਾ ਕੁਝ ਸਾਧ ਸੰਗਤ ਅੱਜ ਕੱਲ ਯੁੱਗ 'ਚ ਨਜ਼ਰ ਮਾਰਿਓ, ਇੱਦਾਂ ਹੀ ਹੋ ਰਿਹਾ ਸਭ ਕੁਝ। ਆਪਣੇ ਬੰਦਿਆਂ ਨੂੰ ਉੱਚੇ ਅਹੁਦਿਆਂ ਤੇ ਟਿਕਾਇਆ ਜਾ ਰਿਹਾ। ਪਰ ਮਾਫ ਕਰਿਓ, ਧਰਮ ਹਮੇਸ਼ਾ ਪ੍ਰੇਮ ਨਾਲ ਵੱਧਦਾ, ਧਰਮ ਦੁਨੀਆਂ ਵਿੱਚ ਨਫ਼ਰਤ ਨਾਲ ਕਦੇ ਨਹੀਂ ਵਧਿਆ, ਇਹ ਸੱਚਾਈ ਹੈ। ਔਰੰਗਜ਼ੇਬ ਦੀ ਤਲਵਾਰ ਨਾਲ ਇੰਨੇ ਹਿੰਦੂ ਮੁਸਲਮਾਨ ਨਹੀਂ ਬਣਾ ਸਕਿਆ ਜਿੰਨਾ ਬਾਬੇ ਫਰੀਦ ਦੇ ਪਿਆਰ ਨਾਲ ਲੋਕ ਮੁਸਲਮਾਨ ਹੋ ਗਏ। ਕਿਉਂਕਿ ਧਰਮ ਪਿਆਰ ਨਾਲ ਵੱਧਦਾ, ਤਲਵਾਰ ਨਾਲ ਨਹੀਂ। ਤਾਈਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਿਹਾ, ਕਹਾ ਭੈਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹੋ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਵਾਸ ਕੀਓ ਵਖਿਆਨ ਸੁ ਬੈਠ ਕੇ, ਐਸੇ ਹੀ ਐਸੇ ਸੋ
बैस बतायो साच कहो सुन लियो सबे जिन प्रेम कियो तिन ही प्रभ पायो। औरंगजेब बादशाह ने हुक्म जारी किया टैक्स बढ़ा दियो उच्चे अहुदियां तो बंदे नीवे अहुदियां ते ला दियो मुसलमान हुंदा उहदी तनखा वधा दियो दो ढाई साल चार साल रौला पैंदा रहा हिंदुस्तान में उहदा राज कब्ज वधदा गया। एक दिन वक्त आया उन्हें हुक्म जारी किया कि हिंदुस्तान में दो शहर उत्ते सूबेदार मेरी मर्जी दे लगन गए और उन्होंने हदायत दे के दिल्ली तो तोरे ये दोवें शहर एक साल के अंदर अंदर मुसलमान होने चाहिए ने। दो शहर टारगेट किए गए पता क्यों हिंदुओं के सब तो वड्डे विद्यक केंद्र वह शहर वे सी जिथे विद्यक केंद्र कैप्चर कर ले जान उत्थे कौमां दा अंदरला स्ट्रक्चर जिहड़ा हिल जाता है। एक शहर चुनिया गया कंछी क्योंकि कंछी विच विद्या दे धनी पंडित सी कंछी विच विद्या संस्कृत पढ़ाई जाती सी वेद पढ़ाए जाते सी ताइयों गुरु अर्जन देव महाराज ने भाई गुरदास से कुछ सिखां नूं कंछी पढ़न वास्ते भी तोरिया सी भाई दूजे धर्मां दी विद्या सीखनी चंगी गल है उन्हां दी लैंग्वेज भाषा होनी चाहीदी है। कंछी टारगेट किया गया वाराणसी बनारस से कंछी का सूबेदार बदल दिता गया। एक साल विच कंछी दे लोक मुसलमान होने चाहिए ने। दूजा शहर टारगेट किया गया कश्मीर क्योंकि सब तो वध हिंदू कश्मीर में सी। दोवां शहरां दे स्टेटां दे सूबेदार बदल दिते सख्त हदायत एक साल विच ये दोवें शहर मुसलमान होने चाहिए। और सात संगत जदों कंछी विच जुल्म होना शुरू हो गया उत्थों हिंदू भजन लगे 90% हिंदुओं ने अपना धर्म बदल के इस्लाम धारण कर लिया मुसलमान हो गए दीन ईमान गवा बैठे। जेडे 10% बचे उन्हां विच पंडित कृपा राम कुछ पंडितों नूं लैके सब कुछ छड्ड के कंछी तो भेख बदल के निकल गया। इहदे मन में सी कश्मीर जाके पंडितों का गढ़ है उत्थे रुकांगे। जदों कश्मीर पहुंचिया कंछी नालों भी भैड़ा हाल कश्मीर में सी। ये एवें नहीं लिखा हो सभा सभा मन जंजू ला के औरंगजेब रोटी खांदा सी हकीकत सी। उस वक्त कंछी ते कश्मीर पूरे हिंदुस्तान में जुल्म शुरू हो गया। हिंदुओं के तिलक जंजू मिटा दो जेड़ा जंजू लाएगा शाम तक वो गिनती दसे वे इन्ने हिंदू में मुसलमान किते। जदों कश्मीर पहुंचे जुल्म यो हो रहा सी कृपा राम 40 पंडितों नूं लैके अपना धर्म बचाउंदा मौत तो डरदा होया कश्मीर तो उपर चढ़ गया जिथे अज अमरनाथ गुफा बनी हुई है। अज भी हिंदू वीर जाते ने हरेक साल उत्थे यात्रा ते बर्फ पैंदी है। जदों वह जगह साध संगत अमरनाथ गुफा में चले गए 40 दिन वह गुफा में लुके रहे राशन पानी मुक गया उत्थे तप साधते रहे अरदासां बेनतियां रब नूं करदे रहे साडा धर्म बजे। जदों उत्थे गुफा में राशन पानी मुकया भुखे प्यासे मौत दिसन लगी रब नूं अंदरों चेते करके धाह मार के कहिंदे ने रब्बा कोई राह दस। जदों राम राम चेते कीता कहिंदे ओ पंडितां दे मुखी कृपा राम नूं अद्धी रात नूं सुपने विच इह इलहाम होया जे अपना तिलक जंजू बचाउणा चाहुंदे जे चाहुंदे ढठे होए मंदर द्वारा उसारे जाण जे चाहुंदे मंदरां दीआं जोतां फिर जग जाण जा गुरु नानक दे घर दी शरण लो तुहानूं गुरु नानक तो बगैर कोई नहीं बचा सकदा। पंडित कृपा राम ने सवेरे उठ के सब पंडितों नूं कहा मैनू रब दे करों इलहाम होया तिलक जंजू बच जाने जे गुरु नानक दी शरण विच चले गए। तिलक जंजू बच जाने जिन्हें कदे जंजू वरे कहा सी दया कपा संतोख सूत जत गंडी सत वटे हो जनेऊ जी का है ही तां पंडे कत ना ए टुटे ना मल लगे ना ए जले ना जाए धन सुमान स्नान का जो गल चले पाए जिन्हें वह जंजू पहनने लिए कहा सी ओही तिलक जंजू की रख्या करेगा। पंडित भेख बदल के श्री अमृतसर साहब आए मन में सी शायद श्री हरिमंदर साहब गुरु मिलेगा। जदों हरिमंदर साहब आए धीर मलिया के मसंद उत्थे काबज सी उन्होंने पंडितों को कहा दसो कोई भेटा चढ़ाउणी है। कृपा राम रो के कहिंदा चढ़ाउण वास्ते साडे कोल कुछ भी नहीं अज असी गुरु नानक दे घरों मंगण वास्ते आए हैं साडा तिलक जंजू धर्म खतरे विच है चढ़ाउण वास्ते साडे कोल कुछ भी नहीं अज तां मंगण वास्ते आए।
ਤੇ ਜਦੋਂ ਸਾਰੀ ਗੱਲ ਦੱਸੀ ਮਸੰਦਾ ਨੇ ਕਿਹਾ ਜੇ ਮੰਗਣਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਓ, ਉਹ ਸ਼੍ਰੀ ਅਨੰਦਪੁਰ ਸਾਹਿਬ ਰਹਿੰਦੇ ਨੇ, ਜੇ ਮੰਗਣਾ ਫਿਰ ਉਸ ਗੁਰੂ ਕੋਲ ਜਾਓ। ਇਹ ਸਾਧ ਸੰਗਤ ਪੰਡਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਭੇਖ ਬਦਲ ਕੇ ਰਾਤੀਂ ਚੱਲਦੇ ਨੇ, ਦਿਨੇ ਲੁਕਦੇ ਨੇ, ਬਦਲਦੇ ਬਦਲਦੇ ਭੇਖ ਰੁਕਦਿਆਂ ਆਪਣੇ ਆਪ ਨੂੰ ਛੁਪਾਉਂਦਿਆਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਢੱਠ ਕੇ ਅਰਦਾਸ ਕੀਤੀ, ਪੈਰਾਂ ਵਿੱਚ ਡਿੱਗ ਕੇ ਪੰਡਿਤ ਕਿਰਪਾ ਰਾਮ ਰੋਣ ਲੱਗ ਪਿਆ। ਹਜ਼ੂਰ ਨੇ ਉੱਠ ਕੇ ਬਾਹੋਂ ਪਕੜਿਆ, ਪਾਤਸ਼ਾਹ ਨੇ ਉਠਾ ਕੇ ਕਿਹਾ ਕਿਰਪਾ ਰਾਮ ਰੋ ਕਿਉਂ ਰਿਹਾ, ਗੁਰੂ ਨਾਨਕ ਦੇ ਘਰ ਵਿੱਚ ਰੋਣ ਵਾਲੇ ਲਈ ਕੋਈ ਜਗ੍ਹਾ ਨਹੀਂ, ਆਪਣੇ ਦਿਲ ਦੀ ਗੱਲ ਦੱਸ ਕੀ ਚਾਹੀਦਾ, ਇੱਥੇ ਰੋਈ ਦਾ ਨਹੀਂ, ਜੋ ਚਾਹੀਦਾ ਦਿਲ ਦੀ ਗੱਲ ਦੱਸ, ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਰਵ ਸੁਖ ਪਾਈਐ, ਦਿਲ ਦੀ ਗੁੱਝੀ ਗੱਲ ਗੁਰੂ ਨੂੰ ਦੱਸ ਦੇ ਤੈਨੂੰ ਸਾਰੇ ਸੁੱਖ ਮਿਲ ਜਾਣਗੇ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਦੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਤਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮਰਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵਹ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੇ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਹਾ ਸੰਗ ਤੋਸਾ
0: ਜੇ ਪੈਂਡੈ ਮਾ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਬੰਦ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕਿੰਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਟ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੈ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੋਂ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋਂ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀਸਰ ਥੀਵੈ
0: ਅਗਨ ਮਾਹੀ ਹੋਮਤ ਪੁਰਾਨ
1: ਕਨਕ ਹਸਵ ਹੈ ਭਰਪੂਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹੋਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤਿ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗਾਣੇ ਸਜੈ
0: ਛੂਟ ਸੁਨਾਹੀ ਊਬ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨੇ ਆਪਣੇ ਤੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਮ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਣ ਮੋਲ ਤੇ ਕਵਣ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਪੂਜੈ
1: ਬਖਸ਼ ਲਿਖ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਕ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਨ ਹਾਰ
1: ਤਿਸਿਓ ਪ੍ਰੀਤਨ ਕਰੇ ਗਵਾਰ
0: ਜਾਪੀ ਸੇਵਾ ਨਵ ਨਿਤ ਪਾਵੈ
1: ਤਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਪੀ ਟਹਿਲ ਪਾਵੈ ਦਰਦ ਹਮਾਨ
1: ਤਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾਏ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੈ
1: ਕਰ ਗਏ ਲਹ ਸੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਪੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਧਰੋਹ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪੈ ਅਰਦਾਸ
1: ਜੀਉ ਪਿੰਡ ਤੇਰੀ ਰਾਸ
0: ਤੂੰ ਮਾਤ ਪਿਤਾ ਹਮ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ
1: ਲਾਗੈ
0: ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਕੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਠਾਕੁਰ ਕੀ ਜੈ ਸਦ ਨਮਸਕਾਰ
0: ਜਾਤੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਮੋਰਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗੈ ਰੱਖੈ
1: ਰੋਕੀ ਆਗਿਆ ਮਨੈ ਮਥੈ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹਿਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਆਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਬਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਸੀ ਅਸੁਭ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਨ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿਤ ਅਵਰ ਕਛ ਅਵਰ ਕਮਾਵਤ
1: ਮਨ ਹੀ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਤਿਨ ਚਰਨ ਪੁਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਅਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇ ਪ੍ਰਸਾਦ ਬਸੇ ਸੁਖ ਮੰਦਰ
0: ਧਿਆਏ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੇ ਤਿਆਕਤ ਔਰ ਲੁਭਾਵੇ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਦੇ ਪ੍ਰਸਾਦ ਤੁਸ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਵਲਾ ਬੋਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਹੋਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਸਵਾਰੀ
0: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹਿ ਕਰਨ ਨਾਦ
0: ਦੇ ਪ੍ਰਸਾਦ ਪੇਖੈ ਵਿਸਮਾਦ
1: ਦੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸ ਕਰ ਚਲਹਿ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮਗਤ ਪਾਵਹਿ
0: ਦੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇ ਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਸਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤ ਉਤਮ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਤ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵਹਿ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨ ਬੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਭ ਹੂੰ ਤਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਈ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਭ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਦੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ।
1: ब्रह्म ज्ञानी सदा निर्लेप
0: जैसे जल में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसदा को खुदे को चिंतन लेप
1: ब्रह्म ज्ञानी का एह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र शत्रु समान
0: ब्रह्म ज्ञानी के ढाई अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन पए
0: नानक जन प्रभु आप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न पए
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होए सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभु संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होए अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई है
0: ब्रह्म ज्ञानी को बल बल जाई है
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने
0: भेद ब्रह्म ज्ञानी को सदा देश
1: ब्रह्म ज्ञानी का कथिया ना जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में भेखै भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्स
1: कर्त्रय रूप न भेखै नेत्र
0: साधक टहल संत संग हेत
1: कर्णन सुनै काहू के निंदा
0: सब ते जाने आपस को मंदा
1: और प्रसाद भिखिया पर हर है
0: मन की वासना मन ते टरै
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विसन की माया ते होए भिन्न
1: कर्म करत हो वैने कर्म
0: इस वैष्णव का निर्मल धर्म
1: काहू फल की इच्छा नहीं बांचे
0: केवल भगत कीर्तन संग रचे
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावे
0: नानक को वैष्णव परम गत पावे
1: भगवती भगवंत भगत का रंग
0: सगल त्याग दुष्ट का संग
1: मन ते बिन सह सगला परम
0: कर पूजे सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पे विष्ण प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबुद्ध है
0: राम नाम आत्म में सुध है
1: राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जोन न आवे
1: वेद पुराण सिमरत बूझे मूल
0: सुख मैं जाने स्थूल
1: जो वरना को दे उपदेश
0: नानक उस पंडित को सदा देश
1: बीज मंत्र सर को ज्ञान
0: जो वरना मैं जपे को नाम
1: जो जो जपे तिसकी गत होए
0: सा संग पावे जन कोए
1: कर कृपा अंतर उरता है
0: बस प्रेत मुक्त पात्र को उतारे
1: सर्व रोग का औखद नाम
0: कल्याण रूप मंगल गुण गाम
1: काहू जुगत कितने न पाईया धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निकट निकट हर जान
0: सो दास दरगाह परवान
1: अपने दास को आप कृपा करे
0: जिस दास को सब सोजी पर है
1: सगल संग आत्म उदास
0: ऐसी जुगत नानक राम दास
1: रब की आज्ञा आत्म हिता वै
0: जीवन मुक्त सो कहावे
1: तैसा हक तैसा उस सोग
0: सदा अनंत नहीं वियोग
1: तैसा स्वर्ण तैसी उस माटी
0: तैसा अमृत तैसी बिकाटी
1: तैसा मान तैसा अभिमान
0: ऐसा रंग तैसा राजान
1: जो बरताए साई जुगत
0: नानको प्रख कहिए जीवन मुक्त
1: पार ब्रह्म के सगले ठाओ
0: जित जित कर रखे तैसा तन्ना
1: आपे करन करावन जोग
0: भावे सोई फन होग
1: असरियो आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पए निहाल श्लोक
1: उस्त करे अनेक जन अंत न पारावार
0: नानक रचना प्रभ रची बहु विद्यनक परकार ਕਾਰ ਅਸ਼ਟਪਦੀ
1: ਕਈ ਕੋਟ ਹੋਏ ਪੂਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਏ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਰ ਕੇ ਸਰੋਤੇ
0: ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਵਹੇ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਏ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭਿਕ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋ ਤੇ ਤਿਤ ਲਗਣਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਤਰ ਬਿਰਖ ਨਿਪਜਾਏ
1: ਕਈ ਕੋਟ ਪਵਨ ਪਾਣੀ ਬੈਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸਿਆ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮ ਸਾਤਕ
0: ਕਈ ਕੋਟ ਵੇਦ ਪੁਰਾਣ ਸਿਮਰਤੇ ਅਰਸ਼ਾਸ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਦੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁ ਕਰਮ ਰਿਕਾਚ
1: ਸਾਤੇ ਨੇਰਾ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵਹਿ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਕਾਲੇ ਤਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮੈਂ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭਏ ਬੈਰਾਗੀ
0: ਰਾਮ ਨਾਮ ਸੰਖ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋ ਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਆਪ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੁਗ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਪ੍ਰਭ ਮਾਹੇ ਸਮਾਤ
1: ਤਾਂ ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਜਿਨ ਹੋ ਵਤਿਆ ਤਨ ਪ੍ਰਗਾਸ
1: ਕਈ ਕੋਟ ਤਤ ਕੇ ਦੇਤੇ
0: ਸਦਾ ਨਿਹਾਰੈ ਇੱਕੋ ਨਿਤਰੇ
1: ਕਈ ਕੋਟ ਨਾਮ ਰਸ ਪੀਵੈ ਹੈ
0: ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵਹਿ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਦਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਜਿਨ ਮੈਂ ਥਾਪ ਉਤਾਪ ਨਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਪ੍ਰਭ ਭਾਵੈ ਮਨ ਉਗਤ ਪਾਵੈ
0: ਪ੍ਰਭ ਭਾਵੈ ਤਾਂ ਪਾਤਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰੱਖੈ
0: ਪ੍ਰਭ ਭਾਵੈ ਤਾਂ ਹਰ ਗੁਣ ਭਾਖੈ
1: ਪ੍ਰਭ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਣ ਵਿਚਾਰੈ
1: ਦੋਹਾਂ ਸ੍ਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰਨ ਆਵੈ
1: ਬਹੁ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੂਲੈ ਦਹਿ ਦਿਸਤਾਵੈ
0: ਨਮਕ ਮਾਹੀ ਚਾਰ ਕੁੰਡ ਫਿਰਿਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨ ਵੈ ਨੀਚ ਕੀਟ ਕੋ ਰਾਜ
0: ਬਾਹਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ
0: ਨਾਕਾ ਲੇਖਾ ਨਾ ਕਰੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਵਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਪ੍ਰਭ ਹੂੰ ਊਚ ਨੀਚ ਮੈਂ ਬਸੈ
0: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
1: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
0: ਪ੍ਰਭ ਹੂੰ ਉਭ ਆਕਾਸ ਪਿਆਲ
1: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
0: ਪ੍ਰਭ ਹੂੰ ਸੋਏ ਰਹੈ ਦਿਨ ਰਾਤ
1: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ
0: ਪ੍ਰਭ ਹੂੰ ਸਰਬ ਕੀ ਹੋ ਤਰਵਾਲ
1: ਪ੍ਰਭ ਹੂੰ ਹੋਏ ਬਹਿ ਬਟ ਰਾਜਾ
0: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ
1: ਪ੍ਰਭ ਹੂੰ ਆਪ ਕੀਰਤ ਮੈਂ ਆਵੈ
0: ਪ੍ਰਭ ਹੂੰ ਭਲਾ ਭਲਾ ਕਹਾਵੈ
1: ਜਿਉ ਪ੍ਰਭ ਰਾਖੈ ਤਿਵ ਹੀ ਰਹੈ
0: ਗੁਰ ਪ੍ਰਸਾਦ ਨਾਨਕ ਸਚ ਕਹੈ
1: ਪ੍ਰਭ ਹੂੰ ਹੋਏ ਪੰਡਤ ਕਰੇ ਬਖਿਆਨ
0: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ
1: ਪ੍ਰਭ ਹੂੰ ਤਟ ਤੀਰਥ ਇਸ਼ਨਾਨ
0: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ
1: ਪ੍ਰਭ ਹੂੰ ਪੀਠ ਹਸਪਤੰਗ ਹੋਏ ਜੀਆ
0: ਅਨਕ ਜੋਨ ਪਰਮਿਆ ਪਰਮੀਆ
1: ਨਾਨਾ ਰੂਪ ਜੋ ਸਵੰਗੀ ਦਿਖਾਵੈ
0: ਜੋ ਪ੍ਰਭ ਭਾਵੈ ਤਿਵੈ ਨ ਚਾਵੈ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਪ੍ਰਭ ਹੂੰ ਸਾਧ ਸੰਗਤ ਇਹ ਪਾਵੈ
0: ਉਸ ਸਥਾਨ ਤੇ ਬੌਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਰਤੇ ਇਕ ਰੰਗ
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ
1: ਜਿਉ ਜਲ ਮਹਿ ਜਲ ਆਏ ਕਟਾਨਾ
0: ਜੋ ਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ
1: ਜਿਸ कै अंतर राज अभिमान
0: सो नक पाती होवत स्वान
1: जो जान मैं जो बनवंत
0: सो होवत विष्टा का जंत
1: आप उसको कर्मवंत कहावे
0: जन्म मरे भोजन प्रभावे
1: धन भूम का जो करे गुमान
0: सो मूर्ख अंधा अज्ञान
1: कर कृपा जिस कै हृदय गरीबी बसावे
0: नान की है मुक्ति अगै सुख पावे
1: धनवंता होए कर कर भावे
0: तरण समान का चंग न जावे
1: बहु लश्कर मानुख ऊपर करे आस
0: स्वर्ग भीतरता का होए विनाश
1: सब ते आप जाने बलवंत
0: होए जाए पसवंत
1: सेना पदे आप अहंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगाह परवान
1: कोट कर्म करे हो तारी
0: शरम पावे सकले बरथारे
1: अनक तपस्या करे हंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगाह को कैसे गवे
1: आप को जो भला कहावे
0: इसे भलाई निकट न आवे
1: सर्व की रेन जा का मन होए
0: कहो नानक ताके निर्मल सोए
1: जब लग जाने मुझते कश होए
0: जब इस को सुख नहीं कोए
1: जब यह जाने मैं किस करता
0: तब लग गर्भ जोन में फिरता
1: जब तारे को बैरी मीत
0: तब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुरु प्रसाद नानक हो छूटे
1: सहस कटे लख कोट तावे
0: रतन आवे माया पाछे पावे
1: अनक भोग विखिया के करे
0: नैत पतावे खप खप मरे
1: बिना संतोख नहीं को राजे
0: सपन मनोरथ फिर से सब काजे
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहां विचार
1: जैसी दृष्ट करे तैसा होए
0: आपे आप आप प्रभु सोए
1: जो किस कीनो सो अपना रंग
0: सब ते दूर सब हूं कै संग
1: दूजा देखे करे विवेक
0: आपे एका पै अनेक
1: मरे न बिनसे आवे न जाए
0: नानक सधी रह समाए
1: आप उपदेश समझे आप
0: आपे रचिया सब के साथ
1: आप कीनो अपन विस्तार
0: सब कुछ उसका हो करने हार
1: पोस्ते पेन का हो किश होए
0: हाथ नंतर एक सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद के नै बखियानी
1: सत सत सत सब कीना
0: कोट मदय के विरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: कट कट सुने सर उन बखियानी
1: पवित्र पवित्र पवित्र पुनीत
0: नाम जपे नानक मन प्रीत श्लोक
1: संत शरण जो जन पर सो जन उतर नहार
0: संत की निंदा नानका बहुर बहुर अवतार अष्टपदी
1: संत के दुखन आर जा कटे
0: संत के दुखन जमते नहीं छुटे
1: संत के दुखन सुख सब जाए
0: संत के दुखन नरक में पाए
1: संत के दुखन मत होए मलीन
0: संत के दुखन शोभा देही
1: संत के हथे को रखे न कोई
0: संत के दुखन थान भ्रष्ट होए
1: संत कृपाल कृपा जे करे
0: नानक संत संग नंदक भीतर
1: संत के दुखन ते मुख पवे
0: संतन के दुखन काग ज्यो लवे
1: संतन के दुखन सर्प जोन पाए
0: संत के दुखन त्रिगत जोन करमाए
1: संतन के दुखन तृष्णा मह जले
0: संत के दुखन सब को छले
1: संत के दुखन तेज सब जाए
0: संत के दुखन नीच निचाए
1: संत दुखी का थाउ को नाही
0: नानक संत भावे ता ए पी कत पाए
1: संत का निंदक महा अतताई
0: संत का निंदक खिन टिक न पाए
1: संत का निंदक महा हत्यारा
0: संत का निंदक परमेश्वर मारा
1: संत का निंदक राज ते हीन
0: संत का निंदक दुखिया अरदीन
1: संत के निंदक को सर्व रोग
0: संत के निंदक को सदा बिजो
1: संत के निंदा दुख मैं दुख
0: नानक सत भावे ता उसका भी होए मोख
1: संत का दुखी सदा पवित्र
0: संत का दुखी किसे का नहीं मित
1: संत के दुखी को डान लगे
0: संत के दुखी को सब त्याग
1: संत का दुखी महा अहंकारी
0: संत का दुखी सदा बेकारी
1: संत का दुखी जन्म मरे
0: संत की दुख न सुख ते तरे
1: संत के दुखी को ना ही ठाऊं
0: नानक सत भावे ता लय मिलाए
1: संत का दुखी अद बीज ते टूटे
0: संत का दुखी किते काज न पहुंचे
1: संत के दुखी को उदयान परमाई है
0: संत का दुखी उजड़ पाई है
1: संत का दुखी अंतर ते थोथा
0: जो सास बिना मृत की लोथा
1: संत के दुखी की जड़ किस नाही
0: अपन बीजिया पे ही खाहे
1: संत के दुखी को अवर न रखन हार
0: नानक सत भावे ता लय उबार
1: संत का दुखी इयों बिल लाए
0: ज्यो जल बे हून मछली तड़फड़ाए
1: संत का दुखी भूखा नहीं राजे
0: ज्यो पावक ईंधन नहीं त्रापे
1: संत का दुखी छुटे अकेला
0: ज्यो बवार तिर खेत माहे दुहेला
1: संत का दुखी धर्म ते रहत
0: संत का दुखी सत मिथ्या कहत
1: कीर्तन का तुर ही पया
0: नानक जो तिस भावे सोई थिया
1: संत का दुखी बिगड़ रूप होए जाए
0: संत के दुखी को दरगह मिले सजाए
1: संत का दुखी सदा सहकाइये
0: संत का दुखी ना मरे ना जिवाइये
1: संत के दुखी की पूजा ना आसा
0: संत का दुखी उठ चले निराशा
1: संत के दुख न दृष्टे कोई
0: जैसा भावे तैसा कोई होए
1: पया कीर्तन मिटे कोई
0: नानक जाने सच्चा सोए
1: सब कर तिसकी हो करने हार
0: सदा सदा तिसको नमस्कार
1: रब की उसत करहो दिन रात
0: तिसे त्यागो सास गिरा
1: सब कछ वर्त तिसका किया
0: जैसा करे तैसा को थिया
1: अपना खेला करने हार
0: दूसर कौन कहे विचार
1: जिसनो कृपा करे तिस आपन नाम दे
0: वडपा की नानक जन से श्लोक
1: तज हो सियान पुसुर जन हो सिमर हो हर हर राय
0: एक आस हर मन रखो नानक दुख परम पौ जाए अष्टपदी
1: मनुख की टीक

0: ਦਿਲ ਮੱਥਾ
1: ਬੜ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਣੈ
0: ਤੁਤ ਕੀ ਓ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੇ ਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਖਮ ਸੋਈ ਅਸਥੂਲ
1: ਮੈਂ ਕਿਸਚਨ ਮੈਂ ਨਹਿ ਕਿਸ਼ਮਰੈ
0: ਆਪਣ ਚਲਤੇ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨਕ ਜੁਗਤ ਰਚ ਥਾ ਬਿਉਥਾ
1: ਅਵਨਾਸੀ ਨਾਹੀ ਕਿਸ ਖੰਡ
0: ਧਾਰਨ ਧਾਰ ਰਿਓ ਬ੍ਰਹਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
0: ਸਗਲ ਸੰਸਾਰ ਉਦਰੈ ਤਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਬਟ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਤਾਪ ਸਹਿ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਈ
0: ਕਰਨੇ ਹਾਰ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤੇ ਸਮਾਹੀ ਸਮਾਈ
0: ਸੁਖ ਨਿਧਾਨ ਉਹਨੂੰ

0: ਮੈਦਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕੀਨੋ ਵਿਸਾਰ
0: ਰੱਬ ਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੀਰ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੂਰੀਆਂ ਸਭ ਭਵਨ
0: ਨਾਮ ਕੇ ਸੰਗਤ ਰੇਸ਼ਮ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਅਸਰ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸਿਫਤ ਸੋ ਕਰਣਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸੈ ਆਇਆ ਸਵਾਦ
1: ਕਰ ਕੈ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਨ ਕੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸਚ ਜੁਗਾਦ ਸਚ
0: ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਤ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਣ ਤਿਨ ਮੂਲ ਪਛਾਣੇ
1: ਜਾਂ ਕਰ ਹਿਰਦੈ ਵਿਸਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਨ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਤਾਕੀ ਕਦਮਤ ਕੋਈ ਨਾ ਲਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਗੈ
1: ਜਿਸ ਕਾ ਸਾਸਨ ਕਾਢਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਮਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹਿੰਦ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਮੂਰਤ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹੋ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕੈ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਕ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਿਗੁਰ ਸੇਵਕੀ ਕਰੈ ਪ੍ਰਤਪਾਲ
0: ਸੇਵਕ ਔਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਨਾਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਜ ਪਹਿਰ ਬਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀ ਕਛ ਭਰਮ
1: ਸਹਿ ਸਿਆਨ ਭਲਿਆ ਨ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਤੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਬਾਰ ਰਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅਮਰਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ। ਪਾਈ
0: ਨਾਨਕ ਜਿਸ ਭਾਵੇ ਤਿਸ ਲਏ ਮਿਲਾਏ
1: ਵਾਹੀ ਗੁਰ ਸਤ ਅਨੇਕ
0: ਸਤਪੁਰਖ ਪੂਰਨ ਬਿਵੇਕ
1: ਕਾਹੂੰ ਬੋਲ ਨ ਪਹੁੰਚਤ ਪ੍ਰਾਣੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਉਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਦੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਖਿਤ ਪਾਈ ਚੁਕੇ ਭ੍ਰਮ ਗਮਨ
0: ਸੋ ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰਜਨ ਸਗਲੀ ਮੋਹੀ
1: ਆਪਣੇ ਚਰਿਤ ਕਵ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਭ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਇ ਪ੍ਰਗਾਸ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚਾਲੈ ਬਿਨ ਭਜਨ
0: ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨ ਨਾਨਕ ਹੋ ਧਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰਨ ਨਾਮ ਆਧਾਰ
1: ਅਵਰੋ ਪਾਪ ਸਮੀਤ ਪਸਾਰੋ
0: ਸਰਨ ਕਮਲ ਵਿਦ ਮੈਂ ਉਰਧਾਰੋ
1: ਕਰਮ ਕਾਨ ਸੋ ਪ੍ਰਭ ਸਮਰੱਥ
0: ਦ੍ਰਿੜ ਕਰ ਗਹੁ ਨਾਮ ਹਰ ਬਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਵ ਰੋਗ ਨਾਨਕ ਮਿਟ ਜਾਹੀ
1: ਇਸ ਧਨ ਕੋ ਚਾਰ ਕੁੰਟ ਉੱਠ ਧਾਵੇ
0: ਸੋ ਧਨ ਹਰ ਸੇ ਵਾਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਛੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਪਰ ਹਰ ਕੀ ਸਰਨੀ
1: ਅਨਕ ਉਪਾਵੀ ਰੋਗ ਨਾ ਜਾਏ
0: ਰੋਗ ਮਿਟੈ ਹਰ ਅਵਖਦ ਲਾਏ
1: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਭੋ ਦੋ ਹਰ ਕੈ ਨਾਈ
0: ਜਦ ਸਤਾਵ ਤੇ ਆ ਬੈਠਾਏ
1: ਤਾਂ ਕੋ ਬਿਗਨ ਨਾ ਲਾਗੈ ਕੋਈ
0: ਜਾਕੇ ਹਿਰਦੈ ਵਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਹੋ ਬਿਨ ਸੈ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਹਿਤ ਕਰ ਜਾਏ ਵਸੈ ਅਬਿਨਾਸੀ
0: ਤੋ ਨਾਨਕ ਕਾਟੀ ਜਮ ਫਾਸੀ
1: ਮਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪੁਰਾਣੇ ਆਧਾਰ
1: ਅਨਕ ਉਹ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨ ਚਾਰ ਸਤੇ ਰਹਿ ਧਨਾ
0: ਗਲ ਪਟਾਵੇ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਫ ਝੂਠ ਪਸਾਰੀ
1: ਜਿਨ ਦੀਏ ਤਿਸ ਬੁਝੈ ਨ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹ ਆਨੇ
0: ਭਗਤ ਬਿਨਾ ਭਉ ਡੂਬੇ ਸਿਆਨੇ
1: ਭਗਤ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰੱਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿਤ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਬਾਇ ਨਾਨਕ ਗੁਣ ਗਾਉ
1: ਗੁਣ ਗਾਵ ਤੇਰੀ ਉਤਰ ਸਮੈਲ
0: ਜਨਸ ਜਾਇ ਹਉ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਧ ਸੰਗ ਭਾਵੈ ਸਸਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਹਮ ਸਬਦਰ ਗਏ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਕਹੁ ਨਾਨਕ ਜਾਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹੇ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਉ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੀ ਪ੍ਰੇਮ ਰਸ ਰੰਗ
0: ਉਪਜੈ ਚਾਹੋ ਸਾਧਕ ਸੰਗ
1: ਭਰੀ ਸਰਨ ਆਨ ਸਤਿਆਗ
0: ਅੰਤਰ ਪ੍ਰਕਾਸ਼ ਅੰਦਰ ਨਿਵਲਾਗ
1: ਬੜ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤੇ ਸੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਇਆਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੁਖ ਭ੍ਰਮ ਗਇਆ
1: ਜਿਛ ਪੁੰਨੀ ਸਰਧਾ ਸਭ ਪੂਰੀ
0: ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉ ਬਿਸਰੈ ਜੇ ਭਾਲ ਨਾ ਭਾਨੈ
0: ਸੋ ਕਿਉ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉ ਬਿਸਰੈ ਜੇ ਸਭ ਕੁਛ ਦੀਆ
0: ਸੋ ਕਿਉ ਬਿਸਰੈ ਜੇ ਜੀਵਨ ਜੀਆ
1: ਸੋ ਕਿਉ ਬਿਸਰੈ ਜੇ ਅਗਨ ਮਹਿ ਹੈ ਰਾਖੈ
0: ਗੁਰਪ੍ਰਸਾਦ ਕੋ ਬਿਰਲਾ ਲਖੈ
1: ਸੋ ਕਿਉਂ ਬਿਸਰਿਆ ਜੀ ਵੇਖ ਤੇ ਕੱਟ ਹੈ
0: ਜਿਨੋ ਤੈਨੂੰ ਕਾ ਟੂਟਾ ਗੰਢ ਹੈ
1: ਗੁਰ ਪੂਰਾ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਪ ਤਿਆਗ ਜਪੋ ਹਰਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਭਰਹਿ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਧਨ ਖੁਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਉਡਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਜਾਓ
0: ਮੰਤਰ ਅੰਤਰ ਇਹੀ ਸਵਾਓ
1: ਨੇਤਰੋਂ ਪੇਖ ਦਰ ਸੁਖ ਹੋਏ
0: ਮਨ ਪਿਤ ਸਹਿ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਲੱਲਾ ਕੋ ਪਾਵੇ ਸੰਗ
1: ਏਕ ਬਸਦੀ ਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਿਆਲ
0: ਭਗਤ ਬਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਗਤ ਭਾਏ ਲਾਵੇ ਮਨ ਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਉਹ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਪਾਪੁਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਵਰਨ ਚਿਹਨ ਨਾ ਜਾਪਤ
0: ਤਬ ਹਰਕ ਸੋ ਕੋ ਕਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਸੰਬੰਧ ਮੁਗਤ ਕਹੋ ਕਿਸ ਕਹੋ ਗਨੀ
1: ਜਬ ਇੱਕ ਹੀ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਏਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਤੈ ਵੇਦਿਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰੈ
0: ਸ਼ਗਨ ਅਪਸ਼ਗਨ ਕਹਾ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾ ਕਿਸੇ ਪਿਆਪਤ ਮਾਇਆ
1: ਆਪ ਸੋ ਆਪੇ ਆਦੇਸ
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਏਕ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਉਹ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਉਹ ਵਿਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇਨ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਪ ਪ੍ਰਭਦੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਕਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂ ਆਜ ਸਮਨੋ ਵਿਸਾਰੈ
1: ਇਸ ਸਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਦੇਖੋ ਨੇਰਾ
0: ਹਟਿਆ ਗਿਆਨ ਬਿਨ ਸੈ ਅੰਧੇਰਾ
1: ਸੁਣ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਤ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਇਹ ਕਾਟੇ ਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਦ ਅਨਹਦ ਤਹਿਨਾਦ
0: ਕਹਿ ਨਾ ਜਾਈਐ ਚਰਤ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਬੰਦ ਦਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਮੋਲ ਨ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਇਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਤ ਅਲਿਪਤੋ ਰਹੈ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਏ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਤਾਂ ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਹਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਜੁਗ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਕਰਕੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੇਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਦ ਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇ ਪਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਔਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਪਾਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ ਵਿੱਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ, ਕਿਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ ਚ ਕੇਸਰ ਸਪੇਨ ਦੇ ਚ ਆਉਂਦਾ ਹੈ, ਕਸ਼ਮੀਰ ਦੇ ਚ ਆਉਂਦਾ ਹੈ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ ਨਹੀਂ ਆਉਂਦਾ, ਇੱਧਰ ਹਿਮਾਚਲ ਦੇ ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ, ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ, ਬੀਜ ਕੇ ਦੇਖਿਆ ਗਿਆ ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਕਸਬਾ ਪੈਂਦਾ ਹੈ ਪੰਪੋਸ਼, ਉੱਥੇ ਆਉਂਦਾ ਹੈ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨਹੀਂ ਸੰਤ, ਹੁੰਦੇ ਤੇ ਨਹੀਂ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤਾਂ ਹੈ ਚੰਦਨ ਹਰ ਜਗ੍ਹਾ ਨਹੀਂ ਆਉਂਦਾ, ਹੁੰਦੇ ਤਾਂ ਨਹੀਂ ਹੀਰੇ ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨਹੀਂ ਸੰਤ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ, ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਦੇ 'ਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1 ਲੱਖ ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ, ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਹੈ, ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ 'ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ ਮੁਖਤਸਰ ਮੈਂ ਅਰਜ਼ ਕਰਾਂ। ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ, ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ ਹੈ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ ਚਾਰ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ ਚਾਰ ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ ਹੈ। ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਆਇਆ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ, ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ, ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ। ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜ਼ਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ, ਰਸਤੇ 'ਚ ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ਼ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ 'ਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ 'ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾਨਾ, ਇਹ ਤਾਂ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਪਰ ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਅਤੇ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ? ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ, ਅਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ 'ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ 'ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ 'ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਹੁੰਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ, ਇਹ ਗੁਰੂ ਇਹ ਪ੍ਰਭੂ, ਇਹ ਪਰਮਾਤਮਾ ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਆਉਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ 'ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ, ਮਨ ਜੋਤ ਹੈ, ਇਹ ਜੋਤ ਦੇ 'ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੀਏ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ, ਸ਼ਮਸ਼ਾਨ ਘਾਟ ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਵਿੱਚ ਕਿਧਰੇ ਵੀ ਹੋਣ ਅਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ। ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ,

ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤਾਂ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤਾਂ ਪਰਮਾਤਮਾ ਹੈ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ ਹੈ।

0: ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ, ਸਭ ਕੁਝ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੌਫੀਕ ਨਹੀਂ ਪਰ ਵੇਖਦਾ, ਪਰਮਾਤਮਾ ਸੁਣਦਾ ਹੈ। ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆ ਵਿੱਚ ਗੂੰਜ ਰਿਹਾ ਅਨਾਹਦ ਨਾ। ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ, ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਊਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਐ ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐਂ ਅੰਮ੍ਰਿਤ ਵੇਲੇ 4:30 ਵਜੇ ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ, ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ। ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਔਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨੇ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ। ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ। ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾ, ਧਨਵਾਨ ਹੋ ਜਾ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ। ਦਿਲ ਦੀ ਵਿਆਕੁਲਤਾ ਨਹੀਂ ਜਾਏਗੀ, ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ। ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤਾਂ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ, ਬਿਗਰੇ ਹੋ ਕਬੀਰ ਰਾਮ ਦੁਹਾਈ, ਸਾਚ ਭਇਓ ਅਨ ਕਥੇ ਨਾ ਜਾਈ, ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ, ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ 'ਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ ਔਰ ਮੁਖੀ ਸੱਜਣਾਂ ਦਾ। ਵਾਰ ਵਾਰ ਧੰਨਵਾਦ। ਫੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: ਅਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ। ਨਮੋ ਸਰਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੈ ਭੇਖੀਆ ਭੇਵੇ, ਨਮੋ ਕਾਲ ਕਾਲੇ, ਨਮੋ ਸਰ ਪਾਲੇ, ਨਮੋ ਸਰ ਗਾਉਣੇ, ਨਮੋ ਸਰ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ ਪਰਭੰਗੀ ਪਰਮਾਥੇ, ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ

ਤਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀ ਕਾਨ ਉਸਤਤ ਇਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਸੂਤ ਅੰਗੀ ਨ ਭੰਗ ਨਾਤਮ ਇਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ।

ਨਿਤ ਭਗਤ ਨਿਤ ਕੋਟ ਸਿਮਰਤ ਪੁਰਾਨ ਸਾਸਤਰ ਨ ਆਵਹਿ ਬਹੁ ਚਿਤ ਮਦ ਭਰ ਸੰਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਉਪਮਾਨ ਗਨ ਪਹ ਪ੍ਰਕਾਸ ਨਿਸ ਦਿਨ ਰਾਸਾ ਜਾਨ ਬਾਹੋ ਸਾਹਨ ਸਾਹੋ ਰਾਜਾਨ ਰਾਜ ਪਹਾਨ ਦੇਵ

ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜ।

ਮੰਤਰ ਮੰਤਰ ਹੈ, ਨਮੋ ਧਿਆਨ ਧਿਆਨ ਹੈ, ਨਮੋ ਜੁੱਧ ਜੁੱਧ ਹੈ, ਨਮੋ ਗਿਆਨ ਗਿਆਨ ਹੈ, ਨਮੋ ਭੋਜ ਭੋਜ ਹੈ, ਨਮੋ ਪਾਨ ਪਾਨ ਹੈ, ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪ ਹੈ, ਨਮੋ ਇੰਦਰ ਇੰਦਰ ਅਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ, ਨਮੋ ਆਸ ਆਸ ਨਮੋ ਬਾਂਕ ਬੰਕੇ, ਅਭੰਗੀ ਸਰੂਪੇ ਅਨੰਗੀ ਅਨਾਮੇ, ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ, ਏਕ ਅਛਰੀ ਛੰਦ।

ਮਤੰਗ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ। ਵੀਰ ਅਪਾਰ ਬੜੇ ਬਰੇ ਆਰ ਅਵਚਾਰ ਹਿਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਰ ਸੁਭਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨਵ ਦੇਵ ਫਨੇਂਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜਾਤ ਤੁਨ ਪਾਪਨ ਕਹਿ ਬਹੁ ਪੁੰਜ ਖਪੈਂਗੇ ਸਾਧ ਸਮੂਹ ਪਰਸਨ ਫਿਰੈ

ਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈ ਹੈ।

ਗੰਦਰਾਲੀ ਜਿਉਂ ਤੂੰ ਚਲਾ ਹੈ ਤਿਉ ਚਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾ ਹੈ ਤਿਵੈ ਚਲੈ ਜਿਨਾ ਮਾਰਗ ਪਾਵਹਿ।

ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਸਤਾ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਜੀ। ਸਤਿਗੁਰੂ ਜੀ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ। ਕੁਲਜੀਤ ਕੌਰ ਸਮੂਹ।

ਵਿਘਨਾਂ ਦਾ ਨਾਸ ਕਰੋ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ। ਦੇਵ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮੱਤ ਬਖਸ਼

0: ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਨੇ ਬੇਅੰਤ ਬੇਅੰਤ ਕਿਰਪਾ ਕਰਦਿਆਂ ਹੋਇਆ ਸਾਡੇ ਜੀਵਾਂ ਦੀ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਤੁਰ ਕੀ ਬਾਣੀ ਦਾ ਨਿਤਨੇਮ ਅਰਦਾਸ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀਆਂ ਦੀ ਬਖਸ਼ਿਸ਼ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਨੇ ਕੀਤੀ ਹੈ। ਸਾਧ ਸੰਗਤ ਜੀ, ਮੇਰੀ ਪੀਰੀ ਨਗਰ ਕੀਰਤਨ 1 ਅਗਸਤ ਨੂੰ ਆਪਣੇ ਗੁਰਦੁਆਰਾ ਸਾਹਿਬ ਜੀਆਂ ਤੋਂ ਸਵੇਰੇ 9 ਵਜੇ ਪ੍ਰਾਰੰਭ ਹੋਣਾ ਹੈ, ਜਿਸ ਨੂੰ ਸਮਰਪਿਤ ਕੱਲ ਕਥਾ ਦਰਬਾਰ ਸਜਾਇਆ ਗਿਆ, ਅੱਜ ਵੀ ਸ਼ਾਮ ਨੂੰ ਕਥਾ ਦਰਬਾਰ ਸਜਾਇਆ ਜਾਵੇਗਾ। 18 ਤੋਂ 22 ਤੱਕ ਢਾਡੀ ਦਰਬਾਰ ਸਜਾਇਆ ਜਾਵੇਗਾ, 23 ਤੋਂ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਅਤੇ 31 ਰਾਗਾਂ ਦੇ ਆਧਾਰ ਤੇ ਰਾਗ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 9 ਤੋਂ 6 ਹੋਇਆ ਕਰੇਗਾ, ਵਾਹਿਗੁਰੂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਹੋਇਆ ਕਰੇਗਾ। 2 ਅਗਸਤ ਦਿਨ ਐਤਵਾਰ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੈ, ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀ ਦੇ ਧੀਆਂ ਪੁੱਤਰ ਸਜੋ। ਹੁਣ ਸਿਮਰਨ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ।

Vai guru, vai guru, vai.

Guru.

Guru.

Grrrr.

Ngere, vai, ngere, vai, ngere, vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Ngeri.

Guru, why?

Vai guru.

Ngere, vai, ngere,

Vai, guru, vai, guru, vai.

Vai, guru.

Vai, Guru, Vai, Guru.

Guru.

Vai guru.

Vai, ngir, vai, ngir, vai, ngir.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, guru.

गुरु वाहे गुरु वाहे गुरु वाहे।

Vai, guru.

Vai guru.

Vai, Guru.

Good.

Vai, guru, vai.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਸ਼ ਸੱਚੇ ਤੇਰੇ ਕਰਨੇ ਸਰਵਿਚਾ ਸੱਚਾ ਤੇਰਾ ਮਸ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Sache Padsha Nanak Sach te aaye nu sach jo marz main sukach ni kach mahla pehla
3: vaddi vaddi aiyo vadda nao vaddi vaddi sach ne aao vaddi vaddi ne chal thao vaddi vaddi jaane alao vaddi vaddi bujh sab pao vaddi vaddi puchna daat vaddi vaddi ape aap ਨਾਨਕ ਕਾਰਨ ਕਥਨੀ ਜਾਏ ਕੀਤਾ ਕਰਣਾ ਸਰਬਰ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕਿਹੇ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੇ ਇੱਕ ਨਾ

ਜੇ ਆਪਣੀ ਨੰਦਰ ਸਤਿਗੁਰ ਪਾਇਆ ਜੇ ਬਹੁਤ ਜਨਮ ਪਰਮਿਆਨ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮੇਰਾ ਚਪਾਇਨ ਵਿੱਚੋਂ ਆਪ ਗਵਾਇਆ ਜਿਨ ਸੱਚੋ

ਵਿੱਚ ਮਵਾ ਹੋਮੇ ਦਿੱਤਾ ਹੋਮੇ ਚ ਲਿਆ ਹੋਮੇ ਚ ਖੱਟਿਆ ਹੋਮੇ ਚ ਗਿਆ ਹੋਮੇ ਸਚਿਆਰ ਕੂੜਿਆਰ ਹੋਮੇ ਚ ਪਾਪ ਪੁਨ ਵਿਚਾਰ।

ਸੱਚਾ ਸਾਹਿਬ ਸੱਚ ਵਰਤਾਇਆ। ਜਿਸ ਤੂੰ ਦੇਹ ਮਿਲਿਆ ਸੱਚ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਪਰਮੇਸ਼ਰ ਸਲੋਕ ਮਹਲਾ ਪਹਿਲਾ ਲਿਖ ਲਿਖ ਪੜਿਆ ਤੇ ਤਾਕੜਿਆ ਬੋ ਤੀਰਥ ਭਵਿਆ ਤੇ ਤੋ ਲਵਿਆ ਬੋ ਭੇਖ ਕੀਆ ਦੇਹ ਦੁਖ ਦੀਆ।

ਸੱਚ ਤਾਂ ਪਰ ਜਾਣੀ ਅਜਾਰੀ ਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀ ਜਾਂ ਸੱਚ ਧਰੇ ਪਿਆਰ ਨਾਉ ਸੁਨ ਮਰਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਧਰਤਕ ਆਇਆ ਸਾਧਕ ਵੇ ਜੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ।

ਬੈਕਰ ਵਿਚਾਰ ਅੰਧੀ ਰਿਤ ਗਿਆਨ ਵੀ ਹੁਣੀ ਭਾਏ ਪਰਮਰਦਾਰ ਗਿਆਨੀ ਨੱਚਹਿ ਵਾਜੇ ਵਾ ਰੂਪ ਰਿਸੀ ਕਰ ਉੱਚੇ ਕੂਕਹਿ ਵਾਦਾ ਗਾਵਹਿ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰ ਪਿਆਰ ਧਰਮੀ ਧਰਮ ਕਰਹਿ।

ਤੁਰਕਰਮ ਜਿਨ੍ਹਾਂ ਦੁੱਧ ਪਾਇਆ ਤੇ ਤਿੰਨੀ ਕਿਸਮ ਤਿਆਇਆ ਇਹਨਾਂ ਜਨਤਾ ਕਹਿ ਬਸ ਕਿਛ ਨਾਹੀ ਦੁੱਧ ਵੇਖੀ ਜਗਤ ਉਪਾਇਆ ਇਕਰਾਂ ਨੂੰ ਤੂੰ ਮਿਲਣਾ ਹੈ ਕਾਬੋ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ।

ਸਦਨਾ ਮਾਰੀਐ ਕਲੇ ਕਲਣਾ ਤੇ ਵਿਹੋ ਨਾਉ ਵਿਚਾਰੀਐ ਅਸੀਂ ਕਲਣਾ ਖੇਡੀਏ ਤਰਕੇ ਗਿਆ ਹਾਰੀਐ ਪੜਿਆ ਤੇ ਉਮੀਆਂ ਵੀ ਚਾਰ ਅੱਗੇ ਵੀ ਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ।

ਆਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਤੋ ਤੀਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸ ਨਾ ਜਾਣਾ।

ਘੁੜ ਚ ਤੇਂਦਰ ਸਭ ਕੋ ਵੇਖ ਨਿੰਦਰੀ ਹੇੜ ਚਲਾਏਂਦਾ ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਏਂਦਾ ਮੁੰਡੋ ਵੱਡਾ ਵੱਡ ਮੇਦਰੀ ਸਰਹ ਸਿਰ ਤੰਦੇ ਲਾਏਂਦਾ ਨਿੰਦਰੇ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏਂਦਾ।

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵੱਡੀਆਂ ਵਡਿਆਈਆ ਸਹਿ ਮੇਲੇ ਤਨ ਦਰਿਆਈਆ ਜਾਤ ਸਮਣਾ ਦਮਣ ਵਸਾਈਆ ਕਰੋ ਕਮ ਮਸਤ ਕੱਥ ਤਾਰ ਵਿੱਚ ਉਮਰ ਕੱਢੀਆਂ ਬੁਰਿਆਈਆ।

ਪਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ

ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ। ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚਹੁੰ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਕੇ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਵ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ।

ਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ।

ਸਾਰ ਸੇਵਾ ਸੰਭਾਲਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਣ ਦਿਤਾਣਿਓ ਕੇ ਤਾਣ ਨਿਓਟਿਓ ਕੀ ਓੜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਗਤੀ ਰੂਪ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਉਪਰੰਤ ਆਸਾ ਜੀਆਂ ਦੀ ਵਾਰ ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀਓ ਆਪ ਜੀ ਦੇ ਦਰ ਕਰਦੇ ਸੇਵਕ ਰਜਿੰਦਰ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ ਆਪ ਜੀ ਦਰ ਕਰਦੇ ਸੇਵਕ ਬੀਬੀ ਨਰਿੰਦਰ ਪਾਲ ਕੌਰ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਨਾ ਬਾਣੀ ਦੀਆਂ ਦਾਤਾਂ ਦੀ ਯਾਤਨਾ ਕਰਦਿਆਂ ਹੋਇਆ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖੋ ਘਰ ਪਰਿਵਾਰ ਸੁੱਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀ ਆ ਸਤਿਗੁਰੂ ਮਹਾਰਾਜ ਬੀਬੀ ਮਨਜੀਤ ਕੌਰ ਗੁਰਮੀਤ ਸਿੰਘ ਹਰਪ੍ਰੀਤ ਸਿੰਘ ਤਿੰਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਤੰਦਰੁਸਤੀ ਨਾ ਬਾਣੀ ਦੀ ਦਾਤਾਂ ਬਖਸ਼ ਕੇ ਨਵਾਜਣਾ ਅਰਦਾਸ ਬੇਨਤੀ ਆ ਭਾਈ ਬੂਟਾ ਸਿੰਘ ਜੋ ਇੱਥੇ ਹਨ ਔਰ ਉਹਨਾਂ ਦਾ ਬੇਟਾ ਅਰਸ਼ਪ੍ਰੀਤ ਸਿੰਘ ਔਰ ਬੇਟਾ ਰਣਜੋਤ ਸਿੰਘ ਜੋ ਪੰਜਾਬ ਵਿੱਚ ਹਨ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਨਾ ਬਾਣੀ ਦੀ ਦਾਤ ਬਖਸ਼ਿਸ਼ ਕਰੋ ਤੰਦਰੁਸਤੀਆਂ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰੋ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਸਤਿਗੁਰੂ ਜੀ ਬੱਚਿਆਂ ਨੂੰ ਗੁਰਸਿੱਖੀ ਨਾਮ ਚੜ੍ਹਦੀ ਕਲਾ ਦੀ ਦਾਤ ਆਪਣੇ ਚਰਨਾਂ ਦਾ ਪ੍ਰੇਮ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀ ਦਰ ਘਰ ਦੇ ਨਾਲ ਜੋੜ ਕੇ ਰੱਖੋ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਆ ਜੀ ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਕਰੀ ਭਾਗ ਸਾਲ ਸੋਚ ਪਵਿੱਤਰ ਹੁਣ ਲਾਭ ਉਹ ਭੋਗ ਹਰ ਰਾਏ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀ ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ

सचे पातशाह मल जन्म जन्म दे कटिया।

ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਨੇ ਬੇਅੰਤ ਬੇਅੰਤ ਤਰਸ ਕੀਤਾ ਹੈ ਸਾਡੇ ਜੀਵਾਂ ਦੇ ਕਲਿਆਣ ਦੇ ਵਾਸਤੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨਿਰੰਕਾਰੀ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹਨ। ਤੁਰ ਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਮੀਰੀ ਪੀਰੀ ਨਗਰ ਕੀਰਤਨ 1 ਅਗਸਤ ਦਿਨ ਸ਼ਨੀਵਾਰ ਸਵੇਰੇ 9 ਵਜੇ ਆਰੰਭ ਹੋਵੇਗਾ। ਜਿਸ ਨੂੰ ਸਮਰਪਿਤ ਕਥਾ ਦਰਬਾਰ ਚੱਲ ਰਹੇ ਨੇ, ਕੱਲ ਕਥਾ ਦਰਬਾਰ ਸਜਾਇਆ ਗਿਆ ਸੀ, ਅੱਜ ਵੀ ਸ਼ਾਮ ਨੂੰ ਕਥਾ ਦਰਬਾਰ ਸਜਾਇਆ ਜਾਵੇਗਾ। 18 ਤੋਂ 22 ਜੁਲਾਈ ਤੱਕ ਢਾਡੀ ਦਰਬਾਰ ਸਜਾਇਆ ਜਾਵੇਗਾ। 23 ਜੁਲਾਈ ਤੋਂ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਅਤੇ 31 ਰਾਗਾਂ ਦੇ ਆਧਾਰ ਤੇ ਰਾਗ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦਾ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਸਮੇਂ ਅਨੁਸਾਰ ਆਪ ਜੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। 2 ਅਗਸਤ ਦਿਨ ਐਤਵਾਰ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀ ਦੇ ਧੀਆਂ ਪੁੱਤਰ ਸਜੋ ਬਹੁਤ ਵੱਡ ਮੁੱਲੀਆਂ ਦਾਤਾਂ ਨੇ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਤਾਂ ਵਾਰ-ਵਾਰ ਇਹ ਸਮਾਂ ਨਹੀਂ ਮਿਲਦਾ, ਸਮਾਂ ਇੱਕ ਵਾਰ ਖੁੰਝ ਗਿਆ ਫਿਰ ਖਾਲਸਾ ਜੀ ਸਮਾਂ ਹੱਥ ਨਹੀਂ ਆਉਣਾ। ਤੋ ਸਤਿਗੁਰੂ ਜੀ ਨੇ ਸਾਨੂੰ ਇਹ ਬਹੁਤ ਵੱਡੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਸੋਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਤਾਂ ਗੁਰੂ ਮਹਾਰਾਜ ਜੀਆਂ ਤੋਂ ਆਪਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਮੈਂ ਮੁੱਲ ਨਾ ਕਿੱਦਾਂ, ਮੈਂ ਕੋ ਸਤਿਗੁਰ ਦਿੱਤਾ, ਅਸੀਂ ਮੁੱਲ ਨਹੀਂ ਲਿਆ, ਸਤਿਗੁਰਾਂ ਨੇ ਤਰਸ ਕਰਕੇ ਸਾਨੂੰ ਇਹ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਤੋ ਸੰਗਤ ਜੀ, ਉਹ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਹੱਡ ਗ੍ਰੰਥੀ ਗੁਰਦੁਆਰਾ ਜਾਮਣੀ ਸਾਹਿਬ, ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ ਅੰਮ੍ਰਿਤ ਵੇਲੇ ਸਵਾਵਾਂ ਦਾ ਆਨੰਦ ਮਾਣ ਰਹੇ ਹੋ, ਪੰਜ ਪਾਵਨ ਬਾਣੀਆਂ ਦੇ ਨਿਤਨੇਮ ਤੋਂ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਸੰਗਤ ਜੀ, ਮਨ ਦੀ ਇਕਾਗਰਤਾ ਕੁਝ ਪਲ ਕੁਝ ਸਮਾਂ ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਆਖਿਆ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਆਪਾਂ ਸਰਵਣ ਕਰਦੇ ਹਾਂ। ਜੋ ਅੱਜ ਦਾ ਪਾਵਨ ਮੁੱਖ ਵਾਕ ਹੈ ਇਹ ਰਾਗ ਧਨਾਸਰੀ ਦੇ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਇਹ ਪਾਵਨ ਸ਼ਬਦ ਦੀ ਮੁਖਾਰ ਬਿੰਦ ਦੇ ਵਿੱਚੋਂ ਉਚਾਰਨ ਤਾਂ ਕਰਦੇ ਹਨ। ਇਹ ਸਾਰਾ ਸ਼ਬਦ ਦਾ ਜਿਹੜਾ ਨਿਚੋੜ ਹੈ, ਜਿਸ ਨੂੰ ਵਿਦਵਾਨ ਸਿਧਾਂਤ ਇਸੇ ਤਰ੍ਹਾਂ ਇੰਜ ਕਹਿ ਲਵੋ ਕਿ ਜਿਵੇਂ ਦੁੱਧ ਦਾ ਨਿਚੋੜ ਘਿਓ ਹੈ, ਉਸੇ ਤਰ੍ਹਾਂ ਇਹ ਸ਼ਬਦ ਦਾ ਸਾਰਾ ਜਿਹੜਾ ਨਿਚੋੜ ਹੈ ਉਹ ਖੀਰਲੀ ਪੰਗਤੀ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਕੇਵਲ ਨਾਮ ਜਪਹੋ ਰੇ ਪ੍ਰਾਣੀ ਪਰ ਉਹ ਏਕ ਕੀ ਸ਼ਰਨਾ। ਇਹ ਸ਼ਬਦ ਦਾ ਨਿਚੋੜ ਕਹਿ ਲਵੋ, ਸਾਨੂੰ ਨਾਮ ਜਪਣ ਵਾਸਤੇ ਹੀ ਇਹ ਦੇਹੀ ਮਿਲੀ ਹੈ, ਇਹ ਸਰੀਰ ਮਿਲਿਆ ਹੈ। ਅਤੇ ਇੱਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿ ਕੇ ਨਾਮ ਜਪਣਾ ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਇੱਕ ਰੱਬ ਦਾ ਨਾਮ ਜਪਦਾ ਹੈ, ਉਸ ਜੀਵ ਦਾ ਲੋਕ ਸੁਖੀਏ ਪਰ ਲੋਕ ਸਹੇਲੇ। ਇਸ ਲੋਕ ਦੇ ਵਿੱਚ ਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਪਰਲੋਕ ਦੇ ਵਿੱਚ ਵੀ ਉਸਨੂੰ ਸੁੱਖ ਮਿਲਦੇ ਹਨ। ਬਾਕੀ ਸਾਰੇ ਸ਼ਬਦਾਂ ਦੇ ਵਿੱਚ ਭਗਤ ਜੀ ਦਾ ਵਿਰਾਗਮਈ ਉਪਦੇਸ਼ ਹੈ। ਵਿਦਵਾਨਾਂ ਨੇ ਇਸ ਦੀ ਉਥਾਨਕਾ ਇਸ ਪ੍ਰਕਾਰ ਮੰਨੀ ਹੈ, ਭਗਤ ਕਬੀਰ ਜੀ ਤੁਰੇ ਜਾ ਰਹੇ ਸਨ ਖੁਸ਼ਕ ਇਲਾਕਿਆਂ ਦੇ ਵਿੱਚ, ਉੱਥੇ ਇੱਕ ਸ਼ਿਕਾਰੀ ਸ਼ਿਕਾਰ ਖੇਡ ਰਿਹਾ ਸੀਗਾ ਹਿਰਨ ਦਾ, ਮ੍ਰਿਗ ਦਾ। ਜਦੋਂ ਭਗਤ ਕਬੀਰ ਸਾਹਿਬ ਜੀ ਥੋੜ੍ਹੀ ਜਿਹੀ ਦੂਰ ਗਏ ਹਨ, ਨਦੀ ਦੇ ਕੰਢੇ 'ਤੇ ਇੱਕ ਫਾਂਦਕ ਮੱਛੀ ਨੂੰ ਪਕੜ ਰਿਹਾ ਸੀਗਾ। ਅਤੇ ਜੀਵ ਦਾ ਸੁਭਾਅ ਹੈ ਉਹ ਇਹਨਾਂ ਜੀਵਾਂ ਨੂੰ ਪਕੜ ਪਕੜ ਕੇ ਫਿਰ ਖਾਂਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਨੇ ਇੱਥੇ ਵਿਰਾਗਮਈ ਉਪਦੇਸ਼ ਦਿੱਤਾ ਹੈ ਵੀ ਜਿਸ ਸਰੀਰ ਦੇ ਵਾਸਤੇ ਤੂੰ ਦੂਸਰਿਆਂ ਦਾ ਮਾਸ ਖਾ ਰਿਹਾ ਨਾ, ਅਤੇ ਇਹ ਸਰੀਰ ਸਦਾ ਦੁਨੀਆਂ 'ਤੇ ਸਥਿਰ ਨਹੀਂ ਗਾ। ਇਹ ਸਰੀਰ ਦੁਨੀਆਂ ਦੇ ਉੱਪਰ ਸਦਾ ਕਾਇਮ ਰਹਿਣ ਵਾਲਾ ਨਹੀਂ ਗਾ, ਇਹ ਨਾਸ਼ਵੰਤ ਹੈ, ਸਾਨੂੰ ਇਹ ਸਾਰਾ ਹੀ ਪਤਾ ਹੈ। ਕਿਉਂਕਿ ਦੁਨੀਆਂ ਦੇ ਉੱਪਰ ਜਿਤਨੇ ਵੀ ਜੀਵ ਆਏ ਹਨ, ਭਾਵੇਂ ਪਸ਼ੂ ਹੈ ਪੰਛੀ ਹੈ, ਲਾਵਾ ਮਨੁੱਖ ਦਾ ਸਰੀਰ ਹੈ, ਇਹ ਤਾਂ ਦੁਨੀਆਂ ਇੱਕ ਮੁਸਾਫਰਖਾਨਾ ਹੈ। ਵਿਦਵਾਨਾਂ ਨੇ ਕਥਨ ਕੀਤਾ ਹੈ ਜਿਵੇਂ ਇੱਕ ਮੁਸਾਫਰ ਦੂਰ ਚਲੇ ਜਾਂਦਾ ਹੈ ਨਾ ਮੁਸਾਫਰੀ ਕਰਨ ਵਾਸਤੇ, ਕਿਸੇ ਧਰਮਸ਼ਾਲਾ ਦੇ ਵਿੱਚ ਜਾ ਕੇ ਉਸਨੇ ਆਪਣਾ ਠਹਿਰਾਓ ਕੀਤਾ,
ਉਸ ਨੂੰ ਕੋਈ ਧਰਮਸ਼ਾਲਾ ਵਿੱਚ ਕਿਸੇ ਸਰਾਂ ਦੇ ਵਿੱਚ ਕਮਰਾ ਮਿਲ ਗਿਆ। ਉਹ ਕਮਰੇ ਨਾਲ ਬਹੁਤਾ ਜ਼ਿਆਦਾ ਸਨੇਹ ਨਹੀਂ ਕਰਦਾ। ਇਹ ਨਹੀਂ ਹੁੰਦਾ ਕਿ ਕਮਰੇ ਵਿੱਚ ਪਹਿਲਾਂ ਜਾ ਕੇ ਉਸ ਨੂੰ ਧੋਵੇ, ਉਸ ਨੂੰ ਸਾਫ਼ ਕਰੇ, ਉਹਦੀਆਂ ਬੈੱਡ ਸ਼ੀਟਾਂ ਬਦਲੇ। ਅਜਿਹਾ ਕੁਝ ਵੀ ਨਹੀਂ ਗਾ। ਬੰਦਾ ਥੱਕਿਆ ਹੁੰਦਾ ਹੈ, ਉਹ ਸੋਚਦਾ ਵੀ ਜਿਹੋ ਜਿਹਾ ਵੀ ਕਮਰਾ ਮਿਲ ਗਿਆ ਪ੍ਰਵਾਨ ਹੈ, ਆਪਾਂ ਰਾਤ ਹੀ ਕੱਟਣੀ, ਆਪਾਂ ਕਿਹੜਾ ਇੱਥੇ ਘਰ ਬਣਾਉਣਾ ਹੈ। ਉਹ ਰਾਤ ਕੱਟ ਕੇ ਮੁਸਾਫਰ ਜਿਹੜਾ ਹੁੰਦਾ ਹੈ ਅੱਗੇ ਚਲੇ ਜਾਂਦਾ, ਅਗਲਾ ਦਿਨ ਉਹਦੇ ਵਾਸਤੇ ਹੁੰਦਾ ਹੈ। ਭਾਵ ਕਿ ਜ਼ਿੰਦਗੀ ਇਸੇ ਤਰ੍ਹਾਂ ਇੱਕ ਮੁਸਾਫਰ ਖਾਨਾ ਹੀ ਹੈ। ਅਸੀਂ ਜ਼ਿੰਦਗੀ ਦੀ ਰਾਤ ਕੱਟਣ ਵਾਸਤੇ ਆਏ ਹਾਂ। ਕਿਸੇ ਦੀ ਰਾਤ ਇਹ 50 ਸਾਲਾਂ ਦੀ ਹੈ, ਕਿਸੇ ਦੀ ਰਾਤ 60 ਦੀ, ਕਿਸੇ ਦੀ 70 ਦੀ ਹੈ, ਅਤੇ ਕਈਆਂ ਦੀ ਇਹ ਬਚਪਨ ਦੀ ਰਾਤ ਦੇ ਵਿੱਚ ਹੀ ਰਾਤ ਕੱਟੀ ਜਾਂਦੀ ਹੈ। ਇਹ ਜ਼ਿੰਦਗੀ ਦੀ ਰਾਤ ਹੈ, ਇਹ ਅਸੀਂ ਜ਼ਿੰਦਗੀ ਦੀ ਰਾਤ ਕੱਟ ਰਹੇ ਹਾਂ। ਅੰਤ ਨੂੰ ਦੁਨੀਆਂ ਤੋਂ ਅਸੀਂ ਚਲੇ ਜਾਣਾ ਹੈ। ਜ਼ਿੰਦਗੀ ਚਲਾਏ ਮਾਣ ਹੈ। ਵਿਦਵਾਨ ਨੇ ਲਿਖਿਆ, ਕਹਿੰਦਾ ਇਹ ਤਾਂ ਜੱਗ ਸਰਾਏ ਮੁਸਾਫਰਾਂ ਦੀ, ਕਈ ਜ਼ੋਰ ਵਾਲੇ ਇੱਥੇ ਆਏ ਗਏ, ਸਤਾਦ ਨਮਰੂਦ ਫਰੂਣ ਜਿਹੇ, ਦਾਵਾ ਬੰਨ ਕੇ ਖੁਦਾ ਕਹਾਏ ਗਏ, ਅਕਬਰ ਸ਼ਾਹ ਵਰਗੇ ਵਿੱਚ ਦਿੱਲੀ ਦੇ, ਫੇਰੀ ਵਾਂਗ ਵਣਜਾਰਿਆਂ ਪਾਏ ਗਏ, ਸ਼ਾਹ ਮਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਬਾਕੀ ਸਾਰੇ ਝੂਠ ਦੇ ਪਲੰਦੇ ਹੀ ਹਨ। ਬੰਦਾ ਕਹਿੰਦਾ ਮੈਂ ਆਹ ਕਰ ਲਿਆ, ਵੋ ਕਰ ਲਿਆ, ਇਹ ਸਾਰੇ ਝੂਠ ਦੇ ਪਲੰਦੇ ਹੀ ਹਨ। ਬਸ ਝੂਠ ਦੇ ਪਲੰਦਿਆਂ ਨੂੰ ਵਜਾ ਕੇ ਬੰਦਾ ਚਲੇ ਗਿਆ। ਤੇ ਦੁਨੀਆਂ ਦੇ ਉੱਪਰ ਰੱਬ ਹੀ ਹਕੀਕਤ ਹੈ, ਰੱਬ ਹੀ ਸੱਚਾ ਹੈ। ਅਸੀਂ ਦਸਮ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ ਸ਼੍ਰੀ ਅਕਾਲ ਉਸਤਤ ਦੇ ਅੰਦਰ। ਹਜ਼ੂਰ ਜੀ ਕਹਿੰਦੇ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਵੱਡੇ ਵੱਡੇ ਰਾਜਨੇ ਕੇ ਦਾਬਦ ਫਿਰਤ ਦੇਸ਼, ਵੱਡੇ ਵੱਡੇ ਰਾਜਨੇ ਕੇ ਦਰਪ ਕੋ ਦਲਤ ਹੈ, ਮਾਨਸੇ ਮਹੀਪ ਔਰ ਦਲੀਪ ਕੈਸੇ ਛਤਰ ਧਾਰੀ, ਵੱਡੋ ਅਭਮਾਨ ਭੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸਰ ਦਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੋਗ ਅੰਤ ਭੂਮ ਮੈਂ ਮਿਲਤ ਹੈ। ਕਿਹਦੀ ਗੱਲ ਕਰੀਏ ਜੀ? ਇੱਥੇ ਦੁਰਯੋਧਨ ਆਪਣੇ ਆਪ ਨੂੰ ਸਭ ਤੋਂ ਵੱਡਾ ਬਾਦਸ਼ਾਹ ਖਵਾਉਂਦਾ ਸੀਗਾ, ਤੇ ਦੁਰਯੋਧਨ ਦਾ ਅੰਤ ਹੋਇਆ ਪਤਾ ਵੀ ਨਾ ਚੱਲਿਆ। ਮਹਾਰਾਜ ਜੀ ਕਹਿੰਦੇ ਇਹ ਤਾਂ ਦੁਨਿਆਵੀ ਰਾਜੇ ਸਨ। ਦੁਰਯੋਧਨ ਹੋਇਆ, ਕਾਰੂ ਬਾਦਸ਼ਾਹ ਹੋਇਆ, ਸ਼ਿਕੰਦਰ ਹੋਇਆ, ਕੈਰੋ ਹੋਇਆ, ਇਹ ਜਿੰਨੇ ਬਾਦਸ਼ਾਹ ਸਨ ਇਹ ਤਾਂ ਦੁਨਿਆਵੀ ਸਨ। ਦਾਰਾ ਬਾਦਸ਼ਾਹ ਸੀਗਾ ਬੜਾ ਵੱਡਾ, ਈਰਾਨ ਦਾ ਬਾਦਸ਼ਾਹ ਸੀਗਾ, ਇਹ ਤਾਂ ਇੱਕ ਦੁਨਿਆਵੀ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਸੀਂ ਤੁਹਾਨੂੰ ਗਾਥਾ ਸੁਣਾਉਂਦੇ ਹਾਂ ਜਿਹੜੇ ਦੇਵਤੇ ਹੋਏ ਨੇ ਉਹਨਾਂ ਦੀ ਬਾਬਤ। ਅਗਲਾ ਮਹਾਰਾਜ ਜੀ ਨੇ ਕਵਿਤ ਲਿਖਿਆ ਦਸਮ ਗ੍ਰੰਥ ਦੇ ਅੰਦਰ। ਮਹਾਰਾਜ ਜੀ ਕਹਿੰਦੇ ਇੱਕ ਸ਼ਿਵ ਭਏ, ਇੱਕ ਗਏ, ਇੱਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ, ਮੋਣ ਦੀ ਮਦਾਰ ਕੇਤੇ, ਅਸ਼ਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਬਸ ਪਏ ਹੈ। ਹੁਣ ਗੱਲ ਜਦੋਂ ਸ਼ਿਵ ਜੀ ਦੀ ਆ ਗਈ, ਗੱਲ ਜਦੋਂ ਰਾਮ ਜੀ ਮਰਜ਼ਾਦਾ ਪੁਰਸ਼ੋਤਮ ਜੀ ਦੀ ਆ ਗਈ, ਗੱਲ ਜਦੋਂ ਕ੍ਰਿਸ਼ਨ ਜੀ ਦੀ ਆ ਗਈ, ਇਹ ਵੀ ਦੁਨੀਆਂ ਦੇ ਉੱਪਰ ਆਏ ਤੇ ਦੁਨੀਆਂ ਨੂੰ ਕੂਚ ਕਰਕੇ ਚਲੇ ਗਏ। ਅੰਤ ਨੂੰ ਜਿਹੜਾ ਕ੍ਰਿਸ਼ਨ ਜੀ ਦਾ ਆਲਾ ਦੁਆਲਾ ਸੀ ਜਾਦਵਾਂ ਦੀ ਕੁੱਲ ਸੀਗੀ, ਵਿਦਵਾਨ ਕਹਿੰਦੇ ਉਹ 56 ਕਰੋੜ ਸੀਗੀ ਗ੍ਰੰਥਾਂ ਦੇ ਵਿੱਚ ਲਿਖਿਆ। ਤੇ 56 ਕਰੋੜ ਜਿਹੜੇ ਜਾਦਵ ਸਨ ਨਾ ਕ੍ਰਿਸ਼ਨ ਜੀ ਦੀ ਕੁੱਲ ਦੇ ਵਿੱਚੋਂ, ਉਹ ਸਾਰੇ ਹੀ ਨਾਸ ਹੋ ਗਏ। ਉਹਦਾ ਕਾਰਨ ਵਿਦਵਾਨਾਂ ਨੇ

ਜਾਦਵਾਂ ਦੇ ਬੱਚਿਆਂ ਨੂੰ ਬੜਾ ਹੰਕਾਰ ਸੀਗਾ ਕਿ ਸਾਡੀ ਕੁੱਲ ਦੇ ਵਿੱਚ ਕ੍ਰਿਸ਼ਨ ਜੀ ਹਨ, ਸਾਡਾ ਦੁਨੀਆਂ ਦੇ ਉੱਪਰ ਰਾਜ ਹੈ, ਸਾਨੂੰ ਕੌਣ ਮਾਰ ਸਕਦਾ ਦੁਨੀਆਂ ਦੇ ਉੱਪਰ, ਸਾਡਾ ਕੌਣ ਅੰਤ ਕਰ ਸਕਦਾ ਦੁਨੀਆਂ ਦੇ ਉੱਪਰ। ਹੁਣ ਇਹਨਾਂ ਨੇ ਨਾ ਜਾਦਵ ਬੱਚਿਆਂ ਨੇ ਇਕੱਠਿਆਂ ਹੋ ਕਰਕੇ ਇੱਕ ਬੱਚੇ ਦੇ ਪੇਟ ਦੇ ਉੱਪਰ ਵੱਡਾ ਬਾਟਾ ਬੰਨ ਲਿਆ ਤੇ ਬੀਬੀਆਂ ਵਾਲੇ ਉਸਨੂੰ ਕੱਪੜੇ ਪਵਾ ਦਿੱਤੇ। ਕੱਪੜੇ ਪਵਾ ਕਰਕੇ ਤੇ ਦਰਬਾਸ਼ਾ ਰਿਖੀ ਦੇ ਕੋਲੇ ਜਾ ਕੇ ਲੈ ਗਏ। ਦਰਬਾਸ਼ਾ ਰਿਖੀ ਨੂੰ ਜਾ ਕੇ ਕਹਿਣ ਲੱਗੇ, ਰਿਖੀ ਜੀ ਸਾਨੂੰ ਇਹ ਦੱਸੋ ਕਿ ਇਸ ਬੱਚੇ ਦੇ ਪੇਟ ਦੇ ਵਿੱਚੋਂ ਪੈਦਾ ਕੀ ਹੋਵੇਗਾ, ਇਸ ਲੜਕੀ ਦੇ ਪੇਟ ਦੇ ਵਿੱਚੋਂ ਪੈਦਾ ਕੀ ਹੋਵੇਗਾ। ਤੇ ਦਰਬਾਸਾ ਰਿਖੀ ਨੇ ਕਿਹਾ, ਕਹਿਣ ਲੱਗਾ ਕਿ ਕਦੇ ਸਾਧੂਆਂ ਦੇ ਨਾਲ ਮਸ਼ਕਰੀ ਨਹੀਂ ਕਰੀਦੀ, ਮਜ਼ਾਕ ਨਹੀਂ ਕਰੀਦਾ, ਟਿੱਚਰ ਨਹੀਂ ਕਰੀਦਾ, ਉਹਨਾਂ ਦੇ ਉੱਪਰ ਇੰਨਾ ਭੂਤ ਸਵਾਰ ਸੀਗਾ ਕ੍ਰਿਸ਼ਨ ਜੀ ਦਾ ਵੀ ਸਾਡੀ ਕੁੱਲ ਦੇ ਵਿੱਚ ਤਾਂ ਭਗਵਾਨ ਕ੍ਰਿਸ਼ਨ ਜੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕ੍ਰਿਸ਼ਨ ਜੀ ਧਰਤੀ ਦੇ ਉੱਪਰ ਰਹਿ ਰਹੇ ਸਨ। ਉਹ ਕਹਿੰਦੇ ਸੀ ਵੀ ਸਾਡਾ ਤਾਂ ਰਾਜਾ ਹੈ ਕ੍ਰਿਸ਼ਨ, ਸਾਨੂੰ ਕਿਸੇ ਦਾ ਕੀ ਡਰ ਹੈ, ਮੌਤ ਨੂੰ ਤਾਂ ਸਮਝਦੇ ਹੀ ਕੁਝ ਨਹੀਂ ਸੀ। ਦਰਬਾਸਾ ਰਿਖੀ ਨੇ ਗੱਲ ਟੋਲ ਮਟੋਲ ਕਰ ਦਿੱਤੀ। ਉਹ ਬੱਚਿਆਂ ਨੇ ਫਿਰ ਇਕੱਠਿਆਂ ਹੋ ਕੇ ਪੁੱਛਿਆ ਵੀ ਇਸ ਲੜਕੀ ਦੇ ਪੇਟ ਦੇ ਵਿੱਚੋਂ ਕੀ ਪੈਦਾ ਹੋਵੇਗਾ, ਵੀ ਲੜਕਾ ਪੈਦਾ ਹੋਵੇਗਾ ਕਿ ਲੜਕੀ ਪੈਦਾ ਹੋਵੇਗੀ। ਦਰਬਾਸਾ ਨੇ ਫਿਰ ਕਿਹਾ ਵੀ ਸਾਧੂਆਂ ਨਾਲ ਕਦੇ ਟਿੱਚਰ ਨਹੀਂ ਕਰੀਦੀ। ਉਹ ਫਿਰ ਸਾਰੇ ਇਕੱਠੇ ਹੋ ਕੇ ਕਹਿੰਦੇ, ਦਰਬਾਸਾ ਰਿਖੀ ਤੈਨੂੰ ਪਤਾ ਹੀ ਨਹੀਂ ਗਾ, ਤੂੰ ਤਾਂ ਰਿਖੀ ਆਪਣੇ ਆਪ ਹੀ ਬਣਿਆ ਹੋਇਆ ਹੈ, ਤੈਨੂੰ ਕੀ ਪਤਾ ਵੀ ਇਹ ਲੜਕੀ ਦੇ ਪੇਟ ਦੇ ਵਿੱਚੋਂ ਕੀ ਪੈਦਾ ਹੋਵੇਗਾ। ਦਰਅਸਲ ਉਹ ਲੜਕੀ ਹੈ ਹੀ ਨਹੀਂ ਸੀ, ਉਹ ਬੱਚਾ ਸੀਗਾ 16-17 ਸਾਲਾਂ ਦਾ, ਬੀਬੀਆਂ ਵਾਲੇ ਦੇ ਕੱਪੜੇ ਪਵਾਏ ਸਨ। ਦਰਬਾਸਾ ਰਿਖੀ ਨੇ ਕਹਿੰਦਾ ਵੀ ਸਾਧੂਆਂ ਨਾਲ ਕਦੇ ਠਗੌਰੀ ਨਹੀਂ ਕਰੀਦੀ, ਮਸ਼ਕਰੀ ਨਹੀਂ ਕਰੀਦੀ, ਜੇ ਕਰਕੇ ਤੁਸੀਂ ਇਹੀ ਸਮਝਦੇ ਹੋ ਤੁਹਾਡੀ ਕੁੱਲ ਦਾ ਨਾਸ਼ ਕਰਨ ਵਾਲਾ ਪੈਦਾ ਹੋਵੇਗਾ, ਇਹਦੇ ਵਿੱਚੋਂ ਤੁਹਾਡੀ ਕੁੱਲ ਨਾਸ਼ ਹੋ ਜਾਵੇਗੀ, ਤੁਹਾਡੀ ਜਾਦਵ ਕੁੱਲ ਦਾ ਅੰਤ ਹੋ ਜਾਵੇਗਾ। ਤੁਸੀਂ ਆਪਦੇ ਕ੍ਰਿਸ਼ਨ ਦਾ ਹੰਕਾਰ ਕਰਕੇ ਬੈਠੇ ਹੋ ਨਾ ਵੀ ਸਾਡਾ ਕ੍ਰਿਸ਼ਨ ਹੈ, ਸਾਡਾ ਕ੍ਰਿਸ਼ਨ ਹੈ, ਕਹਿੰਦੇ ਤੁਹਾਡੀ ਕੁੱਲ ਦਾ ਸਰਬਨਾਸ਼ ਹੋ ਜਾਵੇਗਾ। ਇਹ 56 ਕਰੋੜ ਜਾਦਵ ਸਨ। ਇਹ ਗੱਲ ਦਾ ਕ੍ਰਿਸ਼ਨ ਜੀ ਨੂੰ ਪਤਾ ਲੱਗ ਗਿਆ। ਕ੍ਰਿਸ਼ਨ ਜੀ ਦੇ ਕੋਲੇ ਇਹ ਗੱਲ ਪਹੁੰਚਦੀ ਪਹੁੰਚ ਗਈ ਕਿ ਤੁਹਾਡੇ ਗੁਰੂ ਦਰਬਾਸਾ ਰਿਖੀ ਨੇ ਸਰਾਪ ਦੇ ਦਿੱਤਾ ਪਿਆ ਵੀ ਤੁਹਾਡੀ ਕੁੱਲ ਨਾਸ ਹੋ ਜਾਵੇਗੀ। ਕ੍ਰਿਸ਼ਨ ਨੇ ਬਾਲਕਾਂ ਨੂੰ ਬੁਲਾਇਆ, ਤੁਸੀਂ ਬਹੁਤ ਮਾੜਾ ਕੀਤਾ, ਸਾਧੂ ਮਹਾਂਪੁਰਖਾਂ ਦੇ ਨਾਲ ਕਦੇ ਮਸ਼ਕਰੀ ਨਹੀਂ ਕਰਨੀ ਚਾਹੀਦੀ। ਉਹ ਕਹਿੰਦੇ ਉਹਦਾ ਕਾਰਨ ਕੀ, ਦਾ ਸਬੱਬ ਕੀ ਬਣਿਆ ਹੈ। ਉਹ ਕਹਿੰਦੇ ਇਹ ਵੱਡਾ ਸਾਰਾ ਬਾਟਾ ਹੈ, ਇਹ ਬਾਟੇ ਨੂੰ ਅਸੀਂ ਬੰਨ ਕੇ ਇਹ ਲੜਕੇ ਦੇ ਪੇਟ ਦੇ ਉੱਪਰ ਲੈ ਕੇ ਗਏ ਸੀ, ਅਸੀਂ ਤਾਂ ਹਾਸਾ ਕਰ ਰਹੇ ਸੀ, ਸਾਧੂ ਆਪਣੇ ਸੁਭਾਅ ਦੇ ਵਿੱਚ ਆ ਗਿਆ। ਕ੍ਰਿਸ਼ਨ ਕਹਿੰਦਾ ਇਸ ਨੂੰ ਪਹਾੜੀ ਦੇ ਉੱਪਰ ਲੈ ਕੇ ਇਸ ਨੂੰ ਰਗੜੋ ਜਿੰਨਾ ਰਗੜਿਆ ਜਾਂਦਾ ਪਿਆ, ਇਹ ਜਿਹੜੀ ਬਾਟੀ ਹੈ ਨਾ ਇਹ ਖਤਮ ਕਰ ਦਿਓ, ਜਦੋਂ ਇਹ ਬਾਟੀ ਖਤਮ ਹੋ ਜਾਵੇਗੀ ਤੇ ਆਪਣੀ ਕੁੱਲ ਬਚ ਸਕਦੀ ਹੈ। ਉਹਨਾਂ ਸਮਿਆਂ ਦੇ ਵਿੱਚ ਉਹ ਸਾਰੇ ਜਾਦਵ ਬੱਚੇ ਜਿਹੜੇ ਸਨ ਇਕੱਠੇ ਹੋਏ, ਉਹ ਜਾ ਕੇ ਉਸ ਬਾਟੀ ਨੂੰ ਰਗੜਦੇ ਰਗੜਦੇ ਇੱਕ ਛੋਟੀ ਜਿਹੀ ਛੁਰੀ ਰਹਿ ਗਈ ਉਹਦੀ ਤਿੱਖੀ ਜੀ, ਉਹਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ। ਜਦੋਂ ਪਾਣੀ ਦੇ ਵਿੱਚ ਉਸ ਨੂੰ ਸੁੱਟਿਆ ਤੇ ਇਹ ਖੁਸ਼ੀ ਮਨਾਉਣ ਵਾਸਤੇ ਇਹਨਾਂ ਨੇ ਮੱਦਪਾਨ ਕੀਤਾ। ਫਿਰ ਮੱਦਪਾਨ ਕਹਿੰਦੇ ਸ਼ਰਾਬ ਪੀਣੀ, ਵੀ ਹੁਣ ਸਾਡਾ ਅੰਤ ਨਹੀਂ ਹੋਵੇਗਾ, ਕਿਉਂਕਿ ਕਾਰਨ ਇਹ ਬਾਟੀ ਸੀਗੀ ਤੇ ਬਾਟੀ ਨੂੰ ਰਗੜ ਕੇ ਅਸੀਂ ਨਦੀ 'ਚ ਸੁੱਟ ਦਿੱਤਾ ਤੇ ਇਹਨਾਂ ਨੇ ਸ਼ਰਾਬ ਪੀ ਲਈ। ਜਦੋਂ ਸ਼ਰਾਬ ਪੀਤੀ ਜਾਦਵਾਂ ਦੇ ਬੱਚਿਆਂ ਨੇ ਤੇ ਇਹਨਾਂ ਦੀ ਆਪਸ ਵਿੱਚ ਦੀ ਲੜਾਈ ਹੁੰਦੀ, ਫਿਰ ਤੇ ਲੜਾਈ ਦਾ ਕਾਰਨ ਇਹਨਾਂ ਦਾ ਮੁੱਢ ਵੱਜਦਾ ਅੰਤ ਦਾ। ਹੁਣ ਸ਼ਰਾਬ ਕਾਰਨ ਮੁੱਢ ਵੱਜਿਆ, ਇੱਕ ਸਾਧੂ ਨਾਲ ਮਜ਼ਾਕ, ਦੂਸਰਾ ਸ਼ਰਾਬ ਪੀਣੀ ਜਾਦਵਾਂ ਦੀ ਕੁੱਲ ਦੇ ਵਿੱਚ। ਸ਼ਰਾਬ ਪੀ ਕੇ ਇਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਛਵੀਆਂ ਘੁਆ

ਤੇ ਆਪਣੀ ਕੌਮ ਦਾ ਅੰਤ ਕਰ ਬੈਠੇ। ਅੰਤ ਹੋ ਗਿਆ, ਭਾਵ ਸਾਰੀ ਮਰ ਗਏ। ਏਡਾ ਵੱਡਾ ਜੰਗ ਯੁੱਧ ਚੱਲਿਆ ਇਹਨਾਂ ਦਾ, ਹੁਣ ਰਹਿ ਗਏ ਇਕੱਲੇ ਕ੍ਰਿਸ਼ਨ ਜੀ। ਜਦੋਂ ਇਕੱਲੇ ਕ੍ਰਿਸ਼ਨ ਜੀ ਰਹਿ ਗਏ, ਇੱਕ ਦਿਨ ਕ੍ਰਿਸ਼ਨ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਜੰਗਲ ਦੇ ਵਿੱਚ ਲੱਤ ਤੇ ਲੱਤ ਧਰ ਕੇ ਆਰਾਮ ਕਰ ਰਿਹਾ। ਇਧਰੋਂ ਜਿਹੜੀ ਬਾਟੀ ਦੇ ਵਿੱਚੋਂ ਛੁਰੀ ਬਚੀ ਸੀ ਨਾ, ਇੱਕ ਫੰਦਕ ਨਦੀ ਦੇ ਕੰਢੇ ਦੇ ਉੱਪਰ ਜਾਲ ਲਾ ਕੇ ਮੱਛੀ ਪਕੜ ਰਿਹਾ। ਉਹਨੇ ਜਦੋਂ ਮੱਛੀ ਨੂੰ ਚੀਰਿਆ ਤੇ ਉਹਦੇ ਵਿੱਚੋਂ ਉਹੀ ਜਿਹੜੀ ਦੇਵ ਨੈਤ, ਉਹੀ ਜਿਹੜੀ ਚੀਰੀ ਦੇ ਵਿੱਚੋਂ ਕੁਝ ਬਚਿਆ ਹੋਇਆ ਬਾਟੀ ਦੇ ਵਿੱਚੋਂ ਟੁਕੜਾ ਸੀ ਨਾ, ਤੇ ਉਹ ਫੰਦਕ ਨੂੰ ਮਿਲ ਗਿਆ। ਫੰਦਕ ਨੇ ਸੋਚਿਆ ਵੀ ਇਹ ਤੀਰ ਤੇ ਬੜਾ ਸੋਹਣਾ ਜੜਿਆ ਜਾ ਸਕਦਾ। ਉਹਨੇ ਜਾ ਕੇ ਤੀਰ ਕਮਾਣ ਵਾਲੇ ਨੂੰ, ਸ਼ਿਕਾਰ ਖੇਡਣ ਵਾਲੇ ਨੂੰ ਉਹ ਵੇਚ ਦਿੱਤਾ। ਉਸਨੇ ਜਾ ਕਰਕੇ ਆਪਣੇ ਤੀਰ ਦੇ ਉੱਪਰ ਚੜਾ ਲਿਆ ਤੇ ਸ਼ਿਕਾਰ ਖੇਡਣ ਵਾਸਤੇ ਗਿਆ। ਹੁਣ ਉਹੀ ਬਾਟੀ ਦਾ ਕੁਝ ਹਿੱਸਾ ਹੈ, ਕੁਝ ਟੁਕੜਾ ਹੈ। ਜਦੋਂ ਸ਼ਿਕਾਰ ਖੇਡਣ ਵਾਸਤੇ ਗਿਆ, ਕ੍ਰਿਸ਼ਨ ਜੀ ਦੇ ਪੈਰ ਦੇ ਵਿੱਚ ਪਦਮ ਹੈ, ਉਸ ਸਮੇਂ ਕਹਿਣ ਲੱਗੇ ਕਿ ਉਹਨੇ ਆਪਣਾ ਸ਼ਿਕਾਰੀ ਨੇ ਤੀਰ ਚਲਾਇਆ ਵੀ ਕੋਈ ਹਿਰਨ ਪਿਆ ਹੋਇਆ ਹੈ। ਉਹ ਜਾ ਕਰਕੇ ਕ੍ਰਿਸ਼ਨ ਦੇ ਪੈਰ ਦੇ ਵਿੱਚ ਲੱਗਾ ਤੇ ਕ੍ਰਿਸ਼ਨ ਦਾ ਵੀ ਅੰਤ ਹੋ ਗਿਆ, ਉਹ ਵੀ ਦੁਨੀਆਂ ਤੋਂ ਚਲੇ ਗਿਆ। ਹੁਣ ਇਹ ਗੱਲ ਮੈਂ ਨਹੀਂ ਆਪਦੇ ਕੋਲੋਂ ਕਹੀ, ਵੀ ਤੁਸੀਂ ਕਹੋਗੇ ਜੀ ਗਿਆਨੀ ਜੀ ਇਹ ਗੱਲ ਤੁਸੀਂ ਬਚਨ ਆਪਣੇ ਕੋਲੋਂ ਸੁਣਾਇਆ ਹੈ। ਨਹੀਂ ਭਾਈ, ਇਹ ਤਾਂ ਭਗਤ ਜੀ ਨੇ ਗੁਰਬਾਣੀ ਦੇ ਵਿੱਚ ਇਹ ਸ਼ਬਦ ਲਿਖਿਆ ਹੈ, ਦਰਬਾਸਾ ਸਿਓ ਕਰਤ ਠਗੌਰੀ। ਰਾਤ ਵੀ ਗਿਆਨੀ ਜੀ ਮਿਲੇ ਸਨ, ਅਸੀਂ ਕਈ ਵਾਰਾਂ ਕਹਿੰਦੇ ਇਹ ਬਚਨ ਕਰਦੇ ਹੀ ਰਹਿੰਦੇ ਹਾਂ ਵੀ ਜਿਹੜੀ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਪੰਗਤੀਆਂ ਲਿਖੀਆਂ ਨੇ ਉਹ ਹਕੀਕਤ ਹੈ, ਉਹ ਸੱਚਾਈ ਹੈ। ਭਾਵੇਂ ਉਹ ਸ਼ਸਤਰਾਂ ਦੀ ਗੱਲ ਹੋਵੇ, ਭਾਵੇਂ ਉਹ ਅਨਮਤਾਂ ਦੇ ਗ੍ਰੰਥਾਂ ਦੀਆਂ ਮਹਾਰਾਜ ਜੀ ਨੇ ਪ੍ਰਮਾਣ ਦਿੱਤੇ ਨੇ, ਉਹ ਹੋਈਆਂ ਨੇ ਗੱਲਾਂ। ਇਹਦਾ ਮਤਲਬ ਇਹ ਨਹੀਂ ਕਿ ਇਹ ਹੋਈਆਂ ਨਹੀਂ ਗੀਆਂ। ਜਿਵੇਂ ਪ੍ਰਹਿਲਾਦ ਦੀ ਰੱਖਿਆ ਕਰਨ ਸਮੇਂ ਹਰਨਾਕਸ਼ ਦਾ ਪਰਮੇਸ਼ਰ ਨੇ ਅੰਤ ਕੀਤਾ ਨਾ, ਤੇ ਗੁਰਬਾਣੀ ਦੇ ਵਿੱਚ ਆਇਆ ਵੀ ਥੰਮ ਨੂੰ ਪਾੜ ਕੇ ਵਿੱਚੋਂ ਨਰਸਿੰਘ ਨਿਕਲਿਆ। ਹਕੀਕਤ ਹੈ ਨਾ, ਗੁਰਬਾਣੀ ਧੁਰਦੀ ਹੈ, ਜਿਹੜੀ ਧੁਰਦੀ ਗੁਰਬਾਣੀ ਹੈ ਉਹਦੇ ਤੇ ਸਾਨੂੰ ਭਰੋਸਾ 120% ਹੋਣਾ ਚਾਹੀਦਾ ਹੈ। ਗੁਰਬਾਣੀ ਦੇ ਵਿੱਚ ਭਗਤਾਂ ਦਾ ਜ਼ਿਕਰ ਹੈ, ਦਰਬਾਸਾ ਸਿਓ ਕਰਤ ਠਗੌਰੀ, ਠਗੌਰੀ ਦਾ ਅਰਥ ਹੁੰਦਾ ਮਸ਼ਕਰੀ। ਦਰਬਾਸਾ ਸਿਓ ਕਰਤ ਠਗੌਰੀ, ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਏ। ਵੀ ਦਰਬਾਸੇ ਰਿਸ਼ੀ ਦੇ ਨਾਲ ਮਸ਼ਕਰੀ ਕਰਨ ਦੇ ਨਾਲ ਜਾਦਵਾਂ ਦਾ ਅੰਤ ਹੋ ਗਿਆ, ਜਾਦਵਾਂ ਦੀ ਕੁੱਲ ਜਿਹੜੀ ਖਤਮ ਹੋ ਗਈ, ਕ੍ਰਿਸ਼ਨ ਭਗਵਾਨ ਦੀ ਕੁੱਲ ਖਤਮ ਹੋ ਗਈ। ਇਸ ਤਰ੍ਹਾਂ ਖਾਲਸਾ ਜੀ ਜੋ ਦੁਨੀਆਂ ਦੇ ਉੱਪਰ ਆਇਆ ਨਾ, ਉਹਨੇ ਦੁਨੀਆਂ ਤੋਂ ਚਲੇ ਜਾਣਾ, ਕੂਚ ਕਰ ਜਾਣਾ ਹੈ। ਭਾਵੇਂ ਉਹ ਕ੍ਰਿਸ਼ਨ ਹੈ, ਭਾਵੇਂ ਉਹ ਰਾਮ ਜੀ ਹਨ, ਭਾਵੇਂ ਉਹ ਸੰਦੀਪਨ ਰਿਖੀ ਹੈ ਜਾਂ ਦਰਬਾਸਾ ਰਿਖੀ ਹੈ, ਜਿੰਨੇ ਵੀ ਮਹਾਂਪੁਰਖ ਹੋਏ ਨੇ, ਇਵਨ ਜਿੰਨੇ ਦੇਵਤੇ ਹੋਏ ਹਨ, ਜਿਹਦੇ ਬਾਰੇ ਅਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪੰਕਤੀ ਪੜ੍ਹੀ ਸੀਗੀ, ਇੱਕ ਸ਼ਿਵ ਭਏ ਇੱਕ ਗਏ ਇੱਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ। ਪਤਾ ਨੀ ਕਿੰਨੇ ਕੁ ਰਾਮ ਚੰਦਰ ਦੇ ਅਵਤਾਰ ਹੋਏ ਨੇ, ਕਿੰਨੀ ਵਾਰੀ ਰਾਮ ਚੰਦਰ ਮਰਜਾਦਾ ਪੁਰਸ਼ੋਤਮ ਆਏ ਨੇ, ਕਿੰਨੀ ਵਾਰੀ ਕ੍ਰਿਸ਼ਨ ਦੁਨੀਆਂ ਦੇ ਉੱਪਰ ਆਇਆ ਹੈ। ਮੋਣ ਦੀ ਮਦਾਰ ਕੇਤੇ, ਅਸ਼ਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਬਸ ਪਏ ਨੇ। ਸ਼੍ਰੀ ਦਸਮ ਗ੍ਰੰਥ ਅੰਦਰ ਮਹਾਰਾਜ ਜੀ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ, 24 ਅਵਤਾਰਾਂ ਦੀ। ਉਹਨਾਂ ਦੇ ਵਿੱਚ ਇੱਕ ਅੰਸਾ ਅਵਤਾਰ ਹੋਇਆ ਹੈ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਅੰਸਾ ਅਵਤਾਰ ਹੋਇਆ ਉਹ ਵੀ ਦੁਨੀਆਂ ਦੇ ਉੱਪਰੋਂ ਚਲਾਏਮਾਨ ਹੋ ਗਿਆ, ਭਾਵ ਦੁਨੀਆਂ ਦੇ ਵਿੱਚ ਕੋਈ ਨਹੀਂ ਰਿਹਾ। ਇਸ ਕਰਕੇ ਇਹ ਜਿਹੜਾ ਸਾਡਾ ਸਰੀਰ ਹੈ, ਇਹ ਸਰੀਰ ਚਲਾਏਮਾਨ ਹੈ, ਸਦਾ ਦੁਨੀਆਂ ਤੇ ਰਹਿਣ ਵਾਲਾ ਨਹੀਂ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਲਿਖੇ ਹਨ।

ਕੰਮ ਫੰਦ ਉਹ ਸਮਾਂ ਉਹ ਵੇਲਾ ਜਿਹੜਾ ਉਹ ਸਮਝੋ ਪਰੇ ਦੀ ਗੱਲ ਹੈ ਜਦੋਂ ਜਮਾਂ ਦੀ ਫਾਹੀ ਆ ਕੇ ਗੱਲ ਵਿੱਚ ਪਵੇਗੀ। ਜਮਾਂ ਦੀ ਫਾਹੀ ਕਦੇ ਜਵਾਨੀ ਕਦੇ ਬਚਪਨ ਕਦੇ ਬੁਢੇਪਾ ਨਹੀਂ ਦੇਖਦੀ। ਮਹਾਰਾਜ ਜੀ ਨੇ ਗੱਗਾ ਅੱਖਰ ਦੁਆਰਾ ਸਾਨੂੰ ਉਪਦੇਸ਼ ਦਿੱਤਾ, ਰੱਬ ਦਾ ਨਾਮ ਜਪਣਾ ਹੀ ਮਨੁੱਖ ਦੇ ਵਾਸਤੇ ਸਹਾਈ ਹੈ। ਇਹ ਜ਼ਿੰਦਗੀ ਨਾਮ ਜਪਣ ਵਾਸਤੇ ਹੈ, ਨਾਮ ਜਪਣਾ ਚਾਹੀਦਾ, ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ, ਨਹੀਂ ਤੇ ਸਰੀਰ ਬਹੁਤਾ ਸਮਾਂ ਨਹੀਂ ਗਾ। ਇਹ ਪਲ ਪਲ ਦੀ ਸੰਗਿਆ ਕਰਕੇ ਨਾਸ਼ ਹੋਣ ਵਾਲਾ ਸਰੀਰ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਵੀ ਸਾਨੂੰ ਇਸੇ ਪ੍ਰਕਾਰ ਹੀ ਉਪਦੇਸ਼ ਦੇ ਰਹੇ ਹਨ। ਆਓ ਮਨ ਦੀ ਇਕਾਗਰਤਾ ਦੇ ਦੁਆਰਾ ਆਪਾਂ ਸਰਵਣ ਕਰੀਏ। ਜਿੰਨੀਆਂ ਸਭ ਸੰਗਤਾਂ ਬੈਠੀਆਂ ਹਨ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ, ਇੱਕ ਵਾਰ

0: ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਦਿਨ ਚੜ੍ਹਦਾ ਹੈ ਤੇ ਦਿਨ ਤੋਂ ਬਾਅਦ ਉਹਨੂੰ ਅਸੀਂ ਪਹਿਰਾਂ ਦੇ ਵਿੱਚ ਵੰਡ ਲੈਂਦੇ ਨੇ। ਇਹ ਸਾਡੇ ਬਜ਼ੁਰਗਾਂ ਦਾ ਪੁਰਾਣਾ ਕਲੋਕ ਹੈ, ਪੁਰਾਣਾ ਟਾਈਮ ਫੀਸ ਹੈ। ਜਿਵੇਂ ਹੁਣ ਅਸੀਂ ਕਹਿੰਦੇ ਹਾਂ ਨਾ ਜੀ, ਇੱਕ ਘੰਟਾ, ਦੋ ਘੰਟੇ, ਇੰਨੇ ਸੈਕਿੰਡ, ਇੰਨੇ ਮਿੰਟ, ਸਾਡੇ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਦਿਨ ਤੋਂ ਸ਼ੁਰੂ ਕਰਦੇ ਸਨ। ਦਿਨ ਤੋਂ ਪਹਿਲਾ ਪਹਿਰ 6 ਵਜੇ ਦਿਨ ਦਾ, 6 ਤੋਂ 9 ਪਹਿਲਾ ਪਹਿਰ ਦਿਨ ਦਾ, ਅਤੇ ਦੂਸਰਾ ਪਹਿਰ 9 ਤੋਂ 12, ਤੀਸਰਾ ਪਹਿਰ 12 ਤੋਂ 3, 3 ਤੋਂ ਫਿਰ 6। ਇਹ ਦਿਨ ਦੇ 4 ਪਹਿਰ ਹੋ ਜਾਂਦੇ ਸਨ। ਇਸੇ ਤਰ੍ਹਾਂ ਰਾਤ ਦੇ 4 ਪਹਿਰ, ਇਹ 8 ਪਹਿਰ ਦਿਨ ਰਾਤ ਮੰਨਿਆ ਜਾਂਦਾ ਸੀਗਾ। ਭਗਤ ਕਬੀਰ ਜੀ ਕਹਿੰਦੇ ਦਿਨ ਅਤੇ ਪਹਿਰ, ਪਹਿਲਾਂ ਸਾਡੀ ਜ਼ਿੰਦਗੀ ਦੇ ਦਿਨ ਬਤੀਤ ਹੋਏ, ਦਿਨਾਂ ਤੋਂ ਬਾਅਦ ਅਸੀਂ ਫਿਰ ਪਹਿਰ ਚੱਲ ਪਏ ਹਨ, ਫਿਰ ਉਹ ਪਹਿਰ ਵੀ ਬਤੀਤ ਹੋ ਗਏ। ਪਲ ਪਲ ਦੀ ਸੰਗਿਆ ਕਰਕੇ ਮਨੁੱਖ ਦਾ ਸਰੀਰ ਘਟਦਾ ਹੀ ਜਾਂਦਾ। ਮੈਂ ਕਈ ਵਾਰ ਕਹਿੰਦਾ ਨਾ, ਬੱਚਿਆਂ ਦੇ ਬਰਥਡੇ ਮਨਾਉਂਦੇ ਆ ਨਾ, ਜਨਮ ਦਿਨ ਮਨਾਉਂਦੇ ਆ ਜੀ, ਮੇਰਾ ਬੱਚਾ 6 ਸਾਲਾਂ ਦਾ ਹੋ ਗਿਆ, ਮੇਰਾ ਬੱਚਾ 18 ਸਾਲਾਂ ਦਾ ਹੋ ਗਿਆ, 16 ਸਾਲਾਂ ਦਾ ਹੋ ਗਿਆ, ਇਹਦੀ ਵੱਡੀ ਉਮਰ ਹੋ ਗਈ। ਮੈਂ ਕਹਿੰਦਾ ਉਮਰ ਨਹੀਂ ਵੱਡੀ, ਉਮਰ ਘਟ ਗਈ ਹੈ। ਇਸੇ ਕਰਕੇ ਵਾਸਤਵ ਦੇ ਅੰਦਰ ਜਨਮ ਦਿਨ, ਬਰਥਡੇ ਉਹਨਾਂ ਦੇ ਮਨਾਏ ਦੇ ਨੇ ਜਿਹਨੇ ਕਦੇ ਦੁਨੀਆਂ ਤੋਂ ਖਤਮ ਹੀ ਨਾ ਹੋਣਾ ਹੋਵੇ, ਬਾਕੀ ਨਹੀਂ। ਜਿਹੜਾ ਦੁਨੀਆਂ ਤੋਂ ਚਲਾਏ ਮਾਣ ਹੈ ਨਾ, ਜਿਹਨੇ ਦੁਨੀਆਂ ਤੋਂ ਚਲੇ ਜਾਣਾ ਹੈ, ਤੇ ਉਹਦਾ ਜਨਮ ਦਿਨ ਕਾਹਦਾ ਮਨਾਉਣਾ। ਇਹ ਤਾਂ ਸਰੀਰ ਹੈ ਨਾ, ਸਰੀਰ ਚਲਾਏ ਮਾਣ ਹੈ। ਭਗਤ ਜੀ ਕਹਿੰਦੇ ਹਨ ਦਿਨ ਤੇ ਪਹਿਰ, ਦਿਨਾਂ ਤੋਂ ਕਹਿੰਦੇ ਪਹਿਰ ਚੱਲ ਪਏ, 3-3 ਘੰਟਿਆਂ ਦੇ ਪਹਿਰ, ਪਹਿਰਾਂ ਤੋਂ ਬਾਅਦ ਇੱਕ ਘੜੀ ਹੋਰ ਚੱਲ ਪਈ, ਉਹਨੂੰ ਘੜੀਆ ਸ਼ਬਦ ਕਹਿੰਦੇ ਨੇ। ਘੜੀਆ ਨਾਮ ਘੜੀਆਂ ਦਾ, ਘੜੀ 24 ਮਿੰਟਾਂ ਦੀ ਹੁੰਦੀ ਹੈ, ਇੱਕ ਘੜੀ ਵਿਦਵਾਨਾਂ ਨੇ 24 ਮਿੰਟਾਂ ਦੀ ਮੰਨੀ ਹੈ। ਦਿਨ ਚੱਲੇ, ਦਿਨ ਤੋਂ ਪਹਿਰ ਚੱਲੇ 3-3 ਘੰਟਿਆਂ ਦੇ, 3 ਘੰਟਿਆਂ ਤੋਂ ਬਾਅਦ 24 ਘੰਟਿਆਂ ਦੀਆਂ ਘੜੀਆਂ ਸਾਡੇ ਸਰੀਰ ਦੇ ਉੱਪਰ ਚੱਲੀਆਂ ਹਨ।
1: ਆਵ ਘਟੈ ਤਨ ਛੀਜੈ,
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਆਵ ਨਾਮ ਔਧ, ਔਧ ਨਾਮ ਹੁੰਦਾ ਉਮਰ ਦਾ। ਕਹਿੰਦੇ ਇਹ ਸਮੇਂ ਦੇ ਵਿੱਚ ਉਮਰ ਸਾਡੀ ਘਟੈ ਘਟਦੀ ਜਾ ਰਹੀ ਹੈ। ਜਦੋਂ ਸਰੀਰ ਦੇ ਦਿਨ ਦਿਨ ਕਰਕੇ ਸਾਲਾਂ ਬੱਧੀ ਅੱਗੇ ਵੱਧਦਾ ਜਾਂਦਾ ਹੈ ਸਰੀਰ, ਉਮਰ ਫਿਰ ਸਾਡੀ ਘਟੇ ਘਟਦੀ ਹੈ। ਤਨ ਸ਼ਿਜ ਹੈ, ਤਨ ਜਿਹੜਾ ਸ਼ਿਜ ਕਮਜ਼ੋਰ ਹੋ ਰਿਹਾ ਹੈ, ਸਰੀਰ ਦੇ ਜਿਹੜੇ ਇੰਦਰੇ ਹਨ ਉਹ ਕਮਜ਼ੋਰ ਪੈ ਗਏ ਹਨ। ਜਦੋਂ ਸਰੀਰ ਦੇ ਇੰਦਰੇ ਕਮਜ਼ੋਰ ਪੈ ਗਏ ਤੇ ਇਹਦੇ ਬਾਰੇ ਤਾਂ ਫਿਰ ਭਗਤ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ।

0: ਨੇਤਰਾਂ ਨੇ ਵੀ ਪ੍ਰਾਣੀ ਹੁਣ ਤੂੰ ਕੀ ਕਰੇਗਾ, ਜਦੋਂ ਨੇਤਰਾਂ ਦੇ ਵਿੱਚ ਭਾਵ ਤੇਰੇ ਛਲਕਣ ਲੱਗ ਪਏ, ਨੇਤਰਾਂ ਦੀ ਨਿਗਾਹ ਕਮਜ਼ੋਰ ਹੋ ਗਈ, ਅੱਖਾਂ ਜਿਹੜੀਆਂ ਨੇ ਉਹ ਕਮਜ਼ੋਰ ਹੋ ਗਈਆਂ, ਦਿਸਦਾ ਕੁਝ ਨਹੀਂ ਗਾ, ਕੰਨ ਤੇਰੇ ਸੁਣਨੋਂ ਬੰਦ ਹੋ ਗਏ ਨੇ, ਕਮਜ਼ੋਰ ਤੇਰਾ ਸਰੀਰ ਹੋ ਗਿਆ ਏ, ਫਿਰ ਰੱਬ ਦੀ ਬੰਦਗੀ ਕਰਨਾ ਅਸੰਭਵ ਹੈ, ਔਖਾ ਹੈ। ਜਿਵੇਂ ਬਾਬਾ ਫਰੀਦ ਜੀ ਦਾ ਬਚਨ ਆਉਂਦਾ ਨਾ, ਬਾਬਾ ਫਰੀਦ ਜੀ ਕਹਿੰਦੇ ਵੀ ਇਹ ਮੇਰੀਆਂ ਜਿਹੜੀਆਂ ਜੰਗੀਆਂ ਲੱਤਾਂ ਨਾ, ਕੋਈ ਸਮਾਂ ਸੀ ਇਹਨਾਂ ਨੇ ਬੜਾ ਜਿਹੜਾ ਪਹਾੜਾਂ ਦੀਆਂ ਕੰਦਰਾਂ ਨੂੰ, ਵਿਖੜੇ ਪੈਂਡਿਆਂ ਨੂੰ ਮੇਰੀਆਂ ਲੱਤਾਂ ਨੇ ਤੁਰੇ, ਇਹਨਾਂ ਲੱਤਾਂ ਦੇ ਨਾਲ ਮੈਂ ਬਹੁਤ ਥਾਵਾਂ ਨੂੰ ਲੈ ਕੇ ਗਿਆ ਸਰੀਰ ਨੂੰ, ਪਰ ਜਦੋਂ ਬਜ਼ੁਰਗ ਅਵਸਥਾ ਦੇ ਵਿੱਚ ਆਏ, ਬਾਬਾ ਫਰੀਦ ਜੀ ਕਹਿੰਦੇ ਹੁਣ ਸਰਾਣੇ ਥੱਲੇ ਪਿਆ ਹੋਇਆ ਪਾਣੀ ਦਾ ਘੜਾ ਵੀ ਮੈਨੂੰ ਕੋਹਾਂ ਦੂਰ ਲੱਗਦਾ ਏ, ਉਹ ਵੀ ਚੁੱਕ ਕੇ ਨਹੀਂ ਪੀਤਾ ਜਾਂਦਾ ਪਿਆ। ਤੇ ਇਸ ਪ੍ਰਕਾਰ ਇਹ ਸਰੀਰ ਦੇ ਨਾਲ ਹੀ ਸਭ ਕੁਝ ਹੈ। ਜੇ ਸਰੀਰ ਯੁਵਾ ਅਵਸਥਾ ਦੇ ਵਿੱਚ ਹੈ ਤੇ ਬੰਦਾ ਭੱਜਦਾ ਦੌੜਦਾ ਫਿਰਦਾ ਹੈ, ਜਿਵੇਂ ਜਿਵੇਂ ਇਹ ਬੁਢੇਪੇ ਦੇ ਵਿੱਚ ਆਉਂਦਾ ਹੈ, ਫਿਰ ਇਹਦੇ ਸਰੀਰ ਦੇ ਜਿਹੜੇ ਇੰਦਰੇ ਹਨ ਉਹ ਵੀ ਕਮਜ਼ੋਰ ਪੈ ਜਾਂਦੇ ਹਨ, ਆਪ ਘਟ ਹੈ, ਫਿਰ ਉਮਰ ਘਟਦੀ ਜਾਂਦੀ ਹੈ, ਤਨ ਸ਼ਿਜੈ, ਤਨ ਕਮਜ਼ੋਰ ਹੁੰਦਾ ਜਾਂਦਾ, ਸਰੀਰ ਵਿੱਚ ਬਲ ਨਹੀਂ ਰਹਿ ਜਾਂਦਾ ਪਿਆ, ਸਰੀਰ ਕਮਜ਼ੋਰ ਹੋ ਕੇ ਅੱਖਾਂ ਦੀ ਨਿਗਾਹ ਘਟ ਗਈ, ਕੰਨਾਂ ਦੀ ਸੁਣਤੀ ਬੰਦ ਹੋ ਗਈ, ਸਰੀਰ ਦੀ ਕਮਜ਼ੋਰਤਾ ਵੱਧ ਗਈ, ਤਨ ਸ਼ਿਜੇ ਕਮਜ਼ੋਰ ਹੋ ਗਿਆ ਪਿਆ, ਚਿੱਟੇ ਕੇਸ ਆ ਗਏ, ਭਾਵ ਸੰਕੇਤ ਮਿਲ ਗਿਆ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ, ਇਸ ਤਰ੍ਹਾਂ ਖਾਲਸਾ ਜੀ ਤਨ ਸ਼ਿਜੈ, ਤਨ ਕਮਜ਼ੋਰ ਹੋ ਗਿਆ। ਤੇ ਜਦੋਂ ਤਨ ਕਮਜ਼ੋਰ ਹੋ ਗਿਆ ਤੇ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਸਾਨੂੰ ਅੱਗੇ ਉਪਦੇਸ਼ ਦਿੰਦੇ ਹਨ,
1: ਕਾਲ ਅਹੇਰੀ ਫਿਰੈ ਬਦਿਕ ਜਿਓ।
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖੋ ਭਾਈ, ਜਿਵੇਂ ਇਹ ਕਾਲ ਅਹੇਰੀ, ਕਹਿੰਦੇ ਕਾਲ ਜਿਹੜੀ ਮੌਤ ਹੈ ਨਾ, ਉਹ ਸ਼ਿਕਾਰੀ ਬਣ ਕੇ ਨਾ, ਤੇ ਇਸੇ ਤਰ੍ਹਾਂ ਇੱਕ ਫੰਦਕ ਬਣ ਕੇ ਇਹ ਜੀਵ ਰੂਪ ਮੱਛੀ ਨੂੰ ਤੇ ਜੀਵ ਰੂਪ ਹਿਰਨ ਨੂੰ ਫੜਨ ਨੂੰ ਫਿਰਦੀ ਹੈ। ਮੌਤ ਤੇਰੇ ਪਿੱਛੇ ਪਿੱਛੇ ਹੈ, ਤੂੰ ਮੌਤ ਦੇ ਅੱਗੇ ਅੱਗੇ ਹੈ। ਇਸ ਪ੍ਰਕਾਰ ਜਿਹੜੀ ਮੌਤ ਹੈ ਤੇ ਉਹ ਬਦਕ ਬਣ ਕੇ ਸ਼ਿਕਾਰੀ ਬਣ ਕੇ ਤੇਰੇ ਪਿੱਛੇ ਪਿੱਛੇ ਜਾ ਰਹੀ ਹੈ, ਪਿੱਛੇ ਪਿੱਛੇ ਆ ਰਹੀ ਹੈ। ਜਦੋਂ ਇਸ ਜੀਵ ਰੂਪੀ ਮੱਛੀ, ਜੀਵ ਰੂਪੀ ਹਿਰਨ, ਇਹ ਕਾਲ ਰੂਪੀ ਜਿਹੜਾ ਸ਼ਿਕਾਰੀ ਹੈ, ਬੰਦਕ ਹੈ, ਉਹਦੇ ਹੱਥ ਵਿੱਚ ਆ ਗਈ, ਉਦੋਂ ਹੀ ਇਹਨੂੰ ਮਰੋੜ ਦੇਣਾ ਫੜ ਕੇ ਉਹਨੇ, ਬਹੁਤਾ ਸਮਾਂ ਨਹੀਂ ਲਾਉਣਾ ਪਿਆ। ਇਸ ਕਰਕੇ ਮੌਤ ਇਹਦੇ ਪਿੱਛੇ ਪਿੱਛੇ ਹੈ।
1: ਕਹੋ ਕਵਨ ਬਿਦ ਕੀਜੈ।
0: ਤੇ ਭਗਤ ਕਬੀਰ ਜੀ ਕਹਿੰਦੇ ਹੇ ਪਰਮੇਸ਼ਰ, ਕਹੋ ਦੱਸੋ ਫਿਰ ਸਾਨੂੰ ਕਵਨ, ਕਿਹੜਾ ਤਰੀਕਾ ਕਰੀਏ, ਤੇ ਉਹ ਤਰੀਕਾ ਸਾਨੂੰ ਦੱਸੋ ਵੀ ਜਿਸ ਤਰੀਕੇ ਦੇ ਦੁਆਰਾ ਅਸੀਂ ਇਸ ਮੌਤ ਤੋਂ ਬਚ ਸਕੀਏ, ਵੀ ਸਾਡੇ ਸਰੀਰ ਨੂੰ ਮੌਤ ਆਵੇ ਹੀ ਨਾ। ਬੰਦੇ ਜੀ ਮੌਤ ਮਰਨ ਵਾਸਤੇ ਮੈਂ ਕਹਿੰਦਾ ਨਾ, ਕੋਈ ਵੀ ਤਿਆਰ ਨਹੀਂ ਗਾ, ਭਾਵੇਂ 100 ਸਾਲ ਦੀ ਉਮਰ ਹੋ ਜਾਵੇ, ਭਾਵੇਂ 200 ਸਾਲਾਂ ਦੀ ਉਮਰ ਹੋ ਜਾਵੇ, ਬੰਦਾ ਸੋਚਦਾ ਵੀ ਮੈਂ ਮਰਾਂ, ਕਦੇ ਵੀ ਨਹੀਂ ਹੋ ਸਕਦਾ ਪਿਆ। ਜੇ ਬੰਦਾ ਮਰਨ ਵਾਸਤੇ ਤਿਆਰ ਹੁੰਦਾ ਤੇ ਸ਼ਾਇਦ ਇਹ ਗੱਲ ਕੁਝ ਕੁ ਪਰਸੈਂਟ ਹੈ, ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਸਦਾ ਹੀ ਮੌਤ ਨੂੰ ਚੇਤੇ ਰੱਖਦੇ ਆ। ਇੱਕ ਦੂਸਰਾ ਪੱਖ ਮੈਂ ਤੁਹਾਨੂੰ ਸੁਣਾਉਣਾ, ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਸਦਾ ਹੀ ਮੌਤ ਨੂੰ ਚੇਤੇ ਰੱਖਦੇ ਨੇ, ਉਹ ਕਹਿੰਦੇ ਮੌਤ ਅੱਜ ਵੀ ਹੈ ਤੇ ਕੱਲ ਵੀ ਹੈ, ਬਸ ਜਿਸ ਦਿਨ ਮੌਤ ਚੇਤੇ ਰਹੇਗੀ ਨਾ ਉਸ ਦਿਨ ਬੰਦਾ ਨਾਮ ਜਪਦਾ ਰਹੇਗਾ। ਜਦੋਂ ਮੌਤ ਬੰਦਾ ਭੁੱਲ ਜਾਂਦਾ ਹੈ ਤੇ ਰੱਬ ਭੁੱਲ ਜਾਂਦਾ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਇਹ ਮੌਤ ਸਾਡੇ ਪਿੱਛੇ ਪਿੱਛੇ ਹੈ ਪਰ ਸਾਨੂੰ ਦਿਸਦੀ ਨਹੀਂ ਗੀ, ਤੇ ਹੁਣ ਕਿਹੜਾ ਵਿਧ ਤਰੀਕਾ ਕਰਨਾ ਕਰੀਏ, ਦੱਸੋ ਖਾਂ।
1: ਸੋ ਦਿਨ ਆਵਣ ਲਾਗਾ।
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਜਿਹੜਾ ਮੌਤ ਦਾ ਦਿਨ ਹੈ ਨਾ, ਆਵਣ ਲਾਗਾ, ਹੁਣ ਨੇੜੇ ਆਉਣ ਲੱਗ ਪਿਆ ਵਿਆ, ਭਾਵ ਕਿ ਸਾਨੂੰ ਥੋੜਾ ਥੋੜੇ ਸੰਕੇਤ ਮਿਲਣੇ ਸ਼ੁਰੂ ਹੋ ਗਏ। ਹੁਣ ਤਾਂ ਬਜ਼ੁਰਗ ਸਰੀਰ ਹੋ ਗਿਆ ਹੈ, ਹੁਣ ਤਾਂ ਮੌਤ ਦੇ ਦਿਨ ਨੇੜੇ ਹਨ, ਪਰ ਹਜੇ ਵੀ ਮੰਨਣ ਵਾਸਤੇ ਅਸੀਂ ਤਿਆਰ ਨਹੀਂ ਗੇ। ਸੋ ਦਿਨ ਆਵਣ ਲੱਗਾ, ਉਹ ਭਾਈ ਜਿਹੜਾ ਮੌਤ ਦਾ ਦਿਨ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇੜੇ ਦਿਨ ਆਉਣ ਲੱਗ ਪਿਆ ਹੈ।
1: ਮਾਤ ਪਿਤਾ ਭਾਈ ਸੁਤ ਬਨਤਾ,
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਸਾਡੀ ਮਾਂ ਸਾਡਾ ਪਿਤਾ ਤੇ ਬਣਤਾ ਨਾਮ ਦਾ ਇਸਤਰੀ ਦਾ, ਕਹਿੰਦੇ ਇਹ ਜਿੰਨਾ ਵੀ ਸਾਡਾ ਮਾਤਾ ਪਿਤਾ ਤੇ ਭਾਈ ਭਰਾ ਏ ਤੇ ਬਣਤਾ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਹੈ। ਇਹ ਸਾਰਾ ਇੱਕ ਕੁਟੰਬ ਕਿਹਾ ਜਾਂਦਾ ਇਹਨੂੰ। ਇਹ ਜਿੰਨਾ ਵੀ ਸਾਰਾ ਪਰਿਵਾਰ ਹੈ ਨਾ, ਇਹ ਕੋਈ ਵੀ ਤੇਰਾ ਮਦਦਗੀਰ ਨਹੀਂ ਗਾ, ਕਿਸੇ ਨੇ ਤੇਰੀ ਇਹਨਾਂ ਦੇ ਵਿੱਚੋਂ ਮਦਦ ਨਹੀਂ ਕਰਨੀ। ਵੀ ਜਦੋਂ ਤੇਰੇ ਸਰੀਰ ਖਤਮ ਹੋਵੇਗਾ ਨਾ, ਜਿਵੇਂ ਬੰਦੇ ਦਾ ਸੁਭਾਅ ਹੈ, ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਣ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਬਾਹਰੋਂ ਠੱਗੀਆਂ, ਬਾਹਰੋਂ ਲੁੱਟਾਂ ਖੋਹਾਂ ਕਰਨੀਆਂ, ਜਿਵੇਂ ਬਾਲਮੀਕ ਬਟਵਾਰਾ ਸੀ ਨਾ, ਤੇ ਉਹਦਾ ਇੱਕ ਜੀਵਨ ਇਸ ਕਰਕੇ ਬਦਲਦਾ ਹੈ। ਉਹਦਾ ਕੰਮ ਸੀਗਾ ਕਿ ਰਸਤੇ ਦੇ ਵਿੱਚ ਬਾਲਮੀਕ ਦਾ ਲੁੱਟਾਂ ਖਰਨੀਆਂ, ਕਿਸੇ ਨੂੰ ਮਾਰਨਾ ਤੇ ਕਿਸੇ ਨੂੰ ਜ਼ਿੰਦਗੀ ਤੋਂ ਖਤਮ ਕਰ ਦੇਣਾ, ਤੇ ਉਹਦੇ ਕੋਲ ਜੋ ਵੀ ਕੁਝ ਹੁੰਦਾ ਸੀ ਨਾ, ਤੇ ਫਿਰ ਉਹਨੂੰ ਲੁੱਟ ਲੈਂਦਾ ਸੀਗਾ। ਫਿਰ ਉਹਦੇ ਜੀਵਨ ਨੇ ਕੁਝ ਤਬਦੀਲੀ ਲੈ ਕੇ ਆਏ। ਕਹਿੰਦੇ ਇੱਕ ਨੌਜਵਾਨ ਲੜਕੀ ਤੇ ਲੜਕਾ, ਉਹਨਾਂ ਦਾ ਥੋੜਾ ਸਮਾਂ ਹੋਇਆ ਸੀਗਾ ਵਿਵਾਹ ਕਾਰਜ ਹੋਏ ਨੂੰ, ਤੇ ਜਿਹੜਾ ਲੜਕਾ ਹੈ ਲੜਕੀ ਨੂੰ ਲੈ ਕੇ ਜਾ ਰਿਹਾ ਸੀਗਾ। ਰਸਤੇ ਦੇ ਵਿੱਚ ਬਾਲਮੀਕ ਬੈਠਾ ਹੈ ਕੁਹਾੜਾ ਲੈ ਕੇ ਜੰਗਲ ਦੇ ਵਿੱਚ, ਉਹਨੇ ਵੇਖਿਆ ਵੀ ਨਵਾਂ ਜੋੜਾ ਆ ਰਿਹਾ ਹੈ ਤੇ ਇਹਨਾਂ ਦੇ ਕੋਲੋਂ ਕੁਝ ਮਾਇਆ ਹੋਵੇਗੀ। ਉਹਨੇ ਕੁਹਾੜਾ ਜਾ ਕੇ ਉਸ ਲੜਕੇ ਦੇ ਸਿਰ ਦੇ ਉੱਪਰ ਮਾਰ ਦਿੱਤਾ, ਮੌਕੇ ਤੇ ਉਹਦੀ ਮ੍ਰਿਤੂ ਹੋ ਗਈ, ਮੌਤ ਹੋ ਗਈ। ਹੁਣ ਉਹ ਲੜਕੀ ਦਾ ਸੁਹਾਗ ਉੱਜੜ ਗਿਆ।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
4: ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਵਿੱਚ, ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ। ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ, ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ। ਵੇਖ ਕੇ ਕੁਛ ਨਹੀਂ ਪਤਾ ਚੱਲਦਾ, ਆਪ ਇਤਨੇ ਸਾਰੇ ਬੈਠੇ ਗੁਸਤਾਖੀ ਮਾਪ, ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ, ਇਹ ਬਿਰਧ ਹੈ, ਇਹ ਜਵਾਨ ਹੈ, ਇਹ ਬੱਚਾ, ਉਮਰ ਦੇ ਅੰਦਾਜ਼ੇ ਲੱਗ ਜਾਣਗੇ। ਵੇਖ ਕੇ ਕੱਪੜਿਆਂ ਦਾ ਪਤਾ ਚੱਲੇਗਾ, ਪਹਿਨਿਆ ਹੋਇਆ ਕੀ ਹੈ, ਵੇਖ ਕੇ ਰੰਗ ਰੂਪ ਦਾ ਪਤਾ ਚੱਲੇਗਾ, ਵੇਖ ਕੇ ਇਤਨਾ ਪਤਾ ਚੱਲੇਗਾ ਇਸਤਰੀ ਹੈ ਕਿ ਪੁਰਸ਼ ਹੈ, ਬੱਚਾ ਹੈ ਕਿ ਜਵਾਨ ਹੈ, ਗੋਰਾ ਹੈ, ਕਾਲਾ ਹੈ, ਸਾਂਵਰਾ ਹੈ, ਕੱਪੜੇ ਕੈਸੇ ਨੇ, ਹੋਰ ਕੁਛ ਵੀ ਨਹੀਂ ਪਤਾ ਚੱਲੇਗਾ। ਇਹ ਮਨੁੱਖ ਕੀ ਹੈ, ਇਹ ਮਨੁੱਖ ਕੀ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਦੁਖੀ ਹੈ, ਸੁਖੀ ਹੈ, ਕੁਛ ਵੀ ਨਹੀਂ ਪਤਾ ਚੱਲੇਗਾ। ਹਰ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਵਿੱਚ, ਆਪਣੇ ਬੋਲਾਂ ਦੇ ਰਾਹੀਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤਾਂ ਮਰਦ ਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿਤਨੇ ਚਿਰ ਤੱਕ 5-10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ, ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ। ਕੱਪੜਿਆਂ ਤੋਂ ਧੋਖਾ ਲੱਗ ਸਕਦਾ, ਰੰਗ ਰੂਪ ਤੋਂ ਧੋਖਾ ਲੱਗ ਸਕਦਾ, ਲੱਗਦਾ ਜੋ ਮਨੁੱਖ ਦਾ ਰੰਗ ਹੈ, ਜੋ ਮਨੁੱਖ ਦਾ ਰੂਪ ਹੈ, ਜੋ ਮਨੁੱਖ ਦੇ ਕੱਪੜੇ ਨੇ, ਜੋ ਮਨੁੱਖ ਦੀ ਉਮਰ ਹੈ, ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ, ਕੁਛ ਵੀ ਨਹੀਂ ਪਤਾ ਚੱਲਦਾ, ਬੋਲਚਾਲ ਤੋਂ ਪਤਾ ਚੱਲਦਾ। ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ, ਮਨੁੱਖ ਦੀ ਹੋਂਦ ਪ੍ਰਗਟ ਹੁੰਦੀ ਹੈ ਸ਼ਬਦਾਂ ਤੋਂ, ਬੋਲਚਾਲ ਤੋਂ। ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ, ਉਹ ਸ਼ਬਦ ਕੀ ਹੈ, ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ। ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ। ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ, ਉਹ ਸ਼ਬਦ ਗੁਰੂ ਹੈ। ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਮੱਲਾ ਚੌਥਾ। ਮੱਲਾ ਕਹਿੰਦੇ ਨੇ ਮਕਾਨ ਨੂੰ, ਸ਼ਬਦ ਮਕਾਨ ਬਦਲਦਾ ਰਿਹਾ। ਇਹ ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਵਿੱਚ, ਮੱਲਾ ਪਹਿਲਾ। ਫਿਰ ਅਵਤਾਰੀ ਪੁਰਸ਼ ਦੀ ਇਹ ਸੋਚਣੀ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ। ਜੋ ਮੈਂ ਜਾਣਿਆ ਬਹੁਤ ਸਾਰੀ ਦੁਨੀਆਂ ਜਾਣ ਲਵੇ, ਜੋ ਮੈਂ ਸਮਝਿਆ ਬਹੁਤੇ ਸਮਝ ਜਾਣ। ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਤਾਂ ਮਨੁੱਖ ਉਸ ਨੂੰ ਛੁਪਾਉਂਦਾ ਔਰ ਇੱਕ ਸ਼ੂਮਪਣਾ ਵੀ ਪੈਦਾ ਹੁੰਦਾ। ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ, ਬਾਕੀ ਨਹੀਂ, ਬਾਕੀ ਮੇਰੀ ਬਰਾਬਰੀ 'ਤੇ ਨਹੀਂ ਆਉਣਾ ਚਾਹੀਦਾ। ਰਾਜਨੀਤੀ ਵੀ ਇਸ 'ਤੇ ਖੜੀ ਹੈ। ਰਾਜਨੀਤਿਕ ਹਮੇਸ਼ਾ ਉਸੇ ਤੋਂ ਡਰਦਾ ਜਿਹੜਾ ਉਸਦੇ ਪਿੱਛੇ ਖੜਾ ਹੁੰਦਾ, ਨੰਬਰ 2 'ਤੇ। ਉਹਦੀ ਕੋਸ਼ਿਸ਼ ਹੁੰਦੀ ਹੈ ਇਸ ਨੂੰ ਐਸਾ ਧੱਕਾ ਮਾਰੀਏ ਬਹੁਤ ਪਿੱਛੇ ਚਲਾ ਜਾਏ, ਕਿਉਂਕਿ ਜਿਹੜਾ ਮੇਰੇ ਪਿੱਛੇ ਖੜਾ ਹੈ, ਇੱਕ ਕਦਮ ਇਸਨੇ ਪੁੱਟਿਆ ਤਾਂ ਮੇਰੀ ਬਰਾਬਰੀ 'ਤੇ ਆ ਜਾਏਗਾ, ਹੋਰ ਇੱਕ ਕਦਮ ਪੁੱਟਿਆ ਤਾਂ ਅੱਗੇ ਨਿਕਲ ਜਾਏਗਾ। ਇਸ ਵਾਸਤੇ ਰਾਜਨੈਤਿਕ ਜਿਸ ਜ਼ੀਨੇ 'ਤੇ ਚੜ੍ਹ ਕੇ ਸਿੰਘਾਸਣ ਤੱਕ ਪਹੁੰਚਦੇ ਨੇ, ਉਸ ਜ਼ੀਨੇ ਨੂੰ ਤੋੜ ਦਿੰਦੇ ਨੇ, ਉਸ ਪੌੜੀ ਨੂੰ ਤੋੜਦੇ ਨੇ, ਦੂਜਾ ਨਾ ਚੜ੍ਹੇ। ਲੇਕਿਨ ਜਿਸ ਜ਼ੀਨੇ 'ਤੇ ਚੜ੍ਹ ਕੇ ਇੱਕ ਅਵਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ, ਉਸ ਜ਼ੀਨੇ ਨੂੰ ਸੰਵਾਰਦਾ ਹੈ, ਸ਼ਿੰਗਾਰਦਾ ਹੈ, ਤਾਂ ਕਿ ਹੋਰ ਵੀ ਪਹੁੰਚਣ, ਹੋਰ ਵੀ ਪਹੁੰਚਣ। ਬਸ ਇੰਨੀ ਹੋ ਗਈ। ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ। ਨੌਖੰਡ ਪ੍ਰਿਥਵੀ ਦਾ ਭਰਮਣ ਹੈ ਗੁਰੂ ਨਾਨਕ ਦਾ, ਹੈਰਾਨਗੀ ਹੈ। ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ। ਜੋ ਮੈਂ ਰਸ ਮਾਣਿਆ ਸਾਰੇ ਹੀ ਰਸ ਮਾਣ ਲੈਣ, ਜੋ ਆਨੰਦ ਮੇਰੇ ਕੋਲ ਹੈ ਸਾਰੇ ਹੀ ਮਾਣ ਲੈਣ। ਜਗ੍ਹਾ ਜਗ੍ਹਾ ਉਸ ਸ਼ਬਦ ਨੂੰ ਸੁਣਾਉਂਦੇ ਰਹੇ। ਤੂੰ ਸਰੀਰ ਤੇ ਸਮੇਂ ਦਾ ਹਿੱਸਾ ਹੈ, ਬਿਰਧ ਹੋ ਗਿਆ ਸਰੀਰ। ਮੈਂ ਫਿਰ ਅਰਜ਼ ਕਰਾਂ, ਤਨ ਚਾਹੇ ਅਵਤਾਰਾਂ ਦਾ, ਦੇਵੀ ਦੇਵਤਿਆਂ ਦਾ, ਕਿਸੇ ਦਾ ਵੀ ਹੈ, ਤਨ ਨੂੰ ਕਾਲ ਖਾ ਜਾਏਗਾ। ਕਾਲ ਪਾਏ ਬ੍ਰਹਮਾ ਬਵਦਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉਂ ਤਮਾਸਾ। ਸਮੇਂ ਦੇ ਜੋ ਕੁਛ ਬਣਿਆ ਮਿਟੇਗਾ, ਸਰੀਰ ਸਮੇਂ ਵਿੱਚ ਬਣਿਆ, ਕਾਲ ਵਿੱਚ ਬਣਿਆ। ਇਸ ਵਾਸਤੇ ਗੁਰੂ ਘਰ ਵਿੱਚ ਕਹਿ ਦਿੱਤਾ, ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ, ਫਿਰ ਕੀ ਕਰੋਗੇ, ਫਿਰ ਕੀ ਕਰੋਗੇ। ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ, ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ। ਉਹ ਧੰਨ ਗੁਰੂ ਅੰਗਦ ਦੇਵ ਜੀ, ਮੱਲਾ ਦੂਜਾ, ਮਕਾਨ ਦੂਜਾ, ਉਹ ਸ਼ਬਦ ਹੁਣ ਦੂਜੇ ਮਕਾਨ ਦੇ, ਤੀਜੇ ਮਕਾਨ ਦੇ, ਚੌਥੇ ਮਕਾਨ ਦੇ। ਜੋਤ ਉਹਾ ਜੁਗਤ ਸਹਿਕਾਇਆ, ਫੇਰ ਪਲਟ ਗਿਆ। ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹੀਂ। ਗੀਤਾ ਨੂੰ ਇੱਕ ਪਾਸੇ ਕਰ ਦੋ, ਕ੍ਰਿਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾਲ। ਹਰ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ ਹੈ, ਪਰਮਾਤਮਾ ਤੱਕ ਬੋਲ ਵਿੱਚ ਪ੍ਰਗਟ ਹੋਇਆ ਸ਼ਬਦ ਦੇ। ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ। ਨਾ ਨਿਕਲਦੀ ਕੁਰਾਨ ਤੇ ਪਤਾ ਨਹੀਂ ਕਿਤਨੇ ਸੰਤ ਭਗਤ ਇਸ ਦੁਨੀਆਂ 'ਚ ਹੋਏ। ਹੋਰ ਕੇਤੇ ਤੁਧਨੂੰ ਗਾਵਨ, ਸੇ ਮੈਂ ਚੇਤਨਾ ਆਵਨ, ਨਾਨੀ ਕਿਆ ਵਿਚਾਰੇ। ਹੇ ਪ੍ਰਭੂ, ਪਤਾ ਨਹੀਂ ਕਿਤਨਿਆਂ ਨੇ ਤੈਨੂੰ ਗਾਵਿਆ, ਤੇਰੇ ਨਾਲ ਜੁੜ ਗਏ, ਮੁਕਤ ਵੀ ਹੋਏ, ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ 'ਤੇ ਨਹੀਂ ਬਣੇ, ਕੁਛ ਬੋਲੇ ਹੀ ਨਹੀਂ। ਪਰਮਾਤਮਾ ਦੇ ਸ਼ਬਦ ਨੂੰ ਪ੍ਰਗਟ ਨਾ ਕਰ ਸਕੇ, ਸ਼ਬਦ ਦਾ ਆਨੰਦ ਮਾਣ ਸਕੇ, ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ, ਪਰ ਸ਼ਬਦ ਨੂੰ, ਉਸ ਅਨੁਭਵ ਨੂੰ ਪ੍ਰਗਟ ਨਾ ਕਰ ਸਕੇ। ਜਿਹੜੇ ਪ੍ਰਗਟ ਕਰ ਸਕਦੇ ਨੇ ਅਵਤਾਰ ਸ਼੍ਰੇਣੀ 'ਚ, ਉਹ ਆ ਜਾਂਦੇ ਨੇ। ਫਿਰ ਭਾਰਤ ਦੇ ਰਿਸ਼ੀ ਮੁਨੀਆਂ ਨੇ ਵੰਡ ਕੀਤੀ ਹੈ, ਚਾਰ ਕਲਾ ਅਵਤਾਰ ਹੈ, ਅੱਠ ਕਲਾ ਅਵਤਾਰ ਹੈ, ਅੰਸਾ ਅਵਤਾਰ ਹੈ, ਅੰਸ ਮਾਤਰ ਹੈ। ਆਪਣੇ ਬੋਲਾਂ ਦੇ ਰਾਹੀਂ ਕਿਸੇ ਨੇ ਥੋੜ੍ਹਾ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕੋਈ 16 ਕਲਾ ਅਵਤਾਰ। ਅਵਤਾਰ ਮੈਂ ਫਿਰ ਅਰਜ਼ ਕਰਾਂ, ਪਰਮਾਤਮਾ ਤੋਂ ਸ਼ਬਦ ਹੋਇਆ, ਸ਼ਬਦ ਤੋਂ ਸੰਸਾਰ ਹੋਇਆ। ਉਹ ਸ਼ਬਦ ਕੀ ਹੈ ਜਿਸ ਤੋਂ ਸੰਸਾਰ ਹੋਇਆ, ਸੰਸਾਰ ਆਇਆ ਹੈ, ਤੇ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ, ਸੰਸਾਰ ਉਸੇ ਹੀ ਸ਼ਬਦ ਦੇ ਰਾਹੀਂ ਵਾਪਸ ਵੀ ਜਾਏਗਾ। ਉਤਪਤ ਪਰਲੇ ਸ਼ਬਦੇ ਹੋਵੇ, ਜੇ ਉਤਪਤੀ ਉਸ ਤੋਂ ਹੀ ਹੈ ਤੇ ਪਰਲੇ ਵੀ ਉਸ ਤੋਂ। ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਹੋ, ਇਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ, ਔਰ ਕੀ। ਸ਼ਬਦ ਤੋਂ ਸੰਸਾਰ ਆਇਆ, ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੀ, ਅੱਜ ਨਹੀਂ ਕੱਲ, ਸੌ ਸਾਲ ਬਾਅਦ, ਹਜ਼ਾਰਾਂ ਸਾਲ ਬਾਅਦ, ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ, ਪਰਮ ਨੂਰ ਬਣਨਗੇ, ਮਿੱਟੀ ਬਣਨਗੇ, ਬਨਸਪਤੀ ਬਣਨਗੇ, ਪਸ਼ੂ ਪਕਸ਼ੀ ਬਣਨਗੇ, ਫਿਰ ਮਨੁੱਖ ਬਣਨਗੇ, ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰਕੇ ਫਿਰ ਪਰਮਾਤਮਾ ਵਿੱਚ ਪਰਮਾਤਮਾ ਹੋਣਗੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ, ਉਸੇ ਦੇ ਰਾਹੀਂ ਵਾਪਸ ਆਉਣਾ। ਉਸ ਸ਼ਬਦ ਦੀ ਰੂਪਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ, ਭਗਤ ਕਬੀਰ ਸਾਰੇ ਸੰਤ ਜਨ ਦੱਸਦੇ ਨੇ। ਓਅੰਕਾਰ, ਓਅੰਕਾਰ ਏਕ ਧੁਨ ਉਪਜੇ ਏਕੋ ਰਾਗ ਅਲਾਪੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਓਅੰਕਾਰ ਆਦਮੇ ਜਾਨਾ ਲਿਖਿਆ ਰਮੇਟੇ ਤਾਏ ਨਮਾਨਾ, ਭਗਤ ਕਬੀਰ। ਓਅੰਕਾਰ ਆਦ ਕਥਨੇ ਅਨਾਦ ਧੰਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਗੁਰੂ ਨਾਨਕ ਨੇ ਤੇ ਏਕਾ ਤੱਕ ਲਾ ਦਿੱਤਾ, ਇੱਕ ਇਹੀ ਸ਼ਬਦ ਹੈ ਓਅੰਕਾਰ, ਜਿਸ ਤੋਂ ਜਗਤ ਆਇਆ, ਜਿਸ ਤੋਂ ਸੰਸਾਰ ਆਇਆ, ਇੱਕ ਓਅੰਕਾਰ, ਦੂਜਾ ਨਹੀਂ। ਬਾਣੀ ਵੀ ਪੂਰੀ ਰਚ ਦਿੱਤੀ, ਉਸ ਬਾਣੀ ਦਾ ਨਾਮ ਵੀ ਹੈ ਓਅੰਕਾਰ। ਓਅੰਕਾਰ ਬ੍ਰਹਮਾ ਉਤਪਰ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲ ਜੁਗ ਬੈ, ਓਅੰਕਾਰ ਵੇਦ ਨਿਰਮੈ। ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦਾਂ ਦੇ ਰਾਹੀਂ, ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਰਾਹੀਂ। ਅਸੀਂ ਜੋ ਬੋਲਾਂ ਰਾਹੀਂ ਪ੍ਰਗਟ ਹੁੰਦਾ, ਇਹਨੂੰ ਆਹਤ ਸ਼ਬਦ ਕਹਿੰਦੇ ਨੇ। ਆਹਤ, ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੋਵੇ, ਦੋ ਵਸਤੂਆਂ ਦੀ ਚੋਟ ਤੋਂ, ਪਵਣ ਮਾਸ ਨਾਭੀ ਨਾਲ ਟਕਰਾਉਂਦੀ ਹੈ, ਆਵਾਜ਼ ਬਣਦੀ ਹੈ, ਧੁੰਨ ਬਣਦੀ ਹੈ, ਅੱਖਰ ਬਣ ਕੇ ਜ਼ਬਾਨ ਬਾਹਰ ਪ੍ਰਗਟ ਕਰ ਦਿੰਦੀ ਹੈ। ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੀ, ਸਾਡੇ ਕੰਨ ਜੋ ਕੁਝ ਸੁਣਦੇ ਨੇ, ਆਹਤ ਸ਼ਬਦ ਹੈ। ਆਹਤ ਕਹਿੰਦੇ ਨੇ ਚੋਟ ਨੂੰ। ਪਰਮਾਤਮਾ ਦਾ ਸ਼ਬਦ ਕਿਸੇ ਚੋਟ ਤੋਂ ਨਹੀਂ ਪੈਦਾ ਹੋਇਆ, ਉਸ ਤੋਂ ਸਵੈਮ ਪੈਦਾ ਹੋਇਆ, ਇਸ ਵਾਸਤੇ ਉਸਨੂੰ ਅਨਾਹਤ ਕਹਿੰਦੇ ਨੇ। ਔਰ ਉਹ ਸ਼ਬਦ ਵਿਆਪਕ ਹੈ, ਤਹਿ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਉਸ ਸ਼ਬਦ ਦੇ, ਉਹ ਸ਼ਬਦ ਸੰਗੀਤਮਈ ਹੈ, ਰਾਗਮਈ ਹੈ। ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ ਵੱਖ ਸਾਜ਼ਾਂ ਦੇ ਰਾਹੀਂ। ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ, ਪੰਜ ਤਰ੍ਹਾਂ ਦੇ, ਤੱਤ, ਵਿੱਤ, ਗਣ, ਨਾਦ, ਸੁਗਰ। ਤੱਤ ਤੰਤੀ ਵਿਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਤੰਤੀ ਸਾਜ਼ ਸਿਤਾਰ ਹੈ, ਦਿਲਰਵਾ ਹੈ, ਬੀਣਾ ਹੈ, ਉਂਗਲੀਆਂ ਦੇ ਟਕਰਾਓ ਤੋਂ, ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁੰਨ ਪੈਦਾ ਹੁੰਦੀ ਹੈ। ਵਿਤ ਚਮਰ, ਚਮੜੇ ਦੇ ਮੜੇ ਹੋਏ ਸਾਜ਼। ਫਿਰ ਛੈਣੇ, ਧਾਤੂਆਂ ਨਾਲ ਧਾਤੂਆਂ ਟਕਰਾਉਣ, ਪਿੱਤਲ ਨਾਲ ਪਿੱਤਲ, ਸੋਨੇ ਨਾਲ ਸੋਨਾ, ਚਾਂਦੀ ਨਾਲ ਚਾਂਦੀ, ਧਾਤੂਆਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ। ਘੜੇ ਦੇ ਉੱਤੇ ਥਾਪ ਮਾਰੀਏ, ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਨਾਦ ਸ਼ਬਦ ਕਹਿੰਦੇ ਨੇ। ਸ਼ਹਿਨਾਈ ਹੈ, ਮੁਰਲੀ ਹੈ, ਹਾਰਮੋਨੀਅਮ ਹੈ ਜਾਂ ਮਨੁੱਖ ਹੈ, ਇਹ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ, ਇਹਨੂੰ ਸੁਗਰ ਸ਼ਬਦ ਕਰਕੇ ਕਹਿੰਦੇ ਨੇ। ਤਤ ਤੰਤੀ ਇਤ ਚਰਮ ਕਾ, ਘਣ ਕਾ ਸੀ ਕਾ ਜਾਨ, ਨਾਦ ਸ਼ਬਦ ਸਭ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਇਹ ਪੰਜ ਤਰ੍ਹਾਂ ਦੇ ਸ਼ਬਦ ਨੇ, ਉਹ ਜਿਹੜਾ ਓਅੰਕਾਰ ਦੀ ਧੁੰਨ ਪ੍ਰਗਟ ਹੋਈ, ਉਹਦੇ ਵਿੱਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ, ਸੰਗੀਤਮਈ, ਰਾਗਮਈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀਨ, ਕੇਤੇ ਗਾਵਣ ਹਾਰੇ, ਦੂਰ ਕਿਉਂ ਜਾਓ। ਭਾਰਤ ਵਿੱਚ ਸੰਗੀਤ ਦੇ ਜਨਮਦਾਤੇ ਅਵਤਾਰ ਨੇ, ਸੰਤ ਜਨ ਨੇ। ਭਾਰਤ ਵਿੱਚ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ, ਅਵਤਾਰੀ ਪੁਰਸ਼ ਨੇ। ਹਰ ਅਵਤਾਰੀ ਪੁਰਸ਼ ਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ, ਔਰ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਈ। ਖੈਰ ਮੈਂ ਲਮਕਾਵਾਂ ਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ, ਆਪਣੇ ਬੋਲਾਂ ਦੇ ਰਾਹੀਂ। ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ, ਬੋਲ ਦੱਸ ਦਿੰਦੇ ਨੇ ਬੰਦਾ ਕਰੋਧੀ ਹੈ, ਬੋਲ ਦੱਸ ਦਿੰਦੇ ਨੇ ਧੀਰਜਵਾਨ ਹੈ, ਬੋਲ ਦੱਸ ਦਿੰਦੇ ਨੇ ਜਲਦਬਾਜ਼ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਕ੍ਰੋਧੀ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਮੋੜ ਹੈ, ਬੋਲ ਦੱਸ ਦਿੰਦੇ ਨੇ ਤੇ ਸਿਆਣਾ ਹੈ, ਸੋਜਵਾਨ ਹੈ। ਬੋਲ ਬਹੁਤ ਕੁਛ ਦੱਸ ਦਿੰਦੇ ਨੇ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬ ਓਨਰ ਨੇ ਹੁਫਤਾ ਬਾਸ਼ਦ। ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ। ਐਸਾ ਸ਼ਬਦ ਧਰਮ ਦੀ ਸਾਧਨਾ ਹੈ ਉਸਨੂੰ ਸੁਣਨਾ, ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਿਆ, ਬਸ ਇੰਨੀ ਗੱਲ ਹੈ। ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ, ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਵਿਵੇਕੋ। ਸਾਰਾ ਗਿਆਨ ਸਾਰਾ ਅਨੁਭਵ ਉਸੇ ਸ਼ਬਦ ਵਿੱਚ ਹੈ। ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ, ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ। ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ, ਪਰਮਾਤਮਾ ਤੱਕ ਨਹੀਂ ਤੇ ਨਾ ਪਹੁੰਚ ਸਕਦਾ। ਸ਼ਬਦ ਨੇ ਪਰਮਾਤਮਾ ਵਿੱਚ ਲੀਨ ਕਰ ਦੇਣਾ। ਮਨੁੱਖ ਦੀ ਮਿਹਨਤ, ਮਨੁੱਖ ਦੀ ਤਪੱਸਿਆ, ਮਨੁੱਖ ਦੀ ਸਾਧਨਾ ਸ਼ਬਦ ਤੱਕ ਪਹੁੰਚਣਾ। ਅਲਾਪੇ ਸ਼ਬਦ ਨੂੰ, ਗਾਵੇ ਸ਼ਬਦ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਣ, ਦਇਆ ਹੈ, ਵੈਰਾਗ ਹੈ, ਸਮਦ੍ਰਿਸ਼ਟੀ ਹੈ, ਪ੍ਰੇਮ ਹੈ, ਨਿਰਵੈਰਤਾ ਹੈ, ਨਿਰਭੈਤਾ ਹੈ, ਐਸੇ ਐਸੇ ਸ਼ਬਦਾਂ ਨੂੰ ਗਾਣਾ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ। ਔਰ ਜੋ ਨਹੀਂ ਗਾਉਂਦਾ, ਸਾਹਿਬ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੇਨ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੇਨ। ਤੋ ਮੈਂ ਮੁਕਤਸਰ ਕਰਾਂ, ਸਮਾਪਤੀ ਕਰਾਂ, ਕਿਉਂਕਿ ਗੁਰਮੁਖ ਪਿਆਰਿਆਂ ਨੇ ਜਥੇ ਨੇ ਇੱਕ ਸ਼ਬਦ ਵੀ ਪੜ੍ਹਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਮਨੁੱਖ ਪ੍ਰਗਟ ਆਉਂਦਾ ਹੈ ਆਪਣੇ ਸ਼ਬਦ ਦੇ ਰਾਹੀਂ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਸ਼ਬਦ ਨੂੰ ਪ੍ਰਗਟ ਕਰ ਦੇਵੇ ਉਸਨੂੰ ਅਵਤਾਰ ਕਹਿ ਦਿੰਦੇ। ਗੀਤਾ ਦੇ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਗਟ ਹੋਇਆ, ਉਹ ਕ੍ਰਿਸ਼ਨ ਅਵਤਾਰ ਸ਼੍ਰੇਣੀ ਵਿੱਚ ਆ ਗਏ। ਕੁਰਾਨ ਦੇ ਰਾਹੀਂ ਖੁਦਾ ਦਾ ਗਿਆਨ ਪ੍ਰਗਟ ਹੋਇਆ, ਇਹਨਾਂ ਬੋਲਾਂ ਦੇ ਰਾਹੀਂ ਉਹ ਆਵਾਜ਼ ਪ੍ਰਗਟ ਹੋਈ, ਉਹ ਮੁਹੰਮਦ ਸਾਹਿਬ ਪੈਗੰਬਰ ਬਣ ਗਏ, ਅਵਤਾਰ ਸ਼੍ਰੇਣੀ ਚ ਆ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਪ੍ਰਭੂ ਦੇ ਬੋਲ, ਖਸਮ ਦੇ ਬੋਲ ਪ੍ਰਗਟ ਹੋਏ। ਕਦੋਂ ਪ੍ਰਗਟ ਹੋਏ ਨੇ? ਜਦ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ। ਜਿਹਨੂੰ ਸੁਣਾਈ ਦੇਣ ਲੱਗ ਪੈਣ, ਸੰਤ ਹੈ, ਭਗਤ ਹੈ, ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ ਉਹਨੂੰ ਅਵਤਾਰ ਕਹਿੰਦੇ, ਉਹਨੂੰ ਪੈਗੰਬਰ ਕਹਿੰਦੇ, ਕੋਈ ਅਵਤਾਰੀ ਪੁਰਸ਼। ਇੱਕ ਛੋਟੀ ਜਿਹੀ ਗਾਥਾ ਦੇ ਰਾਹੀਂ ਮੈਂ ਇਸ ਨੂੰ ਸਪਸ਼ਟ ਕਰਕੇ ਸਮਾਪਤੀ ਕਰਦੇ ਹਾਂ। ਜੈਸੇ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ, ਕੱਲੀ ਧਰਤੀ ਵਿੱਚ ਜਿਵੇਂ ਕਮਲ ਦਾ ਫੁੱਲ ਪੈਦਾ ਹੋ ਗਿਆ। ਕੱਲੀ ਧਰਤੀ ਵਿੱਚ ਹਰਨਾਕਸ਼ ਦੇ ਘਰ ਇੰਨਾ ਵੱਡਾ ਭਗਤ, ਇਸ ਤਰ੍ਹਾਂ ਔਰੰਗਜ਼ੇਬ ਦੇ ਘਰ ਜ਼ੇਬੁਲ ਨਸਾ ਪੈਦਾ ਹੋ ਗਈ ਸੀ। ਉਹਦੀ ਬੱਚੀ ਬੜੀ ਧਾਰਮਿਕ ਸੀ। ਜਿਸ ਤਰ੍ਹਾਂ ਦੁਸ਼ਟ ਹਰਨਾਕਸ਼ ਦਾ ਇਹ ਬੱਚਾ ਬ੍ਰਹਮਗਿਆ ਨਹੀਂ ਹੋਇਆ, ਇਸ ਤਰ੍ਹਾਂ ਮਹਾਨ ਜ਼ਾਲਿਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਇਹਨੇ ਉਪਨਿਸ਼ਦਾਂ ਦਾ ਤਰਜਮਾ ਜੋ ਹੈ ਟ੍ਰਾਂਸਲੇਸ਼ਨ ਕੀਤੀ ਸੀ, ਪਰਸ਼ੀਨ ਦੇ ਤਰਜਮਾ ਕੀਤਾ ਸੀ। ਫਾਰਸੀ ਦੇ ਲਿਖੇ ਉਸਦੇ ਗ੍ਰੰਥ ਮਿਲਦੇ ਨੇ ਲਖਨਊ ਮਿਊਜ਼ੀਅਮ ਦੇ ਵਿੱਚ। ਔਰ ਫਿਰ ਇਸਨੇ ਕੁਰਾਨ ਨੂੰ ਢਾਲਿਆ ਸੰਸਕ੍ਰਿਤ ਦੇ ਵਿੱਚ, ਤੁਸੀਂ ਖੁਦ ਅੰਦਾਜ਼ਾ ਲਾਓ, ਔਰ ਕਵਿਤਾ ਦੇ ਵਿੱਚ ਢਾਲਿਆ, ਨਜ਼ਮ ਦੇ ਵਿੱਚ। ਇੰਨੇ ਵਿਦਵਾਨ ਸੀ, ਇਹਦੇ ਵਿਦਿਆ ਭਰੇ ਬਹੁਤ ਸਾਰੇ ਬੋਲ ਨੇ, ਕਿਸੇ ਵਕਤ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ ਮੁਕਤਸਰ। ਇਹਦੇ ਬੋਲ ਇੱਕ ਫਕੀਰ ਕੋਲ ਗਾਉਂਦੇ ਆਇਆ, ਇੱਕ ਫਕੀਰ ਨੇ ਸੁਣੇ ਨੇ। ਲੰਬਾ ਚੌੜਾ ਇਤਿਹਾਸ, ਇਤਨਾ ਮੁਤਾਸਰ ਹੋਇਆ, ਇਤਨਾ ਪ੍ਰਭਾਵਿਤ ਹੋਇਆ ਉਹਨੇ ਅਰਜ਼ੀ ਦੇ ਦਿੱਤੀ ਔਰੰਗਜ਼ੇਬ ਦੇ ਦਰਬਾਰ ਵਿੱਚ। ਆਖਿਆ ਜਿਸ ਦੇ ਅੰਦਰ ਐਸਾ ਖੁਦਾਈ ਅਲਹਾਮ ਪ੍ਰਗਟ ਹੋਇਆ, ਮੈਂ ਉਹਦੀ ਜ਼ਿਆਰਤ ਕਰਨੀ ਹੈ, ਮੈਂ ਉਹਦੇ ਦੀਦਾਰ ਕਰਨਾ। ਹੁਣ ਇਸਲਾਮੀ ਸ਼ਰ੍ਹਾਂ ਦਾ ਪਾਬੰਦ, 13 ਸਾਲ ਦੀ ਬੱਚੀ ਹੋ ਜਾਏ ਇਸਲਾਮ ਦੇ ਵਿੱਚ ਬੁਰਕਾ ਪਹਿਰਾ ਦੇਣਾ, ਪਰਦੇ ਚ ਰੱਖ ਦੇਣਾ। ਜ਼ੇਬੁਲ ਨਸਾ ਤੇ 40 ਸਾਲ ਦੀ ਹੋ ਗਈ ਸੀ, ਔਰੰਗਜ਼ੇਬ ਨੇ ਸ਼ਾਦੀ ਨਹੀਂ ਕੀਤੀ ਸੀ। ਕਾਰਨ, ਤਿੰਨੇ ਭਰਾ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਪਿਓ ਨੂੰ ਜੇਲ੍ਹ ਵਿੱਚ ਤੜਪਾ ਤੜਪਾ ਕੇ ਮਾਰਿਆ। ਫਿਰ ਖਿਆਲ ਆਇਆ ਬੱਚੀ ਦਾ ਮੈਂ ਵਿਆਹ ਕਰਦੇ ਹਾਂ, ਕਿਧਰੇ ਜਵਾਈ ਮੇਰੇ ਕੋਲ ਤਖ਼ਤ ਨਾ ਖੋਲ ਲਵੇ, ਨਹੀਂ ਕੀਤਾ ਵਿਆਹ। ਜ਼ੇਬੁਲ ਨਸਾ ਤਾਂ ਜ਼ਿੰਦਗੀ ਕੁਆਰੀ ਹੋਈ। ਜ਼ੇਬੁਲ ਨਸਾ ਦੇ ਕੁਛ ਸੰਸਕਾਰ, ਤੇ ਦੂਜਾ ਉਸਨੇ ਇਹ ਦੇਖ ਲਿਆ, ਪਿਓ ਨੇ ਮੇਰਾ ਘਰ ਤੇ ਵਸਾਣਾ ਨੇ, ਮੈਂ ਆਪਣੇ ਹਿਰਦੇ ਦੇ ਘਰ ਵਿੱਚ ਖੁਦਾ ਨੂੰ ਕਿਉਂ ਨਾ ਲਿਆਵਾਂ। ਬੰਦਗੀ ਕਰਨ ਲੱਗ ਪਏ, ਅੱਠੇ ਪੈਰ ਨਾਮ ਜਪਣ ਲੱਗ ਪਏ, ਕੁਰਾਨ ਦੀ ਤਲਾਵਤ ਕਰਦੀ ਹੈ, ਤਸਬੀਹ ਫੇਰਦੀ ਹੈ, ਅੱਲਾ ਹੋ ਜਪਦੀ ਰਹਿੰਦੀ ਹੈ। ਹੁਣ ਜਿਹੜਾ ਮਨੁੱਖ ਇਤਨੀ ਮਿਹਨਤ ਕਰੇ, ਇਤਨੀ ਸਾਧਨਾ ਕਰੇ, ਤਾਂ ਕੁਛ ਨਾ ਕੁਛ ਤੇ ਰਸ, ਕੁਛ ਨਾ ਕੁਛ ਤੇ ਅਨੁਭਵ ਉਸਦੀ ਜ਼ਿੰਦਗੀ 'ਚ ਪ੍ਰਗਟ ਆਉਂਦਾ, ਪ੍ਰਗਟ ਹੋ ਗਿਆ। ਉਹਦੇ ਬੋਲਾਂ ਵਿੱਚ ਬਰਕਤ ਆ ਗਈ, ਉਹਦੇ ਬੋਲਾਂ ਦੀ ਸਤਿਆ ਆ ਗਈ, ਉਹਦੇ ਬੋਲ ਮੁਤਾਸਰ ਕਰਨ ਲੱਗ ਪਏ। ਉਹ ਫਕੀਰ ਇਤਨਾ ਮੁਤਾਸਰ ਹੋਇਆ, ਉਹਨੇ ਅਰਜ਼ੀ ਲਿਖ ਦਿੱਤੀ, ਔਰ ਔਰੰਗਜ਼ੇਬ ਆਪੇ ਤੋਂ ਬਾਹਰ ਹੋ ਗਿਆ। ਵੀ ਇਹਨੇ ਜ਼ਰੂਰਤ ਕਿਸ ਤਰ੍ਹਾਂ ਕੀਤੀ? ਲੇਕਿਨ ਫਕੀਰ ਮੰਨਿਆ, ਪਰ ਮੰਨਿਆ ਫਕੀਰ ਸੀ। ਮੁਸਲਮਾਨ ਜਿਸਦੀ ਕਦਮ ਬੋਸੀ ਹਾਸਲ ਕਰਨ ਵਿੱਚ ਫਖਰ ਮਹਿਸੂਸ ਕਰਦੇ ਸਨ, ਫਕੀਰ ਨੂੰ ਆ ਕੇ ਕੱਲ ਆਵੇ। ਮੈਂ ਪੁੱਛਾਂਗਾ ਜ਼ੇਬੁਲ ਨਸਾ ਕੋਲ, ਕੱਲ ਆ ਤੋੜ ਦਿੱਤਾ। ਮਹਿਲਾਂ ਦੇ ਅੰਦਰ ਜੈਸੇ ਆਇਆ ਤੇ ਮੱਥੇ ਦੀ ਤੀਵੜੀ ਵੇਖ ਕੇ, ਵੱਟ ਵੇਖ ਕੇ, ਜ਼ੇਬੁਲ ਨਸਾ ਨੇ ਪੁੱਛ ਲਿਆ, ਅੱਬਾ ਹਜ਼ੂਰ ਮਿਜ਼ਾਜ ਤੇ ਠੀਕ ਨੇ, ਗੱਲ ਕੀ ਹੈ? ਇਤਨੇ ਉਦਾਸ, ਇਤਨਾ ਚਿਹਰਾ ਤੁਹਾਡਾ ਕੁਮਲਾਇਆ ਹੋਇਆ? ਅਰਜ਼ੀ ਅੱਗੋਂ ਰੱਖ ਦਿੱਤੀ। ਉਸ ਅਰਜ਼ੀ ਨੂੰ ਪੜ੍ਹ ਕੇ, ਬੋਲਾਂ ਨੂੰ ਪੜ੍ਹ ਕੇ ਜ਼ੇਬੁਲ ਨਸਾ ਹੱਸ ਪਈ। ਔਰੰਗਜ਼ੇਬ ਕਹਿੰਦਾ, ਬੇਟਾ ਤੂੰ ਤੇ ਇਸ ਤਰ੍ਹਾਂ ਹੱਸੀ ਹੈ ਜਿਵੇਂ ਕਿਸੇ ਮੂਰਖ ਤੇ ਹੱਸੀਦਾ। ਜ਼ੇਬੁਲ ਨਸਾ ਕਹਿਣ ਲੱਗੀ, ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ, ਨਹੀਂ, ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਬੋਸੀ ਹਾਸਲ ਕਰਨ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ, ਉਹ ਤੇ ਮਹਾਨ ਹੈ। ਜ਼ੇਬੁਲ ਨਸਾ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ, ਅੱਬਾ ਹਜ਼ੂਰ, ਅੱਖ ਵਿੱਚ ਕੋਈ ਰੜਕ ਪੈ ਜਾਏ, ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਦੂਜੇ ਨੂੰ ਕਹਿਣਾ ਪੈਂਦਾ, ਮੇਰੀ ਅੱਖ 'ਚ ਕੀ ਪੈ ਗਿਆ? ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ, ਤੇਰੀ ਅੱਖ 'ਚ ਇਹ ਕੰਕਰੀ ਹੈ, ਤੇ ਉਹ ਕੱਢਾਂਗੀ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆਂ 'ਚ, ਵਿਦਵਾਨਾਂ ਦੀ ਦੁਨੀਆਂ 'ਚ। ਦਰ ਸੁਖਨ ਪਿਨ ਹਾਂਸ਼ੋ ਦਮ ਦਰ ਵਰਗੇ ਗੁਲ ਮਾਨਿੰਦੇ ਬੋ ਹਰਚੇ ਦੀਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹ ਸ਼ੇਰ ਲਿਖ ਦਿੱਤਾ। ਆਖਿਆ, ਬਾਪੂ, ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਗਰ ਸੁਖਨ ਪਿਨ ਹਾਂਸ਼ੁ ਦਮ ਦਰ ਵਰਗੇ ਗੁਲ ਮਾਨਿੰਦੇ ਬਹੁ ਹਰਚੇ ਦੀਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ ਜੋ ਕੁਛ ਉਹ ਕਹਿ ਰਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਹਨ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ। ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ, ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ। ਦੂਸਰਾ ਕਹਿੰਦਾ ਕਿੱਥੇ ਹੈ ਗੁਲਾਬ? ਕਹਿੰਦਾ ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਫਿਰ ਕਹਿੰਦੇ ਕਿਤਨੀ ਮਧੁਰ, ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ। ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ? ਮਹਿਕ ਆਈ ਹੈ, ਮੁਅੱਤਰ ਹੋ ਗਏ। ਜ਼ੇਬੁਲ ਨਸਾ ਕਹਿੰਦੀ ਹੈ ਜਿਸ ਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ, ਮੇਰੀ ਮਹਿਕ ਤੇ ਮੇਰੇ ਬੋਲਾਂ ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ ਚ ਸੀ, ਤੇ ਮੇਰੇ ਬੋਲਾਂ ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪਿੰਜਰ ਆ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ ਨਹੀਂ, ਕੀ ਦੇਖੇਗਾ? ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ ਚ, ਦਰ ਸੁਖਨ ਪਿਨਹਾਂ ਸੁਦਮ ਦਰ ਵਰਗੇ ਗੁਲਮਾ ਨੰਦੇ ਬਹੁ। ਜਿਵੇਂ ਮਹਿਕ ਫੁੱਲ ਦੇ ਚਾਹੇ ਤੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈਆਂ। ਤੂੰ ਮੇਰੇ ਬੋਲਾਂ ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿਨਹਾਂ ਸੁਦਮ ਦਰ ਵਰਗੇ ਗੁਲਮਾ ਨੰਦੇ ਬਹੁ, ਹਰਸ਼ੇ ਦੀ ਦਨ ਮਹਿਲ ਦਾਰੀ ਦਰ ਸੁਖਨ ਬੇ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ, ਸ਼ਬਦ ਵਿੱਚ ਪ੍ਰਭੂ ਦੀ ਝਲਕ ਨਾ ਮਿਲੇ ਐਸਾ ਹੋ ਨਹੀਂ ਸਕਦਾ। ਸ਼ਬਦ ਨਾਲ ਜੁੜਨਾ ਕਠਿਨ ਹੈ, ਜੁੜਨਾ ਕਠਿਨ, ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ, ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ। ਸ਼ਬਦ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਅੱਜ ਦੇ ਦਿਨ ਜਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਪੋਥੀਆਂ ਸਾਰੀਆਂ ਸੰਗ੍ਰਹਿ ਕਰਕੇ ਲੰਬੀ ਚੌੜੀ ਦਾਸਤਾਂ ਤੇ ਕਥਾ, ਉਸ ਦਿਨ ਇੱਕ ਕਥਾ ਹੋਈ ਹੈ ਦਰਬਾਰ ਸਾਹਿਬ ਦੇ ਚ, ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇ ਚ ਨਹੀਂ ਹੋਈ, ਬਾਹਰ ਹੋਈ ਹੈ। ਮੰਜੀ ਸਾਹਿਬ, ਭਾਈ ਗੁਰਦਾਸ ਮੰਜੀ ਸਾਹਿਬ ਕਥਾ ਕਰਦੇ ਰਹਿਣਾ, ਔਰ ਉਸੇ ਯਾਦ ਵਿੱਚ ਅਜੇ ਤੱਕ ਕਥਾ ਆਉਂਦੀ ਹੈ। ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ, ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਉੱਥੇ ਕਹਿੰਦੇ ਨੇ, ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਕੋਈ ਨਹੀਂ, ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ, ਔਰ ਹਰ ਵਕਤ ਵੀ ਨਹੀਂ ਕਰ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ। ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ, ਹਰ ਸਮੇਂ ਵਿੱਚ ਨੇ, ਹਰ ਜਗ੍ਹਾ ਤੇ ਨੇ। ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸੇ ਨੇ ਆਰੰਭ ਕਰ ਦਿੱਤਾ, ਗੁਰੂ ਮੇਰੇ ਸੰਗ ਸਦਾ ਹੈ। ਸਫ਼ਰ ਵਿੱਚ ਹੈ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਘਰ ਵਿੱਚ ਬੈਠਾ ਹੈ, ਕੰਧ ਵਿੱਚ ਬੈਠਾ ਹੈ, ਇਹਨੇ ਰਹਿਰਾਜ ਸਾਹਿਬ ਦਾ ਜਪ ਸ਼ੁਰੂ ਕਰ ਦਿੱਤਾ ਹੈ, ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ, ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਸਦਾ ਸੰਗ ਹੈ, ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ, ਉਹ ਸਦਾ ਸੰਗ ਗੁਰੂ ਦਾ। ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ, ਮੇਰੇ ਸਰੂਪ ਤੇ ਸਾਹਿਬ ਹੈ ਦੇਰਤ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ, ਮੈਂ ਖੁਦ ਪੁਜਾਰੀ ਹਾਂ। ਮੇਰੇ ਸਰੂਪ ਤੇ ਜਾਂ ਤਾਂ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿ, ਇਹ ਮੇਰੇ ਸਾਹਿਬ ਨੇ, ਮੈਂ ਇਹਨਾਂ ਦਾ ਗੁਲਾਮ ਹਾਂ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਇਹ ਉਹ ਸ਼ਬਦ ਹੈ ਜੋ ਪਰਮਾਤਮਾ ਤੋਂ ਆਇਆ, ਈਸ਼ਵਰ ਤੋਂ ਆਇਆ। ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ, ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ, ਸੰਤ ਹੈ, ਭਗਤ ਹੈ, ਔਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ ਅਵਤਾਰ ਹੈ। ਮਹਾਰਾਜ ਕਹਿੰਦੇ ਮੈਂ ਚੁੱਪ ਹੋ ਗਿਆ, ਮੈਨੂੰ ਜੋ ਕੁਛ ਸੁਣਾਈ ਦਿੱਤਾ ਹੈ ਬ੍ਰਹਿਮੰਡ ਵਿੱਚ, ਜਗਤ ਦੇ ਲੋਕੋ ਤੁਸੀਂ ਸੁਣ ਲਓ, ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇ ਲਾ ਲਓ। ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ ਕਿ ਬੋਲ ਤੁਹਾਡੇ ਨਹੀਂ ਹੋ ਸਕਦੇ, ਇਤਨੇ ਤਰਤੀਬ ਵਿੱਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਇਕ ਕਿ ਤੁਹਾਡੇ ਬੋਲ ਨਹੀਂ ਹੋ ਸਕਦੇ। ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੋਈਆਂ ਸਨ, ਅਸ਼ਕਬਾਰ ਅੱਖਾਂ ਨਾਲ ਕਹਿਣ ਲੱਗੇ ਖਦੀਜਾ ਤੂੰ ਠੀਕ ਸਮਝਿਆ, ਮੁਹੰਮਦ ਤੇ ਚੁੱਪ ਕਰ ਗਿਆ, ਸ਼ਾਇਦ ਹੁਣ ਨਹੀਂ ਬੋਲ ਸਕੇਗਾ, ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ, ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ, ਮੁਹੰਮਦ ਤੇ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੋ ਆਪੋ ਬੋਲ ਨਾ ਜਾਣਦਾ ਹੋ ਕਿਹਾ ਸਭ ਹੁਕਮ ਆਪ, ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ, ਗੱਲ ਖਤਮ, ਹੁਣ ਜੋ ਕੁਛ ਬੋਲਦਾ ਖਸਮ ਹੀ ਬੋਲਦਾ, ਪਰਮਾਤਮਾ ਬੋਲਦਾ, ਈਸ਼ਵਰ ਬੋਲਦਾ, ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵਨ, ਖੁਸ਼ਕਿਸਮਤ ਹੈ ਤੇ ਜਿਸ ਨੂੰ ਜੁੜਨਾ ਨਸੀਬ ਹੋਵੇ ਉਹ ਤੇ ਜੀਵਨ ਮੁਕਤ ਹੋ ਗਿਆ, ਉਹ ਤੇ ਜੀਵਨ ਮੁਕਤ ਹੋ ਗਿਆ। ਇਤਨੀ ਸੇਵਾ ਪ੍ਰਵਾਨ ਕਰਨੀ, ਹੁਣ ਇੱਕ ਸ਼ਬਦ ਸੁਣੋ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਰੋਜ਼ 8 ਤੋਂ 9 ਦਾਸ ਤੁਹਾਡੀ ਸੇਵਾ ਕਰੇਗਾ, ਗਾਲਬਨ ਥਰਸਡੇ ਤੱਕ, ਵੀਰਵਾਰ ਤੱਕ, ਉਮੀਦ ਹੈ ਆਪ ਸਮੇਂ ਸਿਰ ਪਹੁੰਚ ਕੇ ਸਤਿਗੁਰ ਦੀ ਹਾਜ਼ਰੀ ਭਰੋਗੇ। ਬੁੱਲ ਚੁੱਕ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ ਟਿਕਾਓ ਨਾਲ ਸਰਵਣ ਕੀਤਾ, ਵਾਰ ਵਾਰ ਸਾਰਿਆਂ ਦਾ ਧੰਨਵਾਦ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ। ਯੂਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ। 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
5: ਸੁਣਦੇ ਹੋ ਜੀ?
6: ਹਾਂਜੀ,
5: ਦੱਸੋ ਜੀ ਕੀ ਪਕਾਈਏ?
6: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ, ਆਲੂ ਜੀ ਦੇ ਵਧੀਆ, ਬੈਂਗਣ ਅਨਮੋਲ ਨੇ, ਗੋਭੀ ਉੱਥੇ ਤਾਜ਼ੀ, ਕਰੇਲੇ ਦੇ ਮਾਹੌਲ ਨੇ, ਮੈਂਗੋ ਉੱਥੇ ਪਿਆਰੇ ਨੇ, ਔਰੰਜ ਨਿਆਰੇ ਨੇ, ਫੁੱਟੀ ਕੇ ਨਾ ਥਾਂ ਥਾਂ ਫਾਰਮ ਦੇ ਆਪਣੇ, ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ,
5: ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਏ, ਫੁੱਟੀ ਕੇ ਨਾ ਜਾਣਾ ਏ, ਫੁੱਟੀ ਕੇ ਨਾ ਜਾਣਾ ਏ, ਫੁੱਟੀ ਕੇ ਨਾ ਹੀ ਜਾਣਾ।
7: ਫੈਮਿਲੀ ਕੇਅਰ ਫਾਰਮੇਸੀ
8: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
7: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
8: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
7: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
8: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
9: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
7: ਜਾਂ ਕਾਲ ਕਿਰਨ ਐਟ 604-581-1900।
10: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: Radio Station 1550 AM Gurwani segment ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੁਣਦੇ ਹੋ ਜੀ?
3: ਹਾਂਜੀ,
2: ਦੱਸੋ ਜੀ ਕੀ ਪਕਾਈਏ?
3: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ, ਆਲੂ ਜੀ ਦੇ ਵਧੀਆ, ਬੈਂਗਣ ਅਨਮੋਲ ਨੇ, ਗੋਭੀ ਉੱਥੇ ਤਾਜ਼ੀ, ਕਰੇਲੇ ਦੇ ਮਾਹੌਲ ਨੇ, ਮੈਂਗੋ ਉੱਥੇ ਪਿਆਰੇ ਨੇ, ਔਰੰਜ ਨਿਆਰੇ ਨੇ, ਫੁੱਟੀ ਕੇ ਨਾ ਥਾਂ ਥਾਂ ਫਾਰਮ ਉਹਦੇ ਆਪਣੇ, ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ,
2: ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਏ, ਫੁੱਟੀ ਕੇ ਨਾ ਜਾਣਾ ਏ, ਫੁੱਟੀ ਕੇ ਨਾ ਜਾਣਾ ਏ, ਫੁੱਟੀ ਕੇ ਨਾ ਹੀ ਜਾਣਾ।
4: ਫੈਮਿਲੀ ਕੇਅਰ ਫਾਰਮੇਸੀ
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ ਐਟ 604-581-1900।
7: ਕਬ ਗਲ ਲਾਵੇਂਗੇ ਪ੍ਰਭ ਮੋਹੇ

0: You're listening to KRPI 1550 Radio, Ferndale, Washington.
1: ਸੁਣਦੇ ਹੋ ਜੀ?
2: ਹਾਂਜੀ,
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਛੁੱਟੀ ਕੇ ਨਾ ਜਾਈਏ, ਆਲੂ ਜੀ ਦੇ ਵਧੀਆ, ਬੈਂਗਣ ਅਨਮੋਲ ਨੇ, ਗੋਭੀ ਉੱਥੇ ਤਾਜ਼ੀ, ਕਰੇਲੇ ਦੇ ਮਾਹੌਲ ਨੇ, ਮੈਂਗੋ ਉੱਥੇ ਪਿਆਰੇ ਨੇ, ਔਰੰਜ ਨਿਆਰੇ ਨੇ, ਛੁੱਟੀ ਕੇ ਨਾ ਥਾਂ ਥਾਂ ਫਾਰਮ ਉਹਦੇ ਆਪਣੇ, ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ,
1: ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਏ,
2: ਛੁੱਟੀ ਕੇ ਨਾ ਜਾਣਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ, ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਦੇ ਚ ਆਇਆ, ਇੱਕੋ ਹੀ ਸ਼ਬਦ ਹੈ ਥੋੜ੍ਹੇ ਜਿਹਾ ਲਗਾਂ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ। ਪ੍ਰਥਮ ਇਸ ਦਰ ਦੀ, ਇਸ ਘਰ ਦੀ ਤਲਾਸ਼ ਕੌਣ ਕਰੇਗਾ? ਕੁਛ ਦਿਨ ਦਾਸ ਨੇ ਆਪ ਨੂੰ ਸਰਵਣ ਕਰਾਇਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਜੋ ਹਰ ਘਰ ਤੋਂ, ਹਰ ਦਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ, ਉਸ ਦਰ ਦੀ ਤਲਾਸ਼ ਨਹੀਂ ਕਰੇਗਾ ਜੋ ਵਾਸਤਵਿਕ ਇਸੇ ਦਾ ਹੀ ਦਰ ਹੈ ਔਰ ਮਨੁੱਖ ਦਾ ਹੀ ਘਰ ਹੈ, ਉੱਥੇ ਹੀ ਜਾਣਾ ਹੈ। ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ, ਉਸ ਦਰ ਦੀ ਪ੍ਰਾਪਤੀ ਨਹੀਂ, ਇੰਝ ਸਮਝ ਲਓ ਜੀਵ ਰਸਤੇ ਦੇ ਚ ਹੈ, ਮੰਜ਼ਲੇ ਮਕਸੂਦ ਤੇ ਨਹੀਂ। ਪਰ ਮਹਾਰਾਜ ਐਸਾ ਕਹਿੰਦੇ ਨੇ, ਦਰ ਘਰ ਕੀ ਸੋਝੀ ਨਾ ਹੈ, ਸਮਝ ਨਹੀਂ। ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਤਨ ਤੇ ਆਪਣੇ ਘਰ ਚਲਾ ਜਾਂਦਾ ਹੈ। ਤੁਸੀਂ ਆਖੋਗੇ ਤਨ ਦਾ ਘਰ ਕੀ ਹੈ? ਇੱਕ ਮਿੰਟ ਲਵਾਂ। ਜਿਹੜਾ ਮਨੁੱਖ ਬੁੱਢਾ ਹੈ, ਉਹ ਕੁਛ ਦਿਨ ਪਹਿਲੇ ਆਖਿਰ ਜਵਾਨ ਸੀ, ਜਿਹੜਾ ਜਵਾਨ ਹੈ ਕੁਝ ਦਿਨ ਪਹਿਲੇ ਬੱਚਾ ਸੀ, ਔਰ ਜੋ ਬੱਚਾ ਹੈ ਉਹ ਕੁਛ ਦਿਨ ਪਹਿਲੇ ਬਿੰਦ ਸੀ, ਖੂਨ ਸੀ। ਮਾਂ ਕੀ ਰਕਤ ਪਿਤਾ ਬੰਧਾਰਾ, ਬਿੰਦ ਤੇ ਜਿਨ ਪਿੰਡ ਕੀਆ। ਰਕਤ ਬਿੰਦ ਕਰਨ ਮੈਂ, ਬਿੰਦ ਸੀ, ਰਕਤ ਸੀ, ਲਹੂ ਸੀ। ਔਰ ਜੋ ਪਹਿਲੇ ਬਿੰਦ ਸੀ, ਲਹੂ ਸੀ, ਉਸ ਤੋਂ ਪਹਿਲੇ ਕੀ ਸੀ? ਖੁਰਾਕ ਸੀ, ਰੋਟੀ ਸੀ, ਭੋਜਨ ਸੀ। ਔਰ ਜੋ ਖੁਰਾਕ ਹੈ ਉਸ ਤੋਂ ਪਹਿਲੇ ਕੀ ਸੀ? ਖਾਕ ਸੀ, ਮਿੱਟੀ ਸੀ, ਮਿੱਟੀ ਸੀ। ਖਾਕ ਯਾਤਰਾ ਤੇ ਚੱਲ ਪਈ, ਮਿੱਟੀ ਯਾਤਰਾ ਤੇ ਚੱਲ ਪਈ, ਖਾਕ ਬਣ ਗਈ ਖੁਰਾਕ, ਖੁਰਾਕ ਬਣ ਗਿਆ ਖੂਨ, ਬਿੰਦ। ਮਾਂ ਕੀ ਰਕਤ ਪਿਤਾ ਬੰਧਾਰਾ, ਖੂਨ ਬਿੰਦ। ਬਿੰਦ ਤੇ ਖੂਨ ਬਣ ਗਿਆ ਬੱਚਾ, ਸੰਜੋਗ ਤੋਂ ਬਣ ਗਿਆ ਬੱਚਾ, ਬੱਚਾ ਹੋ ਗਿਆ ਜਵਾਨ, ਜਵਾਨ ਹੋ ਗਿਆ ਬੁੱਢਾ, ਬੁੱਢਾ ਫਿਰ ਮਿੱਟੀ ਦੇ ਚ ਮਿੱਟੀ, ਖਾਕ ਦੇ ਚ ਖਾਕ। ਕਬੀਰ ਧੂਲ ਸਕੇਲ ਕੇ ਪੁੜੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਨਾ, ਅੰਤ ਖੇ ਕੀ ਖੇ। ਤੂੰ ਕਿਹਾ ਅਸੀਂ ਖੇ ਦੇ ਚ ਖੇ ਹੋਣ ਵਾਸਤੇ ਆਇਆ, ਕਤਾ ਹੀ ਨਹੀਂ। ਇਹ ਤਨ ਖੇ ਹੈ, ਇਹ ਤਨ ਆਪਣੇ ਘਰ ਪਹੁੰਚ ਜਾਂਦਾ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਪਹੁੰਚ ਜਾਂਦਾ। ਤਨ ਦਾ ਘਰ ਕਬਰ ਹੈ, ਸਾਰਿਆਂ ਦੇ ਹੀ ਪਹੁੰਚ ਜਾਂਦਾ। ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਹੀ ਜਾ ਰਿਹਾ, ਮਰਘਟ ਦੇ ਨੇੜੇ ਜਾ ਰਿਹਾ, ਕਬਰ ਦੇ ਨੇੜੇ ਜਾ ਰਿਹਾ।
ਭਾਵੇਂ ਕੁਛ ਵੀ ਰੋਕੋ, ਇਹ ਰੁਕੇਗਾ ਨਹੀਂ, ਆਪਣੇ ਘਰ ਹੀ ਜਾ ਰਿਹਾ। ਬਾਬਾ ਫਰੀਦ ਇੱਕ ਸਲੋਕ ਦੇ ਰਾਹੀਂ ਜ਼ਰੂਰ ਆਵਾਜ਼ ਮਾਰਦੇ ਨੇ। ਆਪ ਕਹਿੰਦੇ ਨੇ, ਗੋਰ ਨਿਵਾਣੀ ਸੱਡ ਘਰੇ ਕਬਰ ਨੂੰ, ਮੁਲਤਾਨੀ ਭਾਸ਼ਾ ਚ ਗੋਰ ਕਹਿੰਦੇ ਨੇ, ਲਹਿੰਦੀ ਪੰਜਾਬੀ ਚ ਗੋਰ ਕਹਿੰਦੇ ਨੇ, ਔਰ ਪਰਸ਼ੀਅਨ ਦੇ ਚ ਵੀ ਗੋਰ ਕਹਿੰਦੇ ਨੇ। ਗੋਰ ਨਿਮਾਣੀ ਸੱਡ ਘਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆ। ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਏ ਤਨ ਨੂੰ, ਐ ਤੁਹਾਡਾ ਘਰ ਹੈ, ਐ ਤੁਹਾਡਾ ਘਰ ਹੈ, ਮਰਨ ਤੋਂ ਕੀ ਡਰਨਾ। ਤਨ ਨੇ ਕਬਰ ਦੇ ਜਾਣਾ, ਤਨ ਨੇ ਚਿਤਾ ਤੇ ਜਾਣਾ। ਸਾਰੇ ਸਰੀਰਾਂ ਦਾ ਘਰ ਸ਼ਮਸ਼ਾਨ ਘਾਟ ਹੈ, ਸਾਰੇ ਸਰੀਰਾਂ ਦਾ ਘਰ ਕਬਰਿਸਤਾਨ ਹੈ, ਔਰ ਪਹੁੰਚ ਜਾਂਦੇ ਨੇ, ਪਹੁੰਚ ਜਾਂਦਾ ਤਨ ਤੇ ਆਪਣੇ ਘਰ ਪਹੁੰਚ ਜਾਂਦਾ। ਇਹ ਅਸਥੂਲ ਸਰੀਰ ਹੈ, ਸੂਖਸ਼ਮ ਸਰੀਰ ਜੋ ਮਨ ਹੈ, ਇਹ ਮਿੱਟੀ ਤੋਂ ਨਹੀਂ ਬਣਿਆ, ਇਹ ਖਾਕ ਤੋਂ ਨਹੀਂ ਬਣਿਆ। ਤੁਸੀਂ ਆਖੋਗੇ ਕਿਸ ਤਰ੍ਹਾਂ ਬਣਿਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਮਨ ਦਾ ਘਰ ਭਗਵਾਨ ਦਾ ਘਾਟ ਹੈ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਕਬਰ ਤੱਕ ਪਹੁੰਚ ਜਾਏ, ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ, ਤਾਂ ਯਾਤਰਾ ਸਫਲ। ਤਨ ਸ਼ਮਸ਼ਾਨ ਘਾਟ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ, ਤਾਂ ਗੁਰਬਾਣੀ ਕਹਿੰਦੀ ਹੈ ਸਫਲ, ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਰਾ। ਜੀਵਨ ਯਾਤਰਾ ਸਫਲ ਹੋ ਗਈ, ਸਫਲ ਹੋ ਗਈ। ਤਨ ਤੇ ਅਜੇ ਕਬਰ ਤੱਕ ਨਹੀਂ ਪਹੁੰਚਿਆ, ਮਨ ਖੁਦਾ ਤੱਕ ਪਹੁੰਚ ਗਿਆ। ਤਨ ਤੇ ਅਜੇ ਸ਼ਮਸ਼ਾਨ ਘਾਟ ਤੱਕ ਨਹੀਂ ਪਹੁੰਚਿਆ, ਮਨ ਭਗਵਾਨ ਦੇ ਘਾਟ ਪਹੁੰਚ ਗਿਆ, ਯਾਤਰਾ ਸਫਲ ਹੋ ਗਈ। ਇਸੇ ਨੂੰ ਕਿਹਾ ਜੋਤੀ ਜੋਤ ਰਲੀ ਸੰਪੂਰਨ ਥਿਆ। ਮਨ ਜੋਤ ਸੀ, ਜੋਤ ਜੋਤ ਦੇ ਚ ਰਲ ਗਈ, ਪਰ ਤਨ ਮਿੱਟੀ ਸੀ, ਤਨ ਅਜੇ ਮਿੱਟੀ ਚ ਮਿੱਟੀ ਨਹੀਂ ਹੋਇਆ, ਮਨ ਜੋਤ ਦੇ ਚ ਜੋਤ ਹੋ ਗਿਆ। ਐਸੇ ਪੁਰਸ਼ ਲਈ ਸ਼ਬਦ ਹੈ ਇਹ ਜੀਵਨ ਮੁਕਤ ਹੈ, ਇਹ ਜੀਵਦਿਆਂ ਜੀ ਮੁਕਤ ਹੈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਇਹਦੇ ਬੰਧਨ ਟੁੱਟ ਗਏ ਨੇ। ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ, ਇਹ ਜੀਵਦਿਆਂ ਜੀ ਮੁਕਤ ਹੈ। ਤੇ ਹੋਰ ਵੀ ਸੁਣ ਲਓ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਨਹੀਂ ਮੁਕਤ ਆਉਂਦਾ। ਮਰ ਕੇ ਫਿਰ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਮੁਕਤ ਨਹੀਂ ਆਉਂਦਾ। ਮਰਨਾ ਮੁਕਤੀ ਨਹੀਂ ਹੈ। ਜੋ ਵਸਤੂ ਜੀ ਕੇ ਜੀਵਨ ਦੇ ਚ ਪ੍ਰਾਪਤ ਨਹੀਂ ਹੋਈ, ਉਹ ਮਰ ਕੇ ਕਿਸ ਤਰ੍ਹਾਂ ਮਿਲੇਗੀ, ਕਿਸ ਤਰ੍ਹਾਂ ਪ੍ਰਾਪਤ ਹੋਵੇਗੀ। ਕੁਛ ਤੇ ਮਨੁੱਖ ਅਕਲ ਤੋਂ ਕੰਮ ਲਵੇ। ਮੂਹੇ ਹੋਏ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣੇ ਕੋਇਲਾ। ਬਹਿਣੀ ਕਹੇ ਸੁਨੋਰੇ ਸੰਤੋ ਮਰਨ ਮੁਕਤ ਕਿਨ ਪਾਈ, ਮਰ ਕੇ ਕਿਸ ਨੂੰ ਮੁਕਤੀ ਮਿਲੀਏ? ਪਾਓ ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਵੀ ਨਹੀਂ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ। ਜੋ ਜੀਵਦਿਆਂ ਜੀ ਬ੍ਰਹਮ ਗਿਆਨੀ ਨਹੀਂ ਬਣ ਸਕਿਆ, ਮਰ ਕੇ ਇਸ ਨੂੰ ਕੌਣ ਬ੍ਰਹਮ ਗਿਆਨੀ ਬਣਾਏਗਾ, ਕਿਸਨੇ ਬਣਾਉਣਾ? ਜੋ ਜੀਵਦਿਆਂ ਜੀ ਮੁਕਤ ਨਹੀਂ ਹੋ ਸਕਿਆ, ਮਰ ਕੇ ਕਿਸ ਤਰ੍ਹਾਂ ਹੋਵੇਗਾ? ਤੋਂ ਮਹਿਰਜ ਕਰਾਂ, ਤਨ ਤੇ ਸਾਰਿਆਂ ਦੇ ਆਪਣੇ ਘਰ ਚਲੇ ਜਾਂਦੇ। ਤਨ ਦਾ ਘਰ ਹੈ ਕਬਰ, ਤਨ ਦਾ ਘਰ ਹੈ ਸ਼ਮਸ਼ਾਨ ਘਾਟ, ਮਨ ਦਾ ਘਰ ਸ਼ਮਸ਼ਾਨ ਘਾਟ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਾਡਾ ਸੂਖਸ਼ਮ ਸਰੀਰ ਹੈ,
ਇਸੇ ਨੂੰ ਚਿੱਤਰ ਗੁਪਤ ਕਹਿੰਦੇ ਨੇ। ਇਹ ਪ੍ਰਗਟ ਚਿੱਤਰ ਜਲਾਇਆ ਜਾ ਸਕਦਾ, ਚਿੱਤਰ ਗੁਪਤ ਨਹੀਂ ਜਲਦਾ ਅੱਗ ਦੇ ਨਾਲ। ਇਸ ਪ੍ਰਗਟ ਚਿੱਤਰ ਨੂੰ ਕਬਰ ਵਿੱਚ ਪਾਇਆ ਜਾ ਸਕਦਾ, ਚਿੱਤਰ ਗੁਪਤ ਨੂੰ ਕਬਰ ਵਿੱਚ ਨਹੀਂ ਪਾਇਆ ਜਾ ਸਕਦਾ। ਚਿੱਤਰ ਗੁਪਤ ਆਮ ਸਾਧਾਰਨ ਚਿੱਤਰ ਗੁਪਤ ਸਨਾਤਨ ਮਤ ਅਨੁਸਾਰ ਤੇ ਇੰਝ ਕਹਿੰਦੇ ਨੇ, 13 ਦਿਨਾਂ ਚ ਕਿਧਰੇ ਨਾ ਕਿਧਰੇ ਗਰਭ ਧਾਰਨ ਕਰ ਜਾਂਦਾ। ਗਰਭ ਧਾਰਨ ਕਰਨ ਦੀ ਹਰ ਵਕਤ ਸਹੂਲੀਅਤ ਹੈ, ਉਹ ਜਿਸ ਤਰ੍ਹਾਂ ਦੇ ਸੰਸਕਾਰਾਂ ਦਾ ਹੁੰਦਾ ਇਸ ਤਰ੍ਹਾਂ ਦੇ ਸੰਸਕਾਰਾਂ ਦੇ ਮਾਂ ਬਾਪ ਮੌਜੂਦ ਰਹੇ, ਉਹ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਸਕਦਾ। ਅਸਾਧਾਰਨ ਬਹੁਤ ਹੀ ਦੁਸ਼ਟ ਅਤਿਅੰਤ ਜ਼ਾਲਮ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਕ੍ਰਾਂਤੀ ਲਿਆਂਦੀ ਸੀ ਮਾਓਸੇ ਤੁੰਗ ਨੇ। ਇਸ ਤਰ੍ਹਾਂ ਦੇ ਪੁਰਸ਼ ਛੇਤੀ ਜਨਮ ਨਹੀਂ ਲੈਂਦੇ। ਔਰੰਗਜ਼ੇਬ ਜੈਸਾ ਚਿੱਤਰ ਗੁਪਤ ਛੇਤੀ ਜਨਮ ਨਹੀਂ ਲੈਂਦਾ। ਅਸਾਧਾਰਨ ਇਹਨੂੰ ਕਹਿੰਦੇ ਨੇ, ਬਹੁਤ ਲੰਬੇ ਸਮੇਂ ਤੱਕ ਭਟਕਦਾ। ਕੋਈ ਬਿਲਕੁਲ ਡਾਇਣ ਮਾਂ ਚਾਹੀਦੀ ਹੈ, ਕੋਈ ਬਿਲਕੁਲ ਬੁੱਛੜ ਕਸਾਈ ਪਿਤਾ ਚਾਹੀਦਾ, ਉਹਨਾਂ ਦੇ ਰਾਹੀਂ ਆ ਸਕਦਾ, ਉਂਝ ਨਹੀਂ ਆ ਸਕਦਾ। ਪਰ ਜਿਸਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਸ਼ੀਲ ਸੰਜਮ ਰੱਖਿਆ, ਆਪਣੇ ਆਪ ਨੂੰ ਸੰਭਾਲ ਕੇ ਰੱਖਿਆ, ਕਦਮ ਡਗਮਗਾਏ ਨੇ, ਠੀਕ ਹੈ ਕਦਮ ਤੇ ਰਸਤੇ ਤੇ ਸਨ, ਕਦਮ ਡਗਮਗਾਏ ਨਹੀਂ, ਪਰ ਕਦਮ ਘਰ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਕਦਮ ਰਸਤੇ 'ਚ ਸਨ, ਸਹੀ ਰਸਤੇ 'ਤੇ ਸਨ, ਕਦਮ ਡਗਮਗਾਏ ਵੀ ਨਹੀਂ, ਕਦਮ ਰੁਕੇ ਵੀ ਨਹੀਂ, ਜੀਵਨ ਦਾ ਅੰਤ ਹੋ ਗਿਆ, ਮਨ ਬੇਅੰਤ ਤੱਕ ਨਹੀਂ ਪਹੁੰਚ ਸਕਿਆ, ਸਰੀਰ ਦਾ ਅੰਤ ਹੋ ਗਿਆ, ਤਾਂ ਯਾਤਰਾ ਰਸਤੇ 'ਚ ਰਹਿ ਗਈ। ਰਾਤ ਨੂੰ ਅਸੀਂ ਜਦ ਸੌਂ ਜਾਂਦੇ ਹਾਂ, ਜਿੱਥੇ ਸੁੱਤੇ ਹਾਂ ਫਿਰ ਉੱਠਦੇ ਵੀ ਉੱਥੋਂ ਹੀ ਆ। ਜਿਸ ਹਾਲਤ ਵਿੱਚ ਸਰੀਰ ਦੀ ਮੌਤ ਹੋ ਜਾਂਦੀ ਹੈ ਤੇ ਮਨ ਸਰੀਰ ਨੂੰ ਛੋੜਦਾ ਹੈ, ਅਗਲਾ ਜਨਮ ਉਸੇ ਹਾਲਤ ਤੋਂ ਸ਼ੁਰੂ ਹੁੰਦਾ ਹੈ। ਪਿਛਲਾ ਗਿਆਨ, ਪਿਛਲੀ ਸਾਧਨਾ ਨਾਸ ਨਹੀਂ ਜਾਂਦੀ। ਕਬੀਰ ਜੈਸਾ ਪੁਰਸ਼ ਕਹਿ ਰਿਹਾ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ। ਹੇ ਪ੍ਰਭੂ, ਮੈਂ ਪਿਛਲੇ ਜਨਮ ਵਿੱਚ ਵੀ ਤੇਰਾ ਸੇਵਕ ਸੀ, ਤੇਰੀ ਬੰਦਗੀ ਕਰਦਾ ਰਿਹਾ, ਇਹ ਗੱਲ ਵੱਖਰੀ ਹੈ, ਮੈਂ ਤੇਰੇ ਤੱਕ ਨਹੀਂ ਪਹੁੰਚ ਸਕਿਆ। ਇਸ ਵਾਸਤੇ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭੌਜਲ ਫਿਰ, ਅੱਜ ਕੀ ਬਖਸ਼ਿਸ਼ ਕਰੇ, ਅੱਜ ਕੀ ਰਹਿਮਤ ਕਰੀ, ਮੈਂ ਕਿਧਰੇ ਰਸਤੇ 'ਚ ਹੀ ਨਾ ਰਹਿ ਜਾਵਾਂ। ਆਪ ਦੀ ਗਿਆਤ ਲਈ ਅਰਜ਼ ਕਰਾਂ, ਬਾਰ ਬਾਰ ਦਾ ਜਨਮ ਹੈ, ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨਾ ਹੈ। ਸਿਰਫ ਭਾਰਤ ਦੇ ਧਰਮ ਮੰਨਦੇ ਨੇ, ਭਾਰਤ ਦੇ 4 ਵੱਡੇ ਧਰਮ ਨੇ, ਪੁਰਾਣਾ ਧਰਮ ਸਨਾਤਨ ਮਤ, ਫਿਰ ਬੋਧ ਮਤ, ਜੈਨ ਮਤ ਤੇ ਸਿੱਖ ਮਤ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸਾਡੇ ਅਨੰਤ ਜਨਮ ਨੇ, ਜਦੋਂ ਦੀ ਪ੍ਰਿਥਵੀ ਹੈ ਉਦੋਂ ਦੇ ਜੰਮ ਰਹੇ ਹਾਂ, ਮਰ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ ਹਾਂ। ਯਾਤਰਾ ਬੜੀ ਲੰਬੀ ਹੈ, ਇਹ ਸਾਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਕਰਨਾ। ਲੇਕਿਨ 4 ਹੀ ਧਰਮ ਜੋ ਮਿਡਲ ਈਸਟ ਵਿੱਚ ਪੈਦਾ ਹੋਏ ਨੇ, ਮੱਧ ਪੂਰਬ ਵਿੱਚ, ਇਹ ਨਹੀਂ ਮੰਨਦੇ। ਉੱਥੇ ਪੁਰਾਣਾ ਧਰਮ ਹੈ ਯਹੂਦੀ, ਫਿਰ ਈਸਾਈ, ਫਿਰ ਪਾਰਸੀ, ਫਿਰ ਨਵਾਂ ਧਰਮ ਮੰਨਦੇ ਨੇ ਇਸਲਾਮ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ। ਲੇਕਿਨ ਇਸਲਾਮ ਵਿੱਚ ਇੱਕ ਸੂਫੀਆਂ ਦਾ ਤਬਕਾ ਹੈ, ਸ਼ਮਸ ਤਬਰੇਜ਼, ਮਨਸੂਰ, ਮੌਲਾਨਾ ਰੂਮ, ਫਿਰਦੌਸੀ, ਹਾਫਿਜ਼, ਇਸ ਤਰ੍ਹਾਂ ਦੇ ਉੱਚ ਪੱਧਰ ਦੇ ਜਿਹੜੇ ਫਕੀਰ ਹੋਏ ਨੇ, ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸ਼ਮਸ ਤਬਰੇਜ਼ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਇਸੇ ਕਾਰਨ ਮੁਲਤਾਨ ਦੇ ਨਵਾਬ ਨੇ ਇਹਦੀ ਪੁੱਠੀ ਖੱਲ ਲਾ ਕੇ ਇਹਨੂੰ ਮਾਰ ਦਿੱਤਾ, ਇਹਨੂੰ ਸ਼ਹੀਦ ਕੀਤਾ। ਕਿਉਂ? ਇਹ ਬਾਰ ਬਾਰ ਦੇ ਜਨਮ ਨੂੰ ਮੰਨਦਾ ਸੀ। ਇਹਨੇ ਦੀਵਾਨ ਨੇ ਸ਼ਮਸ ਤਬਰੇਜ਼ੀ ਦੇ ਵਿੱਚ ਆਪਣੀ 9 ਮਾਵਾਂ ਦੇ ਨਾਂ ਵੀ ਲਿਖੇ ਨੇ। ਕਹਿੰਦੇ, ਮੈਂ ਧਿਆਨ ਪਿੱਛੇ ਕਰਦਾ ਤੇ ਮੈਨੂੰ ਆਪਣੀਆਂ 9 ਮਾਵਾਂ ਯਾਦ ਆਉਂਦੀਆਂ।
ਇਸ ਤੋਂ ਪਿੱਛੇ ਮੇਰਾ ਧਿਆਨ ਨਹੀਂ ਜਾਂਦਾ। ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਵ ਮਹਿਮਾਂ ਕੁਨਮ। ਇਹ ਸੂਫੀ ਫਕੀਰ ਕਿਸੇ ਹੱਦ ਤੱਕ ਸਮਦ੍ਰਿਸ਼ਟ ਵੀ ਸਨ। ਇਹ ਵੀ ਸ਼ਮਸ ਤਬਰੇਜ਼ ਦਾ ਬੋਲ ਹੈ, ਅਜ ਯਕ ਚਿਰਾਗ ਮਸਜਿਦ ਵਾ ਬੁਤਖਾਨਾ ਰੋਸ਼ਨ ਅਸਤ, ਦਰ ਹੈਰਤਮ ਕੇ ਦੁਸ਼ਮਨੇ ਕੁਫਰੋਂ ਦੀ ਚਿਰਾਸਤ। ਕਹਿੰਦਾ ਇੱਕੋ ਹੀ ਦੀਵਾ ਜਲ, ਇੱਕੋ ਹੀ ਦੀਪਕ ਜਲ ਰਿਹਾ ਹੈ ਮੰਦਰ ਦੇ ਚ ਮਸਜਿਦ ਦੇ ਚ। ਕਹਿੰਦਾ ਸਮਝ ਨਹੀਂ ਆਉਂਦੀ ਕੁਫਰ ਤੇ ਦੀਨ ਦਾ ਝਗੜਾ ਕੀ ਹੈ। ਬੜੇ ਧਿਆਨ ਨਾਲ ਸੁਣਨਾ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ, ਸਮਝ ਲੈਣਾ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਉਹੀ ਦੀਵਾਰ। ਜਿਹੜੇ ਵਿਚਾਰ ਮਨੁੱਖ ਦੇ ਨਾਲ ਨਹੀਂ ਮਿਲਣ ਦਿੰਦੇ, ਰੱਬ ਨਾਲ ਮਿਲਣ ਦੇਣਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਵੀ ਮਹਿਸ ਕਰਦੇ ਹਾਂ। ਖੈਰ, ਇਸ ਵਕਤ ਮੇਰਾ ਮਜ਼ਮੂਨ ਨਹੀਂ ਹੈ। ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਵ ਮੈਂ ਮਾਂ ਕੁਨਮ। ਮੈਂ ਬਾਰ ਬਾਰ ਆਇਆ ਇਸ ਦੁਨੀਆਂ ਦੇ ਚ, ਕੋਈ ਇੱਕ ਦਫਾ। ਉਸ ਨਜ਼ਮ ਦੇ ਚ ਕਮ ਸੇ ਕਮ ਦੋ ਸਫਿਆਂ ਦੇ ਉੱਪਰ ਹੈ। ਫਾਰਸੀ ਦੀ ਸ਼ਾਇਰੀ ਚ ਕੁਝ ਕਿੱਤਾ ਹੁੰਦਾ, ਕੁਝ ਰਵਾਈ ਆਉਂਦੀ, ਕੋਈ ਨਜ਼ਮ ਆਉਂਦੀ ਹੈ, ਕੋਈ ਗਜ਼ਲ ਆਉਂਦੀ ਹੈ। ਇਹ ਨਜ਼ਮ ਹੈ, ਫਰਿਆਦ ਕਰਦਾ ਐ ਖੁਦਾ ਹਰ ਜਨਮ ਦੇ ਚ ਮਾਂ ਬਾਪ ਮਿਲੇ, ਧੀਆਂ ਪੁੱਤਰ ਮਿਲੇ, ਧਨ ਸੰਪਦਾ ਮਿਲੀ, ਪਤੀ ਮਿਲਿਆ, ਪਤਨੀ ਮਿਲੀ। ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਜ਼ਰੂਰੀ ਨਹੀਂ ਇੱਕ ਪੁਰਸ਼ ਮਰ ਕੇ ਅੱਗੇ ਪੁਰਸ਼ ਹੀ ਹੋਵੇ, ਔਰ ਜ਼ਰੂਰੀ ਨਹੀਂ ਇੱਕ ਇਸਤਰੀ ਮਰ ਕੇ ਅੱਗੋਂ ਇਸਤਰੀ ਹੋਵੇ, ਪੁਰਸ਼ ਹੋ ਸਕਦੀ। ਥੋੜ੍ਹਾ ਜਿਹਾ ਮਾਤਰਾ ਦਾ ਹੀ ਭੇਜਦਾ, ਇਸਤਰੀ ਪੁਰਸ਼ ਦੀ ਜ਼ਿਆਦਾ ਨਹੀਂ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ। ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਇਹਦੇ ਚ 60% ਪਿਤਾ ਦੀ ਅਨਸੇ, 40% ਮਾਂ ਦੀ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਹੈ, ਉਹਦੇ ਚ 60% ਮਾਂ ਹੈ, 40% ਪਿਓ ਹੈ। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦੀ ਅੰਸ ਤਨ ਦੇ ਚ ਵੀ ਮੌਜੂਦ ਹੈ, ਮਨ ਦੇ ਚ ਵੀ ਮੌਜੂਦ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰਾਮ ਕੱਲੀ ਮੱਲਾ ਪਹਿਲਾ, ਇਹ ਬ੍ਰਹਮ ਗਿਆਨੀ ਇਹ ਤੇ ਸਮਝੋ ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਹੀ ਪੁਰਸ਼ ਹੈ। ਕਹਿੰਦੇ ਨੇ ਨਾਰੀ ਨੂੰ ਪੁਰਸ਼ ਦੀ ਅਰਧ ਅੰਗ ਹੈ, ਅਰਧਾ ਅਰਧ ਅੰਗ। ਤੇ ਜੇ ਨਾਰੀ ਅਰਧ ਅੰਗ ਹੈ ਪੁਰਸ਼ ਦਾ, ਉਹਦੇ ਅੰਦਰ ਪੁਰਸ਼ ਅੱਧਾ ਹੈ, ਪੂਰਾ ਨਹੀਂ ਹੈ, ਤਾਂ ਫਿਰ ਪੁਰਸ਼ ਦੇ ਅੰਦਰ ਨਾਰੀ ਵੀ ਅੱਧੀ ਹੈ। ਇਹ ਵੀ ਮਰਜ਼ ਕਰਦੇ ਪੁਰਸ਼ ਪੁਰਸ਼ ਰੂਪ ਦੇ ਚ ਪੂਰਾ ਹੈ, ਇਹਦੇ ਅੰਦਰ ਨਾਰੀ ਅਧੂਰੀ ਹੈ। ਨਾਰੀ ਨਾਰੀ ਦੇ ਰੂਪ ਦੇ ਚ ਪੂਰੀ ਹੈ, ਇਹਦੇ ਅੰਦਰ ਪੁਰਸ਼ ਅਧੂਰਾ ਹੈ। ਇਸ ਵਾਸਤੇ ਵਿਪਰੀਤ ਦੀ ਕਸ਼ਿਸ਼ ਹੈ, ਕੋਈ ਇਸਤਰੀ ਇਸਤਰੀ ਦੀ ਕਸ਼ਿਸ਼ ਦੇ ਚ ਨਹੀਂ ਜੀਵਦੀ, ਪੁਰਸ਼ ਦੀ ਕਸ਼ਿਸ਼ ਦੇ ਜੀਵਦੀ ਹੈ। ਕੋਈ ਪੁਰਸ਼ ਪੁਰਸ਼ ਦੀ ਕਸ਼ਿਸ਼ ਦੇ ਚ ਨਹੀਂ ਜੀਵਦਾ, ਗੁਸਤਾਖੀ ਮਾਫ ਇਸਤਰੀ ਦੀ ਕਸ਼ਿਸ਼ ਦੇ ਜੀਵਦੀ, ਵਿਪਰੀਤ ਦੀ ਕਸ਼ਿਸ਼। ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜਿਉਂਦਾ ਹੈ, ਇੱਕ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਧੀ ਹੈ, ਵਿਪਰੀਤ ਦੀ ਕਸ਼ਿਸ਼। ਇੱਕ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਜਿਉਂਦੀ ਹੈ, ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਤੇ ਚਾਹੇ ਪੁੱਤਰ ਹੈ। ਇਸਤਰੀ ਲੜਕੀ ਤੋਂ ਸੰਤੁਸ਼ਟ ਨਹੀਂ ਹੋਵੇਗੀ, ਅਗਰ ਉਸਦੀ ਲੜਕੀ ਹੋ ਗਈ, ਲੜਕੀ ਜੈਸੀ ਤੋਂ ਹੈ, ਇਹ ਵੀ ਮੈਚ ਕਰਦੇ ਹਾਂ। ਪੁੱਤਰ ਤੋਂ ਸੰਤੁਸ਼ਟ ਹੋਵੇਗੀ, ਵਿਪਰੀਤ ਦੀ ਕਸ਼ਿਸ਼ ਹੈ। ਤੇ ਜੀਵਨ ਭਰ ਜੇ ਮਨੁੱਖ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੇ, ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਹੈ ਪੁਰਸ਼ ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ, ਉਹਦੇ ਅੰਦਰ ਬਰਦਾਸ਼ਤ ਦਾ ਮਾਦਾ ਵੱਧ ਜਾਏਗਾ, ਉਹਦੇ ਅੰਦਰ ਹਲੇਮੀ ਆ ਜਾਏਗੀ, ਔਰ ਹੋ ਸਕਦਾ ਉਹਦੀ ਆਵਾਜ਼ ਦੇ ਚ ਵੀ ਬਾਰੀਕੀ ਆ ਜਾਏ,
ਉਹਦੇ ਅੰਦਰ ਸਹਿਣ ਸ਼ਕਤੀ ਵੀ ਵੱਧ ਜਾਏਗੀ, ਇਸਤਰੀ ਜੈਸਾ ਹੋ ਜਾਏਗਾ। ਅਗਰ ਇਸਤਰੀ ਇੱਕ ਢੰਗ ਨਾਲ ਜੀਵੀਏ, ਬਿਰਧ ਹੁੰਦੇ ਆਉਂਦਿਆਂ ਪੁਰਸ਼ ਜੈਸੀ ਹੋ ਜਾਏਗੀ, ਉਹਦੇ ਅੰਦਰ ਘਰ ਬਾਹਰ ਦੀ ਪਕੜ ਵੱਧ ਜਾਏਗੀ, ਜ਼ਿੰਮੇਵਾਰੀ ਜ਼ਿਆਦਾ ਲਏਗੀ। ਹੋ ਸਕਦਾ ਆਵਾਜ਼ ਵਿੱਚ ਵੀ ਭਾਰੀ ਬਣਨਾ ਹੋਵੇ, ਕਿਉਂਕਿ ਸਾਰੀ ਜ਼ਿੰਦਗੀ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੀਏ, ਪੁਰਸ਼ ਦੀ ਕਸ਼ਿਸ਼ ਵਿੱਚ। ਬਿਰਧ ਹੁੰਦਿਆਂ ਆਉਂਦਿਆਂ ਪੁਰਸ਼ ਜੈਸੀ ਸੁਭਾਅ ਕਰਕੇ ਹੋ ਜਾਏਗੀ, ਇਹ ਵੀ ਮੈਂ ਅਰਜ਼ ਕਰਦਿਆਂ ਹੋ ਜਾਏਗੀ। ਘਰ ਵਿੱਚ ਖਾਸ ਕਰਕੇ ਭਾਰਤ ਦੇ ਤੇ ਏਸ਼ੀਆ ਦੇ ਮੁਲਕਾਂ 'ਚ ਸੱਸ ਦੇ ਨੂੰਹ ਦਾ ਝਗੜਾ ਕੀ ਹੈ। ਬਿਰਧ ਇਸਤਰੀ ਸੱਸ ਪਕੜ ਜਕੜ ਜ਼ਿਆਦਾ ਰੱਖਦੀ ਹੈ, ਉਮਰ ਦੇ ਵੱਧਿਆਂ ਪਕੜ ਜਕੜ ਵੱਧ ਜਾਂਦੀ ਹੈ, ਅਤੇ ਘਰ ਦੀ ਹਿੱਸੇਦਾਰ ਇੱਕ ਹੋਰ ਆ ਗਈ ਹੈ, ਉਹਨੂੰ ਉਹ ਵੈਲਿਊ ਨਹੀਂ ਦਿੰਦੀ, ਉਹਨੂੰ ਉਹ ਸਥਾਨ ਨਹੀਂ ਦਿੰਦੀ, ਉਹ ਕਲੇਸ਼ ਖੜਾ ਹੁੰਦਾ ਹੈ। ਇੱਕ ਇਸਤਰੀ ਅਗਰ ਢੰਗ ਨਾਲ ਜੀਵੀ ਹੈ, ਪੁਰਸ਼ ਹੁੰਦਿਆਂ ਆਉਂਦਿਆਂ ਇਸਤਰੀ ਜੈਸੀ ਹੋ ਜਾਏਗੀ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ, ਬ੍ਰਹਮ ਗਿਆਨ ਤਾਂ ਹੈ, ਇਹ ਮਨੋ ਵਿਗਿਆਨ ਵੀ ਹੈ ਔਰ ਇਹ ਸਾਇੰਸ ਵੀ ਹੈ, ਵਿਗਿਆਨ ਵੀ ਹੈ। ਇਹ ਸੰਗੀਤ ਦਾ ਵੀ ਖਜ਼ਾਨਾ ਹੈ, ਕਵਿਤਾ ਦਾ ਵੀ ਖਜ਼ਾਨਾ ਹੈ, ਇਹ ਹੁਣ ਮਨੁੱਖ ਦੀ ਮਰਜ਼ੀ ਉਸਨੇ ਕਿਸ ਪੱਖੋਂ ਖੋਜ ਕਰਨੀ ਹੈ। ਇਹ ਸੰਗੀਤ ਦਾ ਵੀ ਸਾਗਰ ਹੈ, ਇਹ ਕਵਿਤਾ ਦਾ ਵੀ ਸਾਗਰ ਹੈ। ਮੈਂ ਤੇ ਗੁਜਰੀ ਦੇ ਇਤਨੇ ਸਾਰੇ ਰੂਪ ਦੇਖ ਕੇ ਦੰਗ ਰਹਿ ਗਿਆ ਔਰ ਗੌੜੀ ਦੇ ਅਨੇਕਾਂ ਰੂਪ ਦੇਖ ਕੇ ਦੰਗ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਪੂਰਬੀ ਮੱਲਾ ਪੰਜਵਾਂ, ਪੂਰਬ ਦੀ ਗੌੜੀ, ਗੌੜੀ ਚੇਤੀ, ਗੌੜੀ ਗੁਆਰੇਰੀ, ਗੌੜੀ ਬੈਰਾਗਨ, ਹੱਦ ਹੋ ਗਈ, ਇੰਨੀਆਂ ਗੌੜੀਆਂ, ਗੌੜੀ ਦੇ ਇਤਨੇ ਰੂਪ। ਖੈਰ ਇਹ ਮੇਰਾ ਇਸ ਵਕਤ ਪ੍ਰਕਰਨ ਨਹੀਂ ਹੈ। ਕਵਿਤਾ ਦਾ ਵੀ ਖਜ਼ਾਨਾ ਹੈ, ਸੰਗੀਤ ਦਾ ਵੀ ਖਜ਼ਾਨਾ ਹੈ, ਵਿਗਿਆਨ ਦਾ ਵੀ ਖਜ਼ਾਨਾ ਹੈ, ਮਨੋਵਿਗਿਆਨ ਦਾ ਵੀ ਖਜ਼ਾਨਾ ਹੈ, ਆਤਮ ਗਿਆਨ ਦਾ ਵੀ ਖਜ਼ਾਨਾ ਹੈ। ਕਿਸੇ ਵੀ ਪੱਖੋਂ ਅਸੀਂ ਖੋਜ ਕਰੀਏ ਤਾਂ ਜਾ ਕੇ ਜੋ ਹੈ ਖੇਡ ਬਣਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਆਈ ਕੋ ਅਤਵਾਈ। ਇੱਕ ਛੋਟੀ ਜਿਹੀ ਬੱਚੀ ਪਿਓ ਦੀ ਪਰਿਕਰਮਾ ਕਰਦੀ ਹੈ ਬਾਰ ਬਾਰ, ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਮਾਂ ਨੂੰ ਵੇਖ ਕੇ ਨਹੀਂ, ਮਾਂ ਜੈਸੀ ਤਾਂ ਹੈ ਹੀ ਉਹ ਤਾਂ ਹੈ ਹੀ। ਬਾਲ ਕਨਿਆ ਕੋ ਜੈਸੇ ਬਾਪ ਪਿਆਰਾ, ਗੁਰੂ ਨਾਨਕ ਛੋਟੀ ਬੱਚੀ ਪਿਓ ਦੀ ਤਰਫ ਭੱਜਦੀ, ਪਿਓ ਦੀ ਪਰਿਕਰਮਾ ਕਰਦੀ, ਪਿਓ ਦੇ ਪੈਰਾਂ ਨਾਲ ਲਟ ਜੋ ਹੈ ਲਿਪੜਦੀ ਹੈ। ਕਾਰਨ ਵਿਪਰੀਤ ਦੀ ਕਸ਼ਿਸ਼। ਮੈਂ ਫਿਰ ਅਰਜ਼ ਕਰਾਂ, ਇਸਤਰੀ ਜੀਵਦੀ ਹੈ ਪੁਰਸ਼ ਦੀ ਕਸ਼ਿਸ਼ ਦੇ ਚ। ਇਹ ਪੁਰਸ਼ ਚਾਹੇ ਪਿਤਾ ਹੋਵੇ, ਚਾਹੇ ਪਤੀ ਹੈ, ਚਾਹੇ ਭਰਾ ਹੈ, ਚਾਹੇ ਪੁੱਤਰ ਹੈ, ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ ਚ। ਇਹ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਲੜਕੀ ਹੈ, ਵਿਪਰੀਤ ਦੀ ਕਸ਼ਿਸ਼। ਤੋ ਅਕਸਰ ਇਹ ਸੰਭਾਵਨਾ ਹੁੰਦੀ ਹੈ ਇਸ ਜਨਮ ਦੇ, ਜਿਹਦੇ ਕੋਲ ਪੁਰਸ਼ ਸਰੀਰ ਹੈ, ਜ਼ਰੂਰੀ ਨਹੀਂ ਅਗਲੇ ਜਨਮ ਦੇ ਪੁਰਸ਼ ਸਰੀਰ ਹੋਵੇ, ਹੋ ਸਕਦਾ ਇਸਤਰੀ, ਕਿਉਂਕਿ ਇਸਤਰੀ ਦੀ ਕਸ਼ਿਸ਼ ਦੇ ਜੀਵ ਹੈ। ਇੱਕ ਇਸਤਰੀ ਕੋਲ ਇਸਤਰੀ ਸਰੀਰ ਹੈ, ਜ਼ਰੂਰੀ ਨਹੀਂ ਅਗਲੇ ਜਨਮ ਦੇ ਚ ਇਸਤਰੀ ਪੁਰਸ਼ ਹੋ ਸਕਦਾ, ਕਈ ਤੇ ਇਸ ਜਨਮ ਦੇ ਚ ਵੀ ਹੋ ਸਕਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਅਵਤਰੇ। ਮੈਂ ਇਹਦਾ ਇੱਕ ਪ੍ਰਤੱਖ ਕਾਰਨਾਮਾ ਜੋ ਦੇਖਿਆ ਉਹ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਾਂ। ਭਗਤ ਨਾਮਦੇਵ ਜੀ ਕਹਿੰਦੇ ਨੇ, ਅਗਰ ਕੋਈ ਪਰਮਾਤਮਾ ਨੂੰ ਨਾਰੀ ਮੰਨ ਲਵੇ, ਦੇਵੀ ਮੰਨ ਲਵੇ, ਮਹਾਮਾਈ ਮੰਨ ਲਵੇ, ਮੰਨੇ ਵੈਸ਼ਨੋ ਦੇਵੀ, ਦੁਰਗਾ ਦੇਵੀ, ਨੈਣਾ ਦੇਵੀ, ਕੁਮਕਿਆ ਦੇਵੀ, ਕਾਲੀ ਦੇਵੀ, ਦੁਰਗੀ, ਦੁਰਗਾ ਦੇਵੀ, ਲਕਸ਼ਮੀ ਦੇਵੀ ਕੋਈ ਇੱਕ ਹੈ, ਔਰ ਬਹੁਤ ਸਾਰੀਆਂ ਫਿਲਮਾਂ ਵਾਲਿਆਂ ਨੇ ਵੀ ਪੈਦਾ ਕਰ ਦਿੱਤੀਆਂ, ਸੰਤੋਸ਼ੀ ਮਾਂ ਇਤਿਹਾਸਕ ਨਾਰੀ ਦੀ ਪੂਜਾ। ਹੁਣ ਇਹ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਕਹਿ ਰਹੇ ਨੇ, ਸਤਿਗੁਰ ਇੰਜ ਕਹਿੰਦੇ ਨੇ, ਜੈਸਾ ਸੇਵੇ ਤੈਸਾ ਹੋਏ। ਪਰਮਾਤਮਾ ਨੂੰ ਜੈਸਾ ਮੰਨੋਗੇ ਤੇ ਉਹਦੀ ਸੇਵਾ ਕਰੋਗੇ ਵੈਸੇ ਹੋ ਜਾਓਗੇ, ਜੈਸਾ ਰੂਪ ਪਰਮਾਤਮਾ ਦਾ ਮੰਨੋਗੇ ਵੈਸੇ ਹੋ ਜਾਓਗੇ, ਜੈਸਾ ਮੰਨੋਗੇ ਵੈਸੇ ਹੋ ਜਾਓਗੇ। ਭਗਤ ਨਾਮਦੇਵ
महामाई की पूजा करे नर से नार होए अवतरे। महामाई दी पूजा पिया करदा है और हर वक्त विचारां दे च माता ही माता, माता दे जगराते सोचनी दे च माता ही माता, मां ही मां, पूज मां ही मां है, माता ही माता। इहदा अंत होया, नामदेव कहिंदे ने अगला शरीर इसका नारी का होगा, मुक्त नहीं हो सकता। और मैं अर्ज करा, मनोचिंतक कहिंदे ने अगर बहुत भावक होके कर रहा है, हो सकता है इस जन्म दे च भी इहदे शरीर के हारमोनस बदलन, इहदे शरीर के अणु बदलन, रूपरेखा बदले। मैं इस तरह का एक देखिया टैक्सी ड्राइवर बॉम्बे, अमृत वेले आके पहले तो रोन लग पे, मैं एक कारण ते दस रोन तो पहले लग पे। कहन लगा सारे टैक्सी ड्राइवर मैनु छेड़ देने, तंग कर देने, मेरा शरीर स्त्री जैसा होंदा जा रहा है, दाड़ा तो है ही नहीं सी। 22-23 साल की उम्र, कहिंदा टैक्सी चलाना मेरे लिए औखा हो गया। उभार शरीर का इस तरह का आ गया है, मैं हुण लड़की लगदा, आवें ड्रेस मैं उपर लड़कियां दे पाया, ते हुण मैं की करा। मैं कह पुरखा, मैं तेनू कदी गुरुद्वारे देखया नहीं, अज ही देखया, रोंदा होया तू आया। मैं एक अंदाजे के मुताबिक 48 साल तो लगातार गुरु नानक देव जी के गुरपुरब से बॉम्बे जा रहे हैं, कदी नागा मेरा नहीं पिया। उतों दिया मेन सभा ते फिर भाई जोगा सिंह जी के गुरुद्वारे 10-10 दिन हाजरी भरदा हुंदा हर साल, ते जिथे भाई जोगा सिंह का गुरुद्वारा बनया, सिंघां दी सारी कलोनी है, गुरु तेग बहादुर नगर उसनू कहिंदे ने, उत्थे ओ रहिंदा। मैं उसनों पूछ लिया, मैं तेनू मैं कदी गुरुद्वारे नहीं देखिया। कहिंदा मैं माता दे मंदर च जाना हुंना ते सनीचरवार सारी रात जगराता करदा, सवेरे भी माता दे मंदर च मत्था टेक के जाना, शामे भी आंदा, जिहड़ी आमदन आउंदी है दसवंद उत्थे ही देख के आना, ते सनीचरवार माता दा पूरा जगराता करदा। ते मैं कौन, माता जैसा शरीर होने लग पे ते रोंदा केड़ी गल है, फिर रोना केड़ी गल। जैसा सेवे तैसा होए, जैसा सेवोगे वैसे हो जाओगे, जैसा मनोगे वैसा हो जाओगे। मैं कह पढ़ी नहीं पंक्ति गुरु ग्रंथ साहब दी, महामाई की पूजा करे नर से नार हो तरे। हुण मैं आम हालत बयान करा, क्योंकि आम स्त्री पुरुष विपरीत दी कशिश दे जीवदे ने, कोई पुरुष पुरुष दी कशिश दे नहीं जीवदा, जीवन भर स्त्री दी कशिश जीवदा। चाहे स्त्री मां है, चाहे भैण है, चाहे पत्नी है, ते चाहे धी है, कोई स्त्री स्त्री दी कशिश दे नहीं जीवदी, स्त्री जैसी ते है ही है, पुरुष दी कशिश दे जीवदी, चाहे वह पुरुष पिता है, चाहे पति है, चाहे बिरा है, चाहे पुत्र। विपरीत दी कशिश दे जीण करके संस्कार विचार सोचनी सारी उन्हां दे आले दुआले घूमदी है। तो जरूरी नहीं कि स्त्री मर के उसका अगला जन्म स्त्री दा होवे, जरूरी नहीं, आम हालत दे च पुरुष हो सकती है, और एक पुरुष आम हालत दे च स्त्री हो सकता है। ये भी मैं अर्ज करते हैं, इस दे बड़े भारी सबूत मिलते हैं। विपरीत दी कशिश, कबीर कहिंदे ने ऐसे घर हम बहुत बसाए, जब हम राम गर्भ होया। इस तरह दे घर ते मैं कई वसाए, कईयां दा प्यो बनया, कईयां दी मां बनया, कईयां दा पुत्र बनया, कईयां दी धी बनया, कईयां दा पति बनया, कईयां दी पत्नी बनया। ऐसे घर हम बहुत बसाए, जब हम राम गर्भ होया। शमस तबरेज कहिंदा है, बाज आमदम ता यार राम मैं मां कुनम। ऐ मेरे खुदा, मैं पुत्रां दे नाल चलिया, मित्रां दे नाल चलिया,
ਮੇਰੇ ਨਾਲ ਪਤਨੀ ਚਲੀਏ, ਕਈ ਦਫਾ ਪਤੀ ਚਲੇ ਰਾਹ ਚਲੇ ਨੇ, ਐ ਖੁਦਾ ਮੈਂ ਤੇਰੇ ਨਾਲ ਕਦੀ ਨਹੀਂ ਚੱਲਿਆ, ਤੂੰ ਮੇਰੇ ਨਾਲ ਕਦੀ ਨਹੀਂ ਚੱਲਿਆ। ਹਰ ਜਨਮ ਦੇ ਚ ਇਹ ਹਸਰਤ ਮੇਰੀ ਰਹਿ ਗਈ, ਹੱਦ ਕੀ ਮੇਰ ਕਰਦੇ ਤੂੰ ਮੇਰੇ ਘਰ ਆ ਤੇ ਮੈਂ ਤੈਨੂੰ ਆਪਣੇ ਘਰ ਲੈ ਜਾਵਾਂ ਤੇ ਮੈਂ ਮਾਣ ਕਰਾਂ ਮੇਰੇ ਨਾਲ ਮੇਰਾ ਖੁਦਾ ਰਹਿ। ਭਰਾਵਾਂ ਨਾਲ ਤੇ ਮੈਂ ਚੱਲਿਆ, ਪਤਨੀ ਨਾਲ ਤੇ ਮੈਂ ਚੱਲਿਆ, ਭਰਾਵਾਂ ਨਾਲ ਤੇ ਮੈਂ ਚੱਲਿਆ, ਮਿੱਤਰਾਂ ਨਾਲ ਚੱਲਿਆ, ਮਾਂ ਬਾਪ ਦੇ ਨਾਲ ਚੱਲਿਆ, ਖੁਦਾ ਮੈਂ ਤੇਰੇ ਨਾਲ ਨਹੀਂ ਚੱਲਿਆ, ਤੂੰ ਮੇਰ ਕਰ, ਕੋਈ ਬਖਸ਼ਿਸ਼ ਕਰ। ਲੰਬੀ ਚੌੜੀ ਨਜ਼ਮ ਹੈ, ਮੁਖਤਸਰ ਮੈਂ ਅਰਜ਼ ਕਰਾਂ, ਦੁਆ ਕਬੂਲ ਹੋ ਗਈ। ਖੁਦਾ ਆਖਣ ਲੱਗਾ, ਲੈ ਤੂੰ ਰੋਜ਼ ਰੋਜ਼ ਤਰਲੇ ਲੈਣਾ, ਚੱਲ ਤੇਰੇ ਘਰ ਚੱਲਦੇ। ਹੁਣ ਸ਼ਮਸ ਤਬਰੇਜ਼ ਕਹਿੰਦਾ, ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਜਿਸ ਦਿਨ ਮੇਰੇ ਨਾਲ ਮੇਰਾ ਖੁਦਾ ਜਾ ਰਿਹਾ ਸੀ। ਮੈਂ ਤੇ ਆਸਮਾਨ ਤੇ ਉੱਡਦਾ ਪਿਆ ਸੀ, ਮੇਰੀ ਖੁਸ਼ੀ ਦੀ ਸੀਮਾ ਨਹੀਂ ਸੀ, ਮੇਰੇ ਬਿਸਮਾਤ ਦੀ ਸੀਮਾ ਨਹੀਂ ਸੀ, ਮੇਰੇ ਅਨੁਭਵ ਦੀ ਕੋਈ ਸੀਮਾ ਨਹੀਂ ਸੀ, ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਫਿਰ ਕਹਿੰਦਾ, ਜੈਸੇ ਘਰ ਦੇ ਬੂਹੇ ਤੱਕ ਪਹੁੰਚੇ ਨਾ ਤੇ ਖੁਦਾ ਨੇ ਇਹ ਆਖਿਆ, ਫਕੀਰਾ ਜ਼ਰਾ ਅੰਦਰ ਦੇਖ, ਸਾਡੇ ਬੈਠਣ ਦੀ ਥਾਂ ਹੈ, ਸਾਡੇ ਲਈ ਜਗ੍ਹਾ ਬਣਾਈ ਹੈ, ਲੈ ਜੋ ਆਇਆ। ਸ਼ਮਸ ਤਬਰੇਜ਼ ਕਹਿੰਦਾ, ਅੱਛਾ ਖੁਦਾ ਸਿੰਘਾਸਣ ਹੈ, ਮੈਂ ਜ਼ਰਾ ਹੋ ਆਵਾਂ ਅੰਦਰ। ਹੁਣ ਸ਼ਮਸ ਤਬਰੇਜ਼ ਕਹਿੰਦਾ, ਜਿਸ ਸਿੰਘਾਸਣ ਤੇ ਮੈਂ ਬਿਠਾਉਣਾ ਸੀ ਖੁਦਾ ਨੂੰ, ਪੂਰੀ ਚੰਡਾਲ ਚੌਕੜੀ ਬੈਠੀ ਹੋਈ ਹੈ, ਕਾਮ ਉੱਥੇ ਹੀ ਬੈਠਾ ਹੈ, ਕ੍ਰੋਧ ਉੱਥੇ ਹੀ ਬੈਠਾ ਹੈ, ਲੋਭ ਉੱਥੇ ਹੀ ਬੈਠਾ ਹੈ, ਇੱਕ ਇੱਕ ਦੇ ਕਈ ਕਈ ਸਾਥੀ ਉੱਥੇ ਹੀ ਬੈਠੇ ਨੇ, ਪੂਰੀ ਚੰਡਾਲ ਚੌਕੜੀ। ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ, ਮੈਂ ਮੁਕਤਸਰ ਕਰਦਾ ਪਿਆ, ਬਈ ਨਿਕਲੋ, ਇੱਥੇ ਬੈਠਣ ਵਾਲਾ ਆ ਗਿਆ। ਜੈਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਜਾਓ ਐ ਗੁਨਾਹ ਐ ਪਾਪ ਐ ਔਗਣੋ ਨਿਕਲ ਜਾਓ, ਹੁਣ ਤੁਹਾਡੇ ਲਈ ਥਾਂ ਨਹੀਂ, ਕਰਤਾ ਘਰ ਦੇ ਚ ਆ ਗਿਆ।

0: ਧੁੰਦ ਸੀ, ਸੁੰਨ ਸੀ। ਇਸੇ ਹੀ ਸੁੰਨ ਦੇ ਚ, ਇਸੇ ਹੀ ਸਨਾਟੇ ਦੇ ਚ, ਇਸੇ ਹੀ ਧੁੰਦ ਦੇ ਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ। ਉਸਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਪਹਿਲੀ ਆਵਾਜ਼। ਉਹ ਆਵਾਜ਼ ਕੀ ਸੀ? ਉਹਨੂੰ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਨੇ, ਭਗਤ ਕਬੀਰ ਨੇ ਔਰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਅਤੇ ਸਵਾਮੀ ਮਹਾਂਵੀਰ ਨੇ ਜੋ ਕੁਝ ਬਿਆਨ ਕੀਤਾ, ਮੈਂ ਛੇਤੀ ਛੇਤੀ ਅਰਜ਼ ਕਰਦੇ ਹਾਂ। ਉਹ ਆਵਾਜ਼ ਕੀ ਸੀ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦ ਕਥਨੀ ਅਨਾਦ। ਉਹ ਨਾਦ ਸੀ, ਓਅੰਕਾਰ। ਇਹ ਜਿਵੇਂ ਘੰਟੇ ਦੀ ਆਵਾਜ਼ ਆਉਂਦੀ ਹੈ, ਮਾਰੀਏ ਤੇ ਆਹਿਸਤਾ ਆਹਿਸਤਾ ਬੰਦ ਆਉਂਦੀ ਹੈ, ਆਹਿਸਤਾ ਆਹਿਸਤਾ ਧੀਮੀ ਪੈ ਜਾਂਦੀ ਹੈ। ਇਹ ਆਵਾਜ਼ ਅੱਜ ਤੱਕ ਧੀਮੀ ਨਹੀਂ ਪਈ, ਧੀਮੀ ਹੋ ਗਈ, ਇਕਦਮ ਧਮਾਕਾ ਹੋ ਕੇ ਚੱਲ ਰਹੀ ਹੈ, ਬ੍ਰਹਿਮੰਡ ਦੇ ਚ ਵਿਆਪਕ ਹੈ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ, ਇਹ ਪਹਿਲੇ ਤੋਂ ਵੀ ਪਹਿਲਾ ਬੋਲ ਹੈ। ਆਦ ਪਹਿਲਾ ਬੋਲ ਹੈ, ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ, ਇਹ ਪਹਿਲੀ ਆਵਾਜ਼ ਹੈ ਬ੍ਰਹਿਮੰਡ ਦੀ। ਇਸੇ ਨੂੰ ਗੁਰੂ ਜੋ ਹੈ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਹਿਲੇ ਇੰਜ ਕਰਦੇ ਨੇ, ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ ਇੱਕ ਆਵਾਜ਼, ਤਿਸਤੇ ਹੋਏ ਲੱਕ ਦਰਿਆ। ਉਸੇ ਕਵਾਓ ਤੋਂ, ਉਸੇ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਤੇ ਜ਼ਿੰਦਗੀ ਦਾ ਦਰਿਆ ਕੀ ਹੈ? ਸੂਰਜ। ਉਸੇ ਇੱਕ ਧਮਾਕੇ ਤੋਂ ਅਰਬਾਂ ਖਰਬਾਂ ਸੂਰਜ ਬਣ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਉਸ ਸੂਰਜ ਦਾ ਟੁਕੜਾ। ਅਨੰਤ ਕਾਲ ਤੱਕ ਇਹ ਅੱਗ ਦਾ ਗੋਲਾ ਹੀ ਸੀ, ਪੂਰੀ ਠੰਡੀ ਅੱਜ ਵੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਵੀ ਲਾਵੇ ਚੱਲਦੇ ਨੇ, ਅਜੇ ਵੀ ਕਿਧਰੇ ਕਿਧਰੇ ਲਾਵੇ ਫੁੱਟਦੇ ਨੇ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਲ ਰਹਿਣ ਚੰਦ ਨ ਸੂਰਜ ਸੁਨੇ ਸੁਨ ਸਮਾਏ। ਇਸ ਸਨਾਟੇ ਵਿੱਚ ਜੋ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ, ਉਹ ਕਵਾਓ ਕੀ ਸੀ? ਉਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਚ ਦੱਸਦੇ ਨੇ, ਉਸ ਬਾਣੀ ਦਾ ਨਾਂ ਹੈ ਓਅੰਕਾਰ, ਰਾਮਕਲੀ ਰਾਗ ਵਿੱਚ ਹੈ। ਉਹਨੂੰ ਦੱਕਣੀ ਓਅੰਕਾਰ ਕਰਕੇ ਕਹਿੰਦੇ ਨੇ, ਇਸ ਵਾਸਤੇ ਰਾਮਕੱਲੀ ਦੱਕਣੀ, ਰਾਮਕੱਲੀ ਪੂਰਬ ਦੀ ਨਹੀਂ ਗਾਇਨ ਕਰਨੇ, ਦਕਸ਼ਣ ਦੀ ਖੋ ਗਈ ਗੱਲ। ਗੁਰੂ ਗ੍ਰੰਥ ਸਾਹਿਬ ਦੇ ਦੋ ਤਰ੍ਹਾਂ ਦਾ ਸੰਗੀਤ ਹੈ, ਦਕਸ਼ਣ ਭਾਰਤ ਦਾ, ਪੂਰਬੀ ਭਾਰਤ ਦਾ। ਰਾਮਕੱਲੀ ਦੱਕਣੀ, ਦੱਕਣੀ ਓਅੰਕਾਰ, ਬਾਣੀ ਦਾ ਨਾਂ ਹੀ ਓਅੰਕਾਰ ਹੈ। ਜਿਵੇਂ ਪਹਿਲੀ ਬਾਣੀ ਦਾ ਨਾਂ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਬਾਣੀ ਦਾ ਨਾਂ ਓਅੰਕਾਰ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨਜਿਤ, ਓਅੰਕਾਰ ਸੈਲ ਜੁਗਵੈ, ਓਅੰਕਾਰ ਬੇਦ ਨਿਰਵੈ। ਇਹ ਬਾਣੀ ਕਿੱਥੇ ਉਚਾਰਨ ਕੀਤੀ? ਭਾਰਤ ਵਿੱਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਅੰਕਾਰ। ਇੰਦੌਰ ਤੋਂ 40 ਮੀਲ ਦੂਰੀ ਤੇ ਬਾਈ ਰੋਡ ਜੋ ਹਜ਼ੂਰ ਸਾਹਿਬ ਜਾਂਦੇ ਨੇ ਦਿੱਲੀ ਤੋਂ, ਉਹਨਾਂ ਨੂੰ ਰਸਤੇ 'ਚ ਪੈ ਜਾਂਦਾ। ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਮੰਦਰ ਦਾ ਨਾਂ ਹੈ ਓਅੰਕਾਰ। ਆ ਸਾਰੇ ਕਦੀਮਾਂ ਦੇ ਮਾਹਿਰੀਨ ਜੋ ਭਾਰਤ ਸਰਕਾਰ ਦੇ ਨੇ, ਉਹ ਕਹਿੰਦੇ ਨੇ ਮੰਦਰ ਘੱਟ ਤੋਂ ਘੱਟ 4000 ਸਾਲ ਪੁਰਾਣਾ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਬਿਲਕੁਲ ਨਰਮਦਾ ਦੇ ਕਿਨਾਰੇ, ਨਰਮਦਾ ਉਸਨੂੰ ਟੱਚ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਉਸ ਮੰਦਰ ਦਾ ਨਾਂ ਹੈ ਓਅੰਕਾਰ। ਉਸੇ ਹੀ ਮੰਦਰ ਤੋਂ 100 ਗਜ਼ ਦੀ ਦੂਰੀ ਤੇ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ। ਮੰਦਰ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ। 100 ਗਜ਼ ਦੀ ਦੂਰੀ ਤੇ ਜਿੱਥੇ ਗੁਰਦੁਆਰਾ ਹੈ, ਇਹ ਬ੍ਰਾਹਮਣਾਂ ਦੀ ਟਕਸਾਲ ਸੀ ਤੇ ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇੱਥੇ ਹੀ ਦੱਕਣੀ ਓਅੰਕਾਰ ਸਤਿਗੁਰ ਨੇ ਉਚਾਰਨ ਕੀਤੀ, ਸੁਣ ਭਾਂਡੇ ਕਿਆ ਲਿਖੋ ਜੰਜਾਲਾ, ਰਿਖ ਨਾਮ ਨਾਮ ਗੁਰਮੁਖ ਗੋਪਾਲਾ, ਓਹੰਕਾਰ ਬ੍ਰਹਮਾ ਉਤਪਤ। ਓਹੰਕਾਰ ਕੀ ਆ ਜਨਚਿਤ, ਤੂੰ ਜਿਸ ਨੂੰ ਓਹੰਕਾਰ ਕਹਿੰਦਾ ਪਿਆ ਨਹੀਂ ਹੈ, ਓਹੰਕਾਰ ਤੋਂ ਤੇ ਸਾਰਾ ਬ੍ਰਹਿਮੰਡ ਹੋਇਆ। ਉਹ ਪਹਿਲੀ ਆਵਾਜ਼ ਕੀ ਸੀ? ਓਹੰਕਾਰ। ਸਵਾਮੀ ਮਹਾਵੀਰ ਜੈਨ ਧਰਮ ਦੇ ਬਾਣੀ ਉਹ ਵੀ ਕਹਿੰਦੇ ਨੇ ਪਹਿਲੀ ਆਵਾਜ਼ ਓਹੰਕਾਰ, ਉਸੇ ਤੋਂ ਬ੍ਰਹਿਮੰਡ ਹੋਇਆ। ਇਸਲਾਮ ਤੇ ਈਸਾਈਅਤ ਵੀ ਮੰਨਦੀ ਹੈ ਸਾਰਾ ਪਸਾਰਾ ਸ਼ਬਦ ਤੋਂ ਹੋਇਆ, ਪਰ ਸ਼ਬਦ ਦੀ ਰੂਪ ਰੇਖਾ ਹੋਰ ਦੱਸਦੇ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਹੈ, ਔਰ ਈਸਾ ਕਹਿੰਦੇ ਨੇ ਉਹ ਲੋਗੋਸ ਹੈ। ਲੇਕਿਨ ਭਾਰਤ ਦੇ ਕਰੀਬਨ ਕਰੀਬਨ ਤਮਾਮ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਤੇ ਭਗਤ ਕਹਿੰਦੇ ਨੇ ਉਹ ਧੁਨ ਹੈ ਓਹੰਕਾਰ। ਫਿਰ ਸਤਿਗੁਰ ਤੇ ਏਕਾ ਲਾਉਂਦੇ ਨੇ, ਹੋਰ ਦੂਜੀ ਧੁਨ ਨਹੀਂ ਹੈ। ਕਾਰਨ ਉਪਨਿਸ਼ਾਂ ਦੇ ਅੱਧੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਹੰਕਾਰ ਹੈ, ਪਰ ਅੱਧੇ ਕਹਿੰਦੇ ਨੇ ਓਮ ਹੈ, ਓਮ ਉਹ ਕਹਿੰਦੇ ਨੇ ਇਹ ਧੁਨੀ ਹੋਈ। ਅੱਧੇ ਕਹਿੰਦੇ ਨੇ ਓਹੰਕਾਰ ਹੈ। ਮਹਾਰਾਜ ਨੇ ਏਕਾ ਲਾ ਦਿੱਤਾ, ਨਹੀਂ ਹੋਰ ਕੋਈ ਧੁਨ ਨਹੀਂ, ਇੱਕ ਓਹੰਕਾਰ, ਇੱਕ ਇਹੀ ਧੁਨ ਹੈ, ਇਹੀ ਧੁਨ ਹੈ ਓਹੰਕਾਰ ਆਦਿ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ, ਓਹੰਕਾਰ ਆਦਿ ਕਥਨੀ ਅਨਾਦ, ਇਸ ਓਹੰਕਾਰ ਦੀ ਧੁਨ ਤੋਂ ਫਿਰ ਕਿਵੇਂ ਪਸਾਰਾ ਹੋਇਆ? ਅਰਬਾਂ ਖਰਬਾਂ ਸੂਰਜ ਪੈਦਾ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਸੂਰਜ ਦਾ ਟੁਕੜਾ ਹੈ, ਇਹ ਫਿਰ ਪਸਾਰਾ ਕਿਵੇਂ ਹੋਇਆ? ਗੁਰਬਾਣੀ ਜਿਸ ਤਰ੍ਹਾਂ ਖੁਲਾਸਾ ਕਰਦੀ ਹੈ, ਮੈਂ ਫਿਰ ਕੱਲ੍ਹ ਦਿਨ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਸੁਸਤ ਰਹਿ ਜਾਂਦਾ, ਘੜੀ ਅੱਗੇ ਲੰਘ ਜਾਂਦੀ ਹੈ, ਫਿਰ ਮੈਨੂੰ ਰੁਕਣਾ ਪੈਂਦਾ, ਸਮਾਂ ਹੋ ਗਿਆ। ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲ੍ਹਣ ਦੀ ਨਿਮਾਣੀ ਜੋ ਹੈ ਕੋਸ਼ਿਸ਼ ਕਰਾਂਗਾ। ਸਤਿਗੁਰ ਮੈਨੂੰ ਸਮਰੱਥਾ ਵੀ ਦੇ ਦੇਣ, ਸੂਝ ਵੀ ਦੇ ਦੇਣ, ਸਮਝ ਵੀ ਦੇ ਦੇਣ ਕਿ ਇਹ ਜਿਹੜਾ ਪ੍ਰਕਰਨ ਵਾਲਬਨ 10 ਤਰੀਕ ਨੂੰ ਮੈਂ ਆਰੰਭ ਕੀਤਾ ਸੀ ਤੁਹਾਡੇ ਸਾਹਮਣੇ ਬਿਆਨ ਕਰ ਸਕਾਂ। ਪ੍ਰਕਰਨ ਦੀ ਸੰਪੂਰਨਤਾ ਨਹੀਂ, ਗੁਰੂ ਨਾਨਕ ਦੇ ਸ਼ਬਦ ਦੀ ਸੰਪੂਰਨਤਾ ਨਹੀਂ, ਮੇਰੇ ਸਮੇਂ ਦੀ ਸੰਪੂਰਨਤਾ ਹੈ, ਮੇਰੇ ਕਥਨ ਸ਼ਕਤੀ ਦੀ ਸੰਪੂਰਨਤਾ ਹੈ। ਮੇਰੇ ਜੈਸੇ ਗਿਆਨੀ ਕਰੋੜਾਂ ਵੀ ਪੈਦਾ ਹੋ ਜਾਣ, ਗੁਰੂ ਨਾਨਕ ਦਾ ਸ਼ਬਦ ਨਹੀਂ ਸਮਾਪਤ ਹੁੰਦਾ, ਉਹਦੇ ਵਿਚਾਰ ਨਹੀਂ ਸਮਾਪਤ ਹੁੰਦੇ, ਉਹਦੇ ਖਿਆਲ ਨਹੀਂ ਸਮਾਪਤ ਹੁੰਦੇ। ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਇੱਕ ਹਫ਼ਤਾ ਦਾਸ ਨੇ ਲੌਂਗਾ ਹੀ ਲੈਣ ਦੇ ਗੁਰਦੁਆਰੇ ਪਲੇਨ ਵਿਊ ਨੇ ਜੋ ਹੈ ਉੱਥੇ ਕਥਾ ਕਰਨੀ ਹੈ ਸਵੇਰੇ ਸ਼ਾਮ, ਦੋ ਦਿਨ ਤੁਹਾਡੇ ਨੇੜੇ। ਦੂਸਰਾ ਅਸਥਾਨ 118 ਅਤੇ 29 ਤੇ ਸੀ, ਦੋ ਦਿਨ ਦਾਸ ਨੇ ਉੱਥੇ ਹਾਜ਼ਰੀ ਭਰ ਕੇ ਫਿਰ ਇੰਗਲੈਂਡ ਚਲੇ ਜਾਣਾ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ 2.99 pound, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ ਅਤੇ 10 pound ਸਨੋ ਬੋਏ ਰਸਿਤ ਪਟੇਰੋਜ 3.49 ਦਾ ਬੈਗ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ 3 ਸ਼ਬਦ ਨੇ, ਚਲੋ ਸੱਜਣ ਕਈ 4 ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਂਗ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ 2 ਬਿਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ 'ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ 'ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖੋਂ ਆਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ 'ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ੍ਹ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ, ਤੇ ਜੇ 10ਵੀਂ 'ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਂਦੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ PhD ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। A4 Apple ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ A ਤੋਂ ਬਣਦਾ, A ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ A ਦੀ ਸਮਝ ਪੈ ਜਾਏ। ਅਧਿਆਤਮਿਕਤਾ 'ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ, ਕਿਉਂ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ ਠਾਕੁਰ ਲੈ ਜਾਓ। ਇਸ ਲਈ ਹੋਇਆ ਨਾ ਜੀ, ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿਣਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਦੇਖੋ। ਉਹਨੇ ਕਿਹਾ ਵੀ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ, ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨੀ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਕਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ? ਯਕੀਨ ਬੜੀ ਵੱਡੀ ਚੀਜ਼ ਹੈ।
1: 1550 AM ਗੁਰਬਾਣੀ ਸੈਗਮੈਂਟ ਇਜ਼ ਬ੍ਰੌਟ ਯੂ ਇਨ ਮੈਮਰੀ ਆਫ ਸਰਦਾਰ ਅਜੀਤ ਸਿੰਘ ਬਾਦ ਐਂਡ ਸਰਦਾਰਨੀ ਸੁਰਿੰਦਰ ਕੌਰ ਬਾਦ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 604-900-6190।
7: ਫੈਮਿਲੀ ਕੇਅਰ ਫਾਰਮੇਸੀ
8: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
9: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
8: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
9: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
8: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
9: ਜਾਂ ਕਾਲ ਕਿਰਨ ਐਟ 604-581-1900।
10: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।

गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। दास एक लड़ीवार विचार कई दिनों तो आप जी नु सरवण करा रहे। जित दर वसे कवन दर कही गए, दरां भीतर दर कवन लहे, जिस दर कारण फिरा उदासी, सो दर कोई आए कहे। सारे दरां तो उदास होके जिस दर दी मैं तलाश कर रहा, कोई दसे, कोई ते उसका रस्ता दसे, कोई ते उसका मार्ग दसे। इसनु आधार बना के दास आपनु सरवण करा रहे है। जो उदास नहीं वो तलाश नहीं करेगा, जो संसार तो उदास नहीं, पदार्थां तो उदास नहीं, इस जीवन तो उदास नहीं, परम जीवन दी तलाश नहीं करेगा। अगर यही जीवन सब कुछ है और ये संसार ही सब कुछ है और ये पदार्थ ही सब कुछ है और इसे दे लई जीवना है, तो फिर परमात्मा उदी जिंदगी बेमैनी हो जाता। फिर परमात्मा नू साधन दी तरह वरत सकता है कि पदार्थां विच उन्नति हो जाए, चलो परमात्मा दा सहारा। संसार विच सुख शांति मिले, चलो निरंकार दा सहारा। वो सहारे दे रूप विच निरंकार दी ओट पकड़ेगा, लेकिन संसार तो उदास नहीं है, निराश नहीं। निराश बिरती उदास बिरती ये दोवें कठियां रहिंदियां ने। जो सब कुछ तो निराश हो जाता है, कोई अपने पास होंदा है, अपने नेड़े होंदा, उन्हें कहिंदे उदास। फिर धन गुरु गोबिंद सिंह जी महाराज दे बोल ऐसे ही संबंध है जो ओ फरमान करदे ने। रे मन ऐसो कर सने आसा, मन से सदन सवै कर समझो, मन ही माहे उदासा। धर्म दी मूल साधना मन दी साधना। मन जितने चिर तक संसार तो निराश नहीं, ये उदास नहीं हो सकता, और ये जे उदास नहीं तो फिर ये निरंकार दी तलाश नहीं कर सकता। ये लाजमी है, ये लाजमी है। थोड़ा जहा रिपीट करना पैंदा है, कोई नवे आंदे ने संगत दे उन्हां दा भी लिंक जुड़ जाए। एक मिनट च मैं दोहरा दें, निराश होण दे तीन साधन ने। बड़ा गहरा सरोता होवे शब्द चोट कर जाए, इतनी अकल महान होवे कि संसार बेमैनी हो जाए, अपनी अकल चोट कर जाए, या फिर संसार विच कोई दुखांत घट गया है, जगत तो चोट खा जाए। ये तीन ही कारण ने निराश होने दे, उदास होने दे। जोगी ते धन गुरु नानक देव जी महाराज नू भी उदासी कहंदे ने। सिद्ध गोष्ठ आप पढ़ो ना, सिद्ध गोष्ठ विच जोगी सारे गुरु नानक देव जी महाराज नू कहंदे ने, किस कारण ग्रह तजेओ उदासी, किस कारण एओ भेख निवासी, किस वखर के तुम मन जा रे, क्यों कर साथ लंघाओ पारे। एक घर बार छड़ के क्यों उदासी बने, क्यों जगत तो निराश होयो, किस कारण ग्रह तजे उदासी, किस कारण एव भेख निवासी। इस संबंधी थोड़ा जहा मैं अर्ज करा। मुसलमान मुसलमान तो बिना खुदा दी गल
ਖੁਦਾ ਦਾ ਉਪਦੇਸ਼ ਕਿਸੇ ਦੂਸਰੇ ਕੋਲ ਨਹੀਂ ਸੁਣਨਾ ਚਾਹੁੰਦੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਖਾਨਾ ਏ ਖੁਦਾ ਜੱਦਾ ਵਿੱਚ ਗਏ, ਮੱਕੇ ਮਦੀਨੇ ਗਏ, ਕਰਬਲਾ ਗਏ, ਤੋ ਕਿਹੜਾ ਲਿਬਾਸ ਸੀ? ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰੀ। ਇਸ ਰੂਪ ਵਿੱਚ ਉਪਦੇਸ਼ ਲੈਣਾ ਤੋ ਆਪਾਂ ਇਸੇ 'ਚ ਦੇ ਦਿੰਦੇ, ਮੁਸੱਲਾ ਵੀ ਰੱਖ ਲਏ, ਕੂਜ਼ਾ ਵੀ ਰੱਖ ਲਿਆ, ਭਾਵੇਂ ਵਾਂਗ ਸਤਨਾਮ ਦੀ ਦਿੱਤੀ ਹੈ ਪਰ ਦਿੱਤੀ ਹੈ। ਆਸਾ ਹੱਥ ਕਿਤਾਬ ਕੱਛ, ਬਗਲ ਦੇ ਸਤਿਗੁਰਾਂ ਦੇ ਇੱਕ ਪੋਥੀ ਆਉਂਦੀ ਸੀ ਜਿੱਥੇ ਬਾਣੀ ਉਤਰਦੀ ਸੀ, ਆਪ ਲਿਖ ਲੈਂਦੇ ਸੀ। ਉਸ ਤੋਂ ਮੁਸਲਮਾਨਾਂ ਨੂੰ ਇਹ ਭੁਲੇਖਾ ਰਿਹਾ ਹੈ ਕੁਰਾਨ ਸ਼ਰੀਫ ਹੈ। ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰ, ਇਹ ਵੇਖ ਬਣਾਇਆ। ਇਸ ਵੇਖ ਨਾਲ ਬਗਦਾਦ ਵਿੱਚ, ਸਾਊਦੀ ਅਰਬ ਵਿੱਚ ਵੱਖ ਵੱਖ ਜੋ ਇਸਲਾਮੀ ਕੇਂਦਰ ਸਨ, ਮਹਾਰਾਜ ਨੇ ਉੱਥੇ ਸੱਚ ਦੀ ਗੱਲ ਸੁਣਾਈ। ਜੋਗੀਆਂ ਕੋਲ ਜਦ ਗਏ ਤੇ ਜੋਗੀਆਂ ਦਾ ਵੀ ਇਹੀ ਨੁਕਤਾ ਨਿਗਾਹ ਹੈ, ਗ੍ਰਸਤੀ ਸਾਨੂੰ ਉਪਦੇਸ਼ ਨਹੀਂ ਕਰ ਸਕਦਾ। ਗ੍ਰਸਤੀ ਸਾਨੂੰ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦਾ, ਅਸੀਂ ਗ੍ਰਸਤੀ ਕੋਲ ਨਹੀਂ ਸੁਣਦੇ। ਤੋ ਮਹਾਰਾਜ ਜਦ ਜੋਗੀਆਂ ਕੋਲ ਗਏ ਨੇ, ਫਿਰ ਬਾਣਾ ਉਦਾਸੀਆਂ ਦਾ ਭਗਵਾ ਵੇਸ, ਤਾਂ ਹੀ ਜੋਗੀ ਕਹਿ ਰਹੇ ਨੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨੇ ਵਾਸੀ, ਇਹ ਵੇਖ ਕਿਉਂ ਧਾਰਨ ਕੀਤਾ ਉਦਾਸੀਆਂ ਵਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਇਹ ਜਨਮ ਤੋਂ ਹੀ ਉਦਾਸੀ ਸਨ। ਉਪਰਾਂ 5 ਸਾਲ ਦੇ ਜਦ ਹੋਏ, ਇੱਕ ਦਿਨ ਭਰ ਲੱਭੇ ਨਹੀਂ, ਮਾਤਾ ਜੀ ਇੱਕ ਘਰ, ਦੂਜੇ ਘਰ, ਤੀਜੇ ਘਰ ਲੱਭਦੀਆਂ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਤੋਂ ਪੁੱਛਦੀਆਂ ਨੇ ਸ੍ਰੀ ਚੰਦ ਕਿਧਰੇ ਦੇਖੇ। ਬੱਚੇ ਕਹਿੰਦੇ ਸਾਡੇ ਨਾਲ ਤਾਂ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ, ਪੜੋਸੀਆਂ ਦੇ ਘਰਾਂ 'ਚ ਜਾਂਦੇ। ਸ੍ਰੀ ਚੰਦ ਤੇ ਨਹੀਂ ਆਇਆ ਸੀ, ਉਹ ਕਿੱਥੇ ਆਉਂਦਾ ਸਾਡੇ ਘਰ, ਬੁਲਾਉਣ ਤੇ ਵੀ ਨਹੀਂ ਆਉਂਦਾ। ਚਿੰਤਾਤੁਰ ਹੋ ਗਏ ਮਾਤਾ ਸੁਲੱਖਣੀ, ਕਿੱਥੇ ਗਿਆ ਹੋਣਾ? ਪਿੰਡ ਤੋਂ ਬਾਹਰ ਨਿਕਲੇ, ਤਲਵੰਡੀ ਤੋਂ ਬਾਹਰ ਨਿਕਲੇ, ਕੀ ਦੇਖਿਆ? ਉਜਾੜ ਦੇ ਇੱਕ ਦਰਖਤ ਦੇ ਥੱਲੇ ਬੈਠੇ ਨੇ ਸਮਾਧੀ ਲਾ ਕੇ। ਤੋਂ ਮਾਤਾ ਜੀ ਥੋੜ੍ਹਾ ਜਿਹਾ ਡਾਂਟ ਦੇ ਲਹਿਜੇ 'ਚ ਕਹਿੰਦੇ ਨੇ, ਇੱਥੇ ਉਜਾੜ 'ਚ ਕੀ ਪੈ ਕਰਦੇ? ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ 'ਚ ਰਿਹਾ ਕਰੋ, ਛੋਟਾ ਜਿਹਾ ਬਾਲਕ। ਉਸ ਵਕਤ ਬਾਬਾ ਸ੍ਰੀ ਚੰਦ ਨੇ ਵੀ ਇਹੀ ਲਫ਼ਜ਼ ਕਹਿਣ, ਜੋ ਜਨਮ ਸਾਖੀ ਦੇ ਦਰਜ ਨੇ, ਮਾਂ ਜੀ ਸਭ ਉਜਾੜੀ 'ਤੇ ਹੈ, ਉਜਾੜੀ 'ਤੇ ਹੈ, ਆਪਾਂ ਇੱਥੇ ਰੌਣਕ ਦੇ 'ਚ ਬੈਠੇ ਹਾਂ, ਆਨੰਦ ਦੇ 'ਚ ਬੈਠੇ ਹਾਂ। 5 ਸਾਲ ਦੇ ਬਾਲਕ ਜਨਮ ਤੋਂ ਹੀ ਨਿਰਾਸ਼ ਤੇ ਉਦਾਸ ਸਨ। ਬਾਬਾ ਸ੍ਰੀ ਚੰਦ ਦੇ ਨਾਲ ਇੱਕ ਪੰਥ ਚੱਲਿਆ ਉਦਾਸੀ, ਔਰ ਸ਼ਾਇਦ ਆਪ ਨੂੰ ਪਤਾ ਹੋਵੇ ਸਾਰੇ ਦੇਸ਼ ਦੇ 'ਚ ਅਤੇ ਅਫਗਾਨਿਸਤਾਨ, ਇਰਾਨ ਅਤੇ ਕੁਝ ਰਸ਼ੀਆ ਦੀ ਸਟੇਟਾਂ ਦੇ 'ਚ ਨਾਨਕ ਪੰਥ ਦਾ ਜੋ ਪ੍ਰਚਾਰ ਕੀਤਾ ਉਦਾਸੀਆਂ ਨੇ ਕੀਤਾ। ਇਹ ਵੀ ਮੈਂ ਅਰਜ਼ ਕਰਾਂ, ਸਹਿਜੇ ਸਹਿਜੇ ਕੁਝ 5% ਬਾਅਦ ਵਿੱਚ ਉਦਾਸੀ ਭ੍ਰਸ਼ਟ ਹੋ ਗਏ। ਧਨ ਸੰਪਦਾ ਵੱਧ ਗਈ, ਸ਼ਕਤੀ ਵੱਧ ਗਈ, ਸਿਰਫ 5% ਇਹਨਾਂ ਕੋਲ ਗੁਰਦੁਆਰੇ ਲੈ ਲਏ ਗਏ, ਨਹੀਂ ਤਾਂ ਸਾਰੇ ਇਤਿਹਾਸਕ ਸਥਾਨ ਵੀ ਇਹਨਾਂ ਕੋਲ ਸਨ। ਇਹ ਵੀ ਮੈਂ ਅਰਜ਼ ਕਰਾਂ, ਅਫਗਾਨਿਸਤਾਨ ਦੇ ਜੋ ਸਿੱਖ ਸਜੇ ਉਦਾਸੀਆਂ ਦੇ ਪ੍ਰਚਾਰ ਦਾ ਸਦਕਾ, ਬੜੇ ਵੱਡੇ ਵੱਡੇ ਗੁਰਦੁਆਰੇ ਅਫਗਾਨਿਸਤਾਨ ਦੇ ਬਾਬਾ ਸ੍ਰੀ ਚੰਦ ਦੇ ਨੇ। ਇਹ ਗੱਲ ਵੱਖਰੀ ਹੈ
ਉਹ ਸ੍ਰੀ ਚੰਦ ਦੀ ਧਰਮਸਾਲ ਕਰਕੇ ਕਹਿੰਦੇ ਨੇ ਹਰਾਤ ਦੇ ਵਿੱਚ, ਕੰਧਾਰ ਦੇ ਵਿੱਚ, ਗਜਨੀ ਦੇ ਵਿੱਚ, ਕਾਬਲ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ। ਉਦਾਸੀ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਚਾਰ ਜੋ ਸਤਿਗੁਰ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ ਚਾਰ ਦਫਾ, ਉਹਨੂੰ ਚਾਰ ਉਦਾਸੀਆਂ ਕਹਿੰਦੇ ਨੇ ਇਤਿਹਾਸ ਵਿੱਚ। ਸਤਿਗੁਰ ਨੇ ਚਾਰ ਉਦਾਸੀਆਂ ਲਈਆਂ। ਹੁਣ ਯੋਗੀ ਸਤਿਗੁਰ ਤੇ ਪ੍ਰਸ਼ਨ ਕਰਦੇ ਨੇ ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਸ ਕਾਰਨ ਇਹ ਉਪੇਖ ਨਿਵਾਸੀ, ਇਹ ਬਾਣਾ ਕਿਉਂ ਪਹਿਨੇ ਹੈ ਉਦਾਸੀਆਂ ਵਾਲਾ? ਭਗਵਾ ਵੇ ਤੁਸੀਂ ਗ੍ਰਸਤੀ ਹੋ, ਤੁਹਾਡੇ ਬਾਲ ਬੱਚੇ ਨੇ, ਤੁਹਾਡੀ ਪਤਨੀ ਹੈ, ਤੇ ਬਾਣਾ ਪਹਿਨੇ ਹੋਇਆ ਤਿਆਗਿਆਂ, ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਉਂ ਘਰ ਬਾਹਰ ਛੋੜ ਦਿੱਤਾ ਤੇ ਉਦਾਸੀ ਬਣ ਗਏ? ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ? ਤੇ ਰਾਮ ਕੱਲੀ ਮੱਲਾ ਪਹਿਲਾ ਸਿੱਧ ਗੋਸ਼ਟ। ਹੁਣ ਸਤਿਗੁਰ ਕਹਿੰਦੇ ਨੇ ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਪਰਮਾਤਮਾ ਦੇ ਦਰਸ਼ਨ ਵਾਸਤੇ ਭੇਖ ਧਾਰਨ ਕੀਤਾ ਇਹ ਨਹੀਂ। ਗੁਰਮੁਖ ਖੋਜਤ ਭੈ ਉਦਾਸੀ, ਉਦਾਸ ਹੋਇਆ, ਨਿਰਾਸ਼ ਹੋਇਆ ਜਗਤ ਤੋਂ ਗੁਰਮੁਖਾਂ ਨੂੰ ਲੱਭਦੇ ਪਏ। ਤੁਹਾਡੇ ਦਰਸ਼ਨ ਕਰਨ ਵਾਸਤੇ ਬਾਣਾ ਪੈਣੇ ਹੈ, ਕਟਾਕਸ਼ ਕੀਤੀ ਹੈ। ਕਿਉਂ? ਯੋਗੀ ਕਹਿੰਦੇ ਨੇ ਸਾਨੂੰ ਗ੍ਰਸਤੀ ਉਪਦੇਸ਼ ਨਹੀਂ ਕਰ ਸਕਦਾ, ਅਸੀਂ ਗ੍ਰਸਤੀ ਕੋਲ ਸਿੱਖਿਆ ਦੀਕਸ਼ਾ ਨਹੀਂ ਹੈ। ਸਤਿਗੁਰ ਨੇ ਉਹ ਬਾਣਾ ਤਿਆਗਿਆਂ ਦਾ ਪਹਿਨੇ, ਲੰਬੀ ਚੌੜੀ ਸਿੱਧ ਗੋਸ਼ਟ ਹੋਈ। ਕਿਸੇ ਵਕਤ ਅਰਜ਼ ਕਰਾਂਗੇ ਸਾਰੀ ਲੰਬੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ। ਅਤੇ ਸਿੱਧ ਮਾਮੂਲੀ ਪੱਧਰ ਦੇ ਮਨੁੱਖ ਨਹੀਂ ਸਨ, ਸਾਧਨਾ ਕਰ ਕਰਕੇ ਇਹਨਾਂ ਨੇ ਉਮਰਾਂ ਵੀ ਬੜੀਆਂ ਲੰਬੀਆਂ ਕੀਤੀਆਂ ਹੋਈਆਂ ਸਨ, ਪ੍ਰਾਣਾਯਾਮ ਕਰਕੇ ਕੁਝ ਸਿੱਧੀਆਂ ਵੀ ਸਨ। ਇਹਨਾਂ ਦੇ ਪ੍ਰਸ਼ਨ ਵੀ ਬੜੇ ਉੱਚੇ ਸਨ। ਕਹਿੰਦੇ ਨੇ ਮਨੁੱਖ ਇਹ ਹੌਲਾ ਹੈ, ਕਿਸ ਤਰ੍ਹਾਂ ਇਹਦਾ ਪ੍ਰਸ਼ਨ ਹੌਲਾ ਜਿਹਾ? ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਮਨੁੱਖ ਮਹਾਨ ਹੈ, ਕਿਸ ਤਰ੍ਹਾਂ ਇਹਦੀ ਸਮੱਸਿਆ ਮਹਾਨ ਹੈ? ਇਹਦਾ ਪ੍ਰਸ਼ਨ ਬੜਾ ਉੱਚਾ, ਇਹਦਾ ਸਵਾਲ ਬੜਾ ਉੱਚਾ। ਕਈ ਦਫਾ ਮਨੁੱਖ ਦੀ ਅਸਲੀਅਤ ਉਹਦੇ ਸਵਾਲਾਂ ਤੋਂ ਵੀ ਪਤਾ ਚੱਲ ਜਾਂਦਾ, ਇਹ ਕਿੱਥੇ ਖੜਾ ਹੈ, ਇਹ ਕੀ ਹੈ। ਤੇ ਯੋਗੀਆਂ ਦੇ ਪ੍ਰਸ਼ਨ ਬੜੇ ਬੁਲੰਦ ਸਨ, ਬੜੇ ਉੱਚੇ ਸਨ, ਔਰ ਇਹ ਸਿੱਧ ਗੋਸ਼ ਦੇ ਦਰਜ ਨੇ। ਸਵਾਲ ਕਰਦੇ ਨੇ ਸਿੱਧ, ਜਵਾਬ ਦਿੰਦੇ ਨੇ ਗੁਰੂ ਨਾਨਕ। ਸਿੱਧਾਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਜਵਾਬ ਦਿੰਦੇ ਨੇ, ਹਰਿਦੁਆਰ ਤੇ ਬਨਾਰਸ ਦੇ ਪਾਂਧਿਆਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਔਰ ਬੜੇ ਬੜੇ ਹੁਕਮਰਾਨਾਂ ਨੂੰ ਜਵਾਬ ਦਿੰਦੇ ਨੇ। ਸਾਰੇ ਗੁਰੂ ਨਾਨਕ ਤੇ ਸਵਾਲ ਕਰਦੇ ਨੇ, ਗੁਰੂ ਨਾਨਕ ਕਿਸੇ ਤੇ ਵੀ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸਵਾਲ ਇੱਕ ਬੋਝ ਆਉਂਦਾ ਹੈ ਤੇ ਸਵਾਲ ਦੁੱਖ ਤੋਂ ਨਿਕਲਦਾ ਹੈ, ਸਵਾਲ ਤੇ ਇੱਕ ਸਮੱਸਿਆ ਹੈ। ਇਸ ਵਾਸਤੇ ਭਾਰਤ ਦੇ ਚ ਦੁਖੀ ਬੰਦੇ ਨੂੰ ਕਹਿ ਦਿੰਦੇ ਨੇ ਕੋਈ ਸਵਾਲੀ ਜਾਪਦਾ ਹੈ, ਇਹ ਤੇ ਕੋਈ ਸਵਾਲੀ ਜਾਪਦਾ, ਸਵਾਲ ਨਿਕਲਦਾ ਹੀ ਦੁੱਖ ਦੇ ਚ। ਹਾਂ, ਮਨੋਰੰਜਨ ਨਾਵੇਂ ਪੁੱਛਦਾ ਪਿਆ ਉੱਪਰ ਉੱਪਰੋਂ ਗੱਲ ਵੱਖਰੀ ਹੈ, ਅਗਰ ਕੋਈ ਸਵਾਲ ਗਹਿਰਾਈ ਚੋਂ ਨਿਕਲਿਆ ਇਹ ਉਹਦੀ ਸਮੱਸਿਆ ਆਉਂਦੀ ਹੈ, ਇਹ ਉਹਦੀ ਲੋੜ ਆਉਂਦੀ ਹੈ। ਔਰ ਸਵਾਲ ਦਾ ਬੋਝ ਉਦੋਂ ਹਿਰਦੇ ਤੋਂ ਉਤਰਦਾ ਜਦ ਸਹੀ ਜਵਾਬ ਮਿਲ ਜਾਏ, ਸਹੀ ਉੱਤਰ ਮਿਲ ਜਾਏ, ਨਹੀਂ ਤੇ ਪ੍ਰਸ਼ਨ ਬੋਝ ਬਣਿਆ ਰਹਿੰਦਾ। ਪੜ੍ਹ ਲਓ ਜਨਮ ਸਾਖੀ, ਹਰਿਦੁਆਰ ਦੇ ਬ੍ਰਾਹਮਣ ਗੁਰੂ ਨਾਨਕ ਦੇ ਧੜਾ ਧੜ ਸਵਾਲ ਕਰਦੇ ਨੇ, ਬਨਾਰਸ ਦੇ ਪਾਂਧੇ ਕਰਦੇ ਨੇ, ਸੁਮੇਰ ਦੇ ਜੋਗੀ ਕਰਦੇ ਨੇ, ਜੱਦਾ ਦੇ ਖਾਨਾ ਖੁਦਾ ਤੇ ਮਦੀਨੇ ਦੇ ਹਾਜੀ ਮੌਲਵੀ ਆਲਮ ਫਾਜ਼ਲ ਗੁਰੂ ਨਾਨਕ ਤੇ ਸਵਾਲ ਕਰਦੇ ਨੇ। ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਮੱਕੇ ਦੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਹੋਏ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਦੱਸੋ
ਕੁਰਾਨ ਦੀ ਆਇਤਾਂ ਉਹ ਪੜ੍ਹਦੇ ਨੇ ਤੇ ਕੁਰਾਨ ਦੇ ਅਰਥ ਕਰਦੇ ਨੇ, ਇੰਨੀ ਇਹ ਮਹਾਨ ਕਿਤਾਬ ਹੈ, ਮੁਕੱਦਸ ਕਿਤਾਬ ਹੈ, ਇਹਦੇ 'ਚ ਇਸਨੀਆਂ ਕੀਮਤੀਆਂ ਗੱਲਾਂ ਨੇ, ਇਸਲਾਮ ਮਹਾਨ ਹੈ। ਤੁਸੀਂ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ? ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਬਾਬਾ ਆਖੇ ਹਾਜੀ ਹੋ ਸ਼ੁਭ ਅਮਲਾਂ ਬਾਜੋਂ ਦੋਨੋ। ਨਾ ਹਿੰਦੂ ਵੱਡਾ ਹੈ ਨਾ ਮੁਸਲਮਾਨ ਵੱਡਾ ਹੈ, ਜਿਹਦੇ ਕਰਮ ਉੱਚੇ ਨੇ, ਜਿਹਦੇ ਆਮਾਲ ਉੱਚੇ ਨੇ, ਬਸ ਉਹੀ ਉੱਚਾ। ਹਰ ਜਗ੍ਹਾ ਸਤਿਗੁਰੂ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਸੁਮੇਰ ਦੇ ਪਰਬਤ ਤੇ ਜੋ ਜੋਗੀਆਂ ਦੇ ਨਾਲ ਲੰਬੀ ਚੌੜੀ ਗੋਸ਼ਟੀ ਹੋਈ, ਉਹ ਤਾਂ ਕਿਸੇ ਵਕਤ ਫਿਰ ਅਰਜ਼ ਕਰਾਂਗਾ। ਲੇਕਿਨ ਜੋਗੀ ਕਹਿੰਦੇ ਨੇ ਇਹ ਬਾਣਾ ਕਿਉਂ ਪਹਿਨੇ ਹੈ, ਕਿਸ ਕਾਰਨ ਇਹ ਉਪੇਗ ਨੇ ਵਾਸੀ, ਕਿਸ ਵਖਰ ਕੇ ਕੁੰਵਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵੰਡਾ ਬਣ ਜਾ ਰਹੇ, ਨਾਨਕ ਗੁਰਮੁਖ ਉਤਰ ਸਪਾਰੇ। ਅਸੀਂ ਤੇ ਸੱਚ ਨੂੰ ਵਣਜਦੇ ਹਾਂ, ਸੱਚ ਦਾ ਸੌਦਾ ਕਰਦੇ ਹਾਂ, ਗੁਰਮੁਖਾਂ ਦੀ ਤਲਾਸ਼ ਹੈ। ਤੁਹਾਡੇ ਵਾਸਤੇ ਬਾਣਾ ਪੈਣ ਲਿਆ ਕਿਉਂਕਿ ਤੁਹਾਡੇ ਨਾਲ ਗੱਲ ਕਰਨੀ, ਤੁਹਾਨੂੰ ਕੁਝ ਗੱਲ ਸੁਣਾਉਣੀ ਹੈ। ਕਰਤਾਰਪੁਰ ਦੇ ਸਤਿਗੁਰਦੇਵ ਜੀ ਮਹਾਰਾਜ ਆ ਗਏ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਆਇਆ ਕਰਤਾਰਪੁਰ, ਵੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਇੱਥੇ ਗ੍ਰਸਤੀਆਂ ਵਾਲਾ ਬਾਣਾ ਪਹਿਣ ਲਿਆ ਜੋ ਰੋਜ਼ ਪਹਿਨਦੇ ਸਨ, ਉਦਾਸੀਆਂ ਵਾਲੇ ਕੱਪੜੇ ਲਾ ਦਿੱਤੇ। ਹੁਣ ਤੇ ਸਾਰਿਆਂ ਨੂੰ ਉਪਦੇਸ਼ ਕਰਨਾ, ਹੁਣ ਸਾਰਿਆਂ ਨੂੰ ਸਮਝਾਉਣਾ। ਇਹ ਇੱਕ ਨੀਤੀ ਸੀ ਜਿਸ ਬਾਣੇ ਵਿੱਚ ਤੁਸੀਂ ਰੱਬ ਦੇ ਨਾਂ ਦਾ ਅੰਮ੍ਰਿਤ ਪੀਣਾ ਚਾਹੁੰਦੇ ਹੋ। ਸਾਡੇ ਕੋਲ ਭਾਂਡੇ ਹੈਗੇ ਨੇ, ਸਟੀਲ ਦੇ ਵੀ ਹੈਗੇ ਨੇ, ਚਾਂਦੀ ਦੇ ਵੀ ਹੈਗੇ ਨੇ, ਸੋਨੇ ਦੇ ਵੀ ਹੈਗੇ ਨੇ, ਮਿੱਟੀ ਦੇ ਵੀ ਹੈਗੇ ਨੇ। ਕਿਹੜੇ ਬਰਤਨ ਦੇ ਛਕਣਾ ਚਾਹੁੰਦੇ ਹੋ, ਤੁਹਾਨੂੰ ਕਿਹੜੇ ਬਾਣੇ 'ਚ ਗੱਲ ਸੁਣਨਾ ਚਾਹੁੰਦੇ ਹੋ, ਅਸੀਂ ਉਸ ਬਾਣੇ ਸੁਣਾਉਣ ਨੂੰ ਤਿਆਰ। ਇਤਨੀ ਫਰਾਗ ਦਿਲੀ ਗੁਰੂ ਨਾਨਕ ਨੇ ਦਿਖਾਈ, ਇਹ ਗੱਲ ਵੱਖਰੀ ਹੈ। ਉਹ ਫਰਾਗ ਦਿਲੀ ਅੱਜ ਸਾਡੇ ਕੋਲ ਰਹੀ ਨੇ। ਇਸ ਵਾਸਤੇ ਪ੍ਰਚਾਰ ਦੇ ਪੱਖ ਤੋਂ ਤੇ ਅਸੀਂ ਬਿਲਕੁਲ ਪਛੜ ਗਏ, ਬਿਲਕੁਲ ਪਛੜ ਗਏ, ਨਹੀਂ ਦੱਸ ਸਕੇ ਜਗਤ ਨੂੰ। ਕਦੀ ਇਤਿਹਾਸ ਪੜ੍ਹੋ, ਕੁੱਲ 200 ਮੀਲ ਦਾ ਭਰਮਣ ਹੈ ਮੁਹੰਮਦ ਸਾਹਿਬ ਦਾ, ਇਸਲਾਮ ਸਾਰੀ ਦੁਨੀਆ 'ਚ ਫੈਲੇ। ਖੱਚਰ ਤੇ ਬੈਠ ਕੇ ਹਜ਼ਰਤ ਈਸਾ ਦਾ ਕੁੱਲ 300 ਮੀਲ ਦਾ ਭਰਮਣ ਹੈ, ਈਸਾਈਅਤ ਸਾਰੀ ਦੁਨੀਆ 'ਚ ਹੈ। ਨੌ ਖੰਡ ਪ੍ਰਿਥਵੀ ਦਾ ਭਰਮਣ ਗੁਰੂ ਨਾਨਕ ਦਾ। ਮੈਂ ਤੇ ਸੁਣ ਕੇ ਹੈਰਾਨ ਹੋਇਆ, ਹਾਂਗਕਾਂਗ ਦੇ 'ਚ ਚਾਈਨਾ ਦੇ ਜਿਹੜਾ ਸ਼ਹਿਰ ਹੈ ਨਾਨਕਿੰਗ, ਕਹਿੰਦੇ ਨੇ ਗੁਰੂ ਨਾਨਕ ਦੇ ਨਾਮ ਤੇ, ਬੌਧ ਭਿਕਸ਼ੂਆਂ ਨੇ ਰੱਖਿਆ ਸੀ। ਬੌਧ ਮੰਦਿਰ ਦੇ ਸਤਿਗੁਰੂ ਠਹਿਰੇ, ਬੌਧ ਭਿਕਸ਼ੂਆਂ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਉਸ ਪਿੰਡ ਦਾ ਨਾਂ ਰੱਖਿਆ ਨਾਨਕਿੰਗ। ਸ਼ੰਘਾਈ ਦੇ 'ਚ ਬਹੁਤ ਵੱਡਾ ਗੁਰਦੁਆਰਾ ਵੀ ਸੀ, ਕਮਿਊਨਿਜ਼ਮ ਦੇ ਆਉਂਦਿਆਂ ਸਿੱਖ ਉੱਥੋਂ ਨਿਕਲ ਆਏ, ਹਾਂਗਕਾਂਗ ਦੇ ਜਾ ਕੇ ਵਸੇ। ਬਰਮਾ ਗਏ ਸਤਿਗੁਰ, ਸਿੱਕਮ ਗਏ, ਭੂਟਾਨ ਗਏ, ਤਿੱਬਤ ਗਏ, ਲੇਹ ਲਦਾਖ ਗਏ, ਫਿਰ ਸਾਰਾ ਰਸ਼ੀਆ ਦੇ ਚੱਕਰ ਚਿੰਨ ਮਿਲੇ ਨੇ, ਨਿਸ਼ਾਨ ਮਿਲੇ ਨੇ, ਸਾਰਾ ਅਫਗਾਨਿਸਤਾਨ, ਇਰਾਨ, ਫਿਰ ਸਾਰਾ ਅਰਬ, ਲੰਕਾ, ਇਤਨਾ ਸਾਰਾ ਭਰਮਣ ਔਰ ਇਤਨਾ ਸੱਚ ਦਾ ਉਪਦੇਸ਼ ਦਿੱਤਾ ਸੰਸਾਰ ਨੂੰ। ਸਾਨੂੰ ਕਹਿੰਦੇ ਨੇ ਤੇ 2 ਕਰੋੜ ਵੀ ਨਹੀਂ ਨੇ। ਚਲੋ ਇਸ ਸੰਬੰਧ 'ਚ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਸਰਵਣ ਕਰਾ ਦਿਆਂ। ਯੂਰਪ ਦੇ ਦੇਸ਼ਾਂ ਦੀ ਸਿਆਹਤ ਕਰਕੇ, ਭਰਮਣ ਕਰਕੇ, ਜਦ ਡਾਕਟਰ ਮੁਹੰਮਦ ਇਕਬਾਲ ਵਾਪਸ ਗਿਆ ਨਾ ਆਪਣੇ ਦੇਸ਼, ਉਦੋਂ ਦੇਸ਼ ਦੀ ਵੰਡ ਨਹੀਂ ਹੋਈ ਸੀ। ਲਾਹੌਰ ਵਿੱਚ ਪਹੁੰਚਿਆ ਤੇ ਉਹਦੇ ਸਵਾਗਤ ਦੇ 'ਚ ਬਹੁਤ ਵੱਡਾ ਜਲਸਾ ਰੱਖਿਆ ਗਿਆ। ਕਿਉਂਕਿ ਹੁਣ ਚੋਟੀ ਦਾ ਵਿਦਵਾਨ ਸੀ, 3 ਕਵੀ ਇਹ ਕਿਸੇ ਹੱਦ ਤੱਕ ਸੰਤ ਕਵੀ ਨੇ, ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬੰਗਾਲੀ ਤੇ ਸੰਸਕ੍ਰਿਤ ਦੇ ਸੰਤ ਕਵੀ ਰਾਵਿੰਦਰ ਨਾਥ ਟੈਗੋਰ, ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ। ਸ਼ਾਇਦ ਆਪ ਨੂੰ ਪਤਾ ਹੋਵੇ
ਗੁਰੂ ਨਾਨਕ ਦੇ ਬਾਰੇ ਡਾਕਟਰ ਮੁਹੰਮਦ ਇਕਬਾਲ ਨੇ ਬੜੀ ਕੀਮਤੀ ਨਜ਼ਮ ਲਿਖੀ ਸੀ। ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਐ ਗੁਰੂ ਨਾਨਕ, ਤੂੰ ਕਦਮ ਕਦਮ ਦੇਤੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਅੰਧਿਆਂ ਦੀ ਸੀ, ਕਿਸੇ ਨੇ ਅੱਖਾਂ ਹੀ ਨਹੀਂ ਖੋਲੀਆਂ। ਤੂੰ ਕਦਮ ਕਦਮ ਦੇਤੇ ਰਹਿਮਤ ਦੀ ਬਾਰਿਸ਼ ਕੀਤੀ ਪਰ ਜ਼ਮੀਂ ਕਾਬਿਲ ਨਾ ਥੀ, ਜ਼ਮੀਨ ਤੇ ਬੰਜਰ ਸੀ। ਮਿਹਨਤ ਤੂੰ ਗੁਰੂ ਨਾਨਕ ਬਹੁਤ ਕੀਤੀ, ਉਸ ਮਿਹਨਤ ਦਾ ਫਲ ਅਸੀਂ ਨਹੀਂ ਦੇਖਦੇ। ਇਕਬਾਲ ਇੰਜ ਕਹਿੰਦਾ। ਲਾਹੌਰ ਦੇ ਜਦ ਵਾਪਸ ਆਇਆ ਤੇ ਲਾਹੌਰ ਦੇ ਪਤਵੰਤਿਆਂ ਨੇ, ਸ਼ਾਇਰਾਂ ਨੇ, ਆਲਮ ਫਾਜ਼ਲਾਂ ਨੇ ਉਹਦੇ ਸਵਾਗਤ ਸਮਾਰੋਹ ਵਿੱਚ ਬਹੁਤ ਵੱਡਾ ਜਲਸਾ ਰੱਖਿਆ। ਇਹਦੇ ਵਿੱਚ ਅੱਛੇ ਅੱਛੇ ਸਾਹਿਤਕਾਰ, ਕਵੀ, ਦਾਰਸ਼ਨਿਕ, ਫਿਲਾਸਫਰ ਇਕੱਠੇ ਹੋਏ। ਕੁਝ ਕਵੀਆਂ ਨੇ ਆਪਣੇ ਕਲਾਮ ਸੁਣਾਏ, ਕੁਝ ਸ਼ਾਇਰਾਂ ਨੇ ਆਪਣੇ ਕਲਾਮ ਸੁਣਾਏ ਤੇ ਫਿਰ ਉਹਨਾਂ ਸਾਰਿਆਂ ਨੇ ਇਕਬਾਲ ਨੂੰ ਕਿਹਾ ਤੁਸੀਂ ਕੁਝ ਸੁਣਾਓ। ਲੇਕਿਨ ਭਰੇ ਜਲਸੇ ਦੇ ਚੋਂ, ਇਕੱਠ ਦੇ ਚੋਂ ਮੰਗ ਆਈ, ਤੁਸੀਂ ਜਿਹੜਾ ਯੂਰਪ ਦਾ ਭਰਮਣ ਕਰਕੇ ਆਇਓ, ਸਾਰੇ ਯੂਰਪ ਦਾ, ਅਸੀਂ ਹੋਰ ਕੁਝ ਨਹੀਂ ਸੁਣਨਾ ਚਾਹੁੰਦੇ, ਤੁਸੀਂ ਇਹ ਦੱਸੋ ਹਿੰਦੁਸਤਾਨ ਦਾ ਧਰਮ ਤੇ ਯੂਰਪ ਦਾ ਧਰਮ, ਇਹਦੀ ਮੁਸ਼ਾਬਤ ਕਰੋ, ਤੁਲਨਾਤਮਕ ਗੱਲ ਕਰੋ, ਕੰਪੇਅਰ ਕਰਕੇ ਦੱਸੋ ਕਿੱਥੇ ਮਹਾਨਤਾ ਹੈ, ਤੁਲਨਾਤਮਕ ਗੱਲ ਕਰੋ। ਬੜੇ ਧਿਆਨ ਨਾਲ ਸੁਣਨਾ, ਕੀਤੀ ਹੈ ਤੁਲਨਾ, ਇਸਨੇ ਕੀਤੀ ਹੈ ਤੁਲਨਾ, ਸੁਣਾਇਆ। ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਉਹ ਧਰਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦਾ। ਦੂਰ ਕਿਉਂ ਜਾਓ, ਨਾਮ ਵੀ ਇੱਕ ਨਸ਼ਾ ਹੈ ਪਰ ਹੋਸ਼ ਦਾ ਨਸ਼ਾ ਹੈ, ਸ਼ਰਾਬ ਵੀ ਇੱਕ ਨਸ਼ਾ ਹੈ ਬੇਹੋਸ਼ੀ ਦਾ ਨਸ਼ਾ ਹੈ। ਸ਼ਰਾਬ ਪੀ ਕੇ ਤੇ ਮਨੁੱਖ ਆਪਣਾ ਨਾਮ ਵੀ ਭੁੱਲ ਜਾਂਦਾ ਹੈ, ਪਰ ਨਾਮ ਦੇ ਨਸ਼ੇ ਦੇ ਕਿੰਨ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਸਰੂਰ ਹੈ ਇੱਕ ਮਸਤੀ, ਇਹ ਵੀ ਇੱਕ ਅਲੱਗ ਪ੍ਰਕਰਣ ਹੈ। ਇਹ ਸ਼ਰਾਬ ਬਣਾਉਣ ਦਾ ਢੰਗ ਵੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਗੁੜ ਕਰ ਗਿਆਨ, ਧਿਆਨ ਕਰ ਮਊਆ, ਬਹੁ ਬਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਉਧੋ ਮੇਰਾ ਮਨ ਮਤ ਵਾਰਾ, ਉਨ ਮਨ ਚੜਾ ਮਦਨ ਰਸ ਚਾਕਿਆ, ਤ੍ਰਿਭੁਵਨ ਭਾਇਆ ਉਜਾਰਾ। ਸੱਤ ਅੱਠ ਸ਼ਬਦ ਨੇ ਨਾਮ ਦੀ ਸ਼ਰਾਬ ਕਿਵੇਂ ਬਣਾਈ ਦੀ। ਔਰ ਗਜ਼ਬ ਦੀ ਗੱਲ ਹੈ, ਨੰਦ ਲਾਲ ਜੈਸਾ ਮਹਾਨ ਸ਼ਾਇਰ ਗੁਰੂ ਗੋਬਿੰਦ ਸਿੰਘ ਨੂੰ ਸਾਕੀ ਕਹਿੰਦਾ ਹੈ। ਬਿਦੇ ਸਾਕੀ ਮਰਾ ਇੱਕ ਜਾਮ ਅਜ਼ਾਂ ਰੰਗੇ ਨਹੀਂ ਹੈ ਦਿਲ, ਐ ਮੇਰੇ ਸਾਕੀ ਇੱਕ ਜਾਮ ਮੈਨੂੰ ਵੀ ਦੇ। ਪਤਾ ਹੈ ਸਾਕੀ ਕਿਹਨੂੰ ਕਹਿੰਦੇ ਨੇ, ਜਿਹੜਾ ਸ਼ਰਾਬ ਪਿਲਾਉਂਦਾ ਹੈ। ਨੰਦ ਲਾਲ ਗੁਰੂ ਗੋਬਿੰਦ ਸਿੰਘ ਨੂੰ ਸਾਕੀ ਕਹਿੰਦੇ ਨੇ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਨੂੰ ਸਾਕੀ ਕਹਿੰਦੇ ਨੇ ਜ਼ਫਰਨਾਮੇ ਚ। ਵਿਦੇਸ਼ਾ ਕੀਆ ਸਾਗਰੇ ਸਬਜ਼ੇ ਗੋ ਕੇ ਮਾਰਾ ਬਗਾਰਸਤ ਜੰਗ ਅੰਦਰੋਂ, ਉਹ ਸਾਕੀ ਅਕਾਲ ਪੁਰਖ ਨੂੰ ਕਹਿ ਰਹੇ, ਹੇ ਮੇਰੇ ਸਾਖੀ ਇੱਕ ਘੁੱਟ ਮੈਨੂੰ ਪਿਲਾ, ਤਾਂ ਕਿ ਮੇਰੀ ਸਾਰੀ ਜ਼ਿੰਦਗੀ ਪਾਵਨ ਹੋ ਜਾਏ। ਇਹੀ ਨੰਦ ਲਾਲ ਕਹਿੰਦੇ ਨੇ, ਵਿਦੇਸ਼ਾ ਕੀ ਮਾਰਾ ਇੱਕ ਜਾਮ ਅਜ਼ਾਂ ਰੰਗੀਨ ਏ ਦਿਲਾ, ਬਚਸ਼ਮੇ ਪਾਕ ਵੀ ਆਸਾਂ ਕੁਨਮ ਇਹ ਜੁਮਲਾ ਮੁਸ਼ਕਿਲ ਆ। ਇਤਨੇ ਉਦਾਹਰਣ ਮੈਂ ਇਸ ਵਾਸਤੇ ਦਿੱਤੇ ਦੇਣੇ ਨਹੀਂ ਸਨ, ਕਈ ਕੱਚੀ ਮਤ ਵਾਲੇ ਆਉਂਦੇ ਨੇ ਵੀ ਕੀ ਆਖਦਾ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ, ਹੱਕ ਕਹਿੰਦੇ ਨੇ ਸੱਚ ਨੂੰ। ਅਸੀਂ ਪੰਜਾਬੀ ਉਰਦੂ ਚ ਸੱਚ ਕਹਿੰਦੇ ਹਾਂ, ਹਿੰਦੀ ਦੇ ਸੱਤ ਕਹਿੰਦੇ ਨੇ, ਫਾਰਸੀ ਤੇ ਅਰਬੀ ਦੇ ਚ ਹੱਕ ਕਹਿੰਦੇ ਨੇ। ਹੱਕ ਦਾ ਮਤਲਬ ਹੈ ਸੱਚ, ਹਕੀਕਤ, ਸਚਾਈ, ਹੱਕ, ਸੱਚ, ਹੱਕ, ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੈ ਗੁਰੂ ਗੋਬਿੰਦ ਸਿੰਘ, ਤੁਹਾਨੂੰ ਵੇਖ ਕੇ ਹੱਕ ਦਾ ਪਤਾ ਚੱਲਦਾ, ਭਾਵ ਸੱਚ ਦਾ ਪਤਾ ਚੱਲਦਾ, ਤੁਹਾਡੇ ਵਿੱਚੋਂ ਸੱਚ ਟਪਕਦਾ ਹੈ, ਤੁਹਾਡੇ ਰੋਮ ਰੋਮ ਦੇ ਚੋਂ ਸੱਚ ਝਲਕਦਾ ਹੈ। ਨੰਦ ਲਾਲ ਐਸਾ ਕਹਿੰਦੇ ਹੈ।
ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਫਿਰ ਹੁਣ ਇਕਬਾਲ ਕਹਿੰਦਾ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ। ਕਹਿੰਦਾ ਸੱਚ ਦੀ ਗੱਲ ਕਿਧਰੇ ਛਿੜ ਪਵੇ ਤੇ ਅਗਲਾ ਮੰਗੇ ਪਰੂਫ ਸਬੂਤ, ਸੱਚ ਕੀ ਆਉਂਦਾ ਕੀ ਆਉਂਦਾ। ਧਿਆਨ ਨਾਲ ਸੁਣਨਾ, ਹਰ ਚੰਦ ਹੋ ਮੁਸ਼ਾਇਦ, ਮੁਸ਼ਾਇਦ ਮੁਸ਼ਾਇਦ ਤੁਲਨਾਤਮਕ, ਤੁਲਨਾ ਕੋਈ ਕਰਨਾ ਚਾਹੇ ਆਖੇ ਦੱਸੋ, ਸੱਚ ਦੀ ਤੁਲਨਾ ਕਰਕੇ ਦੱਸੋ, ਕਿਸੇ ਨਾਲ ਸਪਸ਼ਟ ਕਰਕੇ ਦੱਸੋ, ਕਿਸੇ ਚੀਜ਼ ਨਾਲ ਤੁਲਨਾ ਕਰਕੇ ਦੱਸੋ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਕਹਿੰਦਾ ਮੈਂ ਪਿਆਲੇ ਦੀ ਤਰਫ, ਸੁਰਾਹੀ ਦੀ ਤਰਫ ਇਸ਼ਾਰਾ ਕਰ ਦਿਆਂਗਾ। ਸੱਚ ਇੱਕ ਨਸ਼ਾ ਹੈ, ਸਰੂਰ ਹੈ, ਨਾਮ ਹੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੱਕ ਸਰੂਰ ਹੈ, ਇੱਕ ਮਸਤੀ ਹੈ, ਕਿਧਰੇ ਸੰਜੋਗ ਬਣਿਆ, ਸਮਾਂ ਬਣਿਆ ਤੇ ਇਸ ਮਸਤੀ ਸਰੂਰ ਦੇ ਸੰਬੰਧ ਵਿੱਚ ਕੋਈ 15-20 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ ਔਰ ਭਗਤ ਕਬੀਰ ਦੇ। ਮੈਂ ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕੀਤਾ ਹੈ, ਇਹਨਾਂ ਨੂੰ ਟੇਪਾਂ ਦੀ ਸ਼ਕਲ, ਕਿਤਾਬਾਂ ਦੀ ਸ਼ਕਲ ਤੇ ਮੈਂ ਦਿੱਤੀ ਹੈ। ਪਰ ਕਿਧਰੇ ਲੰਬੀ ਵਿਚਾਰਧਾਰਾ ਚੱਲਦੀ, ਉੱਥੇ ਇਸ ਨੂੰ ਮੈਂ ਸੰਗਤ ਦੇ ਚ ਰੱਖਦਾ ਹੁੰਦਾ। ਇਸ ਵੇਲੇ ਇੱਕ ਨੁਕਤਾ, ਜਦ ਲਾਹੌਰ ਦੇ ਪਤਵੰਤਿਆਂ ਨੇ, ਸਾਹਿਤਕਾਰਾਂ ਨੇ, ਅਦੀਬਾਂ ਨੇ, ਵਿਦਵਾਨਾਂ ਨੇ, ਕਵੀਆਂ ਨੇ ਇਹ ਆਖਿਆ, ਯੂਰਪ ਦਾ ਧਰਮ ਤੇ ਭਾਰਤ ਦਾ ਧਰਮ ਤੁਲਨਾਤਮਕ ਕਰਕੇ ਦੱਸੋ, ਤੁਲਨਾ ਕਰਕੇ ਦੱਸੋ। ਹੋਰ ਅਸੀਂ ਕੁਛ ਨਹੀਂ ਸੁਣਨਾ, ਹੋਰ ਅਸੀਂ ਜਾਣਦੇ ਹਾਂ ਯੂਰਪ ਦੇ ਧਨ ਦੇ ਵਿੱਚ ਉਹ ਅੱਗੇ ਹੈ, ਬਹੁਤ ਪ੍ਰਗਤੀ ਹੋਈ ਹੈ, ਬਹੁਤ ਤਰੱਕੀ ਕਰ ਚੁੱਕਿਆ ਭਾਰਤ ਤੋਂ ਅੱਗੇ, ਸਾਨੂੰ ਪਤਾ ਹੈ। ਅਸੀਂ ਧਰਮ ਦੀ ਗੱਲ ਜਾਣਨਾ ਚਾਹੁੰਦੇ ਹਾਂ। ਤੋ ਇਕਬਾਲ ਦੱਸਦਾ, ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ। ਮਸ਼ਰਕ ਪੂਰਬ, ਮਗਰਬ ਪੱਛਮ। ਕਹਿੰਦੇ ਪੂਰਬ ਤੇ ਪੱਛਮ ਦੇ ਮੈਂ ਮੈਖਾਨੇ, ਸ਼ਰਾਬਖਾਨੇ ਦੇਖੇ ਨੇ। ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਖੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਕਹਿੰਦਾ ਯੂਰਪ ਦੀ ਸ਼ਰਾਬ ਕਿਸੇ ਕੰਮ ਦੀ ਨਹੀਂ, ਨਾ ਸਰੂਰ, ਨਾ ਮਸਤੀ, ਨਾ ਗਹਿਰਾਈ। ਕਹਿੰਦਾ ਫਿਰ ਵੀ ਪੀਣ ਨੂੰ ਜੀ ਕਰਦਾ, ਕਿਉਂ? ਪਿਆਲੇ ਬੜੇ ਸਾਫ ਸੁਥਰੇ ਨੇ, ਸਾਕੀ ਦੇ ਪੇਸ਼ ਕਰਨ ਦਾ ਢੰਗ ਬੜਾ ਵਧੀਆ ਹੈ, ਅੰਦਾਜ਼ ਬੜਾ ਵਧੀਆ, ਪੀਣ ਨੂੰ ਜੀ ਕਰਦਾ। ਫਿਰ ਕਹਿੰਦਾ ਭਾਰਤ ਦੀ ਸ਼ਰਾਬ ਬੜੀ ਗਹਿਰੀ ਹੈ, ਬੜਾ ਸਰੂਰ ਹੈ, ਬੜੀ ਮਸਤੀ ਹੈ। ਕਹਿੰਦਾ ਪਿਆਲੇ ਬੜੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਬੜਾ ਗੰਦਾ ਹੈ, ਪੀਣ ਨੂੰ ਜੀ ਨਹੀਂ ਕਰਦਾ, ਪੀਣ ਨੂੰ ਜੀ ਨਹੀਂ ਕਰਦਾ। ਹੁਣ ਪਿਆਲੇ ਕੌਣ, ਇਹਨਾਂ ਨੂੰ ਪਿਆਲੇ ਕਹਿ ਰਿਹਾ, ਕਿਸ ਨੂੰ ਸਾਖੀ ਕਹਿ ਰਿਹਾ? ਜੋ ਧਰਮ ਦਾ ਪ੍ਰਚਾਰ ਕਰਦੇ ਨੇ, ਜੋ ਧਰਮ ਦੀ ਗੱਲ ਸੁਣਾਉਂਦੇ ਨੇ, ਬ੍ਰਾਹਮਣ ਨੇ, ਮੌਲਵੀ ਨੇ, ਜਾਂ ਸਾਡੇ ਸਿੱਖ ਜਗਤ ਦੇ ਗੁਣੀ ਗਿਆਨੀ ਨੇ, ਜਾਂ ਮੁਖੀ ਸੱਜਣ ਨੇ। ਕਹਿੰਦਾ ਨਹੀਂ ਨਹੀਂ, ਇਹ ਪਿਆਲੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਠੀਕ ਨਹੀਂ ਹੈ। ਕਹਿੰਦਾ ਭਾਵੇਂ ਸ਼ਰਾਬ ਵਿੱਚ ਮਸਤੀ ਹੈ, ਬੜਾ ਸਰੂਰ ਹੈ, ਬੜੀ ਗਹਿਰਾਈ ਹੈ, ਪੀਣ ਨੂੰ ਜੀ ਨਹੀਂ ਕਰਦਾ, ਕਿਉਂ? ਸਾਕੀ ਦੇ ਹੱਥ ਬੜੇ ਗੰਦੇ ਨੇ, ਪਿਆਲੇ ਬੜੇ ਗੰਦੇ ਨੇ। ਕਹਿੰਦਾ ਯੂਰਪ ਦੀ ਸ਼ਰਾਬ, ਭਾਵੇਂ ਬਾਈਬਲ ਵਿੱਚ ਕੁਛ ਵੀ ਨਹੀਂ, ਕੋਈ ਗਹਿਰਾਈ ਨਹੀਂ, ਗੁਸਤਾਖੀ ਮਾਫ, ਕਿਸੇ ਧਰਮ ਗ੍ਰੰਥ ਦੀ ਮੈਂ ਨਿੰਦਾ ਨਹੀਂ ਕਰ ਰਿਹਾ, ਕਹਾਣੀਆਂ ਹੀ ਕਹਾਣੀਆਂ ਨੇ, ਕੋਈ ਬਹੁਤ ਗਹਿਰਾਈ ਨਹੀਂ ਹੈ। ਕਹਿੰਦਾ ਉਸ ਸ਼ਰਾਬ ਵਿੱਚ ਕੋਈ ਸਰੂਰ ਨਹੀਂ ਹੈ, ਕੋਈ ਮਸਤੀ ਨਹੀਂ ਹੈ, ਲੇਕਿਨ ਕਹਿੰਦਾ ਪਿਆਲੇ ਇਤਨੇ ਚਮਕਦੇ ਹੋਏ ਨੇ ਔਰ ਇਤਨੇ ਸੁੰਦਰ ਨੇ ਕਿ ਸਾਕੀ ਦੇ ਪਿਆਲੇ ਨੂੰ ਪੇਸ਼ ਕਰਨ ਦਾ ਢੰਗ ਇਤਨਾ ਵਧੀਆ ਹੈ, ਕ੍ਰਿਸਚਨ ਬਣਨ ਨੂੰ ਜੀ ਕਰਦਾ। ਇਕਬਾਲ ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਬਾ। ਬੜਾ ਸਿਆਣਾ ਪੁਰਸ਼ ਸੀ, ਦੋ ਪੰਕਤੀਆਂ ਚ ਸਾਰੀ ਗੱਲ ਕਹਿ ਗਏ।
ਨੌਖੰਡ ਪ੍ਰਥਮੇ ਚ ਜਿਸ ਢੰਗ ਨਾਲ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਸੀ, ਇਕਬਾਲ ਨੇ ਬਾਅਦ ਵਿਚ ਤਨਜ਼ ਕੀਤੀ ਸੀ, ਬੀਜ ਨੌਖੰਡ ਪ੍ਰਥਮੇ ਚ ਬੋਏ ਨੇ ਗੁਰੂ ਨਾਨਕ ਨੇ, ਇਸ ਬਗੀਚੇ ਨੂੰ ਮਾਲੀ ਚੰਗੇ ਨਹੀਂ ਮਿਲੇ, ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿੱਤਾ, ਉਜਾੜ ਕੇ ਰੱਖ ਦਿੱਤਾ, ਜ਼ਿੰਮੇਵਾਰੀ ਨਹੀਂ ਮਹਿਸੂਸ ਕੀਤੀ ਕਿਸੇ ਨੇ। ਖੈਰ, ਐਵੇਂ ਟੂਕ ਮਾਤਰ ਗੱਲ ਆ ਗਈ, ਮੈਂ ਅਰਜ਼ ਕਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਆਂ ਕੋਲ ਜਾਂਦੇ ਨੇ ਜੋਗੀਆਂ ਦੇ ਬਾਣੇ ਚ, ਮੱਕੇ ਚ ਜਾਂਦੇ ਨੇ ਮੁਸਲਮਾਨਾਂ ਦੇ ਬਾਣੇ ਚ। ਜਿਸ ਬਾਂਡੇ ਚ ਤੁਸੀਂ ਗੱਲ ਲੈਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ, ਮੈਂ ਸੁਣਾਉਣ ਨੂੰ ਤਿਆਰ, ਮੈਨੂੰ ਕੋਈ ਇਤਰਾਜ਼ ਨਹੀਂ। ਪੀਰ ਦਸਤਗੀਰ ਇਤਨਾ ਮੁਤਾਸਰ ਹੋਇਆ, ਬਹਿਲੋਲ ਸ਼ਾਹ ਉਸਦਾ ਨਾਂ ਸੀ, ਤੇ ਦਸਤਗੀਰ ਉਸਦਾ ਤਖਲੁਸ ਸੀ, ਜਿੱਥੇ ਇਰਾਕ ਦੇ ਬਗਦਾਦ ਦੇ ਅੰਦਰ ਗੁਰਦੁਆਰਾ ਬਣਿਆ ਹੋਇਆ, ਇਹ ਪੀਰ ਦਸਤਗੀਰ ਦੀ ਜਗ੍ਹਾ ਹੈ ਅੱਜ ਵੀ, ਉੱਥੇ ਉਸਦੀ ਕਬਰ ਬਣੀ ਹੈ, ਕਬਰਿਸਤਾਨ ਦੇ ਚ ਗੁਰਦੁਆਰਾ ਹੈ, ਮਲਕੀਅਤ ਪੀਰ ਦਸਤਗੀਰ ਦੇ ਵਾਰਸਾਂ ਦੀ ਹੈ, ਅੱਜ ਵੀ ਉਹ ਵਾਰਸ ਉੱਥੇ ਮਜੌਰ ਬਣ ਕੇ ਬੈਠੇ ਨੇ, ਜਗ੍ਹਾ ਉਹਨਾਂ ਦੀ ਹੈ। ਇਹ ਸਦਾਮ ਨੇ ਇਜਾਜ਼ਤ ਦੇ ਦਿੱਤੀ ਸੀ ਗੁਰਦੁਆਰਾ ਬਣਾਉਣ ਦੀ, ਉੱਥੇ ਗੁਰਦੁਆਰਾ ਹੈ, ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਲਿਖੀ ਹੋਈ। ਕਿਸ ਨੇ ਲਿਖਾਈ? ਪੀਰ ਦਸਤਗੀਰ ਨੇ ਲਿਖਾਈ, ਉਸ ਸਮੇਂ ਲਿਖਾਈ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਚਾਰ ਪੰਕਤੀਆਂ ਜਿਹੜੀਆਂ ਥੱਲੇ ਨੇ, 500 ਸਾਲ ਪੁਰਾਣੀ ਅਰਬੀ ਹੈ, ਅੱਜ ਦੇ ਅਰਬੀ ਲੋਕ ਪੜ੍ਹਤੇ ਲੈਂਦੇ ਸਨ, ਅਰਥ ਨਹੀਂ ਆਉਂਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਣੇ ਬਜ਼ੁਰਗ ਲੱਭ ਕੇ

0: ਆ ਜਾਂਦਾ ਹੈ, ਨਿਰਾਸ਼ਾ ਘੇਰ ਲੈਂਦੇ। ਪਤਾ ਨਹੀਂ ਕੁਝ ਹੈ ਵੀ ਸਹੀ ਕਿ ਐਵੇਂ ਮੈਂ ਅੰਮ੍ਰਿਤ ਵੇਲੇ ਟੱਕਰਾਂ ਪਿਆ ਮਾਰਦਾ, ਘੰਟਾ ਦੋ ਦੋ ਘੰਟਾ ਜਪ ਪਿਆ ਕਰਦਾ, ਹੋਰ ਸਾਰੀ ਸਾਧਨਾ ਪਿਆ ਕਰਦਾ, ਕੁਝ ਹੈ ਵੀ ਸਹੀ ਕਿ ਨਹੀਂ। ਨਿਰਾਸ਼ਾ ਜਾਗੇਗੀ। ਉਸ ਨਿਰਾਸ਼ਾ ਭਰੀ ਹਾਲਤ ਵਿੱਚ ਮਨੁੱਖ ਦੋ ਫੈਸਲੇ ਕਰ ਸਕਦਾ। ਉਹਨਾਂ ਦੋ ਫੈਸਲਿਆਂ ਦਾ ਜ਼ਿਕਰ ਕਰਕੇ ਮੈਂ ਸਮਾਪਤ ਕਰਾਂ ਖੁਲਾਸਾ ਕੱਲ੍ਹ। ਪਹਿਲਾ ਗਲਤ ਫੈਸਲਾ, ਨਾਸਤਿਕ ਹੋ ਸਕਦਾ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਬੰਗਾਲ ਦਾ ਕੇਸ਼ਵ ਚੰਦਰ ਮਹਾਨ ਧਾਰਮਿਕ ਮਨੁੱਖ, ਸਾਰਾ ਸਾਰਾ ਦਿਨ ਜਪ ਕਰਨ ਵਾਲਾ, ਅੱਧੀ ਅੱਧੀ ਰਾਤ ਨੂੰ ਉੱਠ ਕੇ ਜਪ ਕਰਨ ਵਾਲਾ ਨਾਸਤਿਕ ਹੋ ਗਿਆ ਸੀ। ਉਹਨੇ ਤਿੰਨ ਕਿਤਾਬਾਂ ਨਾਸਤਿਕਤਾ ਤੇ ਲਿਖੀਆਂ। ਬੰਗਾਲ ਦੇ ਜੋ ਅੱਜ 50 ਸਾਲਾਂ ਤੋਂ ਕਮਿਊਨਿਸਟਾਂ ਦੀ ਹਕੂਮਤ ਚਲੀ ਆ ਰਹੀ ਹੈ, ਠੀਕ ਹੈ ਕਮਿਊਨਿਜ਼ਮ ਦਾ ਪ੍ਰਚਾਰ ਵੀ ਹੈ, ਪਰ ਇਹਦੇ ਵਿੱਚ ਕੇਸ਼ਵ ਚੰਦਰ ਦਾ ਹੱਥ ਵੀ ਹੈ। ਉਹ ਕਹਿੰਦਾ ਸੀ, ਅੰਨ ਅੰਨ ਤੇ ਹੋਤ ਹੈ, ਗਾਸ ਗਾਸ ਤੇ ਹੋਏ, ਤਿਉਂ ਮਾਨੁਸ ਮਾਨੁਸ ਤੇ ਕਰਤਾ ਅਵਰ ਨਾ ਕੋਏ। ਅੰਨ ਤੋਂ ਅੰਨ ਪੈਦਾ ਹੁੰਦਾ, ਘਾਸ ਤੋਂ ਘਾਸ ਪੈਦਾ ਹੁੰਦਾ, ਪਸ਼ੂਆਂ ਤੋਂ ਪਸ਼ੂ ਪੈਦਾ ਹੁੰਦੇ ਨੇ, ਮਨੁੱਖਾਂ ਤੋਂ ਮਨੁੱਖ ਪੈਦਾ ਹੁੰਦੇ ਨੇ। ਰੱਬ ਨੂੰ ਵਿਚਕਾਰ ਲੈਣ ਦੀ ਕੀ ਲੋੜ ਹੈ? ਕੋਈ ਰੱਬ ਨਹੀਂ, ਕੋਈ ਪਰਮਾਤਮਾ। ਕੇਸ਼ਵ ਚੰਦਰ, ਬੰਗਾਲ ਜੇ 50 ਸਾਲ ਤੋਂ ਕਮਿਊਨਿਸਟ ਹੈ ਤੇ ਕਮਿਊਨਿਸਟਾਂ ਦੀ ਹਕੂਮਤ ਚੜੀ ਆ ਰਹੀ ਹੈ, ਉਹਦੇ ਵਿੱਚ ਕੇਸ਼ਵ ਚੰਦਰ ਦਾ ਵੀ ਹੱਥ ਹੈ। ਪਰ ਇਹ ਬੜਾ ਧਾਰਮਿਕ ਮਨੁੱਖ ਸੀ, ਮਹਾਨ ਨਾਸਤਿਕ ਹੋ ਗਏ, ਮਹਾਨ ਨਾਸਤਿਕ ਹੋਏ। ਮੈਂ ਸਿੱਖ ਜਗਤ ਦੇ ਵੀ ਕੁਝ ਚੋਟੀ ਦੇ ਦਾਣਾ ਸਿਆਣੇ ਮਨੁੱਖ ਜਾਣਦਾ, ਨਾਸਤਿਕ ਹੋ ਗਏ ਸੀ। ਇਹ ਵੀ ਮੈਂ ਸਟੇਜ ਦੇ ਉੱਤੇ ਕੀ ਨਾਂ ਲੈਣਾ। ਪਰ ਐਸਾ ਨਹੀਂ ਹੈ ਕਿ ਪਹਿਲੇ ਆਸਤਿਕ ਨਹੀਂ ਸਨ, ਸਭ ਕੁਝ ਕਰਦੇ ਸਨ। ਹਾਲਤ ਇਹ ਹੋ ਗਈ ਭਾਈ ਨਿਰਾਸ਼ੀ, ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ ਪਰਮਾਤਮਾ ਦੀ ਤਲਾਸ਼ ਕੀਤੀ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਗਏ। ਐਸੀ ਹਾਲਤ ਵਿੱਚ ਗਲਤ ਫੈਸਲਾ ਤੇ ਇਹ ਹੋ ਸਕਦਾ ਹੈ ਕਿ ਨਾਸਤਿਕ ਹੋ ਸਕਦਾ ਹੈ। ਪੱਕਾ ਨਾਸਤਿਕ, ਖਤਰਨਾਕ ਨਾਸਤਿਕ ਉਹ ਹੁੰਦਾ ਹੈ ਜੋ ਪਹਿਲੇ ਧਾਰਮਿਕ ਹੁੰਦਾ ਹੈ। ਇਹ ਵੀ ਮੈਂ ਅਰਜ਼ ਕਰਦਾ। ਦੂਸਰਾ ਫੈਸਲਾ ਕਿ ਹੇ ਪ੍ਰਭੂ, ਮੈਂ ਜੋ ਕੁਛ ਕਰਨਾ ਸੀ ਕਰ ਲਿਆ, ਹੇ ਗੁਰੂ, ਜੋ ਕੁਛ ਮੈਂ ਕਰਨਾ ਸੀ ਕਰ ਲਿਆ, ਇਹਦੇ ਨਾਲ ਕੁਛ ਨਹੀਂ ਹੋਇਆ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਇਹ ਅਰਦਾਸ ਦਿਲ ਦੀ ਗਹਿਰਾਈ ਚੋਂ ਨਿਕਲਦੀ ਹੈ ਔਰ ਇੱਕੋ ਹੀ ਦਫਾ ਹੁੰਦੀ ਹੈ, ਪੂਰੀ ਹੋ ਜਾਂਦੀ ਹੈ, ਪੂਰੀ ਹੋ ਜਾਂਦੀ ਹੈ। ਮਨੁੱਖ ਦੀ ਸੁਰਤ ਜੁੜ ਜਾਂਦੀ ਹੈ, ਮਨੁੱਖ ਸਮਾਧੀ ਲੀਨ ਹੋ ਜਾਂਦਾ, ਫਿਰ ਉਹੀ ਮਨੁੱਖ ਕਹਿੰਦਾ ਹੈ, ਐ ਗੁਰੂ ਨਾਨਕ ਦੇ ਬੋਲ ਸੁਣ ਲਓ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਘਾਲਨਾ ਨਾਲ ਤੇ ਤੂੰ ਨਹੀਂ ਮਿਲਿਆ, ਸੇਵਾ ਨਾਲ ਤੇ ਨਹੀਂ ਮਿਲਿਆ, ਦਾਨ ਪੁੰਨ ਨਾਲ ਤੇ ਨਹੀਂ ਮਿਲਿਆ, ਜਪ ਤਪ ਤੇ ਨਾਲ ਨਹੀਂ ਮਿਲਿਆ, ਤੂੰ ਅਚਨਚੇਤ ਮਿਲਿਆ। ਇਸ ਵਾਸਤੇ ਕਿਸੇ ਸੰਤ ਨੇ ਇਹ ਨਹੀਂ ਆਖਿਆ, ਤੂੰ ਮਿਲਿਆ ਮੇਰੀ ਮਿਹਨਤ ਹੈ। ਹਰ ਇੱਕ ਨੇ ਆਖਿਆ, ਤੂੰ ਮਿਲਿਆ ਤੇਰੀ ਰਹਿਮਤ ਹੈ, ਤੂੰ ਮਿਲਿਆ ਇਹ ਮੇਰਾ ਪ੍ਰਯਾਸ ਨਹੀਂ, ਤੂੰ ਮਿਲਿਆ ਇਹ ਤੋ ਪ੍ਰਸਾਦ, ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ, ਤੇਰੀ ਰਹਿਮਤ ਹੈ। ਇਹਦੇ ਉੱਤੇ ਬਾਕੀ ਖੁਲਾਸਾ ਮੈਂ ਕੱਲ੍ਹ ਕਰਾਂਗਾ। ਗੁਰਮੁਖ ਪਿਆਰੇ ਰਾਗੀ ਸਿੰਘਾਂ ਦਾ ਮੈਂ ਸਮਾਂ ਨਾ ਲਵਾਂ, ਜਿਨ੍ਹਾਂ ਨੇ ਸੁੰਦਰ ਧੁਨਾਂ ਨਾਲ ਤੁਹਾਨੂੰ ਕਰਤੇ ਪੁਰਖ ਨਾਲ ਜੋੜਨਾ ਹੈ, ਮੈਂ ਇੱਥੇ ਸਮਾਪਤੀ ਕਰਾਂ। ਬਾਕੀ ਲੜੀ ਕੱਲ੍ਹ ਜੋੜਾਂਗੇ। ਬੁੱਲ ਚੁੱਕ ਦੀ ਛਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: You're listening to KRPI 1550 Radio, Ferndale, Washington.
2: Radio Station 1550 AM Gurbani Segment ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਐਡ, ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ।
1: ਜਾਂ ਕਾਲ ਕਿਰਨ ਐਟ 604-581-1900।
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਰੋਜ਼ 98 ਸੈਂਟਸ ਨੂੰ ਪਾਉਂਡ ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟੌਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰੋਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ ਬੀਸੀ ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 3.49 ਦਾ ਬੈਗ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਤੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900.
4: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
5: ਸਨਮਾਨ ਯੋਗ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵੱਈਆ ਹੈ, ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ, ਉਹਨਾਂ ਦੀ ਕਥਾ ਹੀ ਅਕਤ ਹੈ। ਸਾਡੀ ਇੱਕ ਜ਼ਬਾਨ, ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼। ਆਪ ਹੀ ਵਿਚਾਰ ਕਰਾ ਲੈਣ, ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ

0: ਉਹਦੀ ਗਰਦਨ ਝੁਕਣਾ ਵੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਪਰ ਉਹ ਕਿਹੜੀ ਖਿੱਚ ਹੈ? ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਪੜਾਇਆ ਨਹੀਂ, ਚਕੋਰ ਲਈ ਕੋਈ ਵਿਦਿਆ ਦਾ ਸਾਧਨ ਨਹੀਂ, ਪਰ ਪਰਮਾਤਮਾ ਨੇ ਚਕੋਰ ਦੇ ਅੰਦਰ ਚੰਦਰਮਾ ਦੇ ਪ੍ਰਤੀ ਇੱਕ ਖਿੱਚ ਪੈਦਾ ਕੀਤੀ, ਜਿਸ ਖਿੱਚ ਨੂੰ ਜੇ ਕਿਤੇ ਮਨੁੱਖ ਸਮਝੇ ਉਸੇ ਖਿੱਚ ਨੂੰ ਹੀ ਪ੍ਰੇਮ ਕਿਹਾ ਗਿਆ ਹੈ। ਹੁਣ ਉਹ ਦਿਸ ਨਹੀਂ ਰਹੀ, ਪਰ ਉਹਦਾ ਚੰਦਰਮਾ ਨਾਲ ਨੇਖ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰ ਰਹੇ, ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪ੍ਰੇਮ ਹੈ, ਤੇ ਉਹ ਇੱਕ ਟਿਕ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਤਾਰ ਦਾ ਅਖਰੀ ਅਰਥ ਹੁੰਦਾ ਲਿਵ ਲਾਣੀ, ਇੱਕ ਟਿਕ ਦੇਖੀ ਜਾਣਾ। ਭਾਈ ਸਾਹਿਬ ਕਹਿੰਦੇ ਨੇ ਦੇਖੋ, ਪਰਮਾਤਮਾ ਨੇ ਪ੍ਰੇਮ ਇੱਕ ਜਾਨਵਰ ਵਿੱਚ, ਇੱਕ ਜੀਵ ਵਿੱਚ, ਇੱਕ ਪੰਛੀ ਵਿੱਚ ਵੀ ਪੈਦਾ ਕਰ ਦਿੱਤਾ। ਇੱਕ ਟਿਕ ਹੋ ਕੇ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲਖੂਣ ਸੁਖਾਲੇ। ਹੁਣ ਇੱਥੇ ਭਾਵੇਂ ਸ਼ਬਦ ਉਹਨਾਂ ਨੇ ਸੂਰਜ ਖੇਤ ਕਿਹਾ ਹੈ ਕਿ ਚੱਕਵੀ ਦਾ ਸੂਰਜ ਨਾਲ ਨੇਹ ਹੈ, ਦਰਅਸਲ ਉਹਦਾ ਸੂਰਜ ਨਾਲ ਨੇਹ ਨਹੀਂ, ਚੱਕਵੀ ਦਾ ਨੇਹ ਤਾਂ ਆਪਣੇ ਚੱਕਵੇ ਦੇ ਨਾਲ ਹੈ, ਕਿਉਂਕਿ ਸੂਰਜ ਚੜ੍ਹ ਨਾਲ ਚਾਨਣ ਵਿੱਚ ਉਹਨਾਂ ਦਾ ਮਿਲਾਪ ਹੈ ਤੇ ਅੰਧਕਾਰ ਵਿੱਚ ਰਾਤ ਦੇ ਹਨੇਰੇ ਵਿੱਚ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਹੁਣ ਇੱਕ ਰਾਤ ਦਾ ਵਿਛੋੜਾ ਹੈ, ਸਾਰੀ ਰਾਤ ਚੱਕਵੀ ਤੇ ਚੱਕਵਾ ਇੱਕ ਦੂਜੇ ਨੂੰ ਪੁਕਾਰੀ ਜਾ ਰਹੇ ਨੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਉਸ ਚੱਕਵੀ ਤੇ ਚੱਕਵੇ ਨੂੰ ਮਨੁੱਖ ਵਰਗਾ ਉਹਦਾ ਸਰੀਰ ਨਹੀਂ, ਮਨੁੱਖ ਵਰਗੀ ਉਹਦੀ ਬੁੱਧੀ ਨਹੀਂ, ਮਨੁੱਖ ਵਰਗੀ ਉਹਦੀ ਸੋਚਣ ਦੀ ਸ਼ਕਤੀ ਨਹੀਂ, ਮਨੁੱਖ ਜਿਤਨਾ ਉਹ ਕੋਈ ਕਾਰ ਵਿਖਾਰ ਵੀ ਨਹੀਂ ਕਰ ਸਕਦਾ, ਪਰ ਦੇਖ ਉਸ ਚੱਕਵੀ ਤੇ ਚੱਕਵੇ ਅੰਦਰ ਵੀ ਪਰਮਾਤਮਾ ਨੇ ਖਿੱਚ ਰੱਖ ਦਿੱਤੀ। ਇੱਕ ਰਾਤ ਦਾ ਵਿਛੋੜਾ ਪਿਆ ਤੇ ਸਾਰੀ ਰਾਤ ਇੱਕ ਦੂਜੇ ਨੂੰ ਪੁਕਾਰ ਦੇ ਰਹੇ, ਉਨੀ ਦੇਰ ਤੱਕ ਚੈਨ ਨਹੀਂ, ਸਕੂਨ ਨਹੀਂ, ਜਿੰਨੀ ਦੇਰ ਤੱਕ ਚੱਕਵੀ ਤੇ ਚੱਕਵਾ ਦੋਨੋਂ ਆਪਸ ਵਿੱਚ ਮਿਲ ਨਹੀਂ ਜਾਂਦੇ। ਹੁਣ ਉਹ ਕਿਹੜੀ ਖਿੱਚ ਹੈ ਜਿਹੜੀ ਸਾਰੀ ਰਾਤ ਕੁਰਲਾਉਂਦੇ ਰਹੇ, ਪੁਕਾਰਦੇ ਰਹੇ? ਸਿਰ ਮੈਂ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਪ੍ਰੇਮਾ ਭਗਤੀ ਕੀਤੀ ਇੱਕ ਟਿਕ ਹੋ ਕੇ, ਤੇ ਅਰਜ਼ ਕਰ ਰਿਹਾ ਕਿ ਪ੍ਰੇਮ ਦੀ ਦਾਤ ਪਰਮਾਤਮਾ ਨੇ ਇਹ ਖਿੱਚ ਹਰ ਇੱਕ ਦੇ ਵਿੱਚ ਪੈਦਾ ਕੀਤੀ ਹੈ। ਕਮਲ ਵਿੱਚ ਖਿੱਚ ਹੈ ਸੂਰਜ ਨੂੰ ਦੇਖ ਕੇ, ਚੱਕਵੀ ਤੇ ਚੱਕਵੇ ਅੰਦਰ ਖਿੱਚ ਹੈ, ਚੰਦਰਮਾ ਤੇ ਚਕੋਰ ਦੀ ਖਿੱਚ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਪਹਿਲਾ ਸੀ ਚੰਦ ਚਕੋਰ ਪ੍ਰੀਤ ਹੈ, ਲਾਏ ਤਿਆਰ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਹੋਣ ਸੁਖਾਲੇ, ਨਿਹੋ ਕਵਲ ਜਲ ਜਾਣੀਐ ਖਿੜ ਮੂੰਹ ਵਿਖਾਲੇ। ਹੁਣ ਪਾਣੀ ਤੇ ਕਮਲ ਦਾ ਫੁੱਲ ਆਪਸੀ ਕੈਸਾ ਪਿਆਰ ਪੈ ਕਰਦੇ ਕਿ ਸੁੱਕੀ ਮਿੱਟੀ ਦੇ ਉੱਤੇ ਕਮਲ ਦੇ ਫੁੱਲ ਕਦੀ ਪ੍ਰਫੁੱਲਤ ਹੁੰਦੇ ਦੇਖੇ ਨੇ? ਜ਼ਮੀਨ ਤਾਂ ਉਹੀ ਹੈ, ਛੱਪੜ ਟੋਬਾ ਤਾਂ ਉਹੀ ਹੈ, ਪਰ ਕਮਲ ਦੇ ਫੁੱਲ ਨਾ ਸੁੱਕੇ ਕਦੀ ਟੋਬੇ ਵਿੱਚ, ਨਾ ਸੁੱਕੀ ਜ਼ਮੀਨ ਤੇ ਪ੍ਰਫੁੱਲਤ ਹੋਣਗੇ। ਪਾਣੀ ਰੁਕਣ ਦੀ ਦੇਰ ਏ ਤੇ ਸਾਉਣ ਦੇ ਮਹੀਨੇ ਵਿੱਚ ਕਮਲ ਦੇ ਫੁੱਲ ਆਪਣੇ ਆਪ ਨੂੰ ਪ੍ਰਫੁੱਲਤ ਕਰਦੇ ਨੇ ਤੇ ਪਾਣੀ ਦੇ ਵਿੱਚ ਉਹ ਪੂਰਨ ਤੌਰ ਤੇ ਖਿੜ ਜਾਂਦੇ। ਅੱਗੇ ਮੈਂ ਅਰਜ਼ ਕਰਨੀ, ਕਮਲ ਦੇ ਫੁੱਲ ਦੀ ਖਿੱਚ ਸੂਰਜ ਨਾਲ ਵੀ ਹੈ, ਕਮਲ ਦੇ ਫੁੱਲ ਨੂੰ ਜ਼ਿੰਦਗੀ ਪਾਣੀ ਵੀ ਦੇ ਰਿਹਾ ਹੈ, ਪਰ ਜਿਹੜੀ ਦਿਸਦੀ ਨਹੀਂ ਉਹ ਖਿੱਚ ਪਾਣੀ ਵਿੱਚੋਂ ਉਹਨੂੰ ਮਿਲ ਰਹੀ ਹੈ। ਭਾਈ ਸਾਹਿਬ ਨੇ ਚੌਥਾ ਬਚਨ ਕੀਤਾ, ਕਹਿਣ ਲੱਗੇ, ਮੋਰ ਬਬੀਏ ਬੋਲਦੇ ਵੇਖ ਬੱਦਲ ਕਾਲੇ। ਹੁਣ ਕਾਲਾ ਬੱਦਲ ਅਸਮਾਨ ਤੇ ਚੜ ਕੇ ਆਉਂਦਾ, ਜਿਤਨਾ ਮੋਰ ਉਹਨੂੰ ਦੇਖ ਕੇ ਖੁਸ਼ ਹੁੰਦਾ, ਹੁਣ ਬੱਦਲ ਦਾ ਤੇ ਮੋਰ ਦਾ ਆਪਸੀ ਕੀ ਰਿਸ਼ਤਾ ਹੈ? ਉਹ ਅਸਮਾਨ ਦੇ ਉੱਤੇ, ਉਹ ਧਰਤੀ ਦੇ ਉੱਤੇ, ਜਦੋਂ ਕਾਲੀ ਘਟਾ ਚੜੀ ਤੇ ਮੋਰ ਇੱਕੋ ਦਮ ਪਹਿਲਾਂ ਪਾਣ ਲੱਗ ਪਿਆ ਤੇ ਆਪਣੇ ਪੰਖ ਉਹਨੇ ਪੂਰਨ ਤੌਰ ਤੇ ਖਿਲਾਰ ਲਏ, ਬਖੇਰ ਲਏ। ਉਸ ਬੱਦਲ ਨੂੰ ਦੇਖ ਕੇ ਮੋਰ ਦੇ ਅੰਦਰ ਵੀ ਪਰਮਾਤਮਾ ਨੇ ਇੱਕ ਖਿੱਚ ਪੈਦਾ ਕਰ ਦਿੱਤੀ, ਜਿਹੜੀ ਬੱਦਲ ਨੂੰ ਦੇਖ ਕੇ ਖੜਾਓ ਵਿੱਚ ਆਇਆ ਤੇ ਨੱਚਣ ਲੱਗ ਪਿਆ। ਪਪੀਏ ਵੱਲ ਝਾਤੀ ਮਾਰੀਏ, ਸੱਚ ਜਾਣਿਓ ਬਾਕੀ ਸਾਲ ਦੇ ਮਹੀਨੇ ਪਪੀਆ ਕਦੀ ਵੀ ਉੱਚੀ ਨਹੀਂ ਪੁਕਾਰਦਾ, ਪਰ ਜਦੋਂ ਹਾੜ ਤੇ ਸੌਣ ਦਾ ਮਹੀਨਾ ਹੁੰਦਾ ਭਾਦੋ ਦਾ, ਉਦੋਂ ਪਪੀਏ ਦੇ ਗਲੇ ਵਿੱਚ ਵੀ ਰਾਗ ਪੈਦਾ ਹੋ ਜਾਂਦਾ, ਉਹ ਵੀ ਬੱਦਲਾਂ ਨੂੰ ਦੇਖ ਕੇ ਉੱਚੀ ਉੱਚੀ ਪੁਕਾਰਨ ਲੱਗ ਪਿਆ। ਉਹਦੇ ਵਿੱਚ ਵੀ ਇੱਕ ਖਿੱਚ ਹੈ, ਚਕੋਰ ਵਿੱਚ, ਕਮਲ ਫੁੱਲ ਵਿੱਚ, ਚੱਕਵੀ ਵਿੱਚ, ਮੋਰ ਤੇ ਬਬੀਏ ਵਿੱਚ ਤੇ ਸੱਚ ਜਾਣੂ ਮਾਂ ਤੇ ਪੁੱਤਰ ਦੀ ਵੀ ਇੱਕ ਖਿੱਚ ਹੈ। ਇਸਤਰੀ ਦੀ ਪਤੀ ਤੇ ਪਤਨੀ ਦੇ ਅੰਦਰ ਵੀ ਇੱਕ ਦੂਜੇ ਪ੍ਰਤੀ ਖਿੱਚ ਹੈ। ਪਰ ਭਾਈ ਸਾਹਿਬ ਨੇ ਸਾਰੀਆਂ ਗੱਲਾਂ ਕਰਕੇ ਕਹਿਣ ਲੱਗੇ ਚੰਦਰਮਾ ਦੀ ਚਕੋਰ ਨਾਲ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪਰ ਸੱਚ ਜਾਣੀ ਚੰਦਰਮਾ ਬੇਵਫਾਈ ਕਰ ਸਕਦਾ ਹੈ। ਪਿਆਰਿਆ ਕਿ ਪਾਣੀ ਜਿਹੜਾ ਉਹ ਸੁੱਕ ਸਕਦਾ ਹੈ, ਕਮਲ ਫੁੱਲ ਮੁਰਝਾ ਸਕਦਾ ਹੈ, ਚਕਵੀ ਤੇ ਚਕਵੇ ਦਾ ਵਿਛੋੜਾ ਪੈ ਸਕਦਾ ਹੈ, ਚਮਕਦੇ ਹੋਏ ਬੱਦਲ ਦੂਰ ਜਾ ਸਕਦੇ ਨੇ, ਮੋਰ ਤੇ ਬਬੀਏ ਵਿਲਕਦੇ ਰਹਿ ਸਕਦੇ ਨੇ, ਮਾਂ ਤੇ ਬਾਪ ਸਾਥ ਛੱਡ ਕੇ ਜਾ ਸਕਦੇ ਨੇ। ਨਾਰ ਤੇ ਪਤਾਰ ਦਾ ਪਿਆਰ ਹੈ, ਪਰ ਮੌਤ ਪਿਆਰ ਨੂੰ ਵਿਛੋੜ ਸਕਦੀ ਹੈ, ਪਰ ਗੁਰੂ ਤੇ ਰੱਬ ਦੀ ਪ੍ਰੀਤ ਐਸੀ ਹੈ ਜਿਸ ਖਿਰਦੇ ਵਿੱਚ ਟਿਕ ਜਾਏ। ਸੱਚ ਜਾਣੋ ਇਹ ਪ੍ਰੀਤ ਮਰਨ ਤੋਂ ਬਾਅਦ ਵੀ ਕਦੀ ਨਹੀਂ ਟੁੱਟਦੀ, ਇਹ ਕੈਸੀ ਪ੍ਰੀਤ ਹੈ। ਭਾਈ ਸਾਹਿਬ ਨੇ ਪਿਆਰ ਦੀ ਵਿਆਖਿਆ ਕਰਦਿਆਂ ਬਹੁਤ ਸੋਹਣੀ ਇਹ ਪੌੜੀ ਕਹੀ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ ਮਿਲ ਖੋਣ ਸੁਖਾਲੇ, ਨਿਉ ਕਵਲ ਜਨ ਜਾਣੀਆਂ ਖਿੜ ਮੂੰਹ ਵਿਖਾਲੇ, ਮੋਰ ਬਾਬੀਏ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਪਰ ਪਿਆਰਿਆ ਗੁਰੂ ਨਾਨਕ ਦੀ ਪ੍ਰੀਤ ਕੈਸੀ ਹੈ, ਪੀਰ ਮਰੀਦਾਂ ਪਿਰ ਖੜੀ ਉਹ ਨਿਭ ਹੈ ਨਾਲੇ, ਕਿ ਮਰੀਦ ਦੀ ਤੇ ਪੀਰ ਦੀ ਜਿਹੜੀ ਪ੍ਰੀਤ ਹੈ ਉਹ ਤੋੜ ਨਿਭਣ ਵਾਲੀ, ਉਹ ਰਸਤੇ ਵਿੱਚ ਟੁੱਟਣ ਵਾਲੀ ਨਹੀਂ। ਆਪ ਤਵੱਜੋ ਦੇਣਾ, ਗੁਰੂ ਨਾਨਕ ਸਾਹਿਬ ਨੇ ਉਸ ਕਰਤਾਰ ਦੀ ਪ੍ਰੇਮਾ ਭਗਤੀ ਕੀਤੀ, ਤੇ ਜਦੋਂ ਅਸੀਂ ਬਾਬੇ ਨਾਨਕ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਆਪਣੇ ਮਨ ਨੂੰ ਮੁਖਾਤਬ ਕਰਕੇ ਪਿਆਰੇ ਨੂੰ ਪਿਆਰ ਕਰਨ ਦੇ ਕੁਝ ਜੁਗਤਾਂ ਸਾਨੂੰ ਦੱਸੀਆਂ। ਹਜ਼ੂਰ ਦੀ ਸ੍ਰੀ ਰਾਗ ਵਿੱਚ ਇੱਕ ਅਸ਼ਟਪਦੀ ਹੈ, ਉਸ ਅਸ਼ਟਪਦੀ ਦੇ ਕੁਝ ਪਦੇ ਮੈਂ ਆਪ ਜੀ ਦੇ ਸਮਕਸ਼ ਰੱਖਣੇ ਚਾਹੁੰਦਾ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ ਭਗਤੀ ਕੈਸੀ ਹੈ। ਉਸ ਅਸ਼ਟਪਦੀ ਦੀਆਂ ਰਹਾਓ ਦੀਆਂ ਤੁਕਾਂ ਨੇ, ਰਹਾਓ ਦੇ ਬਚਨ ਨੇ, ਮਨ ਰੇ ਕਿਉਂ ਛੂਟੈ ਬਿਨ ਪਿਆਰ, ਖੇ ਮੇਰੇ ਮਨਾ ਕੀ ਪਰਮਾਤਮਾ ਨੂੰ ਪ੍ਰੇਮ ਤੋਂ ਕਰਨ ਤੋਂ ਬਿਨਾਂ ਤੇਰਾ ਖਹਿੜਾ ਛੁੱਟ ਸਕਦਾ ਹੈ, ਕੀ ਤੂੰ ਬੰਧਨਾਂ ਤੋਂ ਮੁਕਤ ਹੋ ਸਕਣਾ ਪਰਮਾਤਮਾ ਨੂੰ ਪ੍ਰੇਮ ਕਰਨ ਤੋਂ ਬਿਨਾਂ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ। ਗੁਰੂ ਦੇ ਰਾਹੀਂ ਇਹ ਸਮਝ ਪੈਂਦੀ ਏ ਕਿ ਪਰਮਾਤਮਾ ਸਾਰੀਆਂ ਥਾਵਾਂ ਤੇ ਰਵਿਆ ਹੈ ਤੇ ਗੁਰੂ ਕਿਰਪਾ ਕਰੇ ਤੇ ਭਗਤੀ ਦੇ ਭੰਡਾਰੇ ਬਖਸ਼ਦਾ ਹੈ। ਰਹਾਓ ਦੀ ਤੁਕ ਨੂੰ ਫਿਰ ਸਮਝੀਏ, ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਪਿਆਰ ਤੋਂ ਬਿਨਾਂ ਪ੍ਰੇਮ ਤੋਂ ਬਿਨਾਂ ਉਸ ਪਰਮਾਤਮਾ ਨੂੰ ਕਦੀ ਤੂੰ ਖੁਸ਼ ਨਹੀਂ ਕਰ ਸਕਦਾ, ਗੁਰੂ ਤੋਂ ਬਿਨਾਂ ਤੈਨੂੰ ਪ੍ਰੇਮ ਕਰਨ ਦੀ ਜੁਗਤ ਨਹੀਂ ਆਉਣੀ। ਵੈਸੇ ਤਾਂ ਜੇ ਇਨਸਾਨ ਨੂੰ ਸਮਝ ਪੈ ਜਾਏ ਕਿ ਪ੍ਰੇਮ ਪ੍ਰੀਤ ਪਿਆਰ ਨੇ ਇਹ ਜਿਤਨੇ ਵੀ ਸ਼ਬਦ ਅਸੀਂ ਵਰਤਨੇ ਆ, ਜੇ ਇਨਸਾਨ ਦੇ ਸਰੀਰ ਅੰਦਰ ਤਨ ਅੰਦਰ ਪਰਮਾਤਮਾ ਲਈ ਪ੍ਰੀਤ ਨਹੀਂ ਪਿਆਰ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਾ ਪਿਆਰ ਤੋਂ ਪ੍ਰੀਤ ਤੋਂ ਬਿਨਾਂ ਜਿਹੜੇ ਮਨੁੱਖਾਂ ਦੇ ਤਨ ਨੇ, ਕਹਿੰਦੇ ਨੇ ਮਾਨੋ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਸ਼ਮਸ਼ਾਨ ਭੂਮੀ ਵਿੱਚ ਮੁਰਦੇ ਸੜ ਕੇ ਕਿਤੇ ਮਿੱਟੀ ਦਾ ਢੇਰ ਹੋ ਜਾ, ਉਹ ਤਾਂ ਇਸ ਤਰ੍ਹਾਂ ਨੇ ਕਿ ਜਿਵੇਂ ਮਾਨੋ ਕਿ ਇੱਕ ਮਰਿਆ ਹੋਇਆ ਸਰੀਰ ਪਿਆਰ ਹੈ, ਮਰੇ ਕੋਈ ਸਰੀਰ ਵਿੱਚ ਕੋਈ ਹਰਕਤ ਨਹੀਂ, ਤੇ ਜਿਸ ਮਨੁੱਖ ਦੇ ਜਿਸਮ ਅੰਦਰ ਪਰਮਾਤਮਾ ਦਾ ਪਿਆਰ ਨਹੀਂ, ਸੱਚ ਜਾਣਿਓ ਉਹ ਖਾਏ ਵੀ ਪੀਏ ਵੀ ਬੋਲੇ ਵੀ, ਪਰ ਗੁਰੂ ਦੀ ਨਜ਼ਰ ਵਿੱਚ ਇੱਕ ਉਹ ਜਿੰਦਾ ਲਾਸ਼ ਹੈ, ਉਹ ਮੁਰਦਾ ਹੈ। ਜੇ ਉਸ ਅੰਦਰ ਪ੍ਰੀਤ ਨਹੀਂ ਤਾਂ ਪਿਆਰ ਤੋਂ ਬਿਨਾਂ ਛੁੱਟ ਨਹੀਂ ਸਕਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਇਹ ਸਾਰੇ ਗੁਣ ਹੋਣ ਦੇ ਬਾਵਜੂਦ ਵੀ ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ ਬਾਬਾ ਨਾਨਕ ਜੀ ਕਹਿ ਰਹੇ ਨੇ ਮਨ ਰੇ ਕਿਉਂ ਛੂਟੈ ਬਿਨ ਪਿਆਰ, ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ ਜੇ ਉਸ ਪਰਮਾਤਮਾ ਲਈ ਪਿਆਰ ਨਹੀਂ ਤੇ ਸੱਚ ਜਾਣੀ ਉਹ ਸਰੀਰ ਮੁਰਦੇ ਦੇ ਸਮਾਨ ਹੈ, ਉਸ ਸਰੀਰ ਦਾ ਕੋਈ ਅਰਥ ਨਹੀਂ। ਉਹ ਮੁਰਦੇ ਨੂੰ ਜਿਤਨਾ ਮਰਜ਼ੀ ਕੋਈ ਸ਼ਿੰਗਾਰੀ ਜਾਏ ਤੇ ਉਸ ਦਾ ਅਰਥ ਕੀ ਹੈ, ਕੁਛ ਵੀ ਨਹੀਂ। ਹਜ਼ੂਰ ਨੇ ਕਿਹਾ ਪ੍ਰੀਤ ਤੋਂ ਬਿਨਾਂ, ਬਾਬਾ ਫਰੀਦ ਸਾਹਿਬ ਦੇ ਬਚਨ ਸੀ ਪੜ੍ਹਨੇ, ਉਹਨਾਂ ਨੇ ਜੋਬਨ ਦੀ ਗੱਲ ਕੀਤੀ। ਹੁਣ ਜਵਾਨੀ ਆਪਣੇ ਆਪ ਵਿੱਚ ਪਰਮਾਤਮਾ ਦੀ ਇੱਕ ਬੜੀ ਵੱਡੀ ਦਾਤ ਹੈ, ਤੇ ਜੇ ਕਿਸੇ ਬੰਦੇ ਦੇ ਕੋਲ ਜੋਬਨ ਵੀ ਹੈ ਪਰ ਜੋਬਨ ਹੋਣ ਦੇ ਬਾਵਜੂਦ ਉਸ ਦੇ ਅੰਦਰ ਪਿਆਰੇ ਦੀ ਪ੍ਰੀਤ ਨਹੀਂ, ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪ੍ਰੀਤ ਤੋਂ ਬਿਨਾਂ मनुख दा तन शमशान भूमि है, प्रीत तो बिना ता जवानी सड़ के राख हो जाए, उदा करना की है। बाबा जी ने अमृत बचन कह, जोबन जांदे ना डरा जे सह प्रीत ना जाए। किन्ने जोबन जानदा वक्त दे जानदा समय दा जानदा, सानू कोई डर नहीं। डर तो उदो है जदो वक्त समा जा जोबन जा जीवन परमात्मा दे प्रेम तो बिना चला जाए, सिमरन तो बिना चला जाए। भाई साहब भाई नंद लाल जी ने अपनिया गजलां विच पहला शेर ही ये क्या है, पहली गजल दा कहन लगे, खवाए बंदगी आवुर्द दर वजूद मरा। ऐ मिनसान तू वजूद विच ता आया है कि परमात्मा दी इबादत करें, परमात्मा दी बंदगी करें। जे परमात्मा दी बंदगी नहीं सी करनी ते फिर इस वजूद विच इस तन विच आउण दा लाभ की। कहन लगे फिर एवें आसमान दे थले अपनी जिंदगी दे दिन प्या कटने, बंदगी करके ही जिंदगी है। जे बंदगी नहीं ते सच जानी फिर जिंदगी नहीं। हवाए बंदगी आवुर्द दर वजूद मरा, वगर मैं जो के चुनी आमदन नाबूद मरा। जे उस परमात्मा दी इबादत नहीं ते या अल्लाह या रब मेनू इस शरीर विच रहन दा कोई शौक नहीं, क्योंकि तेरी बंदगी दे शौक करके ही मैं जी रहा हां। प्यारे तवज्जो दिया जे, बाबा नानक जी ने प्रेमा भगती कीती ते मैं अर्ज करना पिया बाबा जी दी बाणी विचो पुछ लीए कैसी प्रेमा भगती उन्हां कीती। उन्होंने बिच प्रमाण दिता, मन रे क्यों छूटे बिन प्यार। ते बाबा फरीद कह लगे, हकीकत है कि जोबन जांदे ना डरा जे सह प्रीत ना जाए। फरीदा किती जोबन प्रीत बिन सुख गए कुमलाए, के किते जवानी प्यार तो बिना ना चली जाए, साई नू ने करन तो बिना ना व्यर्थ चली जाए। सच जानो उस महापुरुष दी कली जवानी ही नहीं, जोबन विच नहीं, वो ता अपने बचपन तो ही रब नू इश्क करन लग पए। बाबा फरीद साहब अजे बचपना है ते कुरान उना नू जबानी कंठ हो गई है। अजे बचपना है कि कितना कितना समा रब दी इबादत भी जुड़े रहिंदे ने। आखर वो कैसी परम अवस्था मिली कि जिदन जमीन ते पई कोई खाक मिट्टी अपने मुंह दे विच पाई ते उस मिट्टी विचो भी शक्कर वर्गा स्वाद आ गया। क्यों? अपना अंदर इन्ना कु मिठा हो चुका सी, आप मिठास दे भंडारे बन चुके सन। ते हकीकत एवे असी कहांगे मिट्टी मिट्टी हो गई, जमीन ते मिट्टी मिट्टी नहीं होई, असल विच बाबा जी दी रसना दी मिठास करके मिट्टी भी मिट्टी हो गई। उस महापुरुष वो आप शक्कर गंज है, शक्कर दे खजाने ने। उस महापुरुष ने क्या कहन लगे, जोबन चला जाए प्रीत तो बिना, जवानी चली जाए प्यार तो बिना, जिंदगी दा समा निकल जाए प्रीत तो बिना, ते ए अंदर नू दुख पासदा है। केवल जोबन नहीं अपने अंतले समय भी ओ महापुरुष रब दी इबादत भी जुड़िया है, खुदा दी इबादत भी जुड़िया है। ते जदो नमाज अदा पे करदे ने अचनचेत गशी पई है, बेहोश होके जमीन ते गिर गए, सजदा पूरी तरह कर ना सके। मुरीदा ने बाबा फरीद साहब जी नू संभालिया, संभालन तो बाद उन्होंने बाबा जी दू जदो तलिया पैरां दियां चशियां, उन्होंने खत पकड़ के खत पैर कुटे नपे ते उठ के बैठ गए। ते पहला प्रश्न सी उस महापुरुष ठीक है, कहन लगे नमाज अदा हो गई, मेरा नेम निभ गया, बंदगी वाला समा सही सफल हो गया। बैठे हुए मरीद ने क्या, बाबा साहेब नमाज पूरी तौर ते अदा ना हो सकी पूर्ण तौर ते, आप इको दम जमीन ते डिग पे। कहन लगे लियाओ पानी, कराओ मेरा वजू, मैं परत के फिर खुदा दी याद भी जुड़ना चाहना, मैं नमाज अदा करनी चाहना। ते किसे ने उत्थे प्रश्न कर दिता सी कि बाबा साहेब सारी जिंदगी ता अल्लाह ताला दी विरद विच ओदे जिक्र विच ओदी याद विच बतीत होई, हुण जे नई नमाज हो रही शरीर खेचल विच है, तन नू थोड़ा बहुता खेद है, हुण अज तुसी ए रहन दियो विश्राम करो। उन्होंने उसे वेले पिछे मुड़ के कहा, कहन लगे तेनू की पता मेरा अंदर किथे खलोता होया है, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ। ਲਿਆਓ ਪਾਣੀ, ਲਿਆਓ ਆਵ, ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਖੋਣੀ। ਹੁਣ ਪ੍ਰੇਮ ਵੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਕੈਸੀ ਭਗਤੀ ਕੀਤੀ, ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਹਨਾਂ ਨੇ ਫਿਦਾ ਕਰ ਦਿੱਤਾ, ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ, ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋਖ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋ ਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ ਤੇ ਕਮਲ ਦੀ ਨਾੜ, ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ, ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋ ਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ, ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ, ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਕਿਹੋ ਜਿਹਾ ਪਿਆਰ ਹੋਵੇ, ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ, ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ। ਕਹਿਣ ਲੱਗੇ, ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ। ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ, ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ, ਤੈਨੂੰ ਰੱਬ ਨੇ ਸਭ ਤੋਂ ਪਹਿਲਾ ਗੁਣ ਇਹ ਦਿੱਤਾ, ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ। ਤੀਜਾ ਗੁਣ ਤੈਨੂੰ ਦਿੱਤਾ, ਤੇਰੇ ਕੋਲ ਸੁਗੰਧੀ ਹੈ। ਚੌਥਾ ਗੁਣ ਤੈਨੂੰ ਦਿੱਤਾ, ਤੇਰੇ ਵਿੱਚ ਖਿੱਚ ਹੈ, ਤੂੰ ਕਰੋੜਾਂ ਕੋ ਦੂਰ ਬੈਠੇ ਸੂਰਜ ਨਾਲ ਵੀ ਗੱਲਾਂ ਪਿਆ ਕਰਨਾ। ਜਿਹਦੇ ਕੋਲ ਸੁਗੰਧੀ ਹੋਵੇ, ਜਿਹਦੇ ਕੋਲ ਨਿਰਲੇਪਤਾ ਹੋਵੇ, ਜਿਹਦੇ ਕੋਲ ਆਪਣਾ ਸੁਹਾਪਣ ਹੋਵੇ, ਜਿਹਦੇ ਕੋਲ ਦੂਰ ਟਿਕੇ ਹੋਏ ਪ੍ਰੇਮੀ ਨੂੰ ਪਿਆਰ ਕਰਨ ਦੀ ਵੀ ਜਾਂਚ ਹੋਵੇ, ਕੀ ਲੋੜ ਏ ਇਸ ਮੈਲੇ ਜੇ ਪਾਣੀ ਦੀਆਂ ਠੋਕਰਾਂ ਖਾਣ ਦੀ। ਇਹ ਪਾਣੀ ਉੱਠਦਾ ਸਵੇਰੇ, ਲਹਿਰਾਂ ਬਣ ਕੇ ਤੇਰੇ ਨਾਲੀ ਨੂੰ, ਤੇਰੇ ਇਸ ਤਣੇ ਨੂੰ ਰੋਜ਼ ਇਹ ਠੋਕਰਾਂ ਮਾਰਦੇ, ਛੱਡ ਪਰਾਏ ਹੋ ਜਾਏ ਪਾਣੀ ਨੂੰ। ਹਜ਼ੂਰ ਕਹਿੰਦੇ ਨੇ ਉਸ ਕਮਲ ਦੇ ਫੁੱਲ ਦਾ ਉੱਤਰ ਸੀ, ਕਹਿੰਦਾ ਬਾਬਾ ਜੀ ਕਿ ਅਸਲ ਵਿੱਚ ਇਸ ਪਾਣੀ ਦੀ ਬਦੌਲਤ ਹੀ ਮੇਰੀ ਖੌਂਦ ਹੈ। ਜਿਸ ਦਿਨ ਮੈਂ ਪਾਣੀ ਨੂੰ ਛੱਡ ਦਿੱਤਾ, ਉਸ ਦਿਨ ਜਿਹੜੇ ਗੁਣ ਤੁਸੀਂ ਮੇਰੇ ਗਿਣਾਏ ਨੇ, ਇਹਨਾਂ ਵਿੱਚੋਂ ਇੱਕ ਵੀ ਗੁਣ ਨਹੀਂ ਰਹਿਣਾ ਪਾਣੀ ਨੂੰ ਛੱਡਣ ਦੀ ਦੇਰ, ਕਿ ਮੇਰਾ ਆਪਾ ਹੀ ਖਤਮ ਹੋ ਜਾਣਾ, ਮੇਰੀ ਖੋਂਦ ਨੂੰ ਖਤਰਾ ਹੈ। ਕਹਿਣ ਲੱਗੇ, ਨਾ ਸੂਰਜ ਦਾ ਪਿਆਰ, ਨਾ ਇਹਦੇ ਤੋਂ ਨਿਰਲੇਪ ਦਾ, ਨਾ ਸੁਗੰਧੀ, ਨਾ ਰੂਪ ਤੇ ਨਾ ਭਵਰੇ, ਤਾਂ ਕੀ ਹੋਇਆ ਜੇ ਪਾਣੀ ਠੋਕਰਾਂ ਮਾਰਦਾ। ਆਖਰ ਜਿਹੜੇ ਤੁਸੀਂ ਗੁਣ ਗਿਣ ਕੇ ਦੱਸੇ ਨੇ, ਇਹ ਗੁਣ ਵੀ ਤਾਂ ਮੈਨੂੰ ਪਾਣੀ ਨੇ ਕਿਰਪਾ ਕਰਕੇ ਬਖਸ਼ੇ ਨੇ ਨਾ, ਜਿਹਨੇ ਗੁਣ ਦਿੱਤੇ ਨੇ, ਇਹਦੀ ਠੋਕਰ ਵੀ ਸਹਾਰਾਂਗੇ। ਹਜ਼ੂਰ ਨੇ ਕਿਹਾ, ਇਹ ਮਨੁੱਖ, प्रेमा भगती का अर्थ है कमल दी थरा तू प्यार कर। किवें? परमात्मा ने तेनू सुंदर दे दिती है, परमात्मा ने तेनू गुणा दी सुगंधी दिती है, परमात्मा ने तेनू सुरत दिती है संसार विचो नरलेप रहन दी जुगत दिती है, परमात्मा ने तेनू ताकत दिती है करोड़ा जन्मा दी दूरी होने दे बावजूद तू सुरत करके ओदे चरणा नू पकड़ के खेड़ा प्राप्त कर सकना है। जिस परमात्मा देव ने कमल दी तरह तेरे ते इनी कृपा कीती होवे ते जे फिर भी थोड़ा जा झटका लगे दुनियावी ते यक लखत परमात्मा वालों मुंह मोड़ के पिट करके चला जाए, सच जानी ए कदी सच्चे प्रेमी नहीं हुंदे। प्रेमी ता होवे जेड़ा ठोकर खा के भी अपने प्यारे दा लड़ कदी ना छड्डे, एवे प्रेमा भगती। बाबे नानक ने ऐसी प्रेमा भगती कीती ते बाणी विच बचन कर गए, कहन लगे रे मन ऐसी खरसों प्रीत कर। रे मन दा अर्थ अपने मन नू संबोधन कीता, अपने मन नू मुखातब कीता। कहन लगे रे मन ऐसी खरसों प्रीत कर जैसी जल कमले, जिमें कमल ते पानी दी प्रीत है लहरी नाल पछाड़िया, जे लहरां ओनू उठ के पछाड़दियां ने धक्के मार दियां ने ती विगसै असने, ओ लहरां दियां ठोकरां विच भी खसी जांदा है, ओ ठोकरां विचों भी प्रेम दियां पिंगां झुटी जा रहे हैं। मेरे बाबे नानक ने इस तरह प्रीत कीती जिवें कमल दा फुल ठोकरां सहार के भी प्रीत प्या करदा सी। जे किसे ने वट्टा चुकिया, जे किसे ने दीवाना किया, जे किसे ने मस्ताना किया, जे किसे ने पागल किया, सब कुछ सह के भी मेरे गुरु नानक साहब ने अपने प्यारे परमात्मा दे नाम नू फिर भी प्रीत कीती। दूसरी उदाहरण कृपालू दाता जी ने अमृत बाणी भी दिती कि किहो जी प्रेमा भगती करदे पए प्रमाण देंदे ने मना परमात्मा दी भगती जे तू करन तुरिया है ते प्रेमा भगती इस तरह कर जिवें मच्छी ते पानी दा आपसी प्रेम है। वैसे ता प्रीत है मच्छी दिखे कि जितना पानी वध होवे उन्ना मच्छी खेड़े विच रहिंदी है, जितना पानी घटदा है त्यों त्यों मच्छी विच उदासीनता ते तड़ पैदा हुंदी है। ज्यों ज्यों परमात्मा दा भगत बंदगी करदा है त्यों त्यों खेड़े विच आउंदा है ते जदों किते तोटा आ जाए सच जाणो ओ मच्छी दी तरह लुड़चन लग पैंदा है, तड़पन लग पैंदा है। ते बाबा जी ने कहा रे मन ऐसी खरसों प्रीत कर, नानक नाम निरंजन जान्यो किन्नी भगत प्रेम लिवलाई। रे मन ऐसी खरसों प्रीत कर कैसी, कहन लगे जैसी मछली नीर, जिमें मच्छी पानी नू प्रीत भी कर दी है। ज्यों अद कहो तो सुख घना, जितना पानी ज्यादा होवे मच्छी ओनी प्रसन्न है। कहन लगे ज्यों अद कहो तो सुख घना, मन तन शांत शरीर, ओदे तन नू ओदे मन नू खेड़ा, क्योंकि मच्छी पानी विच रह के आपदी आनंद विच है, ऐसी प्रीत कर। बाबा जी ने तीसरा प्रमाण दिता कि प्रेमा भगती की है, मच्छी पानी तो बिना किसे नाल समझौता नहीं करदी। तीसरा प्रमाण दितो ने कि रे मन ऐसी खरसों प्रीत कर, नानक नाम निरंजन जान्यो इस तरह। कहन लगे रे मन ऐसी खरसों प्रीत कर जैसी चात्रक में, जिवें एक पपिया स्वांती बूंद नू प्यार प्या करदा है, जिवें एक चात्रक नक्षत्र तो डिगण वाली बूंद नू उडीकदा प्या है। ओदे सामने सरोवर पानी दे भरे ने पर कदी ओ सरोवर दा पानी नहीं पिएगा, तालाब पानी दे भरे ने पर चात्रक उस पानी नू पसंद नहीं करेगा, दरिया पानी दे भर के वगदे ने पर कदी भी ओ इस नू प्यार नहीं करेगा। पर प्यारियो सब कुछ ओ पानी वक्रे वक्रे तलाबां दे खूहां दे नदियां दे नालियां दे त्याग देगा, ओदे प्राणा दी जेड़ी प्रीत है ओ केवल ता केवल परम पिता परमेश्वर दा नाम है। जिवें चात्रक स्वांती बूंद नू प्यार करदा है ते रब दी बंदगी करन वाला सब कुछ छड़ देंदा है, सच जाणो ओनू केवल गुरु ते परमात्मा ही चाहीदा है। मैं एक खिन विचों निकल के एक प्रमाण एदे नाल होर अर्ज करना चाहना, चात्रक कदी भी समझौता नहीं करदा स्वांती बूंद तो बिना। मेरे गुरु अर्जुन साहब नू पुछया दाता जी प्रेमा भगती की है, उन्होंने एक प्रमाण दिता ओहा प्रेम प्री प्रेमा भगत की है। ओहा प्रेम प्री कह लगे कनक मानक गज मोतियन लालन नह नहा नहीं। प्रेमा भगती एक है कि जे कोई प्यारे दे सामने लिया के हीरिया दे ढेर ला के कह तू बंदगी छड़ दे गुरु नू छड़ दे कीमती हीरे चुक ले। जे कोई ओदे सामने कीमती मोती लिया के कह मोतियां नाल झोलियां भर लै पर नाम दे मोती नू छड़ दे। जे कोई ओदे सामने कीमती गज ए भी मोती कह सामने लिया के रखे तू परमात्मा दी इबादत छड़ दे। साहब कहिंदे ने जिहड़े प्रेमा भगती करन वाले ने ओ कह रहे ने ओहा प्रेम प्री कनक मन गज मोतियां लालन नह नहा नहीं। जे कोई कह चल हीरे मोती छड़ तेनू आ तख दे देने तेनू आ दुनिया का हर स्वाद हंडाण वास्ते भोगां वास्ते पदार्थ दे देने। अगो उत्तर मिलदा राज ना भाग ना हुक्म ना साधन किच किच ना चाही। नानक नाम निरंजन जान्यो कीनी भगत प्रेम लिवलाई। ओहा प्रेम प्री कनक मन गज मोतियां लालन नह ना नहीं। राज ना भाग ना हुक्म ना साधन किच किच ना चाही। ओनू चाहिदा की चरणन शरणन संतन बंधन सुखो सुख पाही। कहन लगे नानक तपत हरी मिले प्रेम प्री एवे प्रेमा भगती। मेनू तेरे चरणा दी शरण चाही दिखे। नानक नाम निरंजन जान्यो किन्नी भगत प्रेम लिवलाई। भगती प्रेमा ला लिव ला के कीती ते मेरे सच्चे पातशाह ने फिर बाणी विच कहा रे मन ऐसी हरशो प्रीत कर जैसी चात्रक में सार भर थल हरी आवले। पर प्रेमा भगती करने वाला बूंद नू एक बूंद ना पवही के जितने मर्जी पानी दे भंडार होन पर चात्रक दी प्यास केवल स्वांती बूंद ही बुझाए। साहब ने पहला प्रमाण कमल फूल दा दिता, दूसरा कृपालू दाता जी ने मच्छी दा दिता, तीसरा प्रमाण सच्चे पातशाह ने मेर कीती चात्रक दा दिता, ते चौथा प्रमाण दिता प्रेमा भगती है की प्रेमा भगती कीती। ते गुरु नानक साहब दे अमृत बचन असीं पढ़ने प्यारे प्रेमा भगती है कि अपनी ता एक जबान भी टेक के गुरु गुरु नहीं जपदी। जे किते टिकन दा यतन करिए पांच सात मिनटां भी थक जांदी है। टेक के बंदे तो रब रब क्या ही नहीं जांदा। सारा दिन आदमी तो गल्लां करानियां होण निंदिया करनी होवे। मैं कई बारी अर्ज करना बंदा बीमार होवे ना हमदर्दी प्रगट करन जाइए ते ओ बड़ा ऐसता ऐसता बोलेगा। घर दे भी कहणगे बुलायो ना डॉक्टर साहब ने रोकिया है वरजिया है इना बोलना नहीं। आम गल्लां करदिया ऐसता ऐसता बोलेगा किते थोड़ा जिहा निंदिया दी कोई तवा लगण दा देर है सच जाणियो पता नहीं कित्थों आवाज निकलदी ओही बंदा उच्ची उच्ची बोलन लग पैंदा है। की कदी साडी जबान परमात्मा नहीं इन्ना उच्चा बोलदी है। रसना संसार लई कूकेगी रब लई कदी नहीं कूकदी। हां जिहदी कूकन लग पए प्रेमा भगती विच बाबा नानक जी कहिंदे ने फिर ओदी एक जबान ही केवल नहीं कूकदी सिर तो पैरां तक जितने ओदे रोम ने हर रोम ही जबान बन के कूकन लग पैंदा। एवे प्रेमा भगती। बाबा जी ने अमृत बाणी विच एक बचन कहा हे जे वेह गुरु अर्जुन साहब श्लोक सहस्कृति हे रस गए मधुर प्रे तोयंग हे जबान हे रसा नू चखण वालिए तेनू गल्लां चंगियां लगदियां ने तेनू भोजन प्रसाद पानी चंगे लगदे ने। खे जेवे खे रस गे मधुर प्रे तोयंग सत हतंग जदों किते सत नाम वाहगुरु दी गल चले इंज लगदा जिवें तेरी मौत हो गई है तू मुंह विच है ही नहीं। इंज लगदा जिवें तेरी अंदर दी ताकत ही खत्म हो गई। खे जेवे खे रस गे मधुर प्रे तोयंग सत हतंग सत विच तेरी मौत हो गई। परम बादंग जे परम बादर ते वड्डे तो वड्डा झगड़ा खड़ा करना होवे ते जबान तीली नूं तां कसाणा पैंदा है तां ओह अग लांदी ए। सिर्फ तू तां अपनी एक निक्की जी तीसी खलाण दी दे रे ते कई पुश्तां दे आपस विच पवाड़े पा के रख देनी है। ध्यान दिया जे जबान दी शक्ति जे ਰਸਨਾ ਦੀ ਤਾਕਤ ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜਿਹੀ ਤੀਸੀ ਹਲਾਏ ਤੇ ਕਈ ਜਨਮਾਂ ਦੇ ਪਵਾੜੇ ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤਾਂ ਗੱਲ ਪਹੁੰਚ ਜਾਂਦੀ ਏ ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ ਚੇਤੇ ਰੱਖਿਓ ਇਹਦੇ ਕੋਲ ਸ਼ਕਤੀ ਏ ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ ਕੱਲੀ ਦੂਰੀ ਪਾਉਂਦੀ ਨਹੀਂ ਇਹ ਦੂਰੀ ਮਿਟਾ ਵੀ ਸਕਦੀ ਹੈ ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ ਕਿੰਨੀ ਭਗਤ ਪ੍ਰੇਮ ਲਿਵਲਾਈ ਇੰਨੀ ਭਗਤੀ ਕੀਤੀ ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ ਲੱਖ ਦੀਪ ਤੋਂ 20 ਲੱਖ ਹੋ ਗਈ ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ ਇੱਕ ਦੋ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਆਂ ਇੱਕ ਨਾਮ ਜਗਦੀਸ਼ ਪਿਆਰਿਆ ਇਹ ਤਰਾਹ ਪਤ ਪਵੜੀਆਂ ਚੜੀਆ ਹੋਏ ਆਕੀਸ ਇਹਨੇ ਰਸਤਾ ਇਹੀ ਮਾਰਗ ਪਿਆਰੇ ਨੂੰ ਪਾਉਣ ਦਾ ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਸ ਕਰਨਾ ਫਿਰ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਏ ਪ੍ਰੇਮਾ ਭਗਤੀ ਉਹਦੀ ਨਦਰ ਨਾਲ ਮਿਲਦੀ ਹੈ ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ ਕੂੜਾ ਕੂੜੀ ਠੀਸ ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ ਕਹਿੰਦੇ ਨੇ ਜੇ ਉਹਦੀ ਨਦਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ ਇੱਕ ਦੂ ਜੀਵੋ ਲੱਖ ਹੋਏ ਇਹ ਨਾਨਕ ਨਦਰੀ ਪਾਈਏ ਉਹਦੀ ਕਿਰਪਾ ਨਾਲ ਮਿਲਦੀ ਹੈ ਤੇ ਜੇ ਕਿਰਪਾ ਤੋਂ ਬਿਨਾਂ ਕੂੜਾ ਕੂੜੀ ਠੀਸ ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ ਕੂੜੇ ਬੰਦੇ ਦਾ ਕੂੜ ਹੋਵੇਗਾ ਮੈਂ ਬੇਨਤੀ ਜਿਹੜੀ ਕਰਨ ਲੱਗਾ ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ ਜ਼ਿਮੀਦਾਰ ਚੋਂਦਾ ਗਵਾਲੇ ਘਰਾਂ ਵਿੱਚ ਚੋਂਦੇ ਨੇ ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ ਭਾਂਡੇ ਵਿੱਚ ਪਲਟਦੇ ਨੇ ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ ਹੰਗਾਲ ਦਰ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ ਹੰਗਾਲ ਪਾ ਦਿੱਤਾ ਦੁੱਧ ਵਿੱਚ ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ ਪ੍ਰੇਮਾ ਭਗਤੀ ਕੀ ਹੈ ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ ਆਪਣਾ ਸਭ ਕੁਝ ਫਿਦਾ ਕੀਤਾ ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ ਅੱਗ ਦੀ ਲਾਟ ਨਿਕਲੀ ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਭਾਪ ਬਣ ਕੇ ਉੱਡਣ ਲੱਗਾ ਜਦੋਂ ਪਾਣੀ ਭਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦੇ ਛੱਟਾ ਸੈਂ ਤੂੰ ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ ਕਦੀ ਘਿਓ ਤੈਨੂੰ ਥਾਂ ਦਏਗਾ ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ ਥਾਂ ਨਾ ਕੇਵਲ ਦਿੱਤੀ ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ, ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ, ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ, ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ, ਉਹ ਬੇਵਫਾ, ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ। ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿੰਨੇ ਮੈਨੂੰ ਰੂਪ ਦਿੱਤਾ, ਰੰਗ ਦਿੱਤਾ, ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ, ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ, ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾਂ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ, ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਆਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਸਮੁੰਦਰ ਬਣ ਗਏ। ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ, ਉਸ ਗੁਰੂ ਅੰਗਦ ਸਾਹਿਬ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਵਰਖਾ ਕਰ ਦਿੱਤੀ। ਆਓ ਇਹਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਕਰਨਗੇ। ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਤੀ ਹੈ। ਜਿਹੜੀ ਖੱਤੀ ਬਾਬਾ ਨਾਨਕ ਖੱਟ ਕੇ ਗਏ ਨੇ ਨਾ, ਉਹਦਾ ਤੋਟਾ ਨਹੀਂ ਆਉਣਾ। ਇਸ ਤੋਂ ਪਹਿਲੀ ਇੱਕ ਬਚਨ ਹੈ, ਨੀਂਵ ਕਿਹਨੇ ਰੱਖੀ, ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਂਵ ਦੈ। ਬਾਬੇ ਨਾਨਕ ਨੇ ਨੀਂਵ ਰੱਖੀ। ਹੁਣ ਅੱਗੇ ਇਹ ਸਪਸ਼ਟ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਝੜੀ ਲਾਉਂਦੇ ਪਏ ਨੇ ਗੁਰੂ ਅੰਗਦ ਸਾਹਿਬ ਕਿ ਨੀਂਹ ਰੱਖ ਰਹੇ ਨੇ। ਬਚਨ ਹੈ, ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ, ਕਸਮ ਦੀ ਦਰ ਤੇ ਬਾਬੇ ਨਾਨਕ ਦੀ ਰੱਬ ਦੀ ਦਿੱਤੇ ਹੋਏ ਖਰਚੇ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵੰਡਣ ਲੱਗੇ ਨੇ। ਖਰਚੇ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਹੁਣ ਦੇਖੋ ਸ਼ਬਦ ਨੇ ਖਰਚੇ, ਖਰਚਣ ਵਾਸਤੇ ਦਿੱਤਾ ਬਾਬੇ ਨਾਨਕ ਨੇ ਖਜ਼ਾਨਾ, ਨਾਲ ਕਹਿ ਦਿੱਤਾ ਆਪ ਖੈਦੀ ਆਪ ਖਾਇਆ ਜੇ, ਖੈਰ ਖੈਰ ਦਰ ਤੇ ਜਿਹੜੇ ਮੰਗਣ ਆਉਣਗੇ ਉਹਨਾਂ ਦੀ ਝੋਲੀ ਵਿੱਚ ਪਾਇਆ ਜੇ। ਹਜ਼ੂਰ ਨੇ ਕਿਹਾ ਕਿ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਦਾਤਾ ਜੀ ਕਿ ਆਪ ਜੀ ਉੱਤੇ ਇੰਨੀ ਕਿਰਪਾ ਵੀ ਹੁੰਦੀ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਨੂਰ ਦੀ ਵਰਖਾ ਹੋ ਰਹੀ ਹੈ। ਗੁਰੂ ਅੰਗਦ ਸਾਹਿਬ ਉਸੇ ਵਰਖਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਅੰਗ ਬਣਾਇਆ ਹੈ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਇੱਕ ਬਚਨ ਆਪ ਰੋਜ਼ ਹੋਰ ਪੜ੍ਹਦੇ ਹੋ, ਬਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਹੁਣ ਬਰਿਆ ਬਰਿਆ ਨਹੀਂ, ਬਰਿਆ ਬਰਿਆ ਦਰ ਤੇ ਵਰ ਰਿਹਾ ਹੈ, ਵਰਖ ਰਿਹਾ ਹੈ। ਕੀ ਵਰਖਦਾ ਹੈ? ਕੁਦਰਤੀ ਨੂਰ, ਪਰਮਾਤਮਾ ਦੇ ਘਰ ਵਿੱਚੋਂ ਰੁਖਾਨੀਅਤ ਦੇ ਬੱਦਲ ਬਣ ਕੇ ਗੁਰੂ ਅੰਗਦ ਸਾਹਿਬ ਉਹਨਾਂ ਦੀ ਬਰਸਾਤ ਪੈ ਕਰਾਉਂਦੇ ਨੇ, ਤੇ ਜਿਹੜਾ ਆਉਂਦਾ ਉਹਨੂੰ ਨਾਮ ਨਾਲ ਭੇਜ ਦਿੰਦੇ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਇਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਪਾਰਸ ਹੋਵਾ, ਪਾਰਸੋਂ ਗੁਰਪਦੇਸ਼, ਗੁਰ ਪਰਚੇ, ਗੁਰਪਦੇਸ਼ ਵਿੱਚ ਰਹਿਣਾ ਹੈ। ਚੰਦਨ ਹੋਵਾ ਚੰਦਨੋਂ ਹੈ, ਦੀਪਕ ਤੇ ਦੀਪਕ ਪ੍ਰਗਾਸਿਆ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸ਼ਬਦ ਸੁਰ ਦੀ ਖੇਡ ਨਹੀਂ ਵਰਤਾਂਦੇ, ਕੈਸੀ ਵਰਖਾ ਪੈ ਕਰਦੇ ਨੇ। ਭਾਈ ਪਾਰੋ ਵਰਗਾ ਆਉਂਦਾ ਤੇ ਉਹ ਜਦੋਂ ਆ ਕੇ ਪੁੱਛਦਾ, ਮਹਾਰਾਜ ਹੰਸ ਔਰ ਪਰਮ ਹੰਸ ਕੀ ਹੈ, ਤੇ ਬਾਬਾ ਨਾਨਕ ਜੀ ਦੀ ਜੋਤ ਗੁਰੂ ਅੰਗਦ ਸਾਹਿਬ ਵਰਖਾ ਕਰਕੇ ਕਹਿੰਦੇ ਨੇ ਕਿ ਪਾਰੋ ਤੇ ਭਾਈ ਪਾਰੋ ਜੁਲਕਾ ਸੀ। ਪਾਰੋ ਹੰਸ ਹੁੰਦੇ ਨੇ ਜਿਹੜੇ ਦੁੱਧ ਪਾਣੀ ਨਖੇੜਦੇ ਨੇ, ਤੇ ਪਰਮ ਹੰਸ ਹੁੰਦੇ ਨੇ ਜਿਉਂਦੇ ਜਿਉਂਦੇ ਜੀ ਆਪਣੇ ਸਰੀਰ ਵਿੱਚੋਂ ਵਿਦੇਹ ਹੋ ਜਾਂਦੇ ਨੇ। ਤੇ ਉਹ ਤੁਰ ਪਿਆ, ਕਹਿੰਦਾ ਫਿਰ ਪਰਮ ਹੰਸ ਅਸੀਂ ਤੇ ਨਹੀਂ ਬਣਨਾ। ਬਾਬਾ ਜੀ ਨੇ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਦੀ ਨਦਰ ਨਾਲ ਗੁਰੂ ਅਮਰਸਾਰ ਦਾਸ ਦੇ ਵੇਲੇ ਪਰਮ ਹੰਸ ਬਣਿਆ। ਤੇ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਾਰੋ ਜੁਲਕਾ ਪਰਮ ਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਪੂਰੇ ਗੁਰੂ ਨੇ ਮਿਹਰ ਕੀਤੀ। ਇੱਕ ਪ੍ਰਮਾਣ ਮੈਂ ਹੋਰ ਦੇ ਕੇ ਅੱਗੇ ਚੱਲਣਾ ਕਿ ਗੁਰੂ ਨੇ ਮੈਲੇ ਹਿਰਦਿਆਂ ਵਿੱਚ ਨਾਮ ਦੀ ਵਰਖਾ ਕਰ ਦਿੱਤੀ ਗੁਰੂ ਅੰਗਦ ਸਾਹਿਬ ਨੇ। ਹੁਣ ਭਾਈ ਜੋਧ ਰਸੋਈਆ ਹੈ, ਤੇ ਭਾਈ ਗੁਰਦਾਸ ਨੇ ਬਚਨ ਵੀ ਕਿਹਾ ਕਿ ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਪੈ ਸਵਾਰੀ। ਜੋਧ ਰਸੋਈਆ ਦੇਵਤਾ, ਇਹ ਅਸਲ ਸੀ ਬ੍ਰਾਹਮਣ। ਇਸ ਭਾਈ ਜੋਧ ਨੇ ਇੰਨੀ ਲੰਗਰ ਵੀ ਸੇਵਾ ਕੀਤੀ ਕਿ ਮਾਤਾ ਖੀਵੀ ਜੀ ਨਾਲ ਦੋ ਸਿੱਖ ਹੋਰ ਸਨ ਜਿਹੜੇ ਸੇਵਾ ਕਰਦੇ ਸਨ, ਇੱਕ ਭਾਈ ਕਿਦਾਰੂ ਕਿਦਾਰਾ ਤੇ ਦੂਜਾ ਭਾਈ ਸਾਹਿਬ ਭਾਈ ਜੋਧ। ਇਹ ਜੋਧ ਬ੍ਰਾਹਮਣ ਸੀ, ਇਹ ਜੋਧ ਖਹਿਰਾ ਜੱਟ ਨਹੀਂ, ਕਿਉਂਕਿ ਦੋ ਜੋਧ ਸਨ। ਇੱਕ ਬਾਬੇ ਨਾਨਕ ਦਾ ਸਿੱਖ ਸੀ ਜਿਹਦੇ ਤੋਂ ਪੌੜੀ ਸੁਣ ਕੇ ਬਾਬਾ ਲਹਿਣਾ ਜੀ ਕਰਤਾਰਪੁਰ ਗਏ, ਉਹ ਖਹਿਰਾ ਸੀ ਖਡੂਰ ਸਾਹਿਬ ਦਾ ਰਹਿਣ ਵਾਲਾ। ਇਹ ਭਾਈ ਜੋਧ ਬ੍ਰਾਹਮਣ ਸੀ, ਇਹ ਬਾਹਰੋਂ ਆਇਆ ਸੀ। ਮੇਰੇ ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ ਨਾਮ ਦੀ। ਭਾਈ ਜੋਧ ਆਇਆ, ਇਹਨੇ ਬਾਣੀ ਸੁਣੀ, ਕੀਰਤਨ ਸੁਣਿਆ, ਮਨ ਚ ਆਇਆ ਵੀ ਲੰਗਰ ਚ ਸੇਵਾ ਕਰਾਂ। ਸਾਦੇ ਕੱਪੜੇ ਪਾ ਕੇ ਮਾਤਾ ਖੀਵੀ ਨਾਲ ਸਾਰਾ ਦਿਨ ਭਾਈ ਜੋਧ ਤੇ ਭਾਈ ਕਦਾਰਾ ਲੰਗਰ ਵਿੱਚ ਰਹਿੰਦੇ ਸਨ। ਤੇ ਭਾਈ ਜੋਧ ਦੇ ਮਨ ਵਿੱਚ ਕਦੀ ਆ ਜਾਣਾ ਤੇ ਨੀਵੀਆਂ ਜਾਤਾਂ ਵਾਲੇ ਵੀ ਇੱਥੇ ਆਏ, ਕਿਉਂਕਿ ਬ੍ਰਾਹਮਣ ਸੀ, ਕਈ ਜਨਮਾਂ ਦਾ ਉਹਦੇ ਅੰਦਰ ਇਹ ਸੀ, ਖੂਨ ਇਹ ਸੀ ਕਿ ਮੈਂ ਉੱਚੀ ਕੁੱਲ ਦਾ ਵਾਂ। ਮਨ ਚ ਆਇਆ, ਫਿਰ ਇੱਕ ਦਿਨ ਆਇਆ, ਉਹ ਮਣਾ ਜੇ ਭਾਂਡੇ ਮਾਂਝ ਕੇ ਵੀ, ਜੇ ਇੱਥੇ ਲੰਗਰ ਵਿੱਚ ਖੌਂਚੇ ਮਾਰ ਕੇ ਵੀ, ਲੱਕੜਾਂ ਪਾੜ ਕੇ ਸਾਰਾ ਦਿਨ ਧੁੱਪੇ ਚੁੱਲ੍ਹੇ ਸਾਹਮਣੇ ਬਹਿ ਕੇ ਵੀ, ਤੇਰੀ ਮੈਲ ਨਾ ਗਈ ਤੇ ਮੈਲ ਜਾਏਗੀ ਕਿੱਥੋਂ। ਕਹਿਣ ਲੱਗਾ ਅਜੇ ਵੀ ਖੌਮੇ ਦੀ ਮੈਲ ਚੁੱਕੀ ਫਿਰਨਾ ਮੈਂ ਬ੍ਰਾਹਮਣ। ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਤੂੰ ਜੂਠਾ ਹੈ। ਆਪਣੇ ਮਨ ਨੂੰ ਕਹਿੰਦੇ ਨੇ ਤੂੰ ਜੂਠਾ ਹੈ, ਤੈਨੂੰ ਕੋਈ ਹੱਕ ਨਹੀਂ ਸੁੱਚਾ ਭੋਜਨ ਛਕੇ, ਕੱਲ ਤੋਂ ਬਾਅਦ ਜਿਹੜਾ ਅੰਦਰ ਜਾਤ ਵਾਲਾ ਭੂਤ ਵੜਿਆ ਇਹਨੂੰ ਜੂਠਾ ਭੋਜਨ ਦਿੱਤਾ ਜਾਏ। ਪਿਆਰਿਓ ਸਾਰੇ ਭਾਂਡੇ ਚੁੱਕਣੇ ਪਰ ਕੁਝ ਕੁ ਪਤਲਾਂ ਚੁੱਕ ਕੇ ਇੱਕ ਪਾਸੇ ਰੱਖ ਲੈਣੀਆਂ, ਇਹ ਹਕੀਕਤ ਹੈ। ਇਹਨੂੰ ਅਤਕਥਨੀ ਨਾ ਸਮਝਿਓ, ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ। ਜਦੋਂ ਸਾਰਿਆਂ ਚਲੇ ਜਾਣਾ, ਜਿਹੜੀਆਂ ਪਤਲਾਂ ਲੁਕਾ ਕੇ ਰੱਖੀਆਂ ਹੋਣੀਆਂ ਉਹਦੇ ਵਿੱਚੋਂ ਸਬਜ਼ੀ ਭਾਜੀ ਦਾ ਕਿਣਕਾ ਮਾਤਰ ਚੁਣ ਕੇ ਇੱਕ ਥਾਂ ਤੇ ਇਕੱਠਿਆਂ ਕਰਕੇ ਖਾ ਲੈਣਾ। ਮਾਤਾ ਖੀਵੀ ਜੀ ਦੇਖਣਾ ਸਾਰਾ ਦਿਨ ਸੇਵਾ ਕਰਦਾ, ਲੰਗਰ ਕਿੱਥੋਂ ਛਕਦਾ ਹੈ। ਅੱਜ ਦੇਖਿਆ ਕਿ ਜਦੋਂ ਸਾਰੇ ਚਲੇ ਗਏ, ਦੁਪਹਿਰ ਦੇ ਲੰਗਰ ਤੋਂ ਬਾਅਦ ਲੁੱਕ ਕੇ ਸਾਰੀਆਂ ਪਤਲਾਂ ਹੂੰਜ ਕੇ ਆ ਪਿਆ ਖਾਏ। ਮਾਤਾ ਖੀਵੀ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਜੀ, ਭਾਈ ਜੋਧ ਸਾਰਾ ਦਿਨ ਸੇਵਾ ਕਰਦਾ ਪਰ ਪੰਗਤ ਵਿੱਚ ਲੰਗਰ ਨਹੀਂ ਛਕਦਾ। ਨਹੀਂ ਮੰਨੇ ਗੁਰੂ ਅੰਗਦ ਸਾਹਿਬ। ਫਿਰ ਇੱਕ ਦਿਨ ਅਚਨਚੇਤ ਆਏ, ਇਸ ਨੂੰ ਜੇ ਪੜ੍ਹਨਾ ਹੋਵੇ ਤੇ ਪੜ੍ਹਿਓ ਭਾਈ ਵੀਰ ਸਿੰਘ ਹੋਣਾ ਦਾ ਅਸ਼ਟ ਗੁਰੂ ਚਮਤਕਾਰ। ਆਏ ਦੇਖਿਆ ਕਿ ਇਹ ਸੱਜਣ ਪੱਤਲ ਦੇ ਵਿੱਚੋਂ ਚੁੱਕ ਕੇ ਛੋਟੇ ਛੋਟੇ ਕਿਣਕੇ ਖਾਂਦਾ ਪਿਆ। ਸਤਿਗੁਰੂ ਨੇ ਦੇਖਿਆ, ਕਹਿਣ ਲੱਗੇ ਭਾਈ ਜੋਧ ਇਹ ਕੀ ਕਰਦੇ ਪਏ ਹੋ। ਇੱਕੋ ਦਮ ਕੰਬ ਗਏ, ਹੱਥ ਝਾੜ ਕੇ ਉੱਠ ਖਲੋਤੇ, ਕਹਿਣ ਲੱਗੇ ਕੀ ਕਰ ਰਹੇ ਸੋ। ਕਹਿਣ ਲੱਗੇ ਦਾਤਾ ਅੰਦਰ ਜੂਠਾ ਤੇ ਜੂਠਿਆਂ ਨੂੰ ਜੂਠਾ ਹੀ ਭੋਜਨ ਚਾਹੀਦਾ ਹੈ। ਅੰਦਰ ਜੂਠਾ ਹੈ, ਤੁਸੀਂ ਪੰਗਤ ਵਿੱਚ ਕਿਉਂ ਨਹੀਂ ਬੈਠਦੇ। ਕਹਿੰਦੇ ਨੇ ਅੱਗੇ ਅੰਦਰ ਜਾਤ ਵਾਲਾ ਭੂਤ ਬੈਠਾ, ਜਦੋਂ ਨਾਲ ਕੋਈ ਬਹਿੰਦਾ ਤੇ ਕਹਿੰਦਾ ਮੈਂ ਬ੍ਰਾਹਮਣ ਮੈਂ ਉੱਚਾ, ਕਹਿਣ ਲੱਗੇ ਇਹਨੂੰ ਰਹਿਣ ਦਿਓ ਨੀਵਾਂ, ਇਹਨੂੰ ਉਦੋਂ ਸਮਝ ਲੱਗੇਗੀ ਜਿੰਨੀ ਦੇਰ ਤੱਕ ਪੱਤਲਾਂ ਵਿੱਚ ਨਹੀਂ ਰਹਿੰਦਾ ਤੇ ਲੰਗਰ ਦੇ ਭਾਂਡਿਆਂ ਵਿੱਚ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਦੇਖ ਕੇ ਤਰੁੱਟ ਪਏ, ਮਾਤਾ ਖੀਵੀ ਜੀ ਕੋਲ ਆਏ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਭਾਈ ਜੋਧ ਤੂੰ ਸਚਿਆਰ ਹੈ, ਤੂੰ ਜੂਠਾ ਨਹੀਂ ਤੂੰ ਸਚਿਆਰ ਹੈ, ਅੱਜ ਤੋਂ ਬਾਅਦ ਲੰਗਰ ਵਿੱਚ ਬੈਠ ਕੇ ਭੋਜਨ ਛਕਣਾ। ਜਦੋਂ ਕਹਿੰਦੇ ਨੇ ਇਹਨਾਂ ਸ਼ਬਦ ਸਿਰ ਤੇ ਹੱਥ ਰੱਖ ਕੇ ਕਿਹਾ, ਸਾਰੇ ਵਿਦਵਾਨ ਇਹ ਮੰਨਦੇ ਨੇ ਕਿ ਗੁਰੂ ਅੰਗਦ ਸਾਹਿਬ ਦੇ ਹੱਥਾਂ ਵਿੱਚੋਂ ਇਹੋ ਜਿਹੀ ਮਾਨੋ ਵਰਖਾ ਨਿਕਲੀ ਕਿ ਭਾਈ ਜੋਧ ਦੇਵਤਾ ਬਣ ਗਿਆ, ਸਿਰ ਤੋਂ ਪੈਰਾਂ ਤੱਕ ਨਾਮ ਦੇ ਨਾਲ ਭਿੱਜ ਗਿਆ। ਇੱਥੇ ਫਿਰ ਭਾਈ ਸਾਹਿਬ ਨੇ ਕਿਹਾ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਸਾਰੀ, ਤੇ ਅਖੀਰਲੀ ਤੋਂ ਕੇ ਕਹਿਣ ਲੱਗੇ ਪੂਰੇ ਸਤਿਗੁਰ ਪੈ ਸਵਾਰੀ। ਪੂਰੇ ਗੁਰੂ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਿਰਪਾ ਕਰ ਦਿੱਤੀ। ਅੱਜ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗੇ, ਕਿਸੇ ਪੁੱਛ ਲਿਆ ਕਿ ਅੱਜ ਇੱਥੇ ਕਿਉਂ ਬੈਠੇ, ਕਹਿਣ ਲੱਗੇ ਝੂਠ ਵਾਲਾ ਭੂਤ ਨਿਕਲ ਗਿਆ ਹੈ, ਹੁਣ ਅੰਦਰ ਗੁਰੂ ਬੈਠਾ ਤੇ ਗੁਰੂ ਨੂੰ ਅੰਦਰ ਦੇ ਚੌਂਕੇ ਵਿੱਚ ਬਿਠਾ ਕੇ ਸੱਚਾ ਭੋਜਨ ਹੀ ਦੇਈਦਾ, ਅੰਦਰ ਗੁਰੂ ਹੈ। ਹੁਣ ਉਹ ਗੁਰੂ ਅੰਗਦ ਸਾਹਿਬ ਸਰੋ ਸਮੁੰਦਰ ਬਣ ਗਏ, ਜਿਹੜਾ ਉਹਨਾਂ ਕੋਲ ਆਇਆ ਉਹਨਾਂ ਵਰਖਾ ਕੀਤੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਹੁਣ ਤੀਜੇ ਪਾਤਸ਼ਾਹ ਨੇ ਗੁਰ ਅਮਰਦਾਸ ਕੀ ਅਕਤ ਕਥਾ ਹੈ, ਗੁਰੂ ਅਮਰਦਾਸ ਜੀ ਦੀ ਭੱਟ ਕੀਰਤ ਜੀ ਕਹਿੰਦੇ ਨੇ ਕਥਾ ਬਿਆਨ ਤੋਂ ਰਹਿਤ ਹੈ, ਉਹ ਅਕਤ ਕਥਾ ਹੈ। ਗੁਰ ਅਮਰਦਾਸ ਕੀ ਅਕਤ ਕਥਾ ਹੈ, ਤੇ ਕਿਵੇਂ ਅਕਤ ਹੈ ਜੀ? ਉਹਨਾਂ ਨਾਲ ਬਚਨ ਕਿਹਾ, ਇੱਕ ਜੀ ਸਾਡੀ ਜੀਵ ਇੱਕ ਹੈ, ਕੱਛ ਕਹੀ ਨਾ ਜਾਈ। ਕੀ ਬਿਆਨ ਕਰਾਂਗੇ, ਗੁਰੂ ਅੰਗਦ ਸਾਹਿਬ ਦੀ ਕਥਾ ਅਕਥ ਹੈ, ਅਸੀਂ ਨਹੀਂ ਬਿਆਨ ਕਰ ਸਕਦੇ। ਕਿਉਂਕਿ ਭੱਟ ਪਿੱਛੇ ਵੀ ਕਹਿ ਕੇ ਆਏ ਨੇ ਕਿ ਦਾਤਾ ਜੀ ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣਨ।
1: ਕਈ ਦਿਨਾਂ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਵ ਸੰਭਾਲੇ। ਇਸ ਜੀਵਨ ਦਾ ਲਕਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ, ਉਸ ਦਰ ਦੀ ਤਲਾਸ਼ ਜਿੱਥੇ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹਿ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਉਸ ਦਰ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ, ਤੇ ਉਦਾਸ ਕੌਣ ਹੋ ਜਾਂਦਾ ਹੈ ਜੋ ਨਿਰਾਸ਼ ਹੈ। ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਦਿੰਦੀ। ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਆਉਂਦਾ, ਉਤਨੇ ਚਿਰ ਤੱਕ ਉਸਦੇ ਅੰਦਰ ਪ੍ਰਭੂ ਦੀ ਤਲਾਸ਼ ਪੈਦਾ ਹੀ ਨਹੀਂ ਹੁੰਦੀ। ਆਸਾ ਮਨਸਾ ਸਗਲ ਤੇ ਆਗੇ ਜਗਤੇ ਰਹੇ ਨਿਰਾਸਾ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ। ਐਸਾ ਕਿਉਂ ਕਹਿ ਦਿੱਤਾ ਹੈ? ਦਰਅਸਲ ਇੱਕ ਇੱਛਾ ਪੂਰੀ ਹੋ ਜਾਏ, ਪੂਰੀ ਹੁੰਦਿਆਂ ਹੁੰਦਿਆਂ ਉਹ 10 ਇੱਛਾਵਾਂ ਨੂੰ ਜਨਮ ਦੇ ਜਾਂਦੀ। ਬੜੇ ਧਿਆਨ ਨਾਲ ਸੁਣਨਾ, ਉਹ 10 ਇੱਛਾਵਾਂ ਪੂਰੀਆਂ ਹੋਵਨ, ਘੱਟ ਤੋਂ ਘੱਟ 100 ਇੱਛਾਵਾਂ ਨੂੰ ਜਨਮ ਦੇ ਜਾਂਦੀਆਂ। ਅਵਲ ਤੇ ਐਸਾ ਹੋਣਾ ਨਹੀਂ। ਅਗਰ ਉਹ 100 ਇੱਛਾਵਾਂ ਵੀ ਪੂਰੀਆਂ ਹੋਵਨ, ਹਜ਼ਾਰਾਂ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ, ਔਰ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਵਨ, ਇਤਨੀ ਜ਼ਿੰਦਗੀ ਨਹੀਂ ਹੈ, ਇਤਨਾ ਜੀਵਨ ਹੀ ਨਹੀਂ ਹੈ। ਖਾਹਿਸ਼ਾਂ ਦੇ ਬੋਝ ਤਲੇ, ਇੱਛਾਵਾਂ ਦੇ ਬੋਝ ਤਲੇ ਜ਼ਿੰਦਗੀ ਦੱਬ ਕੇ ਰਹਿ ਜਾਂਦੀ। ਹਰ ਮਨੁੱਖ ਦਬਿਆ ਦਬਿਆ ਜੀਵਦਾ ਹੈ। ਬੋਝ ਕੀ ਹੈ? इच्छावां दा। मनुख कितना भी सियाणा क्यों ना होवे, दार्शनिक है, फिलोसफर है, चिंतक है, इच्छावां दा त्याग नहीं कर सकता, बनी रहती है। एक इच्छा पूरी हो जाए दस होर पैदा हो जाती है, जीवन भर ऐसा चलता रहता है। धार्मिक ज्ञान ये कहता है जिन्ने चिर तक मनुख संसार तो निराश नहीं होया, फिर उदास, उदास का मतलब उद आसन अपने कोल आसन अपने नेड़े नहीं आया, तो अपने नेड़े ते वही आवेगा जो सारियां तो उदास हो गए, सब कुछ तो उदास हो गए, मनुख अपने नेड़े नहीं आउंदा। मैं दोहरा देना, एक मनुख अपनी पत्नी बारे जो कुछ जानता है अपने बारे नहीं जानता, क्योंकि पत्नी दे नेड़े अपने तो दे दूर है। एक पत्नी भी अपने पति बारे जो कुछ जानती है उसकी कमजोरियां, उसके गुणों, उसके अवगुणों, उसके स्वभाव को जितना जानती है अपने बारे कुछ भी नहीं जानती। क्यों? पति दे नेड़े अपने तो दूर है। एक मित्र अपने मित्र बारे बहुत कुछ जानता है अपने बारे कुछ भी नहीं जानता। एक पिता अपने पुत्र बारे बहुत कुछ जानता है क्योंकि नेड़े है, पुत्र दे स्वभाव नू जानता है, पुत्र दे गुणा नू जानता है, पुत्र दे अवगुणा नू जानता है, अपने तो चूंकि दूर रहिंदा है अपने दी कोई समझ नहीं। उदास अपने विच आसन अपने नेड़े कौन आउंदा है जो सब कुछ तो निराश हो जाता है। निराशा एक बहुत वड्डी समझ है। निराश मनुख कदों आउंदा है जब ये समझ आ जाती है दूजे तो मेरी लोड़ां दी पूर्ति ते हो सकती है सुख नहीं मिल सकता, पदार्थों तो मेरे लोड़ां दी पूर्ति हो सकती है मैनू आनंद नहीं मिल सकता। जैसे ये समझ आती है मनुख सब कुछ तो निराश हो जाता है। फिर मैं गुरु नानक देव जी महाराज का बोल थोड़े सामने रखा, आसा विच अत दुख घना, मन मुख चित लाया, गुरमुख भय निरास, सुख फल पाया। प्राचीन ऋषि मुनिया ने निराश होने का, उदास होने का एक जो ढंग कढ़िया सी, भी उजाड़ दे चले जाओ, बयाबान जंगल दे चले जाओ, उत्थे रहिंदिया मन निराश होके उदास हो जाएगा। इस नाल गुरु नानक देव जी महाराज सहमत नहीं, गुरु गोबिंद सिंह जी महाराज सहमत नहीं, भगत कबीर भी सहमत नहीं। धन गुरु गोबिंद सिंह जी महाराज कहते ने, रे मन ऐसो कर सन्यासा, मन से सदन सब है कर समझो, मन ही माहे उदासा। उजाड़ दे जान दी की लोड़े, सदन नो उजाड़ समझ, सदन कहंदे ने घर नो, बन से सदन, बन जैसा ही सदन नो समझ, घर नो ही उजाड़ समझ ले, की ये तेरे घर दे, सिर्फ घर नो ही उजाड़ ना, बन से सदन सब है कर समझो, घर दे च जो कुछ भी है सब कुछ उजाड़ समझ रहे। बड़े कठोर जिया बचन लगन गए, पर मैं अर्ज करा सिर्फ एक मनुख नू 15 दिन लई अपने घर दे च हाउस अरेस्ट कर लिया जाए, भी तू नहीं जा सकता बाहर किधरे, यकीन जानो घर उजाड़ बन जाएगा, घर दियां दीवारां खाण नू पैणगियां। बन से सदन सवह कर समझो, मन ही माए उदासा। गुरु अर्जन देव जी ते कहंदे ने घर दी गल छड़ सारा, शहरी उजाड़ है, महा भयान उद्यान नगर कर मानिया। कहंदे बहुत बड़ा शहर, महाराज कहंदे ने बहुत वड्डी उजाड़, मनुख ते मनुख नालों टुटिया है, किसे दा किसे नाल कोई मेल नहीं, किसे दा किसे नाल कोई संबंध नहीं, किसी का किसी नाल कोई जोड़ नहीं, इसनों तो वड्डा शहर पिया कहना। गुरु अर्जन देव जी महाराज कहते हैं बहुत वड्डी उजाड़, जैसे किसी नूं इस गल दी समझ आ जांदी है, सब कुछ तो निरा

ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ ਚ ਲੈ ਜਾਣੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਯਕੀਨ ਜਾਣੋ ਦਰਖਤ ਉੱਪਰ ਵੀ ਨਹੀਂ ਉੱਠ ਸਕਦਾ। ਜੋ ਗਹਿਰਾ ਸਰੋਤਾ ਨਹੀਂ, ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ, ਕਤਈ ਨਹੀਂ ਉੱਚੀ ਹੋਵੇਗੀ। ਬੋਲ ਉੱਚੇ ਕਿਸ ਦੇ ਹੋਣਗੇ, ਸਮਝ ਉੱਚੀ ਕਿਸ ਦੀ ਹੋਵੇਗੀ, ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ, ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ। ਅਗਰ ਗਹਿਰਾਈ ਨਾਲ ਸੁਣਦਾ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ। ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ, ਨਿਰਾਸ਼ ਕਰ ਦੇਗਾ। ਇੱਕ ਦਿਨ ਦੀ ਜਪੀ ਹੋਈ ਸੁਖਮਨੀ ਇਹਨੂੰ ਨਿਰਾਸ਼ ਕਰ ਦੇਗੀ, ਉਦਾਸ ਕਰ ਦੇਗੀ। ਕਿਉਂ? ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਵਚਨ ਮਨ ਤੀਰ ਲਗਈਆ, ਮਨ ਕੀ ਬਿਰਤਾ, ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ। ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ। ਭਗਤ ਕਬੀਰ ਜਿਸ ਢੰਗ ਨਾਲ ਇਸ ਨੂੰ ਬਿਆਨ ਕਰਦੇ ਨੇ, ਇਹ ਵੀ ਸੁਣ ਲਓ। ਕਬੀਰ ਗੂੰਗਾ ਹੋਆ ਬਾਵਰਾ, ਬਹਿਰਾ ਹੋਆ ਕਾਨ, ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲੱਗਿਆ, ਤੀਰ ਐਸਾ ਲੱਗਿਆ, ਸ਼ਬਦ ਮਨ ਨੂੰ ਛੋਏਗਾ, ਮਨ ਨੂੰ ਚੋਟ ਕਰੇਗਾ। ਜਿਤਨੇ ਚਿਰ ਤੱਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ, ਸਮਝ ਲਓ ਇਸਨੇ ਸੁਣਿਆ ਹੀ ਨਹੀਂ ਹੈ। ਮਨ ਸਰੋਤਾ ਬਣੇ, ਜ਼ਬਾਨ ਵਕਤਾ ਬਣੇ। ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ, ਇਹ ਵਕਤਾ ਬਣੇ, ਮਨ ਸਰੋਤਾ ਬਣੇ। ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ, ਮਨ ਵੀ ਵਕਤਾ ਬਣਦਾ। ਮਨ ਹਰ ਵਕਤ ਬੋਲਦਾ, ਨਹੀਂ ਚੁੱਪ ਕਰਦਾ, ਇਹ ਸੁਣਦਾ ਹੀ ਨਹੀਂ। ਮਨ ਦੀ ਸੁਣਨ ਦੀ ਆਦਤ ਹੀ ਨਹੀਂ ਕਿ ਜਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ। ਉਖੜੇ ਉਖੜੇ ਲੋਕ ਅਕਸਰ ਸਤਸੰਗ ਦੇ ਚ ਬੈਠੇ ਹੁੰਦੇ ਨੇ, ਉਖੜ ਉਖੜ ਕੇ ਲੋਕੀ ਪਾਠ ਕਰਦੇ ਨੇ, ਸੁਣਨਾ ਕਠਿਨ ਹੈ। ਅਗਰ ਕੋਈ ਸੁਣ ਲਵੇ, ਮਹਾਰਾਜ ਕਹਿੰਦੇ ਨੇ, ਦੁਹਰਾਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਕਬੀਰ ਕਹਿੰਦੇ ਨੇ, ਗੁਰੂ ਦਾ ਸ਼ਬਦ ਮੈਂ ਕੀ ਸੁਣਿਆ, ਗੂੰਗਾ ਹੋ ਗਿਆ, ਮੈਂ ਮਿੱਥਿਆ ਨਹੀਂ ਬੋਲਦਾ, ਕੌੜਾ ਨਹੀਂ ਬੋਲਦਾ, ਫਿੱਕਾ ਨਹੀਂ ਬੋਲਦਾ, ਵਿਅਰਥ ਨਹੀਂ ਬੋਲਦਾ, ਜ਼ਬਾਨ ਤੋਂ ਗੂੰਗਾ ਹੋ ਗਿਆ। ਜਿੰਨੀ ਪੀੜਾ ਹੋਈ ਹੈ ਤੀਰ ਦੇ ਲੱਗਣ ਨਾਲ, ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ, ਗੂੰਗਾ ਹੋ ਗਿਆ। ਪਰ ਜਿਤਨਾ ਰਸ ਆ ਰਿਹਾ, ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ, ਗੂੰਗਾ ਹੋ ਗਿਆ। ਇੱਕੋ ਹੀ ਪੀੜਾ ਹੈ। ਭਗਤ ਚਾਹੁੰਦੇ ਨੇ ਬਣੀ ਰਹਿ, ਬਣੀ ਰਹਿ। ਬਾਕੀ ਹਰ ਪੀੜ ਤੋਂ ਮਨੁੱਖ ਛੁਟਕਾਰਾ ਚਾਹੁੰਦਾ ਹੈ। ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ, ਉਹਦਾ ਇੱਕ ਅਨੁਭਵ ਹੁੰਦਾ ਹੈ, ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ, ਆਪਣੀ ਪਿਆਸ ਬਣੀ ਰਹਿਣ ਦੇ, ਆਪਣੀ ਤੜਪ ਬਣੀ ਰਹਿਣ ਦੇ। ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ, ਉਹਦੀ ਇਹ ਤੜਪ ਆਉਂਦੀ ਹੈ। ਇਹਨੂੰ ਇੱਕ ਸੂਫੀ ਅਮੀਰ ਖੁਸਰੋ ਇੰਜ ਬਿਆਨ ਕਰਦਾ ਹੈ, ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ, ਫਿਰ ਦਿਲ ਮੇ ਕਿਆ ਰਹੇਗਾ ਜੋ ਹਸਰਤ ਨਿਕਲ ਗਈ। ਹੇ ਪ੍ਰਭੂ, ਹੇ ਖੁਦਾ, ਹਰ ਵਕਤ ਮੈਨੂੰ ਤੜਪਣ ਦੇ, ਦੁਆ ਕਰਨ ਦੇ, ਤੇਰੇ ਅੱਗੋਂ ਮੈਂ ਫਰਿਆਦ ਕਰਦਾ ਰਵਾਂ, ਨਹੀਂ ਮਿਲਦਾ ਨਾ ਮਿਲ, ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ। ਇਸ ਫਰਿਆਦ ਦੇ ਚ ਵੀ ਰਸ ਹੈ, ਇਸ ਫਰਿਆਦ ਦੇ ਚ ਹੀ ਆਨੰਦ ਹੈ। ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ, ਪ੍ਰਾਰਥਨਾ ਕਰਦਾ ਹੈ, ਯਕੀਨ ਜਾਣੋ ਉਸੇ ਚ ਵੀ ਆਨੰਦ ਹੈ, ਉਸੇ ਚ ਵੀ ਰਸ ਹੈ। ਇੱਕੋ ਇੱਕ ਪੀੜਾ ਹੈ ਜਿਹਦੇ ਚ ਮਹਾ ਰਸ ਹੈ। ਕਬੀਰ ਕਹਿੰਦੇ, ਮੈਂ ਗੂੰਗਾ ਹੋ ਗਿਆ, ਨਹੀਂ ਬਿਆਨ ਕਰ ਸਕਦਾ। ਗੂੰਗਾ ਹੋਆ ਬਾਵਰਾ, ਬਾਵਰੇ ਤੋਂ ਮੁਰਾਦ ਪਾਗਲ ਇੱਥੇ ਨਹੀਂ ਹੈ, ਬਾਵਰੇ ਤੋਂ ਮੁਰਾਦ ਭੋਲਾ, ਭੋਲਾ ਹੋ ਗਿਆ। ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ, ਇਹ ਮੈਂ ਅਰਜ਼ ਕਰਦਾ। ਚਲਾਕ ਮਨੁੱਖ ਬਾਹਰੋਂ ਕੁਛ ਹੋਰ ਆਉਂਦਾ ਹੈ, ਅੰਦਰੋਂ ਕੁਛ ਹੋਰ ਆਉਂਦਾ ਹੈ, ਜਿਹਨੂੰ ਬਾਬਾ ਫਰੀਦ ਇੰਜ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ।

औरंगजेब भी दो वक्त कुरान की तलावत करता है, पांच वक्त नमाज पढ़ता है, जुमा रात नू जकात देंदा है, रमजान दे महीने रोजे रखता है। पर धन गुरु गोबिंद सिंह जी महाराज कहते हैं, तोरा मन नादानम के यजदा शनास। श्री मुखवाक पातशाही दसवें, तू खुदा शनास नहीं है, पखंडी है, झूठा है, फरेबी है। तेरा नमाज पढ़ना भी झूठ, तेरी कुरान दी तलावत भी झूठ, तेरे रमजान दे महीने च रखे रोजे भी झूठ। तू रामन नदानम के यजदा शनास, बराम इज्जत ओका रहा दिल खराश। तू ओ कम कीते ने जेदे नाल लोगां दे दिलां नू खराश पहुंची है, तू लोगां दे दिलां नू चोट पहुंचाई है। रब नाल जुड़िया आया मनुख लोगां दे दिलां नू जोड़दा हुंदा है, तोड़दा नहीं आउंदा। तू ते कदम कदम दे ते दिल तोड़े रहे, तू पखंडी है, तू झूठा है, चलाक है, बाहरों कुछ होर पेश करदा है अपने आप नू, अंदरों कुछ होर। हमू मर्द बायद शबद सुख नवर, न शिकमे दिगर दरदा हने दिगर। असी उसनू ही मर्द मनदे हां, मनुख मनदे हां, जो जबान दे चे ओही दिल दे चे, जो दिल दे चे ओही जबान दे चे। तेरी जबान ते कुछ होर है, तेरे दिल दे कुछ होर है। जिन मन होर मुख होर, से कांडे कच्चे है, कच्चे है। चलाक मनुख बारों कुछ होर आउंदा है, अंदरों कुछ होर आउंदा है। हुण मैं अर्ज करा, चलाक मनुख हो सकदा है संसार विच बड़ी सफलता प्राप्त कर लवे, लेकिन धर्म दी दुनिया च पछड़ जाएगा। भोला मनुख धर्म दी दुनिया च बहुत अगे लंघ जाएगा, हो सकदा है संसार विच पछड़ जाए। ये भी मैं अर्ज करदे हां। भगत कबीर कहंदे ने, चतराई ना चतर भुज पाई। चतराइयां नाल नहीं मिलना, चलाकियां नाल नहीं मिलना। चतराई न चतर भुज पाईए, रे जन मन माधो सें लाइए। कहत कबीर भगत कर पाया, भोले भाए मिले रगर। उते भोले भा नाल मिलना। बावरा भोला कबीर कहंदे ने, ऐसा शब्द दा तीर लगे है, भोला हो गया, अंदरों बारों एक हो गया। ईरानी सूफी संत हाफिज कहंदा है, सद जां फिदाए आ के जबानश दिलश यकेस। हजारां जिंदड़ियां उस मनुख तो कुर्बान कीतियां जा सकदियां, सदके कीतियां जा सकदियां, जेदी जबान ते दिल एक है। जो कहंदा है ओही दिल दे च है, और जो दिल दे च है ओही कहंदा है। जो बाहरों है ओही अंदरों है, जो अंदरों है ओही बाहरों है। हर मनुख दे दो दो रूप ने। ये बाहरों मनुख दिखाई दे रहे, अंदरों नहीं। इस वास्ते असी किसी कुत्ते नूं नहीं कहिंदे भी ए कुत्ते तू कुत्ता बन जा, ए गऊ तू गऊ बन जा, ए शेर तू शेर बन जा, ए खोते तू खोता बन जा। ऐसा कहने की लोड़ नहीं, होते हैं नहीं खोते। पर रोज कहना पैंदा है, बंदे तू बंदा बन जा, ए इंसान तू इंसान बन जा। क्यों? खोता खोते की तरह जी रहा है, शेर शेर की तरह जी रहा है, गऊ गऊ की तरह जी रही है, मनुख मनुख की तरह नहीं जी रहा। फिर किस तरह जी रहा है? करतूत पशु के मानस जात, लोक पचारा करे दिन रात। कबीर कहंदे ने, भोला हो गया, अंदरों बाहरों एक हो गया। गूंगा हुआ बावरा, बहरा हुआ कान, कन्ना तो भी बहरा हो गया, हुण मैं व्यर्थ सुनदा भी नहीं, फिजूल दे बोल मैं सुनदा ही नहीं, मैं गलत गल कन दे च अंदर जाने ही नहीं देंदा। देखो, कोई साडे घर दे च कचरा सुट जाए, गंदगी सुट जाए, असी कहांगे असभ्य मनुख, उहदे नाल लड़ भी सकदे हां। पर जो कन्ना दे राही गंदियां गल्लां साडे विच सुट जाए, असी बड़े शौक नाल सुनी है, नहीं फिर इह सावधानी नहीं है। कबीर कहंदे ने, मैं सावधान हो गया, मैं व्यर्थ दियां गल्लां सुनदा भी नहीं। गल खत्म। पांव ते पिंगल भया मारिया सतगुरवान। इनू स्वामी रामानंद ने बसंत राग दे शब्द विच बड़े सोहणे ढंग नाल बयान कीता, ध्यान नाल सुनना। कत जाइए रे घर लागो रंग, मेरा चित ना चलत मन भयो पंग।
मेरा मन पिंगला हो गया, पैर टूट गए ने, एदी भटकना मिट गई है। मेरा चित ना चलत, नहीं चल रहा। पता है चंचल दे अर्थ की ने, चल चल चल चल हर वक्त ही चलता है। तन बैठा है ता भी मन चलता ही रहता है, चंचल है। चल चल चलता चलता चलता रुकता ही नहीं, कदे टिकता ही नहीं। स्वामी रामानंदा बसंत राग दा शब्द कहिंदे ने, मन मेरा पिंगला हो गया, कत जाइए रे घर लागो रंग, मेरा चित ना चलत मन भयो भंग, एक दिवस मन भई उमंग, गस चंदन चोआ बहुत सुगंध, पूजन चाली ब्रह्म ठाए, सो ब्रह्म बतायो गुरु मन ही माए। टिके होया मन सब कुछ समझ लेंदा है, भटकना जद मिट जाए। दो गल्लां धार्मिक जगत दे बिल्कुल गलत कहियां जांदियां ने, भई मन नूं शुद्ध करके गुरुद्वारे जाओ, गलत। इंज कहना चाहिए गुरुद्वारे जाओ ताकि मन शुद्ध होवे। पहले कित्थों शुद्ध कर लोगे, किवें कर लोगे? फिर दूजी गल करदे ने, मन नूं एकागर करके बाणी पढ़ो। यकीन जानो इन्हां नूं मन दी समझ नहीं। इंज कहना चाहिए बाणी जपो ताकि मन एकागर होवे। पहले कित्थों एकागर हो जाएगा? ये मन नूं एकागर करके बाणी पढ़ो, बिल्कुल गलत। इन्हां लोकां नूं मन दी समझ ही नहीं है। बाणी जपो ताकि मन एकागर होवे, मन नूं शुद्ध करके गुरुद्वारे जाओ। हद हो गई। इंज कहना चाहिए गुरुद्वारे जाओ ताकि मन शुद्ध होवे। पहले किवें शुद्ध हो जाएगा? बिना सत्संग तो किवें जो है शुद्ध हो जाएगा? बिन भागा सत्संग न लब्भे, बिन संगत मैल भरी जे जीव। इत मैला हो जाएगा उल्टा। खैर मुख्तसर जो है मैं अर्ज करा। कबीर कहिंदे ने, पांव ते पिंगल भया मारिया सतगुर बाण, ऐसा बाणी दा बाण लगे है पैरां तो पिंगला हो गया, भटकना मिट गई। इनू एक उर्दू दे माया नाज शायर ने इंज कह लो टीका ही कीता होवेगा। जरूर इन्हां भगतां दे ख्याल उसने सुने होने ने, या चलो उसका अपना निजी अनुभव होवे। मिर्जा गालिब कहिंदा है, मेरे टूटे हुए पाए तलब का मुझ पे ऐसा है। कहिंदा जिहड़ा मेरा पैर टुट गया है ना, इस टुटे पैर दा मेरे ते बड़ा एहसान है, मैं इसका एहसान मनदा जो मेरा पैर टुट गया। हद हो गई। पैर टुट गया ते टुटे पैर दा एहसान शुकराना पिया करदा। अगे दसदा है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। हुण मैं तेरे दर जोगा रह गया, किधरे जान जोगा रहा ही नहीं। मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। कहिंदा गल खुदा तेरी समझ च आ गई है, पर की करम मैं बोल नहीं सकता, गूंगा समझा नहीं सकता। बिसम बिसम बिसमे ही भइए लाल गुलाल रंगारे, कहो नानक संतन रस आइए ज्यों चाक गूंगा मुस्कारे। समझ में आ गया है फिर भी समझाया नहीं जाता। एक होर गल भी बड़ी कीमती करता है, मोहब्बत के लिए कुछ खास दिल मखसूस होते हैं, हर दिल विच रब्बी प्यार नहीं पैदा होता। मोहब्बत के लिए कुछ खास दिल मखसूस होते हैं, ये वो नगमा है जो हर साज पे गाया नहीं जाता। ये वो गीत है, इनू हर सांस ते नहीं गाया जा सकता। ये ओ राग है, ये ओ गीत है, जिदे वास्ते विशेष वाजा चाहिदा, विशेष साज चाहिदा है। भाव हर दिल दे चे नगमा नहीं गूंजदा, पहले दिल दी बणतर बनानी पैंदी है, सत्संग कर करके कर करके कर करके। तो मैं अर्ज करा, उदास होण दे निराश होण दे तीन कारण ने। पहला, बड़ा गहरा सरोता होवे
ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ, ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਦੂਸਰਾ, ਆਪਣੀ ਅਕਲ ਤੋਂ ਚੋਟ ਖਾ ਲਵੇ, ਬੜਾ ਹੀ ਸਿਆਣਾ ਹੋਵੇ, ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ। ਬਿਮਾਰ ਅਸੀਂ ਵੀ ਦੇਖਦੇ ਹਾਂ, ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜਿਹਦਾ ਨਾਂ ਸਿਧਾਰਥ ਸੀ ਬਿਮਾਰ ਦੇਖਿਆ, ਬਸ ਦਿਲ ਚੋਟ ਖਾ ਗਿਆ। ਮੁਰਦੇ ਅਸੀਂ ਵੀ ਦੇਖਦੇ ਹਾਂ, ਇੱਕੋ ਦਿਨ ਇੱਕ ਲਾਸ਼ ਦੇਖੀ, ਹਿਰਦਾ ਚੋਟ ਖਾ ਗਿਆ। ਬੁੱਢੇ ਮਨੁੱਖ ਅਸੀਂ ਵੀ ਦੇਖਦੇ ਹਾਂ, ਜ਼ਈਫ ਜ਼ਿਆਦਾ ਉਮਰ ਵਾਲੇ ਅਸੀਂ 90 ਸਾਲ ਦੇ, ਅਸੀਂ ਵੀ ਦੇਖਦੇ ਹਾਂ। ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਹੈ, ਸੜਕ ਕ੍ਰੋਸ ਕਰ ਰਿਹਾ ਸੀ ਲਾਠੀ ਦੇ ਆਸਰੇ ਤੇ, ਦਿਲ ਚੋਟ ਕਰ ਗਿਆ। ਅਕਲ ਇਤਨੀ ਬਾਰੀਕ, ਇਹਨੂੰ ਕਹਿੰਦੇ ਹਿੰਦੀ ਸੰਵੇਦਨਾ। ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਹੈ, ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ। ਸੰਵੇਦਨਾ, ਅਸੀਂ ਵੀ ਦੇਖਦੇ ਹਾਂ ਬੁੱਢਿਆਂ ਨੂੰ, ਅਸੀਂ ਵੀ ਦੇਖਦੇ ਹਾਂ ਬਿਮਾਰਾਂ ਨੂੰ, ਖੁਦ ਵੀ ਬਿਮਾਰ ਹੁੰਦੇ ਹਾਂ। ਅਸੀਂ ਵੀ ਮੁਰਦਿਆਂ ਨੂੰ ਦੇਖਿਆ ਹੋਵੇਗਾ, ਇੱਕੋ ਹੀ ਦਫਾ ਦੇਖ ਕੇ ਚੋਟ ਲੱਗ ਗਈ। ਜਾਂ ਤਾਂ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ, ਤਾਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ। ਤੀਸਰਾ, ਸੰਸਾਰ ਤੋਂ ਕੋਈ ਚੋਟ ਲੱਗ ਜਾਏ। ਬਹੁਤ ਵੱਡਾ ਧਨਾੜ ਸੀ, ਦਿਵਾਲੀਆ ਹੋ ਗਿਆ, ਬੜੀ ਇੱਜ਼ਤ ਮਾਣ ਮਰਿਆਦਾ ਸੀ, ਸਰੇਆਮ ਬੇਇੱਜ਼ਤੀ ਹੋ ਗਈ ਹੈ। ਬੜੀ ਪਦ ਪ੍ਰਤਿਸ਼ਠਾ ਸੀ, ਸ਼ਕਤੀ ਸੀ, ਕੁਛ ਵੀ ਨਹੀਂ ਰਿਹਾ। ਐਸੀ ਹਾਲਤ ਵਿੱਚ ਵੀ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ ਹੈ। ਉਦਾਸ ਹੋਣ ਦੇ, ਨਿਰਾਸ਼ ਹੋਣ ਦੇ 3 ਕਾਰਨ ਨੇ। ਪ੍ਰਥਮ, ਗੁਰੂ ਦਾ ਸ਼ਬਦ ਚੋਟ ਕਰ ਜਾਏ, ਸਤਸੰਗੀ ਹੋਵੇ, ਸਰੋਤਾ ਹੋਵੇ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪ ਵਿੱਚ ਚੋਟ ਕਰ ਜਾਏ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜੋ ਅਜੇ ਤੱਕ ਪੂਰਨ ਤੌਰ 'ਤੇ ਨਿਰਾਸ਼ ਨਹੀਂ, ਉਦਾਸ ਨਹੀਂ, ਇਹ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਚੋਟ ਕੀਤੀ ਹੋਵੇ। ਦੂਸਰਾ, ਇਹ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ ਮਾਫ ਕਿ ਇਹਨੂੰ ਆਪਣੀ ਅਕਲ ਹੀ ਚੋਟ ਕਰ ਜਾਏ। ਤੀਸਰਾ, ਅਜੇ ਸੰਸਾਰ ਤੋਂ ਵੀ ਇਸ ਨੂੰ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ, ਨਹੀਂ ਤੇ ਮਨੁੱਖ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ। ਪ੍ਰਥਮ, ਸਤਸੰਗ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਚੋਟ ਕਰ ਗਿਆ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਤੋਂ ਚੋਟ ਖਾ ਕੇ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਇਤਨੀ ਮਹਾਨ, ਸੰਸਾਰ ਛੋਟਾ ਹੋ ਗਿਆ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਚਲੋ, ਇਹਦੇ ਸੰਬੰਧ ਵਿੱਚ ਮੈਂ ਕੁਛ ਬੋਲ ਤੁਹਾਡੇ ਸਾਹਮਣੇ ਰੱਖਾਂ। ਜੈਸੇ ਮਹਾਰਾਜ ਕਹਿੰਦੇ ਨੇ, ਆਮਨ ਜਾਨ ਇੱਕ ਖੇਲ ਬਣਾਇਆ, ਅਗਿਆਕਾਰੀ ਕੀ ਨਹੀਂ ਮਾਇਆ। ਬਹੁਤ ਮਹਾਨ ਬਾਰੀਕ ਬੀਨ ਮਨੁੱਖ ਨੂੰ ਸਭ ਤਮਾਸ਼ਾ ਪ੍ਰਤੀਤ ਆਉਂਦਾ, ਖੇਲ ਕੁਛ ਵੀ ਨਹੀਂ। ਕਿਤੇ ਲਹਿਰਾਂ ਬਣ ਰਹੀਆਂ ਨੇ, ਮਿਟ ਰਹੀਆਂ ਨੇ, ਬਣ ਰਹੀਆਂ ਨੇ, ਮਿਟ ਰਹੀਆਂ ਨੇ, ਸੰਸਾਰ ਬਣ ਰਿਹਾ ਮਿਟ ਰਿਹਾ, ਮਨੁੱਖ ਜੰਮ ਰਹੇ ਨੇ ਮਰ ਰਹੇ ਨੇ, ਜੀਵ ਜੰਮ ਰਹੇ ਨੇ ਮਰ ਰਹੇ ਨੇ, ਤਮਾਸ਼ਾ ਖੇਲ। ਅਕਲ ਮਹਾਨ ਹੋਵੇ ਮਨੁੱਖ ਛੇਤੀ ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ, ਅਕਲ ਤੋਂ ਚੋਟ ਖਾ ਕੇ। ਇਸ ਸੰਬੰਧ ਵਿੱਚ ਵੀ ਮੈਂ ਗਾਲਿਬ ਦੀ ਇੱਕ ਨਜ਼ਮ ਤੁਹਾਡੇ ਸਾਹਮਣੇ ਰੱਖਾਂ। ਉਹ ਕਹਿੰਦਾ, ਬਾਜ਼ੀਚਾ ਹੈ ਇਤਫਾਲ ਹੈ ਦੁਨੀਆ ਮੇਰੇ ਆ ਗਏ, ਸਾਰੀ ਦੁਨੀਆ ਕੀ ਹੈ ਬੱਚਿਆਂ ਦਾ ਤਮਾਸ਼ਾ, ਬੱਚਿਆਂ ਦੇ ਖਿਡੌਣੇ, ਔਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਤਿਫਲ ਬੱਚੇ ਨੂੰ ਕਹਿੰਦੇ ਨੇ, ਇਤਫਾਲ ਬੱਚਿਆਂ ਦੀ ਜਮ੍ਹਾਂ ਬਹੁ ਵਚਨ। ਬਾਜ਼ੀਚਾ ਹੈ ਇਤਫਾਲ ਹੈ ਦੁਨੀਆ ਮੇਰੇ ਆ ਗਏ, ਸਾਰੀ ਦੁਨੀਆ ਕੀ ਹੈ ਛੋਟੇ ਬੱਚਿਆਂ ਦਾ ਤਮਾਸ਼ਾ, ਖਿਡੌਣਿਆਂ ਦੀ ਖੇਡ। ਬਾਜ਼ੀਚਾ ਹੈ ਇਤਫਾਲ ਹੈ ਦੁਨੀਆ ਮੇਰੇ ਆ ਗਏ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆ ਗਏ,
ਦਿਨ ਰਾਤ ਇਹ ਬੱਚਿਆਂ ਦਾ ਤਮਾਸ਼ਾ ਹੋ ਰਿਹਾ। ਸਵੇਰੇ ਖਾ ਲਿਆ, ਸ਼ਾਮੀ ਖਾ ਲਿਆ, ਫਿਰ ਸੌਂ ਗਿਆ, ਫਿਰ ਦੂਜੇ ਦਿਨ ਫਿਰ ਉਹੀ ਕੁਛ ਕੀਤਾ ਜੋ ਕੁਝ ਰੋਜ਼ ਕਰਦੇ ਆ। ਸਭ ਕੁਝ ਰਿਪੀਟ ਹੋ ਰਿਹਾ, ਰਿਪੀਟੇਸ਼ਨ ਚੱਲ ਰਹੀ ਹੈ, ਪੁਨਰੁਕਤੀ ਚੱਲ ਰਹੀ ਹੈ। ਇੱਕ ਖੇਲ ਹੈ ਔਰੰਗੇ ਸੁਲੇਮਾਂ ਮੇਰੇ ਨਜ਼ਦੀਕ, ਤਖਤ ਸੁਲੇਮਾਂ ਨੇ ਸਿੰਘਾਸਣ ਜਿਹਦੇ ਲਈ ਦੁਨੀਆ ਕਿਤਨੇ ਪਾਪੜ ਬੇਲਦੀ ਹੈ। ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ, ਕੋਈ MLA ਬਣਨਾ ਚਾਹੁੰਦਾ, ਕੋਈ MP ਬਣਨਾ ਚਾਹੁੰਦਾ, ਕੋਈ ਮਿਨਿਸਟਰ ਬਣਨਾ, ਕਿਤਨੇ ਪਾਪੜ ਲੋਕੀ ਬੇਲਦੇ। ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਇੱਕ ਖੇਲ ਹੈ ਔਰੰਗ, ਔਰੰਗ ਤਖਤ ਨੂੰ ਕਹਿੰਦੇ ਨੇ, ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ, ਇਹ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ। ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ, ਮੰਜੀਆਂ ਬਖਸ਼ਿਸ਼ ਕੀਤੀਆਂ ਸਨ। ਪੰਜਾਬੀ ਚ ਅਸੀਂ ਉਹਨਾਂ ਨੂੰ ਮਸੰਦ ਕਹਿੰਦੇ ਹਾਂ। ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ, ਇਹ ਮਸਨਦ ਹੈ ਜਿਸ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇਹਨੂੰ ਫਾਰਸੀ ਦੇ ਵਿੱਚ ਔਰੰਗ ਕਹਿੰਦੇ ਨੇ, ਵੱਡਾ ਤਖ਼ਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ, ਛੋਟਾ ਤਖ਼ਤ ਜਿਸ ਤੇ ਅਹਿਲਕਾਰ ਬੈਠਣ ਮਸਨਦ। ਸ਼ਾਹਜਹਾਂ ਦਾ ਲੜਕਾ ਮਯੋਦੀਨ, ਪਿਓ ਨੂੰ ਜੇਲ੍ਹ ਵਿੱਚ ਪਾ ਕੇ ਅਤੇ ਤਿੰਨ ਭਰਾਵਾਂ ਨੂੰ ਮਾਰ ਕੇ ਜਿਸ ਦਿਨ ਸਿੰਘਾਸਣ 'ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਨਾਮ, ਵੈਸੇ ਉਸਦਾ ਮਯੋਦੀਨ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਆਦਿ ਕਾਲ ਤੋਂ ਕਵੀ ਲੋਕ, ਗੁਣੀ ਲੋਕ, ਦਾਰਸ਼ਨਿਕ, ਫਿਲੋਸਫਰ, ਰਾਜੇ ਮਹਾਰਾਜੇ ਬਾਦਸ਼ਾਹ ਆਪਣਾ ਤਖੱਲੁਸ ਰੱਖਦੇ ਰਹੇ। ਤਖੱਲੁਸ ਦਾ ਮਤਲਬ ਹੈ ਖਾਸ ਨਾਮ, ਹਿੰਦੀ 'ਚ ਕਹਿੰਦੇ ਨੇ ਉਪਨਾਮ। ਕੋਈ ਉਪਮਾ ਹੈ, ਗੁਣਾਤਮਕ ਨਾਮ, ਕੋਈ ਗੁਣ ਨੇ ਤਾਂ ਗੁਣਾਤਮਕ ਨਾਮ ਰੱਖਿਆ, ਤਖੱਲੁਸ ਰੱਖਿਆ। ਜੈਸੇ ਹੁਮਾਇਓਂ ਦਾ ਲੜਕਾ ਜਲਾਲੁਦੀਨ, ਜਿਸ ਦਿਨ ਸਿੰਘਾਸਣ 'ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ। ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ, ਤਾਂ ਹੀ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾਹ ਹੀ ਸਭ ਤੋਂ ਵੱਡਾ ਹੈ। ਪਰ ਜਲਾਲੁਦੀਨ ਨੇ ਆਪਣਾ ਲਕਬ ਰੱਖਿਆ ਜਲਾਲੁਦੀਨ ਅਕਬਰ, ਜਲਾਲੁਦੀਨ ਹੀ ਸਭ ਤੋਂ ਵੱਡਾ ਹੈ। ਇਹ ਅਕਬਰ ਉਸਦਾ ਤਖੱਲੁਸ ਹੈ। ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ, ਜੋ ਜੋਧਾਂ ਬਾਈ ਦੀ ਕੁੱਖ ਤੋਂ ਪੈਦਾ ਹੋਈ ਸੀ, ਅਤੇ ਜੋਧਾਂ ਬਾਈ ਰਾਜਾ ਮਾਨ ਸਿੰਘ ਵਾਲੀਏ ਜੈਪੁਰ ਦੀ ਭੈਣ ਸੀ, ਇਹ ਰਾਜਪੂਤ ਆਪਣੇ ਧੀ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਏ ਸਨ, ਜਿਹਦੀ ਅਗਾਂਹ ਚੱਲ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਖਾਲਫਤ ਕੀਤੀ। ਰਾਜਾ ਮਾਨ ਸਿੰਘ ਦੀ ਭੈਣ ਜੋਧਾ ਬਾਈ ਇਹ ਬੇਗਮ ਸੀ ਅਕਬਰ ਦੇ, ਇਹਦੀ ਕੁੱਖ ਤੋਂ ਪੈਦਾ ਹੋਇਆ ਸ਼ਾਹਜ਼ਾਦਾ ਸਲੀਮ, ਵੱਡਾ ਹੋ ਕੇ ਜਿਸ ਦਿਨ ਸਿੰਘਾਸਣ 'ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਮਤਲਬ ਹੈ ਸਾਰਾ ਜਹਾਨ ਮੇਰੀ ਪਕੜ ਵਿੱਚ, ਮੇਰੀ ਮੁੱਠੀ 'ਚ, ਜਹਾਂਗੀਰ। ਇਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਕੱਲ੍ਹ ਗੁਰਪੁਰਬ ਤੁਸੀਂ ਮਨਾਉਣਾ। ਇਸਨੇ ਹੀ ਤਰ੍ਹਾਂ ਤਰ੍ਹਾਂ ਦੇ ਤਸੀਏ ਤਾਏ, ਇਸਨੇ ਹੀ ਬਹੁਤ ਵੱਡਾ ਜ਼ੁਲਮ ਕੀਤਾ। ਦੋਗਲਾ ਸੀ, ਜੋਧਾਂ ਬਾਈ ਦਾ ਲੜਕਾ ਸੀ, ਅਕਬਰ ਦਾ ਲੜਕਾ ਸੀ, ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ, ਵਕਤ ਪਾ ਕੇ ਜਦ ਸਿੰਘਾਸਣ 'ਤੇ ਬੈਠਾ, ਤਖ਼ਤ 'ਤੇ ਬੈਠਾ, ਫਿਰ ਇਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹਜਹਾਂ ਸਾਰੀ ਦੁਨੀਆ ਦਾ ਬਾਦਸ਼ਾਹ, ਨਿਰਾ ਹਿੰਦੁਸਤਾਨ ਦਾ ਨਹੀਂ। ਅਤੇ ਸ਼ਾਹਜਹਾਂ ਦਾ ਲੜਕਾ ਮਯੋਦੀਨ, ਜਿਸ ਦਿਨ ਸਿੰਘਾਸਣ 'ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ। ਔਰੰਗ ਕਹਿੰਦੇ ਨੇ ਤਖ਼ਤ ਨੂੰ, ਵੱਡਾ ਤਖ਼ਤ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ। ਔਰੰਗਜ਼ੇਬ ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ, ਇਹ ਉਸਨੇ ਆਪਣਾ ਤਖੱਲੁਸ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਤ, ਜ਼ਫਰਨਾਮੇ ਦੇ ਰਾਹੀਂ ਲਿਖਦੇ ਨੇ ਔਰੰਗਜ਼ੇਬ ਨੂੰ, ਨਾ ਜ਼ੇਬਨ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਾ ਬਾਯਦ ਫਰੇਬ, ਐ ਮਯੋਦੀਨ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ, ਤੂੰ ਔਰੰਗਜ਼ੇਬ ਨਹੀਂ ਹੈ। ਤੇਰੇ ਜੈਸਾ ਬੰਦਾ ਜਦ ਤਖ਼ਤ 'ਤੇ ਬੈਠਦਾ,
ਤਖ਼ਤ ਬਦਨਾਮ ਹੋ ਜਾਂਦਾ ਹੈ, ਤਖ਼ਤ ਭ੍ਰਸ਼ਟ ਹੋ ਜਾਂਦਾ ਹੈ, ਤਖ਼ਤ ਮੈਲਾ ਹੋ ਜਾਂਦਾ ਹੈ, ਤੂੰ ਔਰੰਗਜ਼ੇਬ ਨਹੀਂ ਹੈ। ਜੁਰਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਤ, ਤੂੰ ਰਾਹ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜ਼ੀ ਬ ਸਿਦਕੋ ਸਫਾ, ਨਾ ਜ਼ੇਬਤ ਤੋਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਾ ਬਾਇਦ ਫਰੇਬ, ਮਹਾਂ ਫਰੇਬੀ ਹੈ, ਤੋ ਝੂਠਾ ਹੈ, ਚੜਾਕ ਹੈ। ਹਮੋ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਤੇਰੀ ਜ਼ਬਾਨ ਤੇ ਕੁਛ ਹੋਰ ਹੈ, ਤੇਰੇ ਦਿਲ ਵਿੱਚ ਕੁਛ ਹੋਰ ਹੈ। ਤੂੰ ਤੇ ਮਨੁੱਖ ਹੀ ਨਹੀਂ ਹੈ, ਤੂੰ ਤੇ ਇਨਸਾਨ ਹੀ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜੁਰਤ, ਉਸ ਨੂੰ ਜੋ ਹੈ ਅਹਿਸਾਸ ਹੈ, ਔਰੰਗ ਵੱਡਾ ਤਖ਼ਤ, ਛੋਟਾ ਉਹਨੂੰ ਮਸਨਦ ਕਹਿੰਦੇ ਨੇ, ਪੰਜਾਬੀ ਸ਼ਬਦ ਬਣ ਗਿਆ ਮਸੰਦ। ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਸਨਦ ਬਖਸ਼ੀ ਸੀ, ਮੰਜੀ ਬਖਸ਼ੀ ਸੀ, ਤਖ਼ਤ ਬਖਸ਼ਿਆ ਸੀ, ਇਹਨਾਂ ਦੀ ਪੂਜਾ ਪ੍ਰਤਿਸ਼ਠਾ ਇਤਨੀ ਹੋਈ, ਸੰਗਤ ਨੇ ਮਾਣ ਸਨਮਾਨ ਇਤਨਾ ਦਿੱਤਾ, ਇਹਨਾਂ ਕੋਲ ਹਜ਼ਮ ਨਾ ਹੋਇਆ। ਇਹਨਾਂ ਨੇ ਖੁਦ ਗੁਰੂ ਹੋਣ ਦਾ ਨਾਰਾ ਲਾਇਆ ਔਰ ਭ੍ਰਸ਼ਟ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਗਾਂਹ ਚੱਲ ਕੇ ਇਹ ਮਸੰਦ ਪ੍ਰਥਾ ਖਤਮ ਕਰਨੀ ਪਈ। ਹੁਣ ਮਸੰਦ ਦਾ ਤਾਂ ਮਤਲਬ ਹੈ ਜਿਹਨੂੰ ਤਖ਼ਤ ਮਿਲਿਆ, ਲੇਕਿਨ ਸਿੱਖ ਜਗਤ ਦੇ ਵਿੱਚ ਅੱਜ ਗਾਲ ਬਣ ਗਈ, ਕਿਸੇ ਨੂੰ ਗਾਲ ਕੱਢਣੀ ਹੋਵੇ ਤੇ ਕਹਿ ਦਿੱਤਾ ਜਾਂਦਾ ਮਸੰਦ ਹੈ, ਨਿਰਾ ਹੀ ਮਸੰਦ ਹੈ। ਲੇਕਿਨ ਮਸੰਦ ਦਾ ਮਤਲਬ ਹੈ ਛੋਟਾ ਤਖ਼ਤ, ਜਿੱਥੇ ਬੈਠੇ ਆ ਇਹ ਛੋਟਾ ਤਖ਼ਤ। ਗੁਰੂ ਅਮਰਦਾਸ ਜੀ ਮਹਾਰਾਜ ਨੇ ਤਖ਼ਤ ਪ੍ਰਚਾਰਕਾਂ ਦੇ ਲਈ ਬਣਵਾਏ ਸਨ, ਵੀ ਸੰਗਤ ਵਿੱਚ ਉੱਚੀ ਥਾਂ ਤੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਕਰਨ, ਗੁਰਬਾਣੀ ਸੁਣਾਉਣ, ਤਾਂ ਕਿ ਸੰਗਤਾਂ ਨੂੰ ਦਿਖਾਈ ਦੇਣ ਤੇ ਸੰਗਤ ਨੂੰ ਇਹ ਦੇਖ ਸਕਣ, ਸੰਬੋਧਨ ਕਰ ਸਕਣ, ਤੇ ਵਿਚਾਰ ਦਾ, ਗਿਆਨ ਦਾ, ਗੁਰਬਾਣੀ ਦਾ ਸਨਮਾਨ ਹੋਵੇ, ਸਤਿਕਾਰ ਹੋਵੇ। ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਥਾ ਜੋ ਹੈ ਚਲਾਈ ਸੀ। ਖੈਰ ਮੁਕਤਸਰ ਜੋ ਹੈ ਮੈਂ ਅਰਜ਼ ਕਰਾਂ, ਗਾਲਿਬ ਕਹਿੰਦਾ ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ। ਇਹ ਔਰੰਗ, ਇਹ ਬਾਦਸ਼ਾਹ ਦਾ ਤਖ਼ਤ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ, ਹਜ਼ਰਤ ਈਸਾ ਦੇ ਮੌਜਜ਼ੇ। ਕਥਾਵਾਂ ਨੇ ਕਿ ਹਜ਼ਰਤ ਈਸਾ ਜਿਸ ਬਿਮਾਰ ਦੇ ਸਿਰ ਤੇ ਹੱਥ ਰੱਖ ਦਿੰਦੇ ਸਨ, ਉਹ ਤੰਦਰੁਸਤ ਹੋ ਜਾਂਦਾ ਸੀ। ਇਤਿਹਾਸ ਹੈ ਅੰਧੇ ਦੇ ਸਿਰ ਤੇ ਹੱਥ ਰੱਖਿਆ, ਉਹਨੂੰ ਅੱਖਾਂ ਮਿਲ ਗਈਆਂ। ਔਰ ਇਹ ਵੀ ਇਤਿਹਾਸ ਹੈ, ਮੁਰਦੇ ਦੇ ਸਿਰ ਤੇ ਹੱਥ ਰੱਖਿਆ, ਉਹ ਜ਼ਿੰਦਾ ਹੋ ਗਿਆ। ਗਾਲਬ ਚੋਟ ਕਰਦਾ ਹੈ, ਮੁਰਦੇ ਦੇ ਸਿਰ ਤੇ ਹੱਥ ਰੱਖਿਆ, ਜ਼ਿੰਦਾ ਹੋ ਗਿਆ, ਤੋ ਕਿਆ ਉਹ ਫਿਰ ਨਹੀਂ ਮਰਿਆ? ਤੇ ਜੇ ਫਿਰ ਮਰ ਗਿਆ ਤੇ ਹਜ਼ਰਤ ਈਸਾ ਵੀ ਬੱਚਿਆਂ ਦੇ ਤਮਾਸ਼ੇ ਕਰਦਾ ਰਹਿੰਦਾ, ਮੈਂ ਇਹਦੇ ਨਾਲ ਵੀ ਸਹਿਮਤ ਨਹੀਂ, ਕੁਛ ਵੀ ਨਹੀਂ, ਇਹਦੇ ਦੀਆਂ ਸਿੱਧੀਆਂ ਵੀ ਕੁਛ ਨਹੀਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਓ, ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਨਾ ਆਵੇ ਨਾ। ਇਤਨੀ ਵੱਡੀ ਅਕਲ ਹੈ ਕਿ ਰਿੱਧੀ ਸਿੱਧੀ ਤੋਂ ਵੀ ਪ੍ਰਭਾਵਿਤ ਨੇ। ਰਿੱਧੀਆਂ ਸਿੱਧੀਆਂ ਜਿਨ੍ਹਾਂ ਕੋਲ ਕੁਛ ਵੀ ਨਹੀਂ, ਨਾ ਪੀਰ ਸਾਈ ਕੋਲ, ਨਾ ਸੈਯਦ ਕੋਲ, ਨਾ ਪੰਡਿਤ ਮਹਾਰਾਜ ਕੋਲ, ਸਿੱਖ ਧੱਕੇ ਪੈ ਖਾਂਦੇ ਨੇ ਉਹਨਾਂ ਕੋਲ। ਇਹ ਪੰਡਿਤ ਮਹਾਰਾਜ, ਇਹ ਪੀਰ ਸਾਈ, ਇਹ ਸੈਯਦ ਸਾਹਿਬ, ਦੋ ਦਿਨਾਂ ਹੀ ਸਾਡੇ ਮਸਲੇ ਹੱਲ ਕਰ ਦੇਣਗੇ। ਉਂਝ ਗੁਰਦੁਆਰੇ ਆਉਣਗੇ, ਕਥਾ ਕੀਰਤਨ ਸੁਣਨਗੇ, ਮੱਥਾ ਟੇਕਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉਂਝ ਤਾਂ ਅੱਗੇ ਤਵੀਜ਼ਾਂ ਦੇ ਚੱਕਰਾਂ 'ਚ ਪਏ ਨੇ, ਤਮਾਮ ਪੰਜਾਬੀ ਦੇ ਅਖ਼ਬਾਰ ਭਰੇ ਪਏ ਨੇ ਸਾਰੇ। ਇਹ ਇੰਗਲਿਸ਼ ਦੇ ਅਖ਼ਬਾਰਾਂ 'ਚ ਵੀ ਨਹੀਂ ਹੈ, ਇਹ ਉਰਦੂ ਦੇ ਅਖ਼ਬਾਰਾਂ 'ਚ ਵੀ ਨਹੀਂ ਹੈ। ਤਿੰਨ ਅਖ਼ਬਾਰ ਉਰਦੂ ਦੇ ਇੰਗਲੈਂਡ ਦੇ 'ਚ ਨਿਕਲਦੇ ਨੇ, ਜੰਗ ਨਿਕਲਦਾ, ਨੇਸ਼ਨ ਨਿਕਲਦਾ ਔਰ ਸਿਆਸਤ ਨਿਕਲਦਾ। ਮੈਂ ਤਿੰਨਾਂ 'ਚ ਨਹੀਂ ਦੇਖਿਆ, ਨਾ ਇਹ ਪੀਰ ਸਾਈਂ ਦੇਖਿਆ, ਨਾ ਇਹ ਸੈਯਦ ਸਾਹਿਬ ਦੇਖਿਆ, ਨਾ ਇਹ ਪੰਡਿਤ ਮਹਾਰਾਜ ਦੇਖਿਆ। ਸਭ ਪੰਜਾਬੀ ਦੇ ਅਖ਼ਬਾਰਾਂ 'ਤੇ ਛਾਏ ਹੋਏ ਨੇ। ਕਿਉਂ? ਸਭ ਸਿੱਖ ਜਾਂਦੇ ਨੇ, ਸਭ ਸਿੱਖ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਪਖੰਡ ਹੈ, ਜਾਂਦੇ ਉਹਨਾਂ ਕੋਲ। ਮੈਂ ਗੁਰੂ ਨਾਨਕ ਦੇਵ ਜੀ ਦੇ ਦੋ ਬੋਲ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਫਿਰ ਅੱਗੇ ਚੱਲਾਂ ਤੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਹਮੇਸ਼ਾ ਚੇਤੇ ਰੱਖਣਾ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ। ਇਹ ਮੇਰੇ ਭਰਾ ਭਾਈ ਕਰਕੇ ਸੰਬੋਧਨ ਕਰਦੇ, ਮਤਾਂ ਕਿਧਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ 'ਚ ਵੀ ਕੋਈ ਸ਼ਕਤੀ ਹੈ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ
लाग सके ना बिन हर के लाया। कुछ भी हरी तो बिना प्राप्त नहीं होता, ना वर ना शराब ना सुख ना दुख, जो कुछ भी आंदा है कर्मा अनुसार सब परमात्मा तो आंदा है, किसे तो कुछ नहीं आंदा। सब झूठ है, सब पखंड है। पर मैं एक दफा अर्ज कर दिया, एक तंदुरुस्त बंदे नु भी पांच चार डॉक्टर कह दें तेनु ये रोग है तेनु एक रोग है, उदा मन ते पकड़ लेगा। ये तागे तवीज जादू टोने करने वाले पहले कहते ने तेनु कुछ है, अगल है तेरे नाले घटना घटनी है, फिर कहेंगे अपना दूर करांगे। धंधा है। और जिन्ने चिर तक मनुख वहम तो माद के चक्कर च पिया होया है, समझ ज्यादा नहीं है, कोई ना चक्करा च पाएगा। गालिब कहता है ए ईसा, ये जो तू अंधे नु अखा दे दितियां, बीमार नु तंदुरुस्त कर दिता, मुर्दे नु जिंदा कर दिता, मैं तेरी इस सिद्धि तो भी प्रभावित नहीं। ए भी बच्चियां दा तमाशा है, कुछ भी नहीं है। जिसनों तू जिंदा किया फिर नहीं मरिया, तो जे फिर मर गया तो बच्चों के तमाशे तू भी करता रहा, एवें खेडा खेडता रहा बच्चों के खिडौणिया के नाल, सीधी सीधी खिडौना। अकल महान होवे मनुख इन्हां चीजा तो प्रभावित नहीं आता, अकल चोट कर जाती है, मनुख सब कुछ तो निराश हो जाता है, उदास हो जाता है, या फिर संसार चोट कर जाए, बहुत वड्डी चोट कर जाए। बड़ा धनाढ़ सी दिवालिया हो गए, बड़ा समृद्ध सी बड़ा कमजोर हो गए, बड़ी मान प्रतिष्ठा सी बड़ी बेइज्जती हो गई, सरेआम पग ले गई। चोट खा के मनुख निराश हो सकता है, उदास हो सकता है। हुण ध्यान नाल सुनना, समाप्ति करा। निराश मनुख उदास मनुख तीन तरह का फैसला कर सकता है। उदास ते निराश भी तीन कारण करके होवेगा, शब्द चोट कर जाए, अपनी अकल चोट कर जाए, या संसार तो कोई चोट खा जाए। चोट खादा होया मनुख निराश हो जाएगा, उदास हो जाएगा। निराश ते उदास फिर तीन तरह का फैसला करेगा। इन्हों अध्यात्मी पुरुष इंज कहते हैं, आत्म क्रांति, आत्म हत्या, आत्म विस्मृति। खुद नू बदलना, खुद नू खत्म करना, खुद नू भुलाना, इन्हां तिन्हां च एक काम जरूर करेगा। आत्म क्रांति, शब्द तो जिसने चोट खा दी है, आत्म क्रांति खुद नू बदलेगा, कहेगा ए गुरु अज तक मैं अपने ढंग नाल जीवदा रहा, हुण तेरे ढंग नाल जीवांगा। अज तक मैं अपने ढंग नाल खांदा पींदा रहा, हुण जो कुछ तू कहिंदा मैं उस तरीके नाल चला। हुण मैं अपना रहन सहन अपनी तर्जे जिंदगी ए गुरु तेरे मुताबिक करांगा जो तू कहिंदा है। इहनूं कहिंदे ने आत्म क्रांति, खुद नूं बदलना। आत्म हत्या सुसाइड करना, खुद नूं खत्म करना। निराश हो गया बिल्कुल, उदास हो गया, हो सकता है सुसाइड कर लवे। सारी दुनिया च खुदकशी मौजूद है, इस देश च सब तो ज्यादा है। यह भी मैं अर्ज कर दिया, आंकड़े जिहड़े मैं पढ़े ने दिनवान, एक मैगजीन है भारत दे च निकलदी मंथली, उहदे च आंकड़े पढ़ के मैं दंग रह गया। सब तो शक्ति संपन्न देश अमेरिका, पर बाकी मुल्कां दे हिसाब नाल सब तो ज्यादा सुसाइड करन वाले लोग इत्थे ने, खुदकशी इत्थे करदे ने, और सब तो ज्यादा पागल भी इत्थे। गुस्ताखी माफ, क्षमा दी याचना। आत्म क्रांति करेगा या आत्म हत्या करेगा या आत्म विस्मृति करेगा, खुद नूं भुलाण दी कोशिश करेगा, दिन रात शराब दे नशे च रहेगा, ड्रग्स खाएगा, अपने आप नूं भुलाएगा, चेते कुछ भी ना होवे। क्यों चेते आएगा? तो निराश है, उदास है, उदासी च किस तरह रवे? सब कुछ तो निराश है, किस तरह रवे? निराश होया मनुख, उदास होया मनुख, या तो आत्म क्रांति करेगा, खुद नूं बदलेगा, या आत्म हत्या करेगा, खुद नूं खत्म करेगा, या आत्म विस्मृति करेगा, खुद नूं भुलाएगा। शब्द तो जिसनों चोट लगी है सत्संग दे च, ये आत्म हत्या नहीं करेगा, ये आत्म विस्मृति भी नहीं करेगा, ये आत्म क्रांति करेगा। ऐ गुरु अज तक मैं अपने ढंग नाल जीवदा रहा, हुण मैं तेरे ढंग नाल जीवांगा। अज तक जिसने इस तरह का फैसला नहीं किया, शब्द ने अजे चोट नहीं की उसनों, ये भी मैं अर्ज करते हैं।
ਉਦਾਸ ਤੇ ਨਿਰਾਸ਼ ਆਪਣੀ ਅਕਲ ਤੋਂ ਹੋਇਆ ਜਾਂ ਸੰਸਾਰ ਤੋਂ ਚੋਟ ਖਾ ਕੇ ਹੋਇਆ, ਤੂੰ ਸਹੀ ਫੈਸਲਾ ਕਰਨ ਦੀ ਥਾਂ ਤੇ ਗਲਤ ਫੈਸਲਾ ਵੀ ਕਰ ਸਕਦਾ। ਕਿਸੇ ਕਿਸੇ ਨੇ ਸਹੀ ਫੈਸਲਾ ਵੀ ਕੀਤਾ, ਆਤਮ ਕ੍ਰਾਂਤੀ ਮੈਂ ਕੱਲ ਜ਼ਿਕਰ ਕਰਾਂਗਾ, ਉਹਨੇ ਖੁਦ ਨੂੰ ਬਦਲਿਆ। ਲੇਕਿਨ ਐਸਾ ਵੀ ਆਉਂਦਾ ਖੁਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇਗਾ, ਦਿਨ ਰਾਤ ਨਸ਼ੇ ਚ ਹੋਣ ਜਾਂ ਸੁਸਾਈਡ ਕਰੇਗਾ, ਆਤਮ ਹੱਤਿਆ ਕਰੇਗਾ, ਖੁਦਕਸ਼ੀ ਕਰੇਗਾ। ਜਿਹਨੇ ਆਤਮ ਕ੍ਰਾਂਤੀ ਦੀ ਨਹੀਂ ਸੋਚੀ, ਜਿਹਨੇ ਆਤਮ ਹੱਤਿਆ ਦੀ ਨਹੀਂ ਸੋਚੀ, ਜਿਹਨੇ ਆਤਮ ਵਿਸਮ੍ਰਿਤੀ ਦੀ ਨਹੀਂ ਸੋਚੀ, ਅਜੇ ਇਸ ਨੂੰ ਚੋਟ ਨਹੀਂ ਲੱਗੀ, ਅਜੇ ਨਾ ਇਹ ਨਿਰਾਸ਼ ਹੋਇਆ ਨਾ ਉਦਾਸ ਹੋਇਆ। ਬਾਕੀ ਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕੱਲ ਕਰਾਂਗਾ, ਸਮੇਂ ਦੀ ਉਲੰਘਣਾ ਨਾ ਕਰਾਂ। ਦਰਬਾਰ ਸਾਹਿਬ ਦੇ ਆਏ ਹੋਏ ਮਹਾਨ ਕੀਰਤਨੀ ਬਹੁਤ ਸੁੰਦਰ ਕੀਰਤਨ ਕਰਦੇ ਨੇ, ਰੱਬੀ ਰਸ ਬਣਦਾ ਹੈ। ਆਪ ਸਮੇਂ ਸਿਰ ਆਇਆ ਕਰੋ।